ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਪ੍ਰੋਗਰਾਮ ਅੱਜ ਤੁਸਾਂ ਗੱਲਾਂ ਕਰਨੀਆਂ ਨੇ ਅਸਾਂ ਸੁਣ ਤੇ ਤੁਸੀਂ ਮਿਹਰਬਾਨੀ ਕਰਕੇ ਮੈਨੂੰ ਇੱਕ ਮਿਸ ਕਾਲ ਮਾਰ ਦੇਣੀ ਹੈ।

ਦੀ ਸਾਂਝ ਪੈਣੀ ਚਾਹੀਦੀ ਹੈ ਸਾਡੇ ਇਹ ਹੁਣ ਇੱਕ ਮੰਚ ਰਹਿ ਰਹੇ ਨੇ ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਲ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ।

ਦੀ ਦੁਨੀਆਂ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ, ਕਈਆਂ ਮੱਥਿਆਂ ਤੇ ਚੂੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ,

ਅਗਰ ਤੁਸੀਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਡੇ ਨਾਲ ਕੰਟੈਕਟ ਨਿਊਯਾਰਕ, ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ, ਅਸੀਂ ਤੁਹਾਡਾ ਵੈਲਕਮ ਕਰਾਂਗੇ। ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਇਸ ਹਫ਼ਤੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀਅਤ ਦੇ ਉੱਤੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਵੀਅਰ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਦੈਟਸ ਦੀ ਬਿਊਟੀ of your lovely radio station. To listen us worldwide, log on www.parwazradio.com. Ji, www.parwazradio, P-A-R-W-A-Z. It's a one word and all are small words. Radio.com. ਆਪ ਤੇ ਤੁਸੀਂ ਸੁਣਦੇ ਹੋ, ਮੈਂ ਤਕਰੀਬਨ ਹਰ ਵਾਰੀ ਰਿਕੁਐਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ, ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆ, ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ, ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ। ਹਫ਼ਤੇ, ਮਹੀਨੇ, ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ, ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ, ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ। ਆਪਣੀ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਛ ਨਹੀਂ ਸੋਚਣਾ। ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਆ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ, ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ, ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ, ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹਦੀ ਚੇਂਜ ਲਿਆਉਣੀ ਆ, ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ।
ਸੋ ਅੱਜ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ, ਤੇ ਸਾਡਾ ਟੈਲੀਫੋਨ ਨੰਬਰ 0049-171-4869-514 0049-171-4 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਸਾਨੂੰ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ, ਤੇ ਰੈਡੀ ਹੋ ਜਾਓ ਤੁਸੀਂ ਕੱਲ ਤੇ ਦੋਸਤੋ ਗੱਲ ਇੱਦਾਂ ਵੈ ਬਈ ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ, ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ, ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ, ਹਾਂਜੀ ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੱਡ ਹੈ ਜਿਹੜੀ ਫਰੀਡਮ ਸਰਾਸੇ 106 ਦੇ ਵਿੱਚ ਹੈ, ਤੇ ਤੁਹਾਡੀ ਆ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ ਕੰਮ ਸਾਡੇ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ, ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ, ਤੇ ਉਹ ਨੇ ਜੀ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਹੈ ਕਿ ਫਰੀਡਮ ਸਟਰਾਸੇ 106 ਮਿਲੇ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ, ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ, ਅਸੀਂ ਤਾਂ ਇੱਡੇ ਕਿ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ ਇੰਜੋਏ ਕਰੋ ਗਾਣਾ।

0: ਪਹਿਲੀ ਵਾਰੀ ਜਹਾਜ਼ ਉਡਾਉਣ ਲੱਗੇ ਨੇ ਮੁੰਡੇ ਤੇ ਪਹਿਲੀ ਵਾਰੀ ਮਤਲਬ ਕਿ ਤੁਹਾਨੂੰ ਕੋਈ ਖੌਫ ਨਹੀਂ, ਤੁਸੀਂ ਪੈਰਾਸ਼ੂਟ ਵੀ ਨਹੀਂ ਲਿਆ ਹੈਗਾ, ਹਾਲਾਂਕਿ ਸਾਰੇ ਪ੍ਰੋਫੈਸਰਾਂ ਕੋਲ ਪੈਰਾਸ਼ੂਟ ਨੇ, ਪਾਇਲਟਾਂ ਕੋਲ ਵੀ ਪੈਰਾਸ਼ੂਟ ਨੇ, ਤੁਸੀਂ ਕਿਉਂ ਨਹੀਂ ਪੈਰਾਸ਼ੂਟ ਲਿਆ? ਤੁਸੀਂ ਇੰਨੇ ਸ਼ੋਰ ਹੋ ਕਿ ਤੁਹਾਡੀ ਫਲਾਈਟ ਜਿਹੜੀ ਆ ਵਧੀਆ ਹੋ ਜਾਏਗੀ ਤੇ ਇਹਦੀ ਲੈਂਡਿੰਗ ਵੀ ਵਧੀਆ ਹੋ ਜਾਏਗੀ। ਤੇ ਪ੍ਰਿੰਸੀਪਲ ਕਹਿੰਦਾ ਲੈਂਡਿੰਗ ਨੂੰ ਤੇ ਗੋਲੀ ਮਾਰੋ, ਇਹ ਜਹਾਜ਼ ਉੱਡਣਾ ਹੀ ਨਹੀਂ, ਮੈਂ ਕਾਹਦੇ ਵਾਸਤੇ ਪੈਰਾਸ਼ੂਟ ਲੈ ਕੇ ਬਾ, ਮੈਂ ਆਪਣੇ ਸਟੂਡੈਂਟਾਂ ਨੂੰ ਨਹੀਂ ਜਾਣਦਾ ਕਿੱਦਾਂ ਦੇ ਹੈਗੇ ਨੇ। ਹਾਂ ਵੱਡੀ ਦੇਣ ਨਵੇਂ ਨਵੇਂ ਅਵਿਸ਼ਕਾਰ ਜ਼ਰੂਰ ਕਰਨਗੇ। ਐਮ ਫਿਲ ਦੀਆਂ ਡਿਗਰੀਆਂ, ਹਾਂਜੀ ਪੀ ਐਚ ਡੀ ਦੀਆਂ ਡਿਗਰੀਆਂ ਨਕਲੀ ਤੇ ਨਕਲਾਂ ਮਾਰ ਕੇ ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ ਪੀ ਐਚ ਡੀ ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ ਪੀ ਐਚ ਡੀ ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ ਪੀ ਐਚ ਡੀ ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤੇ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, ਐਸ ਡੀ ਐਮ ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ ਐਮ ਏ ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿੱਚ ਵੀ। ਹਾਂਜੀ ਪਰ ਇੱਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਸਨ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿੱਚ ਨਾ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਾ ਦੀ ਜੰਮਪਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ ਵਾ, ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ ਨੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਣ ਢੀਂਗ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ? ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ, ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਆ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਦੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ। ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ। ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਹਨੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨਹੀਂ ਤਾਂ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਅਸੀਂ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ, ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਉੱਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ, ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ? ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ? ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ? ਅਸੀਂ ਆਪਣੇ ਸਮਾਜ ਤੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ? ਝੂਠ ਬੋਲਣਾ ਕਿਉਂ ਨਹੀਂ ਛੱਡਦੇ? ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ? ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ? ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ? ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ, ਤੇ ਅਸੀਂ ਨਾਗਰਿਕ ਕਿੱਦਾਂ ਬਣ? ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ? ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ੍ਹ ਕੇ ਬਾਂਗਾਂ ਦੇਣ ਦਾ ਕੀ ਫਾਇਦਾ? ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ? ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਬਾਦੇ ਅਮਨੀ, ਲੜਾਈ ਝਗੜੇ, ਬੰਗਾਲ ਚ ਕੀ ਹੋਣ ਡਿਆ ਯਾਰ? ਕੋਈ ਕੀ ਹੋਇਆ ਉੱਥੇ? ਇਹ ਕੁੱਟਮਾਰ ਤੇ ਕਿੱਧਰ ਬਲਡੋਜ਼ਰ ਤੇ ਪਤਾ ਨਹੀਂ ਕੀ ਯਾਰ? ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ? ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇਹ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ? ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈਗੀਆਂ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ? ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਵੇ, ਅਸੀਂ ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਮ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ਼ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵੇਲੇ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ। ਹੈ ਲੋਕਾਂ ਕੋਲ ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਹੈ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ, ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ, ਝੂਠ ਧੋਖਾ ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਉਹ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ, ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਵਾਲੇ ਜਿੰਨਾ ਅੱਡਾਂਗੇ, ਹੇ ਜਿਹੜਾ ਉਤਲਾ ਪਾਸਾ ਛੱਤ ਨਾਲ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਂ ਦੀ ਡਾਕਾ ਵੱਜ ਗਿਆ ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕ ਦਾ ਵੀ ਇੰਤਿਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਭਰਨੇ ਪਾਪਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ। ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ। ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਰਿਹਾ, ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸ਼ਚਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਉਹ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ, ਬੇਕਸੂਰ ਬੱਚਿਆਂ, ਔਰਤਾਂ, ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ? ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਲੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਹੈ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਡਈ ਸੀ। ਚੈਕੋਸਲਵਾਕੀਆ ਦੀ ਵੀ ਤਬਦੀਲੀ ਆ ਸਾਡੇ ਹੁੰਦੀਆਂ ਹੀ ਹੋਈ ਹਨ, ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ। ਘਰ ਘਰ ਜਗਰਾਤੇ ਕੀਰਤਨ ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ ਲੱਖਾਂ ਵੇਲੜ, ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿੱਡੇ ਜਿੱਡੇ ਫਿੱਟੇ ਲੋਕ ਵੇਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਡਏ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਦਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦੇ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਾਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ। ਬੜੇ ਸ਼ਬਦ, ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ, ਆਣ ਕੇ ਸ਼ਬਦ ਪੜ ਪੜ ਕੇ ਇੱਕ ਅੱਗੇ ਕੱਢ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ। ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ, ਖਾਮ ਖਾ ਸਾਧਾਂ ਨੇ। ਹਾਂਜੀ, ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ। ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ, ਬੱਚਿਆਂ ਨੂੰ ਪੜ੍ਹ ਨਹੀਂ ਦਿੰਦੇ, ਬਜੁਰਗਾਂ ਨੂੰ ਸੌਣ ਨਹੀਂ ਦਿੰਦੇ, ਜਾਨਵਰਾਂ ਦੀ ਈਤ ਹੀ ਫੇਰੀ ਜਾਂਦੇ ਨੇ, ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ। ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ, ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਧਾਰਮਿਕਤਾ ਦਾ ਕੁੱਟਮਾਰ, ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ? ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ, ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ। ਜੇ ਕਰਦੇ ਹੋ ਤੇ ਫਿਰ ਪਖੰਡੀਓ, ਧਰਮ ਅਪਣਾਓ ਵੀ, ਧਾਰਮਿਕ ਬਣੋ ਵੀ। ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ, ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ, ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ, ਹਥਿਆਰੇ ਹੋ ਤੁਸੀਂ। ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ। ਰਾਤ ਦਿਨ ਨਾ ਲੈਣ ਵਾਲਿਓ, ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ। ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ, ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ? ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ। ਨਰਕ ਸਵਰਗ ਦੇ ਭੰਬਲ ਭੂਸੇ ਨੇ, ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ। ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ, ਹੈਰਾਨੀ ਦੀ ਗੱਲ, ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ, ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ। ਸਵਰਗ ਨਰਕ ਇੱਥੇ ਹੀ ਹੈ ਸੱਜਣੋ। ਆ ਜਿੰਨੇ ਵੀ ਵੈਸਟਰਨ ਦੇਸ਼ ਨੇ, ਸਾਰੇ ਦੇ ਸਾਰੇ ਤਰੱਕੀ ਚ ਨੇ, ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ। 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ, ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ। ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ, ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ। ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ। ਭੁੱਖਮਰੀ ਇੱਥੇ ਹੁੰਦੀ ਸੀ। ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ, ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ। ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ, ਮੈਂ ਹਿੰਟ ਹੀ ਦੇ ਸਕਦਾ। ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ, ਇੱਥੋਂ ਦੇ ਇੰਗਲੈਂਡ ਦੇ ਆ, ਯੂਰਪ ਦੇ ਨੇ, ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ। ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿੱਚ। ਏਸ਼ੀਅਨ ਲੋਕਾਂ, ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ, ਜਿਹੜਾ ਕਿ ਸੱਚ ਨਹੀਂ ਹੈਗਾ। ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ, ਜੋ ਇੰਗਲੈਂਡ ਵਾਸੀ ਨੇ, ਪੜ੍ਹੋ ਕਿ ਇਹਨਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ, ਇਹਨਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ, ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਹਨਾਂ ਨੇ, ਇਹਨਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ। ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ, ਐਜੂਕੇਟ ਹੋਣਾ ਪੈਂਦਾ ਵਾ, ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ। ਪਹਿਲਾਂ ਇਹ ਆਪਣੇ ਘਰ ਚ ਤਕੜੇ ਹੋਏ ਸਨ। ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਚ ਬੜੇ ਯਾਰ ਮਿਹਨਤੀ ਨੇ ਲੋਕ, ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿਚ ਵੀ ਮੈਂ ਦੇਖਿਆ ਜਿੱਦਾਂ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ, ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ਼ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ਼ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ਼ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀਆਂ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜ਼ੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ, ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਠੀਕ ਹੈ 700 ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਝੁਲਣ ਡਿਆ ਜੇ, ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ, ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲਾਂ ਨਾ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲਿਆ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਆ, ਇਹ ਵੀ ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ, ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ, ਇੱਕ ਕਮਰੇ ਦੇ ਵਿੱਚ, ਇੱਕ ਕਮਰੇ ਦੇ ਵਿੱਚ ਮੰਦਰ ਹੈ, ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ, ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਰਾ ਗਾਉਣ ਸ਼ਲੋਕ, ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਲਾ ਗਾਉਣ ਸ਼ਲੋਕ, ਵਰਜਨ ਟੱਲੀਆਂ ਖੜਕੜ ਛੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਆ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ, ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ, ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ, ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ, ਗੱਲਾਂ ਗੱਪਾਂ ਵਾਸਤੇ, ਬਕਵਾਸ ਦੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨਹੀਂ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ, ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ, ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ, ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ। ਕੋਈ ਕੰਮ ਵੱਡਾ ਛੋਟਾ ਨਹੀਂ, ਬਾਜ਼ਾਰ ਵਿੱਚ ਜਾਓ ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸ ਦਿਓ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਵੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, ਦੋ ਮਿੰਟ ਵੇਟ ਕਰ ਲਓ, ਪੰਜ ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
1: ਹਾਂਜੀ ਸਾਹਿਬ, ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਰਮਨ ਦੇ ਸਾਡੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿੱਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ।
1: ਮੈਂ ਨਾ ਬਾਜਵਾ ਜੀ, ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ ਹੈ।
0: ਅੱਛਾ,
1: ਉਸ ਅਨੁਸਾਰ ਕਈ ਵਾਰ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿੱਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਸੀ ਵੀ ਜਦੋਂ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਗੱਲਬਾਤ ਆ ਉਹ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਡਰਦੀ ਹੋ ਪੰਜਾਬ ਦੇ, ਡਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ ਮੈਂ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦੀ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿੱਚ ਕਦੇ ਵਿਸਾਖੀ ਦੇ ਉੱਪਰ ਛੁੱਟੀ ਹੋਈ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉੱਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਗੱਲ ਹੈ ਇਸ ਵੇਲੇ, ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿੱਚ ਦੁਨੀਆਂ ਦੇ ਵਿੱਚ ਜਿੱਥੇ ਵੀ ਕੋਈ ਬੈਠਾ, ਗੁਰੂ ਨਾਨਕ ਪੰਥ ਸਿੱਖ ਜੋੜੀ ਨੇ, ਜਿਹੜੇ ਹਿੰਦੂ ਕੁਝ ਵੀ ਨੇ ਉਹ ਦੇਖ ਰਹੇ
0: ਨੇ।
1: ਇਸ ਸੰਬੰਧ ਵਿੱਚ ਮੇਰੇ ਦੇ ਨਾਲ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਹੈ ਜਲੰਧਰ ਦੇ, ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਨੇ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਖੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਜੀ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋ, ਅੱਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਦੇ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨਸੀ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ, ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ
0: ਹਾਂ, ਠੀਕ ਹੈ ਜੀ, ਮਿਹਰਬਾਨੀ,
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਜਗਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਹੈ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ,
0: ਹਾਂਜੀ ਹਾਂਜੀ,
2: ਇਹ ਸਭ ਲੰਬੇ ਸਮੇਂ ਤੋਂ ਗੱਲ ਸੀ, 2015 ਵਿੱਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿੱਚ। ਹਾਲਾਂਕਿ ਕਾਨੂੰਨ 2008 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿੱਚ ਆਇਆ ਸੀ,
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ ਤੇ ਉਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਨ੍ਹਾਂ ਸਬੰਧੀ ਇਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਤੇ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰ ਜੋ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗਾਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਦਨ ਏ 3 ਜਾਂ 4 ਡੇ ਉਹ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਜੀ ਉਹਦੇ ਉਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤੱਕ ਤਿੰਨੇ ਤੱਕ ਜੋ ਪੰਜਾਬ ਵਿਚ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇਕ ਹੋਰ ਵਿਸ਼ਾ ਇਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਊਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਦ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਦਈਆਂ ਰੱਖਦੇ ਆ ਜੀ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਹਨਾਂ ਤੇ ਈਡੀ ਦੀ ਰੇਡ ਪਈ ਆ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਦਿੱਲੀ ਵਾਲੇ ਚਲਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ 7 ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਬਲਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
3: ਜੀ ਜੀ ਸਰ, ਸੀਐਮ ਹਾਊਸ ਦੇ ਵਿੱਚ ਸਾਡੇ ਅਜੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿੱਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕੇ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿੱਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਏਪਾ ਨਾਏ, ਬਹੁਤ ਵੱਡੀ ਪੱਧਰ ਤੇ ਸਰ। ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ।
3: ਚਲੋ ਸਰ, ਕੋਸ਼ਿਸ਼ ਕਰੋ,
0: ਦੇਖਾਂਗੇ ਬਾਅਦ ਚ, ਦੇਖਾਂਗੇ ਜ਼ਰੂਰ।
3: ਜੀ ਜੀ ਜੀ ਜੀ ਜੀ ਹੋਰ ਕੁਛ ਸਰ, ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਵਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆ ਆਪੋ ਆਪਣੇ।
3: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਲਈ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਇਹ ਘੋਸ਼ਿਤ ਕੀਤਾ ਗਿਆ।
0: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
3: ਥੈਂਕ ਯੂ ਸਰ
0: ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ।
4: ਹਾਂਜੀ, ਸਤਿਕਾਰਯੋਗ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ
0: ਜੀ। ਥੈਂਕ ਯੂ ਵੈਰੀ ਮਚ।
4: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਤੇ ਲਾਇਆ ਕਰਨਾ, ਤੇ ਆਉਂਦੇ ਜਾਂਦਿਆਂ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ।
0: ਹਾਂ, ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ, ਤਾਂ ਕਿ ਮੈਂ ਅਲਰਟ ਹੋ ਜਾਇਆ ਕਰਾਂ, ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
4: ਉਹ ਕੋਈ ਗੱਲ
0: ਨਹੀਂ, ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ, ਤੇ ਫਿਰ ਮੈਂ ਆਪਣੀ ਚੇਂਜਸ ਲੈ ਆਉਣਾ ਹੁਣ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ। ਥੈਂਕ ਯੂ ਬੱਬੀ ਜੀ। ਕਿਸੇ ਹੋਰ ਨੂੰ ਮੇਰਾ ਖਿਆਲ ਹੈ ਨਹੀਂ, ਜਿਹੜੀ ਕੱਟੀ ਗਈ ਹੈ ਆਪਣੀ, ਫਿਰ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ। ਬੱਬੀ ਜੀ ਲਾਈਨ ਕੱਟੀ ਗਈ ਸੀ।
4: ਹਾਂਜੀ,
0: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
4: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ। ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ। ਹੋ ਜਾਂਦਾ, ਕੋਈ ਟੈਕਨੀਕਲ ਲਾਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬੱਬੀ ਦੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ।
1: ਹੈਲੋ
0: ਬੱਬੀ ਜੀ, ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ।
1: ਹੈਲੋ,
0: ਹਾਂਜੀ ਹਾਂਜੀ,
1: ਹੈਲੋ,
0: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ, ਇਧਰੋਂ ਸਭ ਕੁਝ ਫਸਟ ਕਲਾਸ ਚੱਲਣ ਡਿਆ।

0: ਬਾਬੇ ਜੀ ਮੇਰੀ ਆਵਾਜ਼ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਓਨੀ ਦੇਰ ਫਿਰ।
1: ਹਲੋ ਜੀ
0: ਬੱਬੀ ਹਲੋ ਜੀ ਕਿੱਥੇ ਹਾਲ ਬੱਬੀ ਜੀ ਸੁਣ ਰਹੇ ਹੋ ਮੈਨੂੰ ਬੱਬੀ ਜੀ ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਾਗਲੂਗਾ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ ਤੇ ਮੈਂ ਉਨੀ ਦੇਰ ਗਾਣਾ ਲਾ ਗਾਣਾ ਲਾ ਬੱਬੀ ਜੀ ਸੁਣ ਰਹੇ ਹੋ ਮੈਨੂੰ।

ਹੈ ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ ਹੋਰ

0: ਸੋ ਦੋਸਤੋ, ਮੈਂ ਮਾਫੀ ਚਾਹੁੰਦਾ ਹਾਂ ਕਿ ਸਾਡੀ ਗੱਲਬਾਤ ਬੱਬੀ ਜੀ ਹੁਣਾਂ ਨਾਲ ਨਹੀਂ ਹੋ ਸਕੀ, ਕਿਉਂਕਿ ਕੁਛ ਟੈਕਨੀਕਲ ਪ੍ਰੋਬਲਮ ਕਰਕੇ, ਮੇਰੇ ਵੱਲ ਟੈਕਨੀਕਲ ਪ੍ਰੋਬਲਮ ਨਹੀਂ ਕੋਈ ਆਈ, ਉਹਨਾਂ ਦੀ ਕਾਲ ਜਿਹੜੀ ਸੀ ਉਹ ਕੁਛ ਸੈਕਿੰਡ ਵਿੱਚ ਹੀ ਬੰਦ ਹੋ ਜਾਂਦੀ ਸੀ, ਤੇ ਉਧਰ ਕੋਈ ਟੈਕਨੀਕਲ ਚਲੋ ਐਨੀ ਹੋ ਸਕਦਾ। ਮੈਂ ਆਪਣੀ ਗੱਲਬਾਤ ਚਾਲੂ ਰੱਖਦਾ ਤੇ ਵਿੱਚ ਵਿੱਚ ਨਾ ਗਾਣਾ ਵੀ ਕੋਈ ਨਾ ਕੋਈ ਤੁਹਾਡਾ ਇੰਟਰਟੇਨਮੈਂਟ ਵੀ ਕਰਦਾ ਰਹਾਂਗਾ, ਆਪਣਾ ਟਾਈਮ ਮੈਂ ਪੂਰਾ ਕਰਦਾ। ਮੈਂ ਦੋਸਤੋ ਗੱਲਬਾਤ ਕਰ ਰਿਹਾ ਸੀ ਭਾਰਤੀਆਂ ਦੇ ਪਖੰਡ ਪੁਣੇ ਤੇ, ਐਕਟਰ ਪੁਣੇ ਤੇ, ਆਪਣੇ ਸਮਾਜ ਦਾ ਜਿਹੜਾ ਦੁਖਾਂਤ ਹੈ, ਜਿਹੜਾ ਜਿਹੜਾ ਰੂਪ ਸਾਨੂੰ ਪਸੰਦ ਨਹੀਂ, ਉਹਦੇ ਉੱਤੇ ਮੇਰੀ ਗੱਲਬਾਤ ਚੱਲ ਰਹੀ ਸੀ ਤੇ ਉਹਨੂੰ ਹੀ ਮੈਂ ਥੋੜਾ ਜਿਹਾ ਅੱਗੇ ਵਧਾਉਣਾ, ਜਿਹੜੇ ਮੇਰੇ 15-20 ਮਿੰਟ ਰਹਿ ਗਏ ਨੇ। ਮੈਂ ਅਰਜ ਕਰ ਲਿਆ ਸੀ ਕਿ ਸਾਡਾ ਨਾ ਜਿਹੜਾ ਮਤਲਬ ਕਿ ਪੁਲਿਸ ਵਾਲਿਆਂ ਤੋਂ ਗੱਲ ਮੇਰੇ ਖਤਮ ਕੀਤੀ ਸੀ ਕਿ ਦੇਖੋ ਪੁਲਿਸ, ਸਾਡੀ ਜਿਹੜੀ ਪੁਲਿਸ ਹੈ, ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ, ਜੁਰਮਾਨਾ ਉਹਨੂੰ ਹੋਣਾ ਚਾਹੀਦਾ। ਪਰ ਸਾਡੇ ਜਿਹੜੇ ਅਧਿਕਾਰੀ ਨੇ, ਪੁਲਿਸ ਅਧਿਕਾਰੀ, ਉਹ ਬਹੁਤ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ, ਲਾਗੋਂ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ। ਇਹ ਪੁਲਿਸ ਦਾ ਕਿਹੜਾ ਸਟਾਈਲ ਹੈ, ਡਿਸਿਪਲਿਨ ਦਾ ਕਿਹੜਾ ਤਰੀਕਾ ਹੈ, ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਈ ਕਾਨੂੰਨ ਭੰਗ ਹੋਇਆ ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਤਾਰ ਲੱਗੇ, ਇਹਨੂੰ ਸ਼ਰਮ ਆਉਣੀ ਚਾਹੀਦੀ ਹੈ, ਕੱਢਣੀ ਕਿਉਂ ਲਿਆ ਗਾਲਾਂ, ਉਹਦੇ ਨਾਲ ਸਿੱਧੀ ਗੱਲਬਾਤ, ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ, ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ, ਇਹ ਸ਼ਰਮ ਵਾਲੀ ਗੱਲ ਹੈ। ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ, ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ, ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ, ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ, ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ, ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ, ਸਭ ਕੰਮ ਪੁੱਠੇ, ਕੋਈ ਇੱਕ ਅੱਧਾ ਠੀਕ ਵੀ ਕੋਈ ਚੰਗੇ ਅਫਸਰ ਵੀ ਹੈਗੇ ਨੇ, ਮੈਂ ਇਹ ਨਹੀਂ ਕਹਿਣ ਦਿਆ ਕਿ ਏ ਤੋਂ ਲੈ ਕੇ ਜ਼ੈਡ ਤੱਕ ਹੀ ਹੈ, ਪਰ 80-90-99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਨੇ, ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਨੇ। ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ, ਸ਼ਾਇਦ ਉਹ ਵੀ ਇਹਨਾਂ ਲਵੇਖ ਕੇ ਇਹਨਾਂ ਵਰਗੇ ਹੋ ਗਏ ਨੇ। ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ, ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ, ਹਰ ਮਹੱਲੇ ਚ ਗੁਰਦੁਆਰਾ ਹੈ, ਐਵੇਂ ਲੱਗਦਾ ਅਸੀਂ ਧਰਮ ਨੂੰ ਬੜੇ ਸਮਰਪਿਤ ਲੋਕ ਹਾਂ। ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ, ਉਹਦੇ ਕਮਰੇ ਚੋਂਦੇ ਨੇ, 2-4 ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ, ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ, ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ, ਨਲਕਾ ਹੀ ਠੀਕ ਨਹੀਂ ਕਰਵਾਏਗਾ, ਇਹ ਸਰਕਾਰਾਂ ਦਾ ਹੀ ਕੰਮ ਹੈ। ਹਾਂਜੀ, ਕੋਈ ਟੋਇਲਟ ਨਹੀਂ ਬਣਵਾ ਕੇ ਦੇਵੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ, ਬਲਕਿ ਕੋਈ ਪੱਖਾ ਹੀ ਲਵਾ ਦੇ, ਜੇ ਪੱਖਾ ਖਰਾਬ ਹੋ ਜਾਵੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ, ਸਰਕਾਰ ਹੀ ਕਰੇ ਜੋ ਕੁਝ ਕਰੇ, ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ, ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ, ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ, ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ, ਬਾਕੀ ਖਰਚਾ ਛੱਡੋ, ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ, ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ, ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ ਚਾਰ ਪੰਜ ਮੈਰਿਜਾਂ ਦੇ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ, ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਤੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉੱਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਦ ਵਿੱਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਪ੍ਰਾਈਵੇਟ ਬਾਡੀਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਤੇਨਾ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਛੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ, ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ, ਉਹ ਭੁੱਖੇ ਨੰਗੇ ਕੱਲ ਦੇ ਬਦਮਾਸ਼ ਪਤਾ ਨਹੀਂ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾ ਨਹੀਂ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਦੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ। ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਹੈ ਇਹਦੇ ਕੋਲ। ਉਹ ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਉਹ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ? ਬਾਬਿਆਂ ਨੇ ਤੇ ਗਾਂਧੀ ਬਣਾ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ, ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਹੈ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ, ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਹੀ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰ ਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ, ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਚੁਕਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲੇ ਹੋ ਤੁਸੀਂ ਰੱਬ ਤੋਂ? ਬਹੁ ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋ ਗਈ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆਹ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਦਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਇੱਦਾਂ ਦੇ ਸਨ, ਹੁਣ ਵੀ ਇੱਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਆ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇਕ ਵਾਰੀ ਫਿਰ ਦੁਬਾਰਾ ਸੋਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ।

ਪੰਜਾਬ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ Indian radio station in Germany. Of course, Pravaz Radio, welcome, dosto. Pravaz Radio is your own radio station.

आज दी दुनिया दे मेहरबान दोस्तो ते परवाज रेडियो फ्रैंकफर्ट दे खूबसूरत स्रोतियो ए मोहब्बत दा पैगाम देन वाला दोस्ती अते भ्रातरी भाव दियां खुशबुआं खिलारदा आप सब दी जिंदगी दे खेड़ियां च वाधा करदा खूबसूरत लबां ते हासे खिलारदा आप दी सोच दियां खिड़कियां खड़का के आ सजणों दिलां ते दस्तक देण वाला तुहाडे दिलां दी धड़कण वधाउण वाला भाखदे मसले लियाउण वाला पंजाब दी सैर करवाउण वाला हक सच दे ढोल वजाउण वाला कईयां मथियां ते तिउड़ियां लबां ते हासे लियाउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलां नाल लैस आप दे दिलां ते राज करन वाला ए है जी परवाज रेडियो फ्रैंकफर्ट। जी हां, परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल योर ओन रेडियो स्टेशन। एक्सपोज योर सेल्फ हाउ यू सी दिस वंडरफुल लवली फनी और स्वीट वर्ल्ड विद योर ओन वाचिंग आईज एंड एक्सपीरियंस। We are only phone call away. बिल्कुल दोस्तों, असी फोन कॉल अवे या तुहाडे तो ते गल इस तरह है भाई, अज असी कॉला नहीं लेंदे सैटरडे, कल है संडे, कल है जी शायरो शायरी का प्रोग्राम, ओदे विच तुहाडा ही प्रोग्राम है, तुहाडियां ही कॉला लईयां जाणगियां। अज पहले आवर विच दोस्तो मैं इनकलाबी कवि संत राम उदासी जी हुणा ते गलबात करांगा, ओदियां दुश्वारियां ते ओदे ते जो जुल्म कीता गवर्नमेंट ने सारा कुछ जानदिआं होया भी ओनू लावारस करार दे के स्टेशन दे उत्ते ही अग ला दित्ती गई। ਉਹਨਾਂ ਦੀ ਜਿਹੜਾ ਜਾਤ ਪਾਤ ਛੂਆ ਛਾਤ ਹੈ ਸਾਡੇ ਸਮਾਜ ਵਿਚ ਕੋੜ ਹੈ, ਅਸਲ ਚ ਜਿਨ੍ਹਾਂ ਨੇ ਇਹ ਸ਼ੁਰੂ ਹੀ ਕੀਤਾ ਕੋੜ ਉਹ ਨੇ ਸਾਡੇ ਸਮਾਜ ਦੇ ਵਿਚ। ਇਹ ਲੋਕ ਤੇ ਵਿਚਾਰੇ ਕਾਮੇ ਨੇ, ਵਰਕਰ ਨੇ। ਤੇ ਅਗਲੇ ਆਵਰ ਦੇ ਵਿਚ ਦੋਸਤੋ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਵੀਰ ਬੱਬੀ ਜੀ ਹੁਣੀ ਆਉਣਗੇ, ਪੰਜਾਬ ਪੰਜਾਬੀਅਤ ਦੇ ਬਾਰੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼, ਦੈਟ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਜੀ,
www.pravasradio.com. ਦੋਸਤੋ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ ਐਪ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ, ਵੀ ਸ਼ੈਲ ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਪਰ ਟੋਏ ਅਮੀਰਾਂ ਦੇ ਨੋ

ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆਂ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਪਰ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ, ਤੇ ਚਿੱਕਣੀ ਸੁੱਟਦਾ ਮੋਤੀ ਉਮਲਿਆਂ ਨੂੰ। ਗਦਾਰ ਮਾਣ ਦੇ ਇੱਜਤਾਂ ਤੇ ਪਾਤਸ਼ਾਹੀਆਂ, ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਅੱਜ ਸੈਟਰਡੇ ਹੈ 25 ਅਪ੍ਰੈਲ, ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ, ਅੱਜ 17 ਕੁ ਹੈ। ਤੇ ਟਾਈਮ ਸਾਡੀ ਸੋਹਣੀ ਜੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ। ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-171-4869-514, 0049-171-4914 ਜੀ। ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾ, ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ, ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ, ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ।

ਜਿੱਥੇ ਬੰਦਾ ਜੰਮਦਾ ਸ਼ਕੀਰੀ ਹੈ, ਤਕੀਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੈ।

ਮਰਦੇ ਜੇ ਡੋਬਾ ਇਹੀ ਮਰਦੇ ਨੇ ਸਭ ਕਹਿਰੀਏ ਨਾ ਤੇ ਵਰਦੇ ਨੇ ਜਿੱਥੇ ਮਰ ਕੇ ਚਾਂਬਲ ਜਾਮਦੇ ਹਨ।

ਵਾਹ ਵੰਡਰਫੁਲ ਆਵਾਜ਼, ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ, ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ, ਦਿਲ ਦਾ ਦਰਦ ਆਵਾਜ਼ ਸਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਹੈ, ਫਰੀਡਮ ਸਟਰਾਸੇ 106 ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕਮ ਸਿੱਕੇਬੰਦ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106 ਮਿਲਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੋਣਾ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘਵਾਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ, ਤੇ ਬਿਲਕੁਲ ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ, ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋ ਜਹਿਦ ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ ਤਨੋ ਮਨੋ। ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੌਰਕੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਦੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ, ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਉਹ ਇਹਦੇ ਇਲਾਵਾ ਦਿਲ ਕੰਬਾਊ ਛੂਤ ਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਲਫ਼ਜ਼ ਤੁਹਾਡੇ ਸਾਹਮਣੇ, ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ, ਸੰਤ ਰਾਮ ਉਦਾਸੀ ਨੇ ਨਾ, ਇੰਨੀ ਨੀਵੀਂ ਜਾਤ ਚ ਜਨਮ ਲਿਆ। ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿਚੋਂ ਵੀ ਦਲਿਤ ਸੀ, ਤੇ ਇਹਦੇ ਵਿਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼੍ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼੍ਹਬੀ ਇਹੋ ਜਿਹੇ ਲਫ਼ਜ਼ਾਂ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼੍ਹਬੀ ਵੇਖੋ, ਸਾਡੇ ਪੁੱਤਰਾਂ ਦੇ ਦਾਨੀ ਨੇ। ਸਿੱਖ ਧਰਮ ਦੇ ਵਿਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ, ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ ਬੜਾ ਕੁਝ। ਬੜੇ ਗੁਰੂ ਦੇ ਸਿੱਖ ਹੁੰਦੇ ਨੇ, ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਤੋਂ 21 ਚੌਥੇ ਪੌੜ ਵਾਲਾ, ਇਹ ਮਜ਼੍ਹਬੀ ਸਿੰਘ ਯਾਰ ਜਿਹਨੇ ਪਾਗੀ ਬੰਨ ਲਈ, ਅਮ੍ਰਿਤੀ ਛਕ ਲਿਆ, ਸਿੱਖਾਂ ਚ ਆ ਗਿਆ, ਉਹ ਤੁਸੀਂ ਕੌਣ ਹੁੰਦੇ ਹੋ ਉਹਨੂੰ ਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ। ਸਰਦਾਰੀ ਤੇ ਉਹ ਹੁੰਦੀ ਜਿਹਦਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ਼ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼੍ਹਬੀ ਸਿੱਖ ਕਹਿੰਦੇ ਹੋ? ਜਿਹੜਾ ਤੁਹਾਡੇ ਵਿਚ ਵੀ ਆਣ ਕੇ ਬਹਿ ਜਾਂਦਾ ਉਹਨੂੰ ਵੀ ਤੁਸੀਂ ਮਜ਼੍ਹਬੀ ਸਿੱਖ ਦੇ ਚੌਥੇ ਪੌੜ ਵਾਲੇ? ਪਤਾ ਨਹੀਂ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿਚੋਂ, ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹਨ? ਤੇ ਗੁਰਬਤ ਦੇ ਫਲੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ। ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਉਨੀ ਦਿਨੀ ਜਾਤ ਪਾਤ ਦੀ ਸਮਾਜਿਕ, ਆਰਥਿਕ ਤੇ ਮਾਨਸਿਕ ਲੁੱਟ ਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਜਾਂ ਗੱਲ ਮੁੱਕੀ ਦੀ। ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟ ਸਾਂ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿਚ ਤੁਸੀਂ ਰਹਿਣਾ ਗਿੱਝ ਜਾਓ ਨਾ, ਉਹਦਾ ਸਾਰਾ ਕੁਛ ਐਕਸੈਪਟ ਕਰ ਲੈਂਦਾ ਇਨਸਾਨ, ਤੇ ਵੀ ਦੁਨੀਆ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤੇ ਬਾਹਰ ਆ ਕੇ ਪਤਾ ਲੱਗਾ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ ਹਾਂ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ, ਉਥੇ ਇਨ੍ਹਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ। ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਨ੍ਹਾਂ ਨੂੰ ਜ਼ਿਆਦਾ ਇਨ੍ਹਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਨ੍ਹਾਂ ਨਾਲੋਂ ਇਨ੍ਹਾਂ ਨੂੰ। ਫਿਰ ਮੈਂ ਉਹੀ ਲਫ਼ਜ਼ ਚੂੜਾ, ਚੂੜੇ ਜੀ ਕਹਿੰਦੇ ਨੇ, ਚੂੜਾ ਤੇ ਗਾਲ ਹੁੰਦੀ ਹੈ। ਗੱਲ ਕੀ ਹੈ, ਜਾਤ ਦਲਿਤਾਂ ਵਿਚ ਦਲਿਤ ਸੀ। ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ। ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲ, ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ। ਨਾਈ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚਮਾਰ ਹੈ, ਤੇ ਇਹ ਵੀ ਦਲਿਤ ਨੇ ਨਾ, ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ। ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ, ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆ ਚਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ। ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਛਿੰਬੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼੍ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ? ਖੇਤਾਂ ਵਿਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾਂ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜੱਦੋਜਹਿਦ ਕਰਦਿਆਂ, ਉਹ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੇ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆਂ ਹੁੰਦਿਆਂ ਹੀ ਇਹ ਸਾਰਾ ਕੁਝ ਵਿੰਦੇ ਆਏ ਆ। ਤੇ ਕਹਿਰ ਖੁਦਾ ਦਾ, ਜ਼ਿਮੀਂਦਾਰਾਂ ਵੱਲੋਂ ਇਹਨਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਿਰ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਹਨਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ। ਤੇ ਜ਼ਿਮੀਂਦਾਰਾਂ ਦੇ ਜਦੋਂ ਜਾਂਦੇ ਸੀ ਨਾ, ਕਿਤੇ ਦਿਹਾੜੀ ਤੇ ਆਉਂਦੇ ਸੀ ਤੇ ਜਾਂ ਪੱਕੇ ਹੀ ਲੱਗੇ ਹੁੰਦੇ, ਤੇ ਵਿਚਾਰੇ ਆਪਣੇ ਭਾਂਡੇ ਇਹਨਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੀ ਕੋਈ ਵੱਖਰੀ ਰੱਖੀ ਹੁੰਦੀ ਸੀ, ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਹਨਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ, ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ, ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਮਜ਼ਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਂਗ ਕੇ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਰਹੀਆਂ ਨੇ ਅਜੇ ਵੀ, ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ ਇਹ। ਆਰੀਅਨਾਂ ਨੇ ਇਹਨਾਂ ਨੂੰ ਗੁਲਾਮ ਬਣਾ ਕੇ ਅਸੁਰਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ੍ਹ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜ੍ਹੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਹਨਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਕੁੱਤੇ ਗਧੇ ਇਹਨਾਂ ਦੀ ਪ੍ਰਾਪਰਟੀ ਹੋਏ, ਲੀੜਾਂ ਲਮਕਦੀਆਂ ਹੋਣ, ਹੈ ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਹਨਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਹਨਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਹਨਾਂ ਦੇ ਗਹਿਣੇ ਜਿਹੜੇ ਨੇ ਨਾ ਉਹ ਐਵੇਂ ਲੋਹੇ ਲਾਏ ਦੇ ਹੋਣ, ਕੜੇ ਜੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਹਨਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਹਨਾਂ ਦੇ ਵਿਆਹ ਤੇ ਲੈਣ ਦੇਣ ਇਹਨਾਂ ਦੀ ਜਾਤ ਤੱਕ ਹੀ ਸੀਮਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਹਨਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਹਨਾਂ ਨੂੰ ਕੁਛ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਹਨਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿਚ ਲਿਖਿਆ ਜੇ, ਹਾਂਜੀ। ਤੇ ਜਦੋਂ ਇਹ ਇਹਨਾਂ ਨਾਲ ਲੱਗ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਹਨਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਏ ਕਿ ਤੁਸੀਂ ਪਾਰਸ ਜੀ ਹੋ, ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ,
ਮੈਂ ਹਾਂ ਚੌਧਰੀ, ਤੂੰ ਚਰਨਾਂ ਵਿੱਚ ਬਹਿਣਾ, ਕਰ ਅੱਖ ਨੀਵੀਂ, ਆਏ ਕਮੀਆਂ ਤੂੰ ਜੀ ਜੀ ਕਹਿਣਾ, ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ, ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ ਮੰਨਣਾ ਪਊ, ਮੈਂ ਜੋ ਕੁਝ ਕਹਿਣਾ। ਭੁੱਲੀ ਨਾ ਕਮੀ ਦਿਆ ਪੁੱਤਰਾ, ਤੂੰ ਕਮੀ ਐ ਤੇ ਕਮੀ ਰਹਿਣਾ, ਚੌਧਰੀਆਂ ਦੇ ਸਿਰਾਂ ਤੇ ਸ਼ਮਲੇ, ਤੂੰ ਕਮੀਆਂ ਜੁੱਤੀਆਂ ਵਿੱਚ ਬਹਿਣਾ। ਜੇ ਕਮੀ ਦਾ ਪੁੱਤਰ ਜੱਜ ਵੀ ਬਣ ਜਾਏ, ਆ ਸੁੱਚਿਆ ਤੂੰ ਫਿਰ ਵੀ ਕਮੀ ਰਹਿਣਾ, ਤੂੰ ਫਿਰ ਵੀ ਕਮੀ ਰਹਿਣਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਅੱਤ ਦੀ ਗੁਰਬਤ, ਸਮਾਜਿਕ ਅਨਿਆਂ, ਨਿੰਦਰਯੋਗ ਵਿਤਕਰੇ ਦੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ। ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ। ਸੱਜਣਾ, ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ, ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ, ਇਸ ਤੋਂ ਪ੍ਰਭਾਵਿਤ ਹੋਇਆ, ਕਿਉਂਕਿ ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ, ਕੋਈ ਪ੍ਰਭਾਵਿਤ ਨਹੀਂ ਹੋਇਆ। ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ, ਉਹਨਾਂ ਨੂੰ ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ, ਇਹ ਉਹ ਮੰਨਦਾ ਸੀ ਇਸ ਲਹਿਰ ਨੂੰ। ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ। ਇੱਕ ਸੈਕਿੰਡ ਦੋਸਤੋ, ਇਹ ਨਾ ਜੀਵਨ ਨਗਰ ਆ ਗਏ। ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ, ਇਹ ਨਾਮਧਾਰੀ ਡੇਰੇ ਚ ਹੀ, ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ। ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ, ਉਸ ਕਵਿਤਾ ਦੇ ਦੋ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ, ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ, ਤੇਰੇ ਪਿਆਰ ਵਿੱਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ। ਜੀ ਕਰਦਾ ਸੀ ਨਾਲ ਹੀ ਸੜ ਜਾਈਏ, ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ, ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਯਾਦ ਰਹੇਗਾ ਸਦਾ ਪਿਆਰ ਤੇਰਾ। ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ, ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਅਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਭਾਈ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆਂ ਇੰਜੋਏ ਕਰਨ ਲਈ ਹੈ, ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ ਕਲੱਬਾਂ ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਕਿਸੇ ਨੂੰ ਕੋਈ ਪਤਾ ਨੀ, ਗੋਰੇ ਕਾਲੇ ਬੱਗੇ ਨਿੱਕੇ ਵੱਡੇ ਸਭ ਰਲ ਕੇ ਨੱਚਣ ਡਏ ਹੁੰਦੇ ਨੇ, ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ। ਬਹੁਤ ਸੋਹਣੀਆਂ ਜਾਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ, ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ। ਯਾਰ, ਜਿਹੜੇ ਬੰਦੇ ਨੂੰ ਅਕਲ ਹੈ, ਉਹ ਭਾਵੇਂ ਭਾਵੇਂ ਆ
ਮੈਂ ਲੱਗਾ ਹੀ ਕਹਿਣ ਵੀ ਤੁਸੀਂ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ ਨਾਸਾਂ ਜੈਲਦਾਰ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਨ ਮਾਨਸਾਂ ਵਰਗੀਆਂ ਸ਼ਕਲਾਂ ਨੇ ਪਰ ਕੋਈ ਨਫ਼ਰਤ ਨਹੀਂ ਕਰਦਾ ਇਹੋ ਜਿਹੀ ਕੋਈ ਗੱਲ ਨਹੀਂ ਉਹ ਕੁਆਲੀਫਾਈਡ ਲੋਕ ਜਿਹੜੇ ਨੇ ਜਿਹੜੇ ਅਕਲ ਵਾਲੇ ਲੋਕ ਨੇ ਉਹਨਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ ਕੋਈ ਨਿੱਕੀ ਬੋਟੀ ਕਿਤੇ ਹੋ ਹਾ ਜਾਂਦੀ ਹੋਏਗੀ ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ ਇੱਥੇ 1947 ਵਿਚ ਹੋਈ ਸਤਾ ਜਿਹੜੀ ਬਦਲੀ 1947 ਜਦੋਂ ਆਜ਼ਾਦੀ ਰਾਣੀ ਆ ਗਈ ਉਦਾਸੀ ਉਸਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ ਪਰ ਅਸਲ ਵਿਚ ਆਜ਼ਾਦੀ ਆਪਣੀ ਅਜੇ ਜਿਹੜਾ ਸੰਤ ਰਾਮ ਸੀ ਨਾ ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ ਇੰਨੀ ਛੋਟੀ ਉਮਰ ਵਿਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ ਟੀਨ ਏਜ ਵਿਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ ਉਹ ਆਪਣੀ ਉਹਨਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨੂੰ ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦ ਉਹ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿਚ ਆਉਂਦੇ ਨੇ ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿਚ ਜਾ ਕੇ ਸਮਝਣ ਵਿਚ ਕਾਮਯਾਬ ਹੋਇਆ ਸੱਜਣਾ 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ ਪਰ ਉਸਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ ਉੱਨੀ ਤੋਂ ਲੈ ਕੇ 79 ਤੱਕ ਦਾ ਜਿਹੜਾ ਸਮਾਂ ਸੀ ਨਾ ਭਾਰਤੀ ਕਮਿਊਨਿਸਟ ਲਹਿਰ ਲਈ ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ 62 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ ਠੀਕ ਹੈ ਨਾ ਭਾਤੇ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ 64 ਵਿਚ ਭਾਰਤੀ ਕਮਿਊਨਿਸਟ ਪਾਰਟੀ 2 ਫਾੜ ਹੋ ਗਈ CPM ਹੋਂਦ ਵਿਚ ਆ ਗਈ ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ ਸਾਂਝ ਪਾ ਲਈ ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPM ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ 67 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮ ਉਦਾਸੀ ਜੇਕਰ ਚਾਹੁੰਦਾ ਉਸ ਸਮੇਂ ਜੇਕਰ ਸੰਤ ਰਾਮ ਉਦਾਸੀ ਚਾਹੁੰਦਾ ਉਸ ਸਮੇਂ ਤੇ CPI ਤੇ CPM ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜ੍ਹਾ ਸਕਦਾ ਸੀ ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫ਼ਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ ਇਹ ਬਾਹਰ ਵੀ ਗਿਆ ਸੀ ਦੋਸਤੋ ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ ਸੀਨੇ ਖਿੱਚ ਜਿਨ੍ਹਾਂ ਦੇ ਖਾਧੀ ਫਿਰ ਵਾਪਸ ਆਇਆ ਉੱਥੇ ਸੈੱਟ ਹੋ ਸਕਦਾ ਸੀ ਇਹ
ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ। ਇਹ ਸੱਚਾਈ ਜੱਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਹਨਾਂ ਨੇ ਜਬਰ ਜਿਹੜਾ ਸੀ, ਤੇ ਅੱਜ ਵੀ ਸਰਕਾਰਾਂ ਉਹ ਕੁਛ ਹੀ ਕਰਨ ਡਈਆਂ ਨੇ, ਹੋਰ ਕੀ ਹੈ। ਸਰਕਾਰਾਂ ਦਾ ਇਹੋ ਹੀ ਹੈ, ਸਰਕਾਰਾਂ ਦਾ ਸਿਸਟਮ ਹੀ ਹੈ। ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ। ਉਹਨਾਂ ਨੇ ਜਿਹੜਾ ਥਾਣੇਦਾਰ ਫੋਨ ਹੀ ਕਰਨਾ, ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ। ਨਸਲਵਾਦੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਵਰਤ ਮਤਲਬ ਕਿ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ। ਇਹਨਾਂ ਨੇ ਸਰਕਾਰ ਦੀ ਜ਼ਬਰਦਸਤ ਹਥਿਆਰ ਵਰਤ ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ। ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ, ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲੋਂ, ਕਿਉਂਕਿ ਇਹ ਗੌਰਮੈਂਟ ਇਹਨਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ। ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ। ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ ਇਹਨਾਂ ਦੀ, ਇੱਕ ਵੰਗਾਰ ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ। ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜੱਦੋਜਹਿਦ ਦੀ ਗੱਲ ਕਰਨ ਵਾਲਾ ਸੰਤਰਾ ਉਦਾਸੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ। ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ, ਨੋ ਡਾਊਟ। ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿਚ ਹੋਈ। ਉਹਨਾਂ ਦੀ ਧੀ ਬੀਬੀ ਇਕਬਾਲ ਕੌਰ ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ, ਅਸੀਂ ਅਜੇ ਸੁੱਤੇ ਪਏ ਹਾਂ, ਸਵੇਰਾ ਸਵੇਰਾ ਹੀ ਸੀ, ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ। ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ, ਥਾਣੇਦਾਰ ਘਰ ਸਾਡੇ ਆਇਆ, ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ, ਚਾਹਾਂ ਬਾਲ ਬਾਲ ਪੀਂਦਾ। ਭਾਸ਼ਾ ਸੁਣਿਓ ਜਰਾ, ਧੀਆਂ ਪੁੱਤਰ ਕੋਲ ਖਲੋਤੇ ਨੇ। ਬੀਬੀ ਨੇ ਕਿਹਾ ਵੀਰ ਜੀ ਚਾਹ ਦੇ ਨਾਲ ਡੋਲੋ, ਜਵਾਕਾਂ ਨੇ ਪੀਣੀ ਹੈ। ਤੇ ਥਾਣੇਦਾਰ ਬੋਲਿਆ ਕੁੱਤੀਏ, ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ, ਮੈਂ ਤੇ ਰੱਖ ਦਊ ਸਾਰਾ ਕੁਝ ਢਾ ਕੇ, ਮੈਂ ਥੇ ਕਰਕੇ ਧਰ ਦਊ। ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ, ਭੁਆਂਟਣੀ ਦੇ ਕੇ ਉਹ ਖੂੰਜੇ ਵਿਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿਚ ਲਾਓ ਘੋਟਣਾ, ਸਾਰੇ ਚੂੜੇ ਹੁਣ ਇਨਕਲਾਬ ਲਿਆਉਣਗੇ। ਓਏ ਮੂਰਖਾ, ਹਮੇਸ਼ਾ ਹੀ ਇੰਨਾ ਹੀ ਨਹੀਂ ਕਾਮਿਆਂ ਨੇ ਇਨਕਲਾਬ ਲਿਆਂਦੇ ਨੇ, ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਦੋਂ ਲਿਆਉਣਾ? ਤੁਹਾਡੀ ਤੇ ਲਾਟਰੀ ਨਿਕਲੀ ਹੈ, ਤੁਹਾਨੂੰ ਇਨਕਲਾਬ ਨਾਲ ਕੀ? ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ, ਅੱਜ ਇਹਨਾਂ ਨੇ ਕਿਰਤ ਕਰਕੇ ਖਾਣਾ ਦਿਹਾੜੀ ਲੈਣੀ ਹੈ, ਇਹਨਾਂ ਨੇ ਨੀ ਇਨਕਲਾਬ ਲਿਆਉਣਾ? ਹੁਣ ਚੂੜੇ ਇਨਕਲਾਬ ਲਿਆਉਣਗੇ। ਇਹ ਗੱਲ ਏਦਾਂ ਸੱਜਣੋ, ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ, ਬਿਲਕੁਲ। ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ? ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ, ਉਹਦੀ ਮਾਂ ਭੈਣ ਤੇ ਜੁਰਮ ਵਿਚ ਸ਼ਾਮਲ ਹੀ ਨਹੀਂ, ਉਹਨਾਂ ਵਿਚਾਰੀਆਂ ਦਾ ਤੇ ਅਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ। ਉਹਨਾਂ ਨੂੰ ਗੰਦੀ ਭਾਸ਼ਾ ਵਿਚ ਘੋਸਣਾ ਔਰ ਬੇਸ਼ਰਮ ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ। ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ, ਓਏ ਮੂਰਖੋ, ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ।
ਸਾਰਾ ਬਾਜ਼ਾਰ ਤੁਹਾਡਾ ਗੰਦ ਬਕਦਿਆਂ ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ, ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ। ਬਾਜ਼ਾਰ ਵਿਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲੌਗ ਬੋਲਦੇ ਹੋ, ਇਸ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ। ਪਰ ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲੌਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ ਫੁਕਰੇ ਗਾਲਾਂ ਕੱਢਣ ਵਾਲੇ ਨੇ ਯਾਰ। ਯੂਰਪ ਵਿਚ ਵੀ ਪੁਲਿਸ ਹੈ, ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ। ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿਚ, ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ। ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ। ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ, ਸਿਕਿਓਰਿਟੀ ਮਿਲਦੀ ਹੈ ਸਾਨੂੰ, ਸਿਕਿਓਰਿਟੀ ਦੀ ਫੀਲਿੰਗ ਆਉਂਦੀ ਹੈ। ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ। ਪੁਲਿਸ ਨਾ ਹੋਈ, ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ। ਲਓ ਜੀ, ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਦ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ। ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ, ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ। ਤਾਂ ਉਦਾਸੀ ਅਕਸਰ, ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ। ਮੈਂ ਯੂਰਪ ਦੀ ਗੱਲ ਕਰ ਰਿਹਾ। ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ, ਬ੍ਰਸਟ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ, ਉਹਨਾਂ ਦਾ ਕਸੂਰ ਵੀ ਕੋਈ ਨੀ। ਸਿਰਫ ਇਹੋ ਹੀ ਹੈ ਨਾ, ਉਹ ਆਪਣਾ ਹੱਕ ਮੰਗਦੇ ਨੇ ਨਾ ਉਹ, ਤੇ ਫਿਰ ਇਹ ਰੱਜ ਕੇ ਉਹ ਮਰੇ ਦੇ ਲਾਗੇ ਸ਼ਰਾਬ ਪੀਣ ਰਹੇ ਹੋਣਗੇ, ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾਂ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ, ਕੁੱਟਣ ਮਾਰਨ ਵਾਲੇ, ਕਰਨਲ ਦੀ ਬਾਂਹ ਤੋੜਨ ਵਾਲੇ, ਉਹਨੂੰ ਨਾਲੇ ਕੁੱਟਣ ਡਏ ਸਨ, ਨਾਲੇ ਕਹਿੰਦੇ ਅਸੀਂ ਹੁਣੇ ਹੀ ਪੁਲਿਸ ਆਪਣਾ ਬੰਦਾ ਮਾਰ ਕੇ ਆਏ ਹਾਂ, ਅਸੀਂ ਇਨਕਾਊਂਟਰ ਕਰਕੇ ਆਏ ਹਾਂ, ਤੇ ਕਰਕੇ ਵੀ ਆਏ ਸਨ। ਤੇ ਵੇਖੋ ਕਿਤਨਾ ਸ਼ਰਾਬ ਪੀ ਕੇ ਰੌਲੀ ਪਾਉਣ ਡਏ ਨੇ ਤੇ ਖਾਣਾ ਖਾਣੀ ਖਾਣ ਡਏ ਨੇ। ਕਿਹਾ ਕਿ ਕਿਹੜੀ ਆਤਮਾ ਦੇ, ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ। ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ। ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ। ਪਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਛਾੜ ਕਰਦਿਆਂ, ਦੋਸਤੋ ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ। ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲੈ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿਚ। ਸਾਰਾ ਪਿੰਡ ਇਕੱਠਾ ਹੋਇਆ, ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾਕ ਖੋਜ ਹੁਣ ਮਿਟ ਜਾਏਗਾ। ਭਾਪੇ ਦੀ ਨੌਕਰੀ ਵੀ ਛੁੱਟ ਗਈ। ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਡੇ ਪਏ, ਹੈ ਹੀ ਕੁਛ ਨਹੀਂ ਸੀ ਖਾਣ ਨੂੰ, ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿਚ ਜਦੋਂ ਪੁਲਿਸ ਨੇ ਸਪੈਸ਼ਲ ਸਟਾਫ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ ਕੌਫੀ ਪੀ ਲਾਂ ਤੇ ਤੁਸੀਂ ਇਹਨਾਂ ਦੇ ਦੋ ਬੋਲ ਸੁਣੋ ਹੋਰ, ਤੇ ਉਹ ਬੋਲ ਨੇ ਇਹਨਾਂ ਦੇ, ਹਾਂਜੀ ਵੰਡਰਫੁਲ, ਕਿੰਨੀ ਸੋਹਣੀ ਆਵਾਜ਼ ਹੈ ਉਦਾਸੀ ਜੀ ਹੁਣਾਂ ਦੀ, ਹਾਂਜੀ ਕਿਆ ਬਾਤਾਂ ਨੇ, ਇਹ ਆ ਲਓ ਜੀ ਇੰਜੋਏ ਕਰੋ ਤੁਸੀਂ।

0: ਬਲਬੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਲੰਘ ਜਾਓ।
1: ਹਾਂਜੀ, ਸਤਿਕਾਰਯੋਗ ਬਾਜਵਾ ਜੀ, ਮੇਰੇ ਵੱਲੋਂ ਪ੍ਰਵਾਸ ਰੇਡੀਓ ਦੇ ਦੇਸ਼ ਵਿਦੇਸ਼ ਵਿਚ ਬੈਠੇ ਜਿਹੜੇ ਸਰੋਤੇ ਨੇ, ਜਿਹੜੇ ਸਾਨੂੰ ਪਿਆਰ ਮਾਣ ਬਖਸ਼ਦੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਅੱਛਾ ਬਾਜਵਾ ਜੀ, ਤੁਹਾਡੀਆਂ ਟਾਣਕਵੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਪਿਛਲੇ 40 ਮਿੰਟ ਤੋਂ ਸੁਣ ਰਹੇ ਹਾਂ।
0: ਮਿਹਰਬਾਨੀ ਜੀ,
1: ਚੰਗੀ ਗੱਲਬਾਤ ਤੇ ਉੱਤੇ ਤੁਹਾਡੀ ਪਕੜਾ ਤੇ ਵਿਸ਼ਾ ਵੀ ਜੋ ਹੈ ਉਹ ਫਿਰ ਐਂ ਜਿਵੇਂ ਕਹਿੰਦੇ ਆ ਵੀ ਘੋਟ ਘੋਟ ਕੇ ਸਾਡੇ ਵਰਗੇ ਸਰੋਤਿਆਂ ਦੇ ਦਿਮਾਗ ਚ ਪਾ ਦਿੰਦੇ।
0: ਗੱਲ ਏਦਾਂ ਜੀ, ਜੋ ਸੱਚਾਈ ਹੈ ਬੱਬੀ ਜੀ
1: ਜੀ,
0: ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸੱਚਾਈ ਨੂੰ ਉਜਾਗਰ ਕੀਤਾ ਜਾਏ, ਸਾਡੇ ਸਮਾਜ ਦਾ ਜਿਹੜਾ ਕਰੂਪ ਚਿਹਰਾ ਉਹਨੂੰ ਸਾਹਮਣੇ ਲਿਆਂਦਾ ਜਾਏ ਤੇ ਵਿਖਾਇਆ ਜਾਏ।
2: ਮੱਠਾ ਜਿਹਾ ਚੱਲਦਾ ਵਪਾਰ, ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਇਹ ਰਫਤਾਰ, ਪ੍ਰਵਾਸ ਰੇਡੀਓ ਤੇ ਕਰ ਪ੍ਰਚਾਰ। ਜੀ ਹਾਂ, ਆਪਣੇ ਕਾਰੋਬਾਰ ਨੂੰ ਦੁਨੀਆ ਭਰ ਚ ਪ੍ਰਚਾਰਨ ਲਈ ਪ੍ਰਵਾਸ ਰੇਡੀਓ ਤੇ ਇਸ਼ਤਿਹਾਰ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੋਨ ਨੰਬਰ 93 170 53 190।

ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

ਆਪਣੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆਪ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world. With your own watching eyes and experience, is this world really wonderful or ugly world? What do you think? We are only phone callers. Dosto, bilkul. ਅਸੀਂ ਤੁਹਾਡੇ ਤੋਂ ਫੋਨ ਕਾਲ ਲਏ ਹੀ ਹਾਂ ਤੇ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਯਾਨੀ ਕਿ ਤੁਹਾਡਾ ਆਪਣਾ ਪ੍ਰੋਗਰਾਮ। ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ, ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ। ਸੋ ਆਓ ਦੋਸਤੋ, ਤੁਸੀਂ ਕੀ ਲਿਖਦੇ ਹੋ, ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਛ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.pravasradio.com। ਦੋਸਤੋ ਆਪਣੀ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰੋ, ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਲੇਕਿਨ ਇਹਦੇ ਨਾਲ ਰਲਦੇ ਮਿਲਦੇ ਕਈ ਰੇਡੀਓ ਅਪੀਅਰ ਹੋਣਗੇ। ਤੁਸੀਂ ਦੋ ਸਪੀਕਰਾਂ ਵਾਲਾ ਸਾਡਾ ਲੋਗੋ ਹੈ ਯੈਲੋ ਰੰਗ ਦਾ, ਆਪ ਤੇ ਤੁਸੀਂ ਸੁਣਦੇ ਹੀ ਹੋ। ਮਿਹਰਬਾਨੀ ਹੋਵੇਗੀ ਜੇ ਪੰਜਾਂ ਸੱਤਾਂ ਦਸਾਂ ਮਿੱਤਰਾਂ ਨੂੰ ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ, ਵੀ ਸ਼ੈਲ ਬੀ ਰੀਲੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ,
ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ, ਪਰ ਧਰਤੀ ਦੇ ਰੱਬ, ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆਂ ਦੇ ਬੰਦਿਓ, ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਮਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ, ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ। ਸੋ ਦੋਸਤੋ, ਗੱਲ ਇਸ ਤਰ੍ਹਾਂ ਵਾ ਭਾਈ, ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ, ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23, ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੰਡਰਫੁਲ, ਨਾ ਗਰਮੀ ਨਾ ਠੰਡ। ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼, 0049-171-486-9514, 0049-171-486-9514 ਜੀ, ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ, ਅੱਜ ਮਦਰ ਡੇ ਹੈ, ਖੂਬਸੂਰਤ ਦਿਨ, ਹਾਂਜੀ, ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ, ਕੀਤੀ ਨਹੀਂ ਜਾ ਸਕਦੀ। ਉਹ ਮਾਣਕ ਦਾ ਇੱਕ ਗਾਣਾ ਨਾ, ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ, ਮਾਂ ਕੀ ਹੁੰਦੀ ਹੈ ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ, ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ, ਇਸ ਕਰਕੇ ਉਹਨੂੰ ਗਾਣਾ ਹੀ ਇੱਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ, ਜੱਫੀ ਪਿਆਰ ਨਾਲ ਪਾਈ ਹੋਏਗੀ, ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ, ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ, ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ, ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਏਦਾਂ ਭਾਈ, ਮਾਂ ਨੂੰ, ਮਾਂ ਦਾ ਸਤਿਕਾਰ ਕਰਨਾ, ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ, ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ, ਨਹੀਂ, ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਏਦਾਂ ਵੈ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ, ਪਰ ਮਾਂ ਤੇ ਅਹਿਸਾਨ ਕਰਦੀ ਨਹੀਂ, ਉਹਦਾ ਦੇਣ ਹਾਂ ਕੀ ਦੇਣਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ। ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ? ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ, ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ, ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ, ਮਾਂ ਦੇ ਹੁੰਦੇ ਆ।
ਛੋਟੇ ਛੋਟੇ ਜਾਨਵਰ ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰਮਾਣਾ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀਂ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ ਅੱਧਾ ਅੱਧਾ ਘੰਟਾ 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ। ਆ ਲਓ ਜੀ ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ। ਵਾਹ ਵਾਹ ਦੋਸਤੋ, ਗਾ ਰਹੇ ਨੇ ਦਰਵੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ, ਆ ਲਓ ਜੀ ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

0: ਬਾਜੀ ਵਾਹ ਜਮਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬਹਿਜਾ ਬਹਿਜਾ ਕਲਾਤੀ, ਏਡਾ ਸੋਹਣਾ ਗੀਤ ਇਹਨਾਂ ਦੇ ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇਕ ਦੋ ਵਾਰੀ ਮੇਲੇ ਦੇ ਵਿਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਂਦਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਾਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਾਈ ਖੂਨੀ ਹੜ ਵਿਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ, ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ, ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ, ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ, ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ, ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਬਾਹਰ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ, ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਦੀ, ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਵਸਦੇ ਘੁਮਾਉਂਦੇ ਤੇ ਟੱਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ ਤੇ ਕਾਫੀ ਵੱਡਾ ਸਾਡਾ ਸਕੂਲ ਸੀ 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ ਅੱਛਾ ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਕੁੜੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋ ਦੀ ਹੇੜਾਂ ਦੀਆਂ ਹੇੜਾਂ ਕੋਈ ਭੱਜਾ ਜਾਏ ਕੋਈ ਸਾਈਕਲ ਤੇ ਜਾਏ ਕੋਈ ਕਿਸੇ ਤਰ੍ਹਾਂ ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ ਕਿਸੇ ਦੇ ਵਾਲ ਖਿਲਰੇ ਕਿਸੇ ਦਾ ਨਹੀਂ ਕਾਲਾ ਜਿਹਾ ਰੰਗ ਕਿਸੇ ਦੀ ਕਮੀਜ਼ ਹੈ ਇਹਨੂੰ ਗਾਂ ਨੂੰ ਕਿਸੇ ਦਾ ਨੱਕ ਹੈ ਇਹਨੂੰ ਕਿਸੇ ਦੇ ਕੰਨ ਬਾਹਰ ਨੂੰ ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਤੇ ਚੰਨ ਚੜਿਆ ਹੁੰਦਾ ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ ਨਹੀਂ ਉਹ ਮਾਂ ਦੀ ਨਜ਼ਰ ਸੀ ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਭਾਈ ਮਾਂ ਰੱਬ ਹੈ ਰੱਬ ਹੈ ਰੱਬ ਹੀ ਹੈ ਜੇ ਨਹੀਂ ਤੇ ਰੱਬ ਦੇ ਨਾਂ ਵਰਗੀ ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ 35 ਅੱਖਰ ਨੇ ਪੰਜਾਬੀ ਦੇ ਵਿੱਚ ਸਾਰੇ ਰਲ ਕੇ ਮਾਂ ਨੂੰ ਮਾਂ ਦੀ ਬਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ ਦੋਸਤੋ ਤੁਸੀਂ ਬਾਹਰ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ ਇਕੱਠਿਆਂ ਤੇ ਲਿਆ ਨਹੀਂ ਜਾ ਸਕਦਾ ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਅਗਰ ਕਰ ਦੋ ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ ਫਿਰ ਤੁਸੀਂ 6-7 ਗੱਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ ਤੇ ਉਹ ਕਿੱਥੇ ਨੇ ਜੀ ਇੱਥੇ ਜੇ ਕਿਤੇ ਹੋਣੇ ਨੇ ਆ ਲਓ ਅਖਤਰ ਸਾਹਿਬ ਕਿੱਥੇ ਹਾਂਜੀ ਆ ਲਓ ਜੀ ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ ਹਾਂਜੀ ਲਓ ਜੀ ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ ਹਾਂ ਵਾਲੇਕੁਮ ਸਲਾਮ ਅਖਤਰ ਸਾਹਿਬ ਆ ਜਾਓ ਵੈਲਕਮ ਹੈ ਤੁਹਾਡਾ
1: ਜੀ ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ
0: ਠੀਕ ਹੈ ਜੀ ਠੀਕ ਹੈ
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ
0: ਅੱਛਾ ਜੀ ਠੀਕ ਹੈ ਥੈਂਕ ਯੂ ਹੈਵ ਅ ਨਾਈਸ ਟਾਈਮ ਥੈਂਕ ਯੂ ਲਓ ਜੀ ਉਹ ਕਿਤੇ ਬਿਜੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ ਤੇ ਉਹ ਕਿੱਥੇ ਹੈ ਜੀ ਉਹ ਹੈਗੀ ਹੈ ਇੱਥੇ ਜਿਹੜਾ ਸ਼ੁਗਰ ਚੱਲਦਾ ਰਹੇ ਉਨੀ ਦੇਰ ਹਲੋ ਫੇਸਬੁੱਕ ਤੋਂ ਲਈ ਸੀ ਮੈਂ ਉਹ ਤੇ
2: ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਤਾਲੀ ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਕਰ ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ ਤੇ ਰੈਲੀ ਜਾਣ ਤੇ ਪਾਈਆ ਮਿਲਦਾ ਉਹ ਰੈਲੀ ਜਾਣ ਤੇ ਪਾਈਆ ਮਿਲਦਾ ਨਾਰਾ ਲਾਣ ਤੇ ਵਧੀਆ ਵੋਟ ਦਵੇ ਤਾਂ ਬੋਤਲ ਮਿਲਜੂ ਕੰਬਲ ਅੱਡ ਨੇ ਵਧੀਆ ਪਰ ਚੁੱਪ ਕਰਕੇ ਮੰਜੇ ਤੇ ਪੈ ਜਾ ਚੁੱਪ ਕਰਕੇ ਮੰਜੇ ਤੇ ਪੈ ਜਾ ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾ ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਤਾਰਾਂ ਵਿੱਚੋਂ ਬਿਜਲੀ ਫਰੀ ਹੈ, ਕਦੀ ਕਰੰਟ ਵੀ ਆ ਜਾਂਦਾ ਹੈ, ਬਿੱਲ ਨਹੀਂ ਆਉਣਾ, ਬਿਜਲੀ ਵਾਲਾ ਸੌ ਮੀਟਰ ਘਬਰਾ ਜਾਂਦਾ ਹੈ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਤੀ ਮਾਰਦੇ ਲੱਗੇ ਭੰਡਾਰੇ, ਤੂੰ ਨਾ ਕੰਮਦੇ ਜਾ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ। ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ? ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ? ਤੇ ਲੈਟਰੀਨਾਂ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ। ਲੈਟਰੀਨਾਂ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ। ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫਰੀ ਵਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮਦੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ। ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ। ਉਹ ਹਾਇਓ ਮੇਰੀ ਇਹ ਭੋਲੀ ਜਨਤਾ, ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ। ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੂੰ ਬਚਣਾ, ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ। ਹਾਇਓ ਮੇਰੀ ਦੇਸ਼ ਦੀ ਜਨਤਾ, ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ। ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਦੇ ਨਾ ਜਾਇਆ ਕਰ, ਲੀਡਰਾਂ ਨੇ ਤਾਂ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਚੈੱਕ ਕਰੇ
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਇੱਥੇ ਸੰਤਾਲੀ। ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫਰੀ ਮਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫਤ ਦਾ ਰਾਸ਼ਨ ਲੈ ਦੋ ਜਨਤਾ ਬਿਰਲਾ ਟਾਟਾ। ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲ ਜੂ, ਕੰਬਲ ਅੱਡ ਨੇ ਵਧੀਆ। ਉਹ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫਰੀ ਮਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮਦੇ ਜਾਇਆ। ਤੇ ਤਾਰਾਂ ਵਿੱਚੋਂ ਬਿਜਲੀ ਫਰੀ ਏ, ਕਦੀ ਕਰੰਟ ਵੀ ਆ ਜਾਂਦਾ। ਤਾਰਾਂ ਵਿੱਚੋਂ ਬਿਜਲੀ ਫਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ, ਬਿਜਲੀ ਵਾਲਾ ਸੌ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਸਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫਰੀ ਮਾਲ ਦੇ ਲਗੇ ਭੰਡਾਰੇ, ਤੂੰ ਨਾ ਕੰਮਦੇ ਜਾ। ਤੇ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ। ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ? ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ? ਤੇ ਲੈਟਰੀਨਾਂ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ। ਲੈਟਰੀਨਾਂ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ। ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਲਗੇ ਭੰਡਾਰੇ, ਤੂੰ ਨਾ ਕੰਮਦੇ ਜਾਇਆ ਕਰ। ਤੇ ਫਿਰ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ। ਉਹ ਹਾਇਓ ਮੇਰੀ ਇਹ ਭੋਲੀ ਜਨਤਾ, ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ। ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ। ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ। ਉਹ ਖਬਰਾਂ ਵਾਲੇ ਚੈਨਲ ਛੱਡ ਤੂੰ ਬਚਣਾ, ਐਵੇਂ ਲਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ। ਹਾਇਓ ਮੇਰੀ ਦੇਸ਼ ਦੀ ਜਨਤਾ, ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ।
0: ਵਾਕਿਆ ਹੀ ਲੀਡਰ ਝੂਠ ਬੋਲਦੇ ਨੇ, ਹਾਂਜੀ, ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ। ਲਓ ਜੀ, ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ, ਸੋਰੀ ਜੀ ਪਲੀਜ਼, ਸਤਨਾਮ ਸਿੰਘ ਮੱਠੂ, ਠੀਕ ਹੈ, ਦਰਸ਼ਨ ਸਿੰਘ ਨਾਲ ਚੱਲਦੇ ਹਾਂ। ਤੇ ਇਹ ਲਓ ਜੀ, ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ ਹੈ, ਲਵ ਮਿਸਡ ਕਾਲ। ਹਾਂਜੀ हां जी सरदार दर्शन सिंह जी आप जी नु प्यार भरी सत श्री अकाल ते स्वागत है तुहाडा प्रवाद रेडियो दे वेड़े तुहाडा बहुत बहुत स्वागत आ जाओ
4: मेरे वालों भी सारे श्रोतियां दा ते तुहाडा चैनल दा बहुत बहुत धन्यवाद जी
0: थैंक यू की हाल चाल है तुहाडा
4: बहुत वधिया सर बहुत वधिया जी
0: अच्छा अच्छा अच्छा ए दसो जरा भई तुसी केड़े पिंडों जां शहर चों फोन कर रहे हो
4: मैं जी इंडिया पंजाब तो पातड़ा शहर तो जी
0: पातड़ा शहर तो अच्छा अच्छा ते तुसी सर्विस करदे हो जां रिटायरमेंट है तुहाडे कोल
4: सर मैं बिजली बोर्ड तो जेई रिटायर होया जी 28 फरवरी 2025
0: नु अच्छा अच्छा जी ते फिर हुणे हुणे रिटायर होए ही हो ठीक है
4: हां जी हां जी हां जी
0: ते अपना अज तुसी किहो जी गलबात साडे नाल करनी पसंद करोगे की कहना चाहोगे
4: सर पहली गल तां मैं थोड़े रेडियो दा बहुत बहुत धन्यवाद करना चाहुंदा तुसी मैनू टाइम दित्ता थोड़े रेडियो
0: ते इह गल इस तरह वीर जी असीं वी तुहाडे रेडियो वी तुहाडा ते तुहाडे वर्गे सारे सज्जणां दा क्योंकि रौनकां तुहाडे वर्गे सज्जणां दी ही इस रेडियो दे उत्ते ने ते कल्ला कोई हां कल्ला कोई भी महफल नहीं सजा सकदा हुंदा
4: हां जी हां जी
0: महफलां रल के ही सजदियां ने सारियां ने ते इस करके तुसी मतलब कि ताडी हॉबी है लिखना या जो भी मतलब किहो जिहियां हॉबियां ने तुहाडियां
4: हां सर मेरा शौक है जी लिखना ते मैं गा भी लैंदा थोड़ा बहुत बाकी मैं लिखदा जी
0: अच्छा ते तुहाडे नाल मानक साहब की फोटो है जिहड़ी डिस्प्ले ते लगी है
4: हांजी
0: मानक साहब कुलदीप मानक साहब वाह वाह बहुत सोहनी
4: उन्होंने मैनू 4-5 बारी संगत करन दा मौका मिलिया जी उन्होंने
0: अच्छा अच्छा अच्छा बहुत सोहनी फोटो है तुहाडी दोवां दी बहुत सोहनी फोटो है
4: धन्यवाद जी धन्यवाद जी
0: ते तुसी फिर दर्शन सिंह जी जो तुहाडा दिल करदा अज साडे नाल साथ
4: ठीक है सर मैं अपनी लिखी हुई एक गल बात तुहानू सुणाउणा
0: जी सुणाओ सुणाओ अपनी
4: हांजी
0: जी सुणाओ
4: यार तां होर बथेरे मिलदे
0: हांजी
4: यार ता होर बथेरे मिलदे पंजाबियां जा वर्गा यार नहीं मिलदा
0: वाह वाह वाह वाह वाह वाह मैं ना
4: ता होर बथेरे मिलदे
0: हां जी
4: पर मामा वर्गा प्यार नहीं मिलदा
0: वाह आज मदर डे भी है ਤੁਹਾਨੂੰ ਪਰ
4: ਹਾਂਜੀ ਹਾਂਜੀ
0: ਮੁਬਾਰਕਾਂ
4: ਟੁੱਟ ਗਿਆ ਜੀ
0: ਜੀ ਆਪਣੀਆਂ
4: ਮਾਂ ਤਾਂ ਹੋਰ ਬਥੇਰੇ ਮਿਲਦੇ ਪੰਜਾਬੀਆਂ ਵਰਗਾ ਯਾਰ ਨਹੀਂ ਮਿਲਦਾ ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
4: ਨਹੀਂ ਮਿਲਦਾ
0: ਕੀ ਬਾਤ ਹੈ ਕੀ ਬਾਤ
4: ਹਾਂਜੀ ਅੱਗੇ ਪੂਰਾ ਪੂਰਾ ਗੀਤ ਹੈ ਜੀ
0: ਜੀ
4: ਮਾਲਵੇ ਦੀ ਮੁਟਿਆਰ ਹੈ ਸੋਹਣੀ
0: ਵਾਹ
4: ਮਾਲਵੇ ਦੀ ਮੁਟਿਆਰ ਹੈ ਸੋਹਣੀ ਗੱਭਰੂ ਮੁੰਡੇ ਦੁਆਬੇ ਦੇ ਨੇ
0: ਵਾਹ ਵਾਹ ਵਾਹ ਵਾਹ
4: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ
0: ਵਾਹ ਵਾਹ
4: ਹਾਰ ਬੜੇ ਸੋਹਣੇ ਤੋਂ ਸੋਹਣੇ ਹਾਰ ਬੜੇ ਸੋਹਣੇ ਤੋਂ ਸੋਹਣੇ ਹੀਰਿਆਂ ਵਰਗਾ ਹਾਰ ਨਹੀਂ ਮਿਲਦਾ
0: ਵਾਹ ਵਾਹ ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
4: ਨਹੀਂ ਮਿਲਦਾ
0: ਭਾਈ ਬਹੁਤ ਖੂਬ ਬਹੁਤ ਖੂਬ
4: ਹਾਂਜੀ ਤੋਰ ਨਾ ਮਿਲੇ ਪੰਜਾਬਣ ਵਰਗੀ
0: ਹਾਏ ਹਾਏ
4: ਅਗਲੀਆਂ ਲੈਣਾ ਨੇ ਜੀ
0: ਹਾਂਜੀ
4: ਤੋਰ ਨਾ ਮਿਲੇ ਪੰਜਾਬਣ ਵਰਗੀ ਜੈਪੁਰ ਜਿਹਾ ਗੁਲਾਬ ਨਹੀਂ ਮਿਲਦਾ
0: ਵਾਹ ਵਾਹ ਵਾਹ ਵਾਹ
4: ਹਾਜ਼ਰ ਜਵਾਬ ਬਥੇਰੇ ਮਿਲਦੇ ਹਾਜ਼ਰ ਜਵਾਬ ਬਥੇਰੇ ਮਿਲਦੇ ਪਰ ਵੀਰ ਵੱਲ ਜਿਹਾ ਜਵਾਬ ਨਹੀਂ ਮਿਲਦਾ
0: ਵਾਹ
4: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ ਸੁਪਨਿਆਂ ਦੇ ਸੰਸਾਰ ਤਾਂ ਮਿਲਦੇ ਇਹ ਮੁੜ ਕੇ ਸੰਸਾਰ ਨਹੀਂ ਮਿਲਦਾ
0: ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
4: ਨਹੀਂ ਮਿਲਦਾ
0: ਭਾਈ ਬਹੁਤ ਖੂਬ ਬਹੁਤ
4: ਹਾਂਜੀ ਅੱਗੇ ਲੈਣਾ ਨੇ ਜੀ
0: ਜੀ
4: ਤੋਨੇ ਦੀ ਮੁੰਦਰੀ ਵਿਚ ਮੜਿਆ ਸੋਨੇ ਦੀ ਮੁੰਦਰੀ ਵਿਚ ਮੜਿਆ ਸੋਹਣਾ ਜਿਵੇਂ ਨਗੀਨਾ ਮਿਲਦਾ
0: ਕੀ ਬਾਤ ਹੈ
4: 12 ਮਹੀਨਿਆਂ ਵਿਚੋਂ ਸੋਹਣਾ ਸਭ ਤੋਂ ਸੋਹਣ ਮਹੀਨਾ ਮਿਲਦਾ
0: ਵਾਹ
4: ਭਗਤ ਸਿੰਘ ਤੇ ਊਧਮ ਵਰਗਾ ਭਗਤ ਸਿੰਘ ਤੇ ਊਧਮ ਵਰਗਾ ਦੇਸ਼ ਦਾ ਪਹਿਰੇਦਾਰ ਨਹੀਂ ਮਿਲਦਾ
0: ਵਾਹ ਵਾਹ ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ
0: ਪਿਆਰ
4: ਨਹੀਂ ਮਿਲਦਾ
0: ਵਾਹ ਵਾਹ
4: ਆਖਰੀ ਲੈਣਾ ਨੇ ਜੀ
0: ਆਉਣ ਦਿਓ ਜੀ ਆਉਣ ਦਿਓ
4: ਹਾਂਜੀ ਹਾਂਜੀ ਸਭ ਤੋਂ ਮਿੱਠਾ ਸੇਬ ਕਸ਼ਮੀਰੀ
0: ਬਿਲਕੁਲ
4: ਸਭ ਤੋਂ ਮਿੱਠਾ ਸੇਬ ਕਸ਼ਮੀਰੀ ਮਹਾਰਾਸ਼ਟਰ ਦੇ ਕੇਲੇ ਮਿਲਦੇ ਮੇਲਿਆਂ ਵਿੱਚੋਂ ਮੇਲੇ ਸੋਹਣੇ ਦੇਸ਼ ਪੰਜਾਬ ਦੇ ਮੇਲੇ ਮਿਲਦੇ
0: ਵਾਹ ਵਾਹ ਵਾਹ ਵਾਹ ਵਾਕਿਆ
4: ਦਿਲ ਵਾਲੇ ਤਾਂ ਮਿਲਣ ਬਥੇਰੇ ਸਰ ਦਿਲ ਵਾਲੇ ਤਾਂ ਮਿਲਣ ਬਥੇਰੇ ਪਰ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ
0: ਵਾਹ ਵਾਹ ਵਾਹ ਵਾਹ
4: ਪਿਆਰ ਤਾਂ ਹੋਰ ਬਥੇਰੇ ਮਿਲਦੇ ਪਰ ਮਾਮਾ ਵਰਗਾ ਪਿਆਰ ਨੀ ਮਿਲਦਾ
0: ਬਿਲਕੁਲ ਠੀਕ ਬਿਲਕੁਲ ਜੀ ਮਾਂ ਦੇ ਪਿਆਰ ਮਾਂ ਦੇ ਪਿਆਰ ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ
4: ਹਾਂਜੀ ਹਾਂਜੀ ਸਰ
0: ਹਾਂਜੀ ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਪੰਜ ਦਸ ਮਿੰਟ ਦੀ ਯੂ ਮੋਸਟ ਵੈਲਕਮ ਜੋ ਤੁਹਾਡਾ ਦਿਲ ਕਰ
4: ਹਾਂਜੀ ਹੋਰ ਵੀ ਕਵਿਤਾ ਸੁਣਾ ਦਿੰਦੇ ਹਾਂ ਜੀ ਤੁਹਾਨੂੰ
0: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਂ ਇੱਕ ਮਾਂ ਦਾ ਸ਼ੇਅਰ ਕਰਾਂਗਾ
4: ਹਾਂਜੀ
0: ਤੂੰ ਤੀਰਥ ਗਾ ਗਾ ਉਮਰ ਗਵਾਈ ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ
4: ਹਾਂਜੀ ਹਾਂਜੀ
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨੂੰ
4: ਵਾਹ ਜੀ ਵਾਹ
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ ਤੇ ਬਾਪ ਤੋਂ ਉੱਚਾ ਮੰਦਰ ਨਾ ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ ਵਿਅਰਥ ਵਿਅਰਥ ਤੇਰਾ ਨਾਮ ਜਪਿਆ
4: ਬਹੁਤ ਖੂਬ ਜੀ
0: ਮਾਪਿਆਂ ਨੇ ਨੀ ਪੈਰੀ ਹੱਥ ਲਾਉਂਦਾ ਵਿਅਰਥ ਤੇਰਾ ਨਾਮ ਜਪਿਆ ਨੱਕ ਰਗੜਦੇ ਫਿਰਨਾ ਇਧਰ ਉਧਰ ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ ਹਾਂਜੀ
4: ਹਾਂਜੀ ਹਾਂਜੀ
0: ਜੀ
4: ਜੀ
0: ਹੁਣ ਸੁਣ ਸਲਾਮ
4: ਹੈ ਜੀ ਤੁਹਾਡੀ ਕਲਮ ਨੂੰ ਸਲਾਮ ਹੈ ਜੀ
0: ਜੀ ਤੁਸੀਂ ਵੀ ਬਹੁਤ ਸੋਹਣਾ
4: ਤੁਸੀਂ ਵੀ
0: ਥੈਂਕ ਯੂ ਹਾਂਜੀ
4: ਹਾਂਜੀ ਹਾਂਜੀ ਹੋਰ ਸੁਣਾ ਦਈਏ ਜੀ
0: ਸਲਾਮ ਜੀ ਸਲਾਮ
4: ਹਾਂਜੀ ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ ਪਹਿਲਾਂ ਪੁਰਾਣੇ ਹਲਟ ਹੁੰਦੇ ਸੀ
0: ਹਾਂਜੀ
4: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ
0: ਹਾਂਜੀ
4: ਤੇ ਸੁਹਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ
0: ਹਾਂਜੀ
4: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ
0: ਆਉਣ ਦਿਓ ਜੀ
4: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ
4: ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ
4: ਅਗਲਾ ਪਹਿਰਾ ਜੀ ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿਚ ਰੁੜੀਆਂ
0: ਵਾਹ
4: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਹੈ ਜੀ
0: ਹਾਂਜੀ
4: ਹੁਣ ਕੱਚੀਆਂ ਘਰਾਂ ਵਿਚ ਦਿਸਦੇ ਨਾ ਕਿਤੇ ਚੁੱਲੇ ਹਾਰੇ
0: ਵਾਹ
4: ਹੁਣ ਕੱਚੀਆਂ ਘਰਾਂ ਵਿਚ ਦਿਸਦੇ ਨਾ ਕਿਤੇ ਚੁੱਲੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿਚ ਖੜਕਦੀ ਨਾ ਸੋਹਣੇ ਮਧਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ ਵਾਕਿਆ
4: ਨਾ ਗਲ ਵਰਦਾਂ ਦੇ ਟੱਲੀਆਂ ਨਾ ਗਲ ਵਰਦਾਂ ਦੇ ਟੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਿਲਕੁਲ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪਹਿਰਾ ਜੀ
0: ਜੀ ਆਉਣ ਦਿਓ ਆਉਣ ਦਿਓ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
0: ਵਾਹ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬੰਨਦੇ
0: ਵਾਕਿਆ ਵਾਕਿਆ
4: ਆ ਦਰਸ਼ਨ ਗਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਵਾਕਿਆ ਯਾਰ ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
4: ਹਾਂਜੀ ਹਾਂਜੀ
0: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਤੇ ਘਾਸ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
4: ਹਾਂਜੀ ਉਦੋਂ ਸਰ ਲੋਕਾਂ ਦੇ ਵਿਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਦੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ,
0: ਵਾਕਿਆ ਵਾਕਿਆ ਉਹ ਦੇਣਾ
4: ਪੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ,
0: ਜੀ ਜੀ ਕਈ ਇਵਨ ਕੱਪੜੇ
4: ਮੰਗ ਕੇ ਜੁੱਤੀ ਜੁੱਤੀ ਮੰਗ ਕੇ ਲੈ ਕੇ ਜਾਣੀ, ਚਾਦਰਾ ਮੰਗ ਕੇ ਲੈ ਕੇ
0: ਜਾਣਾ, ਕਮੀਜ਼ਾਂ ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ,
4: ਹਾਂਜੀ ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ,
0: ਵਾਕਿਆ ਪੱਗ ਬੰਨਦੇ ਹੁੰਦੇ ਹਨ,
4: ਹਾਂ ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤਾਂ ਸਬਜ਼ੀ ਲੈ ਕੇ ਆਉਂਦੇ, ਆਪ ਉਹਨੂੰ ਸਾਗ ਦੇ ਕੇ ਆਉਂਦੇ,
0: ਜੀ ਜੀ ਜੀ ਜੀ ਜੀ ਯਾਰ
4: ਹਾਂ ਇਹ ਚੀਜ਼ਾਂ ਹੁੰਦੀਆਂ, ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤਾਂ ਕਣਕ ਦੀ ਲੈ ਲੈਣੀ, ਉਹਨੂੰ ਮੱਕੀ ਦੀ ਦੇ ਦੇਣੀ ਪਕਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ।
0: ਅਸੀਂ ਮੇਰਾ ਖਿਆਲ ਹੈ ਉਦੋਂ 8ਵੀਂ 9ਵੀਂ ਚ ਪੜ੍ਹਦੇ ਹੋਵਾਂਗੇ, ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ, ਉੱਥੋਂ ਦਾ ਇੱਕ ਜ਼ਿਮੀਦਾਰ ਹੈ ਸਰਦਾਰ ਜਾਗਰ ਸਿੰਘ, ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ,
4: ਹਾਂਜੀ ਹਾਂਜੀ,
0: ਉਹਦੀ ਲੜਕੀ ਦੀ ਹੋਈ ਸ਼ਾਦੀ,
4: ਹਾਂਜੀ
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ, ਉਹ ਆਪ ਵੀ ਬੜਾ ਸ਼ਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ, ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ,
4: ਇਹ ਤਾਂ ਹੁੰਦਾ ਹੀ ਨੀ ਸੀ।
0: ਹਾਂ ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ, ਪਤਾ ਮੇਰਾ ਖਿਆਲ ਹੈ 70-80 ਹੋਣੇ ਨੇ, ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ,
4: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿਚ ਖੂਨ ਸਨ ਸੰਮਾਂ ਵਾਲੇ,
4: ਪਿੱਤਲ
0: ਦੇ ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ,
4: ਤੇ ਨਜ਼ਾਰੇ ਵੱਖਰੇ
0: ਬੜੇ। ਮੈਂ ਕਹਿੰਦਾ ਜੀ ਤੇ ਅੱਗੇ 4-5 ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਤੇ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ
4: ਵਾਲੀ,
0: ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ। ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ ਉਹ 70-80 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿਚ, ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਆਟਾ ਦੇਣਾ
4: ਬਹਿਰੇ, ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ ਬਹਿਰੇ ਭਾਂਡੇ ਸਾਂਭਦੇ ਨੇ, ਇਹ ਨੀ ਸੀ ਹੁੰਦੇ ਉਦੋਂ, ਮੁਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ, ਸਾਰੇ ਆਪ ਹੀ ਕੰਮ ਕਰਦੇ ਸੀ।
0: ਵਾਹ ਵਾਹ ਕਿੰਨੀ ਯਾਰ ਵੇਖ ਲੋ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ, ਭੱਜ ਭੱਜ ਕੇ। ਮੈਂ ਖੁਦ ਆਪਣੇ ਬਚਪਨ ਵਿਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
4: ਬਿਸਤਰੇ ਦੇ ਉੱਪਰ ਫਿਰ ਨਾਂ ਲਿਖਣਾ
0: ਕਿਹਦਾ ਬਿਸਤਰਾ ਕਿਹਦਾ,
4: ਨਿਸ਼ਾਨੀ ਰੱਖਣੀ ਹੁੰਦੀ।
0: ਹਾਂ ਬੜਾ ਵੰਡਰਫੁਲ ਨਾ ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ, ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ, ਐ ਲੋਕ ਰਿਲੈਕਸ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ, ਰਜਿੰਦਰ ਸਿੰਘ ਜੀ, ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ, ਆਪਣਾ ਦਰਸ਼ਨ ਸਿੰਘ ਜੀ ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
4: ਬਹੁਤ
0: ਚੰਗਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ।
4: ਓਕੇ ਜੀ, ਕਰੋ ਜੀ ਕਰੋ।
0: ਕਿ ਮਹਿਫਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
4: ਵਾਹ
0: ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ,
4: ਵਾਹ ਜੀ ਵਾਹ ਬਹੁਤ ਖੂਬ।
0: ਮਹਿਫਲ ਵਿਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਚ ਕਲਿਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿਚ ਫਤੂਰ ਆ ਰਿਹਾ। ਓਏ ਮੈਂ ਤੇ ਅਜੇ ਪੀਤੀ ਵੀ ਨਹੀਂ ਪਰ ਨਖਰੇ ਨਖਰੇ ਵੇਖ ਕੇ ਸਰੂਰ ਆ ਰਿਹਾ,
4: ਬਿਨਾਂ ਪੀਤਿਓ
0: ਬਿਨਾਂ ਪੀਤਿਓ ਜੀ,
4: ਬਿਨਾਂ ਪੀਤਿਓ ਨਸ਼ਾ ਚੜ ਜਾਵੇ
0: ਚੜ ਜਾਵੇ, ਵਾਕਿਆ ਜਿਉਂਦੇ ਵਸਦੇ ਰਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ,
4: ਧੰਨਵਾਦ ਸਰ, ਧੰਨਵਾਦ,
0: ਥੈਂਕ ਯੂ, ਥੈਂਕ ਯੂ, ਦਰਸ਼ਨ ਸਿੰਘ ਜੀ ਹੁਣੀ ਤੇ ਲਓ ਜੀ ਹੁਣ ਗੱਲਬਾਤ ਕਰੀਏ। ਖਹਿਰਾ ਸਾਹਿਬ ਮੈਂ ਪਹਿਲਾਂ ਫਿਰ ਤੁਹਾਡੇ ਹੱਲ ਆਉਣਾ, ਨਹੀਂ ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ, ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ। ਰਜਿੰਦਰ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵਿਹੜੇ। ਮਿਹਰਬਾਨੀ, ਥੈਂਕ ਯੂ. ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ. ਠੀਕ ਹੈ,
5: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
0: ਜੀ. ਆਪ ਜੀ ਨੂੰ ਵੀ ਸਾਰਿਆਂ ਵੱਲੋਂ ਹਾਂ, ਮਦਰ ਡੇ ਦੀਆਂ ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ, ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ.
5: ਹਾਂਜੀ,
0: ਤੇ ਪ੍ਰੋਗਰਾਮ ਸ਼ੁਰੂ ਕਿੰਨਾ ਕੁ ਹੋਣਾ ਜੀ? ਪ੍ਰੋਗਰਾਮ ਸ਼ੁਰੂ ਹੋਣ ਲੱਗਿਆ ਤਕਰੀਬਨ.
5: ਚਲੋ ਠੀਕ ਹੈ ਜੀ, ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ.
0: ਅੱਛਾ, ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ? ਜੇ ਮੈਂ 10 ਮਿੰਟ ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ, ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ.
5: ਚਲੋ ਠੀਕ ਹੈ ਠੀਕ ਹੈ,
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ.
5: ਚਲੋ ਠੀਕ ਹੈ ਜੀ,
0: ਓਕੇ, ਸਤਿ ਸ੍ਰੀ ਅਕਾਲ ਜੀ. ਲਓ ਜੀ, ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੈ ਲਈਏ, ਤੇ ਆ ਲਓ ਸੂਬਾ ਸਿੰਘ ਜੀ. ਸੂਬਾ ਸਿੰਘ ਜੀ, ਸਤਿ ਸ੍ਰੀ ਅਕਾਲ ਜੀ. ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ ਖਹਿਰਾ ਸਾਹਿਬ. ਆ ਜਾਓ ਲੰਘ
6: ਜੀ. ਧੰਨਵਾਦ, ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਬਾਹਰ ਖੜਾ ਸੀ.
0: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ. ਠੀਕ
6: ਜੀ,
0: ਤੇ ਸਵਾਗਤ ਹੈ ਤੁਹਾਡਾ, ਆ ਜਾਓ.
6: ਆਪਣੇ ਕੁਛ ਮਿੰਟਾਂ ਵਿੱਚ ਹੀ ਮੈਂ ਆਪਣਾ, ਚਲੋ
0: ਨਹੀਂ ਮਿੰਟਾਂ ਚ ਨਹੀਂ, ਤੁਸੀਂ ਰਿਲੈਕਸ ਹੋ ਕੇ ਗੱਲ ਕਰੋ, ਮਿੰਟਾਂ ਚ ਨਹੀਂ.
6: ਠੀਕ ਹੈ, ਅੱਜ ਦੇ ਦਿਨ ਸੰਬੰਧੀ, ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ, ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ, ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ, ਬਾਕੀ ਦਿਨ ਚ ਉਹ ਨੀ ਗੱਲ ਹੈਗੀ. ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
0: ਜੀ, ਬਿਲਕੁਲ.
6: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ, ਇਹ ਮੈਂ ਇਹਨੂੰ ਠੀਕ ਸਮਝਦਾ ਵਾ, ਮੈਂ ਮਤਲਬ ਇਹਦੇ ਨਾ ਦੂਜਿਆਂ ਚ ਨਹੀਂ ਗਾ.
0: ਤੇ
6: ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
0: ਜੀ,
6: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ,
0: ਦੁਨੀਆਂ
6: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ. ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ, ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ.
0: ਪੜਿਆ ਤੇ ਹਾਂ ਵੀ ਇਹੋ ਹੀ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ, ਇਹ ਵੀ ਕਦੀ.
6: ਹਾਂਜੀ, ਬਹੁਤ ਹੀ ਬਹੁਤ ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ
0: ਜੀ.
6: ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ ਜੀ, ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ.
0: ਅੱਛਾ,
6: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ, ਕਿਤੇ ਰਾਤ ਮੀਂਹ ਨੇਰੀ ਆਇਆ, ਛੱਪਰ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ, ਉਹ ਕਿਤਾਬ ਖਰਾਬ ਹੋ ਗਈ. ਤੇ ਉਹ ਕਿਤਾਬ ਜੋ ਖਰਾਬ ਹੋਈ, ਕਿਤਾਬ ਜਦੋਂ ਵਾਪਸ ਲੈਣ ਗਿਆ ਤੇ ਕਹਿੰਦਾ ਮੈਂ ਨੀ ਲੈਣੀ ਲੈ ਕੇ. ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ, ਤੇ ਕਹਿੰਦਾ ਵੀ ਤੈਨੂੰ 3 ਦਿਨ ਮੇਰੇ ਖੇਤਾਂ ਦੇ ਕੰਮ ਕਰਨਾ ਪਊਗਾ.
0: ਅੱਛਾ,
6: ਤੇ 3 ਦਿਨ ਉਹਨੇ ਕੰਮ ਕੀਤਾ. ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਆ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ, ਤੇ ਉਹਨੇ ਆਪਣੇ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ.
0: ਅੱਛਾ,
6: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪਈ ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ. ਉਹਨੇ ਲਿਖਿਆ ਹੈ ਬਾਜਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੇ ਫਰਿਸ਼ਤਿਆਂ ਵਰਗੀ ਮਾਂ ਸਦਕਾ. ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ, ਜਾਂ ਗੱਲ ਵੀ ਠੀਕ ਸੀ ਉਹਦੀ. ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੰਨ ਸਿੰਘ ਜਿਹਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ, ਯੁੱਗ ਕਵੀ, ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ, ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਾਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ,
0: ਸਵਰਗ ਬਣਾਏ, ਵਾਹ
6: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ, ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ।
0: ਕੀ ਬਾਤ ਹੈ ਜੀ।
6: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ, ਤਿਆਗ ਦੀ ਲੋੜ ਪਈ, ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ, ਤੇ ਮਾਂ ਕੋ ਉਧਾਰੀ ਲਈ।
0: ਬਹੁਤ ਖੂਬ ਯਾਰ, ਬਹੁਤ
6: ਜੀ ਜੀ। ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ, ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ, ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨੀਆਂ ਵਿੱਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ, ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਇਹ ਬੂਟਾ ਇੱਦਾਂ ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਤੇ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ। ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ, ਮਾਂ ਹੇ ਮੇਰੀ ਮਾਂ, ਜੀਭ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ। ਹਾਂ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਾ ਸਾਹਿਬ, ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ। ਬੂਟੇ ਆਮ ਦੁਨੀਆਂ ਵਿੱਚ ਤੇ ਜੜ ਸੁੱਕਣਾ ਕਮਾਉਂਦੇ, ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ, ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ, ਮਤਲਬ ਇਹ ਬੂਟਾ ਇੱਦਾਂ। ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ, ਉਹਦੀ ਮਮਤਾ, ਉਹਦਾ ਪਿਆਰ, ਉਹਦੀ ਮਹਾਨਤਾ ਤੇ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ। ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ, ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ, ਤੇ ਉਹਨੇ ਆਖਿਆ ਵਾ, ਉਹਨੇ ਲਿਖਿਆ, ਮਾਂ ਹੇ ਮੇਰੀ ਮਾਂ, ਜੀਭ ਹੋ ਜਾਏ ਮੱਖ ਮਿੱਠੀ, ਹਾਏ ਨੀ ਤੇਰਾ ਨਾਂ ਲਿਆ। ਹਾਂ, ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਜਿਹੀਆਂ, ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ। ਤੇ ਇਹ ਬਾਜਾ ਸਾਹਿਬ, ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ। ਸਗੋਂ ਕਹਿ ਲਈਏ ਵੀ ਜੇ ਕਿ ਰੱਬ ਨੇ ਜਿੰਨੀ ਵੀ ਸਿਰਜਣਾ ਕੀਤੀ ਆ

0: ਸੀ ਹਾਏ ਨੀ ਤੇਰਾ ਨਾਂ ਲਿਆ ਦੋ ਹੀ ਲਾਈਨਾਂ ਲਿਖੀਆਂ ਛੁੱਟੀਆਂ ਗਿਆ ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਮੇਰੀ ਜਿੱਦਾਂ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਨਾ ਤੇ ਇਹ ਬਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰਿਆ ਤੇ ਮਾਂ ਵੀ ਸਿਰਜਣਹਾਰਿਆ ਸਗੋਂ ਕਹਿ ਲਈਏ ਵੀ ਜੇ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ ਮਤਲਬ ਮਾਂ ਦੁਆਰਾ ਕੀਤੀ
1: ਬਿਲਕੁਲ ਜੀ ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
0: ਜੀ ਜੀ ਜੀ ਤੇ ਬਾਜਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
1: ਜੀ
0: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਜਾਂ ਤਿਆਗ ਦੀ ਜਾਂ ਔਰਤ ਦੀ ਆਪਾਂ ਇਹ ਭੁੱਲ ਜਾਂਦੇ ਹਾਂ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਹੀ ਕਿੱਥੋਂ ਚੋਗ ਲਿਆ ਧਿਆਨ
1: ਪਾਉਂਦੇ ਨੇ ਜੀ ਜੀ
0: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਇੱਧਰ ਵੈਸਟਰਨ ਕੰਟਰੀਆਂ 'ਚ ਤੇ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ
1: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਵਾਇਲਡ ਲਾਈਫ ਦੇ ਵਿੱਚ ਮੈਂ ਅਸੀਂ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆਂ ਬੱਚੇ ਉਹਨਾਂ ਦੇ ਹੁੰਦੇ ਨੇ ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ
0: ਭਗਤਾਂ
1: ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ ਬੱਚੇ ਦਿੱਤੇ ਨੇ ਕਿਸੇ ਨੇ ਠੀਕ ਹੈ ਨਾ ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ
0: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਾ ਸਾਹਿਬ ਪਿੱਛੇ ਜਿਹੇ ਨਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ ਤੇ ਤਸਵੀਰ ਹੈ ਬੜੀ ਦਰਦਨਾਕ ਸੀ
1: ਅੱਛਾ
0: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਮੈਂ ਹਿਰਨ ਵਰਗਾ ਸੀਗਾ ਜਾਨਵਰ ਸੀਗਾ ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋਗੀ ਵੀ ਮਤਲਬ
1: ਬਿਲਕੁਲ ਬਿਲਕੁਲ
0: ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਨੇ ਜਿੱਦਾਂ ਜਾਨ ਹਾਜ਼ਰ ਕਰ ਦਿੱਤੀ ਆਪਣੀ ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਵਾ ਸਾਹਿਬ ਇਹ ਇਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ ਕੋਈ
1: ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ
0: ਜੀ ਜੀ ਜੀ
1: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਤੇ ਹਰਨੀ ਉਹਨਾਂ ਦੇ ਅੱਗੇ ਗਈ ਉਹਦੇ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋਡਾਇਲ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ
0: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜਕੇ ਫਿਰ
1: ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਹੈਵ ਅ ਨਾਈਸ ਟਾਈਮ ਸਤਿ ਸ੍ਰੀ ਅਕਾਲ ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਲ ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ ਆ ਜਾਓ ਸਤਿ ਸ੍ਰੀ ਅਕਾਲ ਵੀਰ ਜੀ ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ ਉਹ ਕਿਤੇ ਜਾ ਰਹੇ ਸਨ
0: ਠੀਕ ਹੈ ਜੀ
1: ਹਾਂਜੀ ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ
2: ਵਧੀਆ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ
1: ਚਲੋ ਜੀ ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਸਾਰੀ ਕੁੱਲ ਕਾਇਨਾਤ ਉੱਤੇ
0: ਹਾਂਜੀ
1: ਹਾਂਜੀ ਕੀ ਕਹਿਣਾ ਚਾਹੋ
2: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜੀ ਕਵਿਤਾ
1: ਕੀ ਬਾਤ ਆਉਣ ਦਿਓ
2: ਤੇ ਅੱਜ ਮਦਰ ਡੇ ਆ ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ ਤੇ ਸੁਣਾਈਏ ਫਿਰ ਸਰ ਜੀ
1: ਜੀ ਜੀ ਸੁਣਾਓ ਜੀ ਸੁਣਾਓ
2: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਘਰ ਦਾ ਬੂਟਾ ਮਾਂ ਹੁੰਦੀ ਏ
1: ਬਿਲਕੁਲ ਬਿਲਕੁਲ
2: ਆਪ ਭਾਵੇਂ ਉਹ ਧੁੱਪ ਚ ਸੜ ਜੇ
1: ਹਾਂਜੀ
2: ਬੱਚਿਆਂ ਦੇ ਸਿਰ ਤੇ ਠੰਡੀ
1: ਛਾਂ ਹੁੰਦੀ ਹੈ ਬਿਲਕੁਲ ਬਿਲਕੁਲ
2: ਆਪ ਭਾਵੇਂ ਉਹ

0: ਬੱਚੇ ਸੜ ਜੇ
1: ਜੀ,
0: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
1: ਜੀ,
0: ਆਪ ਭਾਵੇਂ ਉਹ ਭੁੱਖੀ ਸੌਂ ਜੇ ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ।
1: ਕਿਆ ਬਾਤ, ਬਹੁਤ ਖੂਬ।
0: ਤੇ ਘਰ ਦਾ ਬੂਟਾ ਮਾਂ ਹੁੰਦੀ ਏ,
1: ਘਰ ਦਾ ਬੂਟਾ ਮਾਂ ਹੁੰਦੀ ਏ, ਠੀਕ ਹੈ ਜੀ।
0: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਏ
1: ਜੀ,
0: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ ਏ।
1: ਵਾਹ ਵਾਹ ਵਾਹ, ਬਹੁਤ ਖੂਬ।
0: ਘਰ ਦਾ ਬੂਟਾ ਮਾਂ ਹੁੰਦੀ ਏ,
1: ਬਹੁਤ ਖੂਬ।
0: ਇਹ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ।
1: ਬਹੁਤ ਸੋਹਣੀ ਕੋਸ਼ਿਸ਼ ਜੀ, ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਹ ਥੋੜੀ ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ। ਹਾਂਜੀ, ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ, ਕਿਉਂਕਿ ਮਾਂ ਦਾ ਗ੍ਰੇਟ ਕੋਈ ਹੁੰਦਾ ਹੀ ਨਹੀਂ।
0: ਹਾਂਜੀ
1: ਹਾਂਜੀ ਹਾਂ, ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ।
0: ਨਹੀਂ ਹੁਣ ਨਵੀਂ ਡਿਊਟੀ ਤੇ ਜੀ ਸਰ।
1: ਠੀਕ ਹੈ ਜੀ,
0: ਅਗਲੇ ਸੰਡੇ ਕੋਈ ਸੁਣਾਵਾਂਗੇ।
1: ਠੀਕ ਠੀਕ ਠੀਕ। ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ।
0: ਚਲੋ ਠੀਕ ਹੈ ਜੀ, ਸੁਣਾਓ ਜੀ।
1: ਕਿ ਤੂੰ ਕਿਹੜੀ ਮਮਤਾ ਮਾਂ ਵਿੱਚ ਪਾਈ, ਰੱਬਾ ਕਿਹੜਾ ਜਿਗਰਾ ਮਾਂ ਵਿੱਚ ਪਾਇਆ, ਜਿਸ ਨੇ ਮਾਂ ਤੋਂ ਬੋਲੀ ਸਿੱਖੀ ਉਹਨੇ ਹੀ ਮਾਂ ਨੂੰ ਚੁੱਪ ਕਰਾਇਆ, ਜਿਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ,
0: ਬਿਲਕੁਲ
1: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ।
0: ਸਹੀ ਹੈ,
1: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ, ਵੇਖੋ ਰੱਬ ਮਾਂ ਨੇ ਗੁੱਠੇ ਲਾਇਆ, ਹਰ ਇੱਕ ਪੁੱਤਰ ਮਾਂ ਤੋਂ ਆਕੀ, ਪੁੱਤਰਾਂ ਮਾਂ ਵਿੱਚ ਰੱਬ ਨੂੰ ਪਾਇਆ, ਸਭ ਪੀਰ ਪੈਗੰਬਰ ਮਾਂ ਤੋਂ ਥੱਲੇ, ਹਰ ਫਰਿਸ਼ਤਾ ਮਾਂ ਨੇ ਜਾਇਆ, ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ, ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ। ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ, ਧੰਨਵਾਦ ਤੁਹਾਡਾ।
0: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ, ਕਿਸੇ ਪਵਿੱਤਰ ਸਥਾਨ ਤੋਂ ਸੁੱਚੀ,
1: ਬਿਲਕੁਲ ਨੋ ਡਾਊਟ।
0: ਤੇ ਮਾਂ ਦੇ ਪੈਰੀ ਜੰਨਤ ਵਸਦੀ, ਮਾਂ ਦੀ ਮਮਤਾ ਰੱਬ ਤੋਂ ਉੱਚੀ,
1: ਬਿਲਕੁਲ ਬਿਲਕੁਲ।
0: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ, ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ,
1: ਬਿਲਕੁਲ ਜੀ ਉੱਚੀ, ਬਿਲਕੁਲ ਉੱਚੀ।
0: ਇਸੇ ਤੋਂ ਥੋੜੀ ਜੀ ਆਗਿਆ ਲੈਣੇ ਧਰ ਤੋਂ ਜੀ।
1: ਧੰਨਵਾਦ ਜੀ, ਧੰਨਵਾਦ ਰਜਿੰਦਰ ਸਿੰਘ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ ਸਰ।
1: ਤੇ ਆ ਇੱਕ ਜਰਮਨ ਤੋਂ ਟੈਲੀਫੋਨ, ਕਿਹਦਾ ਜੀ ਇਹ ਟੈਲੀਫੋਨ? 00 ਦਰਸ਼ਨ, ਇਹ ਕਿਹਦੀ ਕਾਲ ਹੈ? ਮਿਸ ਕਾਲਾਂ ਦੇ ਵਿੱਚ ਠਹਿਰੋ, ਇਹ ਇੱਥੇ ਸਰਕੇ ਵਿਹਨੇ ਆ 00 39 ਰਜਿੰਦਰ ਸਿੰਘ, ਬਹੁਤ ਬਹੁਤ ਥੈਂਕ ਯੂ ਜੀ। ਤੇ ਇਹ 39 ਵਾਲਾ ਆ ਗਿਆ, ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ, ਸੁਪਰ ਰਜਿੰਦਰ ਸਿੰਘ, ਸੁਬਾ ਸਿੰਘ, ਦਰਸ਼ਨ ਸਿੰਘ, ਦਰਸ਼ਨ ਸਿੰਘ, ਉਹ ਕਿਉਂ ਨਹੀਂ ਸ਼ੋ ਹੋ ਰਹੀ? ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ, ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ, ਤੇ ਉਹ ਸ਼ੋ, ਹਾਂਜੀ ਉਹ ਸ਼ੋ ਕਿਉਂ ਨਹੀਂ ਹੋ ਰਹੀ? ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ, ਮੈਨੂੰ ਜਰਾ ਵਗੈਰਾ ਮੌਕਾ ਦਿਓ ਮਾੜਾ ਜਿਹਾ। ਇਹ ਹਾਂ ਆ ਗਈ ਹੈ ਜੀ, ਇਹਨਾਂ ਨਾਲ ਮਾੜੀ ਜੀ ਗੱਲ ਕਰ ਲਈਏ।
0: ਹਾਂਜੀ
1: ਸਤਿ ਸ਼੍ਰੀ ਅਕਾਲ ਭਾਜੀ। ਵਾਹ ਜੀ ਵਾਹ, ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਵੀਰ ਜੀ, ਕੀ ਹਾਲ ਚਾਲ ਨੇ ਤੁਹਾਡੇ?
0: ਬਹੁਤ ਬਹੁਤ ਮਿਹਰਬਾਨੀ ਜੀ, ਪਹਿਲਾਂ ਤਾਂ ਮੇਰੇ ਵੱਲੋਂ ਸਾਰੇ
1: ਜੀ ਬਿਲਕੁਲ ਸਟੁਟਗਾਰਡ ਤੋਂ ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਰਾਜੀ ਖੁਸ਼ ਹੋ ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ
0: ਦੇਰ ਆਏ ਦਰੁਸਤ ਆਏ
1: ਅੱਛਾ ਦਰੁਸਤ ਆਏ ਹੋ ਦੇਰ ਹੋ ਦੇਰ ਕਰ ਕਰਕੇ
0: ਪਹਿਲਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ
1: ਵਾਹ
0: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ ਉਹਨਾਂ ਦੇ ਨਾਲ ਹਨ ਬਹੁਤ ਸਤਿਕਾਰ ਉਹਨਾਂ ਨੂੰ ਤੇ ਜਿਹੜੇ ਸਾਨੂੰ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ ਤਾਂ ਨਾਮ ਦੀ ਤਾਂ ਹਮੇਸ਼ਾ ਹੀ ਯਾਦ ਕਰ ਰਹੇ ਹਾਂ
1: ਜੀ ਬਿਲਕੁਲ
0: ਇਸ ਗੱਲ ਦੀ ਵੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ
1: ਜੀ ਬਿਲਕੁਲ
0: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ
1: ਜੀ
0: ਤੋ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ ਸੁਖਵਿੰਦਰ ਅੰਮ੍ਰਿਤ ਹੋਣਾ ਨੇ
1: ਹਾਂ ਅੱਛਾ ਅੱਛਾ ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟਾਪ ਕਲਾਸ ਰਾਈਟਰ ਨੇ ਜੀ ਮੈਂ ਵੀ ਉਹਨਾਂ ਦਾ ਫੈਨ
0: ਜੀ ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
1: ਜੀ ਆਉਣ ਦਿਓ ਆਉਣ ਦਿਓ
0: ਉਹ ਲਿਖਦੇ ਆ ਜੀ ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ ਟੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਨ ਅੱਖਾਂ
1: ਵਾਹ ਵਾਹ ਵਾਹ
0: ਇਹ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ ਕਸ਼ਮੀਰ ਦਾ ਮੋਤੀਆਂ ਵਾਲਾ ਸੂਟ ਤਿੱਲੇ ਵਾਲੀ ਜੁੱਤੀ ਕਣਕਾਂ ਦੀਆਂ ਝਾਂਡਾਂ ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਪੀ ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ ਗੀਤਾਂ ਵਾਲੀ ਕਾਪੀ ਨਹੀਂ ਮਾਂ ਦੀ ਕਬੀਲਦਾਰੀ ਤੇ ਚਿੰਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਕਾਂ ਵਿਹੜੇ ਵਿਚ ਫਿਰਦੀਆਂ ਅਣਸਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਕੇ
1: ਬਹੁਤ ਖੂਬ ਬਹੁਤ
0: ਖੂਬੀ ਕਮਲਾਉਣ ਲੱਗੀ ਮਾਂ ਦੀ ਮਮਤਾ ਪਥਰਾਉਣ ਲੱਗੇ ਮਾਂ ਦੇ ਚਾਹ ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਬੋਰ
1: ਬਹੁਤ ਵਧੀਆ ਬਹੁਤ ਵਧੀਆ
0: ਮਾਤਾ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ ਫਿਰ ਮੈਂ ਕਦੇ ਨਾ ਤੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਪੂਰੇ ਖੱਟ ਕੇ ਗਜਲੇ ਦੀ ਧਾਰ ਪਾਉਂਦਿਆਂ ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ ਹੁਣ ਮਾਂ ਵਿਹੜੇ ਵਿਚ ਬੈਠੀ ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ ਡੋਰ ਪੋਰ ਝੱਕਦੀ ਹੈ ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ ਸਾਚ ਤੇ ਗੱਲ ਨੂੰ ਲਿਪਟ ਜਾਵੇ ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ ਪਰ ਨਹੀਂ ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ ਨਹੀਂ ਉਸਨੂੰ ਘੁੱਟ ਕੇ ਮਿਲਣਾ ਨਾ ਹੀ ਉਸਦੇ ਗੱਲ ਆ ਕੇ ਰੋਣਾ ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ
1: ਟੁੱਟੀ
0: ਜਿਸ ਦੀ ਹਰ ਸਦਰ ਛੀਲੇ ਵਿਚ ਤੜਕ ਕਰਕੇ ਟੁੱਟੀ ਜੋ ਗੋਰੀਆਂ ਗੱਲਾਂ ਦੇ ਨੀਲ ਘੁੰਡ ਚ ਪਾਉਂਦੀ ਰਹੀ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ ਜਿਸ ਦੇ ਹੋਠਾਂ ਤੇ ਕਦੇ ਵੀ
1: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ
0: ਜਿਸ ਦੇ ਹੋਠਾਂ ਤੇ ਕਦੇ ਵੀ ਦਿੱਲੀ ਆਵਾਜ਼ ਨਾ ਆਈ ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ ਮੈਂ ਭਾਵੁਕ ਨਹੀਂ ਹੋਣਾ ਨਹੀਂ ਜਾਣਾ ਉਸਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ ਨਹੀਂ ਜਾਣਾ ਉਸਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਆਪਣੀਆਂ ਹਸੀਨ ਸਦਰਾਂ
2: ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਦੋ ਟੁਕੜਿਆਂ ਦੀ ਖਾਤਰ ਕੀੜੇ ਦੇ ਹੀ ਜਿੱਦ ਦਾ ਤੁਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਬਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਕਾਠੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਛਿਪ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ, ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵਿਚ ਕਲਾ ਦੇ ਵਿਚ ਲੈਂਦੀ ਹਾਂ, ਉਸ ਦੇ ਕੁਮਲਾ ਚੁੱਕ ਕੇ ਕਾਇਆ ਕਾਇਆ ਪੂੰਜਦੀ ਹਾਂ, ਅੱਖਾਂ ਦੇ ਕੋਇਆਂ ਚੋਂ ਦਬ ਦਬਾਉਂਦੇ ਹੰਝੂ ਭਾਲਦੀ ਹਾਂ, ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ ਤੇ ਲਿਖਦੀ ਹਾਂ ਇਨ੍ਹਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ, ਤੇ ਪਿਆਰ ਨਾਲ ਸੁਲਕਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਦੇ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ,
1: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਬੜੀ ਵਧੀਆ, ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
2: ਬਿਲਕੁਲ ਬਿਲਕੁਲ, ਮੈਂ ਭਾਵੁਕ ਹੋ ਗਿਆ ਸੀਗਾ।
1: ਬਹੁਤ ਸੋਹਣੇ, ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
2: ਬਹੁਤ ਵਧੀਆ, ਬਹੁਤ ਵਧੀਆ, ਸ਼ੁਕਰ ਹੈ ਜੀ।
1: ਤੇ ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ, ਕਦੀ ਕਦੀ ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ, ਕਦੀ ਕੋਈ ਵੀ ਦੋ ਬੋਲ?
2: ਠੀਕ ਹੈ ਜੀ, ਠੀਕ ਹੈ।
1: ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤੇ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ, ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ, ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ, ਬੜੇ ਸੁਹਿਰਦ ਸੱਜਣ ਨੇ ਸਾਡੇ। ਕੀ
2: ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ, ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਇਹ ਉਹਨਾਂ ਦਾ ਹੀ ਅਸਰ ਹੈ।
1: ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ, ਹਾਂਜੀ, ਬਿਲਕੁਲ, ਇੱਕ ਟੀਮ ਦੇ ਮੈਂਬਰ ਮੈਂਬਰ ਸੀ। ਬਿਲਕੁਲ,
2: ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
1: ਜੋ ਤੁਸੀਂ ਜਰਾ ਜਰਾ ਹੇਕ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ, ਫਿਰ

0: ਡੋਰਾਂ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ। ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ।
1: ਵਾਹ ਵਾਹ ਵਾਹ।
0: ਅੱਗ ਹੈ ਚੁਪੇਰੇ ਵੱਡੇ ਦੁੱਖ ਚ ਗੁਲਾਬ ਹੈ। ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
1: ਵਾਹ ਵਾਹ ਵਾਹ ਵਾਹ।
0: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ ਹੱਸੇ।

0: ਜ਼ਿੰਦਗੀ ਜਿਉਣ ਵਾਲੇ ਤੰਗ ਮੁੱਕ ਗਏ ਨੇ।
1: ਵਾਹ ਵਾਹ,
0: ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ। ਹੋ

0: ਸਾਡੇ ਰੰਗ ਲੁਕ ਗਏ ਨੇ।
1: ਵਾਹ,
0: ਇਹ ਲਾਈਨਾਂ ਸੀ।
1: ਬਹੁਤ ਬਹੁਤ ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੁਸੀਂ ਆਏ, ਰੌਣਕਾਂ ਲਾਈਆਂ, ਕਦੀ ਕਦੀ ਮਾਰਿਆ ਕਰੋ ਚੱਕਰ
0: ਜੀ। ਇੱਕ ਵਾਰ ਫੇਰ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ ਬਹੁਤ ਪਿਆਰ ਸਤਿਕਾਰ। ਹੱਸਦੇ ਵਾਸਤੇ ਰਹੋ ਜੀ, ਇਹ ਮੇਰੀ ਦਿਲੀ ਖਾਹਿਸ਼ ਹੈ ਤੁਹਾਡੇ ਸਾਰਿਆਂ ਵਾਸਤੇ। ਮਿਹਰਬਾਨੀ,
1: ਥੈਂਕ ਯੂ। ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
0: ਜੀ
1: ਕਿ ਮੈਂ ਬਿਨਾਂ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਬਿਨਾਂ ਗੁਨਾਹ ਫਾਂਸੀ ਤੇ ਲਟਕੀ ਤੇ ਕਾਣ ਕਾਣ ਮੇਰੇ ਨਾਲ ਗੁੱਸੇ। ਮੈਂ ਦੁਨੀਆ ਵੀ ਰੱਖੀ ਤੇ ਇਸ਼ਕ ਵੀ ਕੀਤਾ, ਅੱਜ ਦੋਏ ਮੇਰੇ ਨਾਲ ਗੁੱਸੇ। ਅੱਜ ਦੋਏ ਮੇਰੇ ਨਾਲ ਗੁੱਸੇ। ਜਿਉਂਦੇ ਵਾਸਤੇ ਰਹੋ ਜੀ, ਰੌਣਕਾਂ ਲਾਉਣ ਵਾਸਤੇ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਤੇ ਹੁਣ ਚੱਲਦੇ ਹਾਂ ਜੀ ਇਟਲੀ, ਬਾਅਦ ਚ ਪਾਕਿਸਤਾਨ ਚੱਲਾਂਗੇ। ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ, ਇਹ ਆ ਲਓ ਜੀ, ਉਹਨਾਂ ਦੀ ਮਿਸਕਲ ਮਿਸਕਲ ਮਿਸਕਲ ਆ ਲਓ, ਰਾਜਾ ਸ਼ਾਹ ਜੀ। ਸ਼ਾਹ ਜੀ,
0: ਵਾਹਿਗੁਰੂ,
1: ਮਿਹਰਬਾਨੀ ਸ਼ਾਹ ਜੀ, ਕੀ ਹਾਲ ਚਾਲ ਨੇ ਤੁਹਾਡੇ?
0: ਠੀਕ ਠਾਕ ਜੀ।
1: ਚਲੋ ਜੀ, ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ। ਹਾਂਜੀ,
0: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
1: ਮੇਰੀ, ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ, ਹੁਣ ਆਈ ਹੈ ਕੁਛ
0: ਥੋੜੀ,
1: ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ, ਜਾਂ ਹੁਣ ਉੱਚੀ ਹੋਈ ਹੈ
0: ਜੀ ਥੋੜੀ ਜਿਹੀ? ਮੇਰੀ ਆਵਾਜ਼ ਸਹੀ ਆ ਰਹੀ?
1: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ।
0: ਅੱਜ ਮਦਰ ਡੇ ਤੇ ਉਹਦੇ ਬਾਰੇ ਮੈਂ ਨਜ਼ਮ ਮੈਂ ਸੁਣਾ ਰਿਹਾ। ਪੁੱਤ ਤੇਰਾ ਮਾਏ ਦਲੀਂਦਾ ਪਿਆ ਏ,
1: ਹਾਂਜੀ,
0: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ। ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ। ਪੁੱਤ ਤੇਰਾ ਮਾਏ ਦਲੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਵਾਹ ਜੀ ਵਾਹ, ਵਾਹ, ਬਹੁਤ ਖੂਬ।
0: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ।
1: ਵਾਹ,
0: ਤੂੰ ਫੜ ਫੜ ਬਹਾਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ, ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ। ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਬਹੁਤ ਖੂਬ, ਬਹੁਤ ਖੂਬ।
0: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ। ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸੰਜੇ ਨੂੰ, ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸੰਜੇ ਨੂੰ, ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸੰਜੇ ਨੂੰ। ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ ਏ।
1: ਬਹੁਤ ਖੂਬ।
0: ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ। ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ। ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ, ਪਰਾਏ ਵਤਨ ਵਿਚ ਮਰੀਂਦਾ ਪਿਆ। ਜਾਂਦੀ ਸੈਂ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜਾਂਦੀ ਸੈਂ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਜਾਂਦੀ ਸ ਜਿਸ ਤੋਂ ਤੂੰ ਸਦਕੇ ਤੇ ਵਾਰੀ, ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ, ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ। ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆ ਏ, ਪਰਾਏ ਵਤਨ ਵਿਚ ਮਰੀਂਦਾ ਪਿਆ।
1: ਬਹੁਤ ਬਹੁਤ
0: ਜੀ ਜੀ।
1: ਤੇ ਇਹ ਦੱਸੋ, ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ, ਕੀ ਨਵੀਂ ਤਾਜ਼ੀ?
0: ਪਾਕਿਸਤਾਨ ਠੀਕ ਠਾਕ ਜੇ।
1: ਅੱਛਾ ਅੱਛਾ
0: ਜੀ। ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
1: ਹੈ। ਅੱਛਾ, ਇਟਲੀ ਦਾ ਕੀ ਹਾਲ ਚਾਲ ਹੈ? ਹੁਣ ਤੇ ਮੌਸਮ ਬੜਾ
0: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ, ਬੜੀ ਬਾਰਿਸ਼ ਹੋਈ ਗਈ।
1: ਅੱਛਾ, ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ
0: ਜੀ। ਰਾਤੀ ਅਸੀਂ, ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਹਾਂ, ਉੱਥੇ ਬੜੀ ਬਾਰਿਸ਼ ਰਾਤੀ ਹੋਈ ਗਈ, ਅਸੀਂ ਤੇ ਨਿਕਲ ਵੀ ਨਹੀਂ ਸਕੇ, ਦਿਨੇ ਵੀ ਬਾਰਿਸ਼ ਹੁੰਦੀ ਰਹੀ।
1: ਅੱਛਾ ਅੱਛਾ। ਤੇ ਸ਼ਾਹ ਜੀ ਵੇਖਿਓ, ਤੁਸੀਂ ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ?
0: ਜੀ ਮੈਂ ਵੀ ਆਵਾਜ਼ ਮੈਂ ਹੁਣ
1: ਕਿਉਂਕਿ ਜਰਾ ਉਹ ਸ਼ਿਓਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਰਹੀ ਹੈ ਹਾਂਜੀ ਵੇਖਿਓ ਚੈੱਕ ਕਰਿਓ ਚੈੱਕ ਕਰਿਓ ਜਰਾ ਮਾੜਾ ਜਿਹਾ
0: ਬੰਦ ਕੀਤੇ ਚੈੱਕ ਹੋਣੀ
1: ਹੈ ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ ਪੰਜ ਸੱਤ ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
0: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
1: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ ਤੇ ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
0: ਉਹ ਵਾਕਈ ਮੇਰੀ ਆਵਾਜ਼ ਜਿਹੜੀ ਹੈ ਕੱਟੀ ਜਾ ਰਹੀ
1: ਹਾਂਜੀ ਹਾਂਜੀ ਤੇ ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਉਹ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ ਪਾਕਿਸਤਾਨ ਦੀ ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ ਹੋਬੀ ਕੀ ਹੈ ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ
0: ਜੀ ਲਿਖਣਾ ਪੜ੍ਹਨਾ ਜੋਬ
1: ਅੱਛਾ ਕਿੰਨੇ ਬੱਚੇ ਨੇ ਤੁਹਾਡੇ
0: ਜੀ ਚਾਰ
1: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ
0: ਜੀ ਜੀ ਬੱਚੀਆਂ ਮੇਰੀਆਂ ਸਕੂਲ ਟੀਚਰ ਦੇ
1: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ ਵੰਡਰਫੁਲ ਕਿਆ ਬਾਤਾਂ ਨੇ ਜੀ ਫਿਰ ਤੇ ਮਤਲਬ ਕਿ ਬਹੁਤ ਵਧੀਆ ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਆ ਤੁਸੀਂ
0: ਜੀ ਸਹੀ ਹੈ
1: ਹਾਂਜੀ ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
0: ਜੀ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਹੀ ਆਏ
1: ਅੱਛਾ ਫਰੈਂਕਫਰਟ ਤੋਂ ਆਏ ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ
0: ਜੀ ਜੀ ਚਲੋ
1: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ
0: ਜੀ ਵਾਹ
1: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਔਰ ਮੈਂ ਤੇ ਖੂੰਡੀ ਕੱਲੇ ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ ਮੈਂ ਤੇ ਖੂੰਡੀ ਕੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ ਅੱਖਾਂ ਗਈਆਂ ਲੱਤਾਂ ਗਈਆਂ ਓਏ ਯਾਰ ਮੜੀਆਂ ਨੂੰ ਚੱਲੇ ਅੱਖਾਂ ਗਈਆਂ ਲੱਤਾਂ ਗਈਆਂ ਸਾਡੇ ਗਵਾਂਢ ਸੀ ਜੀ ਇੱਕ ਬਾਬਾ ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਂਟ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ ਹੈ ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ ਕਿੱਥੇ ਛਾਲਾਂ ਮਾਰਨ ਵਾਲੇ ਲੋਕ ਕੰਧਾਂ ਟੱਪਣ ਵਾਲੇ ਲੋਕ ਹਾਂਜੀ ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ
0: ਜੀ ਸ਼ੁਕਰੀਆ
1: ਥੈਂਕ ਯੂ ਖੁਦਾ ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੋਣਾਂ ਨਾਲ ਗੱਲਬਾਤ ਕਰਦੇ ਆ ਜਾ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ ਆ ਜਾਓ ਲੰਘ ਜਾਓ
2: ਜੀ ਬਿਸਮਿਲ੍ਲਾ ਬੜੀ ਬੜੀ ਮਿਹਰਬਾਨੀ ਬੜੀ ਬੜੀ ਮਿਹਰਬਾਨੀ
1: ਜੀ ਆਪ ਜੀ ਦੀ ਵੀ ਮਿਹਰਬਾਨੀ ਤੁਸੀਂ
2: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ ਪੂਰੀ ਦੁਨੀਆ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ ਉਹਨਾਂ ਨੂੰ ਮੇਰੇ ਵੱਲੋਂ ਅਦਾਬ ਸਲਾਮ ਸਤਿ ਸ੍ਰੀ ਅਕਾਲ ਅੱਲਾ ਖੁਸ਼ ਰੱਖੇ
1: ਉਹਨਾਂ ਸਾਰਿਆਂ ਵੱਲੋਂ ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ ਸਲਾਮ ਤੇ ਸਤਿ ਸ੍ਰੀ ਅਕਾਲ
2: ਜੀ
1: ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ
2: ਅੱਛਾ ਅੱਛਾ ਰਜ਼ਾ ਸ਼ਾਹ ਸਾਹਿਬ
1: ਹਾਂਜੀ ਹਾਂਜੀ ਹਾਂ
2: ਬੜੀ ਗੱਲ ਆ ਜੀ ਬੜੀ ਗੱਲ ਆ ਜੀ
1: ਹਾਂਜੀ ਬੜੇ ਬੜੇ ਸੱਜਣ
2: ਪਿਆਰ ਵਾਲੇ ਜੀ ਨੇ
1: ਬਹੁਤ ਪਿਆਰ ਵਾਲੇ ਜੀ ਨੇ ਜੀ ਹਮੇਸ਼ਾ
2: ਔਰ ਬੜੇ ਵੱਡੇ ਦਿਲ ਦੇ ਮਾਲਕ ਨੇ ਜੀ
1: ਜੀ ਨੋ ਡਾਊਟ ਨੋ ਡਾਊਟ
2: ਬਾਬਾ ਉਹਨਾਂ ਨੂੰ ਹੋਰ ਖੁਸ਼ ਰੱਖਿਆ ਹੱਸਦੇ ਵਸਦੇ ਰਹਿਣ
1: ਬਿਲਕੁਲ ਬਿਲਕੁਲ ਬਿਲਕੁਲ
2: ਕੀ ਹੋਵੇ
1: ਜੀ ਜੀ ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ ਕਿਤੇ ਅੱਗੇ ਪਿੱਛੇ ਚਲੇ ਗਏ
2: ਬਸ ਸਰ ਉਹ ਐਮਰਜੈਂਸੀ ਸੀ ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ ਤੇ ਉਹਦੀ ਨਾ ਉਹਨਾਂ ਨੇ ਖੈਰ ਖਰਾਇਤ ਕੀਤੀ
1: ਅੱਛਾ
2: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ
1: ਅੱਛਾ
2: ਤੇ ਉਹ ਫਿਰ ਦੁਆ ਦੁ ਕਰਾਈ ਸੀ ਉਹਨਾਂ ਨੇ ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ ਮੇਰੇ ਸਟਾਫ ਦਾ ਮੈਂਬਰ ਵੀ ਸੀ ਤੇ ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂਗਾ
1: ਥੈਂਕ ਯੂ ਵੈਰੀ ਮਚ ਤੁਸੀਂ ਇੰਨਾ ਖਿਆਲ ਰੱਖਦੇ ਹੋ
2: ਭਾਜੀ ਤੁਸੀਂ ਮੁਹੱਬਤ ਦਿੰਦੇ ਜੇ ਦਿੱਤਾ ਦੀ ਇਹਨਾਂ ਜੀ ਸੁਣਨ ਵਾਲੇ ਮੁਹੱਬਤ ਦਿੰਦੇ ਨੇ
1: ਜੀ ਬਿਲਕੁਲ
2: ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ
1: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ ਤੁਸੀਂ
2: ਸਰ ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ
1: ਵਿਖਾਓ ਜੀ ਵਿਖਾਓ ਵਿਆਹ ਵਿਖਾਓ ਜੋ ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ
2: ਅੱਲਾ ਰੱਖੇ ਖੈਰ ਜੀ ਪੂਰਾ ਵਿਆਹ ਦੇਖੋਗੇ ਨਜ਼ਾਰਾ ਕਰੋਗੇ ਕਿ
1: ਅੱਜ ਫਿਰ ਲਾਓ ਫਿਰ ਆਉਣ ਦਿਓ ਫਿਰ ਲੈ ਚੱਲੋ ਸਾਨੂੰ ਵਿਆਹ ਵਾਲੇ ਘਰ
2: ਕਿਸੇ ਦੀ ਮੈਂ ਮਾਂਗ ਚ ਸਧੂਰ ਹੁਣ ਭਰਨਾ ਰੱਬ ਦੇ ਹੁਕਮ ਨਾਲ ਜਨਾਜ਼ਾ ਜਾਇਜ਼ ਕਰਨਾ
1: ਵਾਹ
2: ਕਈਆਂ ਦਰਬਾਰਾਂ ਤੇ ਚੜਾਵੇ ਮੈਂ ਚੜਾਏ ਨੇ ਮੰਗੀਆਂ ਦਵਾਵਾਂ ਉੱਥੇ ਮੱਥੇ ਵੀ ਕਸਾਏ ਨੇ
1: ਵਾਹ ਵਾਹ
2: ਮੰਨਿਆ ਗਰੀਬਾਂ ਨੂੰ ਤੇ ਕੀਤੀਆਂ ਸਖਾਵਤਾਂ ਟਾਲੀਆਂ ਨੇ ਰੱਬ ਹੁਣ ਮੇਰੇ ਉੱਤੋਂ ਆਫਤਾਂ
1: ਜੀ
2: ਵਿਆਹ ਸ਼ੁਰੂ ਹੋ ਜਾਂਦਾ ਜੀ ਮਲ ਮਲ ਵੱਟਣਾ ਤੇ ਮੈਲ ਮੇਰੀ ਲਾਹ ਤੀ ਮਾਰ ਮਾਰ ਹੁੱਜਾਂ ਮੇਰੀ ਵੱਖੀ ਵੀ ਸਜਾ
1: ਜੀ
2: ਵਟਣਾ ਏਦਾਂ ਹੀ ਮਲਦੀਆਂ ਨਾ ਢਾਲਣੀਆਂ ਸਮਝੋ ਲਾੜੇ ਨੂੰ ਚਿੱਟਾ ਕੱਢ ਕੇ
1: ਹਟਦੀਆਂ
2: ਮਾਲ ਮਾਲ ਵਟਣਾ ਤੇ ਮੈਲ ਮੇਰੀ ਲਾਤੀ ਮਾਰ ਮਾਰ ਹੁੱਜਾ ਮੇਰੀ ਵੱਖੀ ਵੀ ਸਜਾਤੀ ਪਿੰਡ ਦੀਆਂ ਕਮੀਆਂ ਨੇ ਤੇਲ ਮੇਰੇ ਲਾਇਆ ਜੇ ਗਾਨਾ ਹੱਥ ਗਾਨ ਬਾਂਹ ਵਿਚ ਗਾਨਾ ਖੂੰਡਾ ਹੱਥ ਚ ਫੜਾਇਆ ਜੇ
1: ਕਿਆ ਬਾਤ ਹੈ ਕਿਆ ਬਾਤ ਹੈ
2: ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਰਿਵਾਜ ਹੁੰਦਾ ਸੀਗਾ ਨਾ ਵੀ ਪੁੱਤਰ ਤੇਲ ਲੱਗ ਗਿਆ ਹੁਣ ਨਹਾਉਣਾ ਨੀ ਜੰਜ ਵਾਲੇ ਦਿਨ ਨਾਵੀ ਫਿਰ ਰੂਹ ਪਾਊਗਾ
1: ਜੀ ਬਿਲਕੁਲ ਬਿਲਕੁਲ ਬਿਲਕੁਲ ਏਦਾਂ ਹੀ
2: ਹਾਂਜੀ ਮੇਰੀ ਗੱਲ ਸੁਣ ਕੱਲਾ ਬਾਹਰ ਕਾਕਾ ਜਾਈ ਨਾ ਜੰਜ ਵਾਲੇ ਦਿਨ ਨਾਵੀ ਪਹਿਲੇ ਕਾਕਾ ਨਹਾਈ ਨਾ ਨੱਚਣਾ ਏ ਬੁੜੀਆਂ ਤੇ ਦੋੜੇ ਮਾਈਏ ਸੱਟਣੇ ਸੱਜਣਾ ਤੇ ਮਿੱਤਰਾਂ ਉਬਾਲ ਸਾਰੇ ਕੱਢਣੇ ਮਹਿੰਦੀ ਦੀ ਪਰਾਤ ਤੇਰੇ ਕੋਲ ਹੁਣ ਰੱਖਣੀ ਆਲੂ ਨਾਲੇ ਬੋਟੀਆਂ ਦੀ ਦੇਗ ਇੱਕ ਪੱਕਣੀ
1: ਬਹੁਤ ਖੂਬ
2: ਅਗਲੇ ਦਿਹਾੜੇ ਸੋਹਣਾ ਖਾਰੇ ਤੈਨੂੰ ਚਾੜਨਾ ਵਾਰ ਕੇ ਫਿਰ ਮਿਰਚਾਂ ਨੂੰ ਚੁੱਲ੍ਹੇ ਵਿਚ ਸਾੜਨਾ ਚਿੱਟਾ ਸੂਟ ਪਾ ਕੇ ਸਿਹਰਾ ਮੱਥੇ ਉੱਤੇ ਲਾਉਣਾ ਫੇ ਪੌਣੀ ਸ਼ੇਰਵਾਨੀ ਨਾਲੇ ਪੈਰੀ ਖੁੱਸਾ ਪਾਉਣਾ ਫੇ
1: ਕਿਆ ਬਾਤ ਹੁਣ ਚੜਿਆ ਨਾ ਰੂਹ
2: ਉੱਲਾ ਵਿਚ ਚੁੰਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾਂ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ
1: ਗੱਲ ਸੁਣਿਓ ਰੁਮਾਲ ਕਿਉਂ ਮੂੰਹ ਅੱਗੇ ਲਾਣਾ ਰੱਖ ਛੱਡਦਾ ਸਾਰਾ
2: ਉਹ ਏਦਾਂ ਹੁੰਦਾ ਨਾ ਜੀ ਰੁਮਾਲ ਉਹ ਛੋਟਾ ਰੁਮਾਲ ਹੈਂਡ ਕਰਚੀਫ
1: ਉਹ ਕਿਉਂ ਰੱਖਦਾ
2: ਹੈਂਡ ਕਰਚੀਫ ਨੂੰ ਉਹ ਫਿਰ ਰੱਖਦੇ ਨਾ ਨਾਸਾਂ ਦੇ ਉੱਤੇ ਵੀ ਲਾੜੇ ਨੂੰ ਮਿੱਟੀ ਮੁੱਟੀ ਨਾ ਚੜ ਜਾਵੇ ਨਾਲੇ ਉਹ ਥੋੜੀ ਜਿਹੀ ਛੂਕਾ ਛਾਕੀ ਕਰਨ ਵਾਸਤੇ ਹੁੰਦਾ
1: ਅੱਛਾ ਅੱਛਾ ਅੱਛਾ ਉਹ ਹੱਥ ਘੰਟਿਆਂ ਬੱਧੀ ਮੂੰਹ ਅੱਗੇ ਮੈਂ ਤੁਹਾਡੇ ਡਰਾਮਿਆਂ ਚ
2: ਨਹੀਂ ਉਹਦਾ ਹੈ ਨਾ ਉਹਦਾ ਏਦਾਂ ਹੁੰਦਾ ਨਾ ਵੀ ਜਿੱਥੇ ਵੇਖਿਆ ਵੀ ਕਿਤੇ ਬੁੜੀਆਂ ਬੜੀਆਂ ਆ ਗਈਆਂ ਜਾਂ ਕੋਈ ਏਦਾਂ ਮਿੱਟੀ ਮੁੱਟੀ ਆਈ ਤੇ ਉਹਦਾ ਹੱਥ ਉਹਦਾ ਭਾਵੇਂ ਉਹਨੇ ਆਖਿਆ ਵੀ ਬੰਦੇ ਦੇ ਕਈ ਥਾਵਾਂ ਤੇ ਮਿੱਟੀ ਬੜੀ ਹੋਵੇ
1: ਮੈਂ ਤੁਹਾਡੇ ਵੇਖਣਾ ਨਾ ਡਰਾਮੇ ਜਾਂ ਕਿਤੇ ਫਿਲਮ ਫੁਲਮ ਸਾਰਾ ਟਾਈਮ ਹੀ ਜਿਹੜਾ ਉਹ ਲਾੜਾ ਹੁੰਦਾ ਅੱਗੇ ਰੁਮਾਲ ਰੱਖ ਕੇ ਤੇ ਸ਼ਰਮਾਉਂਦਾ ਰਹੇਗਾ ਤੇ ਅੱਗੇ ਰੁਮਾਲ ਰੱਖ
2: ਜਾਂਦੇਗਾ ਹਾਲਾਂਕਿ ਉਹ ਜਿਹੜੀ ਲਹਿਰ ਆ ਜਿਹਦੇ ਤੋਂ ਸ਼ਰਮਾਉਣ ਡਿਆ ਡਰਨ ਡਿਆ ਉਹ ਤਾਂ ਚੜ੍ਹਨੀ ਚੜ੍ਹਨੀ
1: ਅੱਛਾ ਜੀ
2: ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫੇਰ ਤੂੰ ਜ਼ਮੀਨ ਤੋਂ ਨੀ ਚੱਕਣਾ ਫੁੱਲਾਂ ਵਾਲੇ ਹਾਰ ਤੇਰੇ ਉੱਥੇ ਜਾ ਕੇ ਪਹਿਣਗੇ ਫੁੱਲਾਂ ਜਦੋਂ ਇਸਤਕਬਾਲ ਕਰਦੇ ਬਰਾਤ ਦਾ ਫੁੱਲਾਂ ਵਾਲੇ ਹਾਰ ਤੇਰੇ
1: ਉੱਥੇ ਜਾ ਕੇ ਪਹਿਣਗੇ
2: ਪੌਣੀਆਂ ਫਿਰ ਜੱਫੀਆਂ ਸਲਾਮ ਤੈਨੂੰ ਕਹਿਣਗੇ ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ
1: ਕਿਆ ਬਾਤ ਹੈ ਜੀ ਕਿਆ ਬਾਤ
2: ਟਿਸ਼ੂ ਚ ਲਪੇਟ ਕੇ ਤਾਂ ਪੈਪਸੀ ਪਿਲਾਉਣਗੇ, ਕੁੜੀ ਦੇ ਵਕੀਲ ਤੇਰੇ ਨੇੜੇ ਨੇੜੇ ਆਉਣਗੇ, ਕਲਮੇ ਪੜਾਉਣੇ ਤੇ ਕਿਤਾਬ ਵੀ ਇਹ ਭਰਨੀ, ਦਿਲੋਂ ਖੁਸ਼ ਹੋਣਾ ਤੇ ਕਬੂਲ ਫੇਰ ਤੂੰ ਕਰਨੀ, ਭੰਨਣੇ ਬਦਾਮ ਤੇ ਛੁਹਾਰਿਆਂ ਨੂੰ ਚੱਬਣਾ, ਜਾਂਜੀਆਂ ਨੂੰ ਬਾਅਦ ਵਿਚ ਰੋਟੀ ਟੁਕਟ ਲੱਭਣਾ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਜਦੋਂ ਸਲਾਮੀਆਂ ਪੈਣ ਵਾਸਤੇ ਘਰ ਸੱਦਦੇ ਆ, ਬਾਅਦ ਵਿਚ ਕਾਕਾ ਤੈਨੂੰ ਘਰ ਆਵਾਜ਼ ਵੱਜਣੀ, ਕੰਬਣੀਆਂ ਲੱਤਾਂ ਨਾਲ ਬਿਜਲੀ ਵੀ ਗੱਜਣੀ, ਦੋ ਚਾਰ ਮਿੱਤਰਾਂ ਨੂੰ ਨਾਲ ਤੂੰ ਲਿਜਾਵੇਂਗਾ, ਖੁੱਸੇ ਨੂੰ ਲੁਕੋਵੇਂਗਾ, ਝੱਗੇ ਨੂੰ ਬਚਾਵੇਂਗਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਜਦੋਂ ਸਾਲੀ ਦੁੱਧ ਪੇਸ਼ ਕਰਦੀ ਨਾ, ਗਿਰੀਆਂ ਬਦਾਮਾਂ ਵਾਲਾ ਦੁੱਧ ਪੀ ਲੋ ਭਾਜੀ, ਸਿਰ ਦੀਆਂ ਲੜੀਆਂ ਚ ਸਾਨੂੰ ਕਰੋ ਝਾ ਜੀ,
1: ਕਿਆ ਬਾਤ ਹੈ, ਸਾਨੂੰ ਝਾ ਕਰੋ ਜਿਹੜਾ ਸਿਰ ਦੀਆਂ ਲੜੀਆਂ ਚ, ਵਾਹ,
2: ਪੈਸਿਆਂ ਦੀ ਭਰੀ ਮੁੱਠ ਫੇਰ ਹੌਲੀ ਹੋਣੀ ਏ,
1: ਹਾਂਜੀ,
2: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ,
1: ਕਿਆ ਬਾਤ ਹੈ, ਵਾਹ,
2: ਬੂਹੇ ਤੇ ਵਿਆਹ ਕੇ ਤੁਰ ਪੈਂਦੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਕ ਸ਼ੇਰ ਰਹਿ ਗਿਆ ਸੋਰੀ, ਕੁੜੀ ਦੇ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਜਦੋਂ ਰੁਖਸਤੀ ਹੁੰਦੀ ਉਦੋਂ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ,
1: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਗੇ
2: ਰੋ ਪੈਂਦੇ ਆ ਜੀ, ਰੋ ਪੈਂਦੇ ਆ, ਸਾਰੀ ਉਮਰ ਰੋਣਾ
1: ਹੁੰਦਾ ਉਦੋਂ ਤਾਂ ਚੁੱਪ ਕਰ ਜਾਣ, ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਤੇ ਉਹ, ਹਾਂਜੀ ਹਾਂਜੀ
2: ਹਾਂਜੀ,
1: ਕਿਆ ਬਾਤ ਹੈ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ, ਹਾਂਜੀ ਇੱਕ ਲੜਕੀ
2: ਨੂੰ,
1: ਹਾਂਜੀ ਜੀ,
2: ਕੁੜੀ ਦੇ ਉਹ ਗਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕੰਮੀਆਂ ਭਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫੇਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਹੋ ਕੱਢਣ ਬੁੜੀਆਂ ਵੇਖਣ ਆਉਂਦੀਆਂ ਨਾ, ਨੂੰਹ ਨੂੰ ਨਵੀਂ ਨਵੀਂ ਨਵੀਂ ਨੂੰਹ ਨੂੰ,
1: ਬਿਲਕੁਲ ਜੀ ਬਿਲਕੁਲ,
2: ਚਲੋ ਜੀ
1: ਚਾਰ ਚਫੇਰੇ ਕੱਢੀਆਂ,
2: ਆਪਾਂ ਲੰਬੜਾਂ ਦੀ ਨੂੰਹ ਵੇਖ ਕੇ ਆਈਏ,
1: ਸੱਤ ਅੱਠ ਜਣੀਆਂ ਕੱਢੀਆਂ, ਜਿਆਦਾ ਇਸ ਤੋਂ ਕਿੰਨਾ ਹੀ ਝੋਂਦੀ ਜਨਾਨੀਆਂ ਦਾ ਹੁੰਦਾ,
2: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ ਹੁੰਦੀਆਂ,
1: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ, 10-15
2: ਮੱਤ ਮਾਰ ਦਿੰਦੀਆਂ ਪਹਿਲੇ ਹੀ,
1: ਮੇਰੇ ਮੂੰਹ ਵੱਲ ਵੇਖਣ ਦਈਆਂ ਨੇ, ਹੈ
2: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ,
1: ਬਿਲਕੁਲ
2: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ, ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਹਾਣਦਾ,
1: ਕਿਆ ਬਾਤ ਕਿਆ ਬਾਤ, ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿਚ, ਸਾਰੇ ਖੁਸ਼, ਹਾਂਜੀ
2: ਹਾਂਜੀ,
1: ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ, ਹਾਂਜੀ
2: ਇੱਕ ਦੂਜੇ ਨਾਲ
1: ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ ਵਿਚ,
2: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਦਾਤੇ ਖੁਦ ਹੋਈ, ਏਦਾਂ ਸਾਡੇ ਨਾ ਦਾਦਕੇ ਖਾਨਦਾਨ ਦੇ ਵਿਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ, ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ, ਤੇ ਮੈਂ ਜਿਹੜਾ ਹੈਗਾ ਨਾ ਚੰਗਾ ਖੁਰਮਾ ਸਰਮਾ ਜਿਹੜਾ ਹੈਗਾ,
1: ਹਾਂਜੀ ਰੰਝਾ, ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ,
2: ਉਦੋਂ ਵੇਲਾ ਹੀ ਇਹ ਸੀ ਜੀ, ਸੋਹਣੀ ਵੀ ਲੱਗਦੀ ਸੀ,
1: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ,
2: ਪਰ ਨਾਨਕਿਆਂ ਦਾ ਤਾਂ ਫਿਰ ਪਿਆਰ ਕੀ
1: ਕਹਿਣਾ, ਦਵਾਨੀ ਉਹਨਾਂ ਨੇ ਦੇਣੀ, ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ,
2: ਕਿੰਨੇ ਹੀ ਪੈਸੇ ਹੋ ਜਾਣੇ, ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ, ਉਹ ਮੁੱਕਦੀਆਂ ਨੀ ਸੀ ਹੁੰਦੀਆਂ,
1: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ,
2: ਬਾਜੀ ਇੰਨੇ ਕੀ ਹੁੰਦੇ ਸੀ, ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂ ਕੇ ਮੰਮੀ ਨੇ ਨਵਾ ਕੇ ਹਟਣਾ ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ ਮੰਜੇ ਪੈ ਹੁੰਦੇ ਮੈਂ ਮੰਜੇ ਤੇ ਪੈ ਜਾਣਾ। ਉਹ 7 ਦਿਨ ਸਾਡੀ ਗਾਡੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ ਤੇ 8ਵੇਂ ਦਿਨ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਗਿਆ। ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆ ਸੀ ਨਿੱਕਾ ਮੁੱਕ ਗਿਆ ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ। ਅਸੀਂ ਕਹਿੰਦੇ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਆਪਣਾ ਨਾਲ ਹੀ ਕਰਦਾ, ਅਸੀਂ ਤੇ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ।
1: ਜੀ ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ, ਖਾਣ ਪੀਣ ਨੂੰ ਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ
2: ਉਹ
1: ਅੱਜ ਕੱਲ ਦੇ ਬੱਚੇ ਤੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
2: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ।
1: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਦੇ ਸਾਨੂੰ। ਹਾਂਜੀ ਤੇ ਅਖਤਰ ਸਾਹਿਬ
2: ਜੀ ਜੀ,
1: ਅੱਜ ਮਦਰ ਡੇ ਵੀ ਆ।
2: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ। ਅੱਲਾਹ ਤਾਲਾ ਦੀ ਜ਼ਾਤ ਜਿਹੜਾ ਹੈਗਾ, ਜਿਹਨਾਂ ਦੀਆਂ ਮਾਵਾਂ ਹੈਗੀਆਂ ਸਲਾਮਤ ਰੱਖੇ, ਜਿਹਨਾਂ ਦੀਆਂ ਤੁਰ ਗਈਆਂ ਨੇ ਇਹ ਰੱਬੋ। ਤੁਸੀਂ ਚੱਲਦਿਆਂ ਚੱਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਛੋਟੀ ਜਿਹੀ ਲਿਖੀ
1: ਹੋਈ। ਤੁਸੀਂ ਵੱਡੀ ਸਾਰੀ ਸੁਣਾਓ ਜੀ, ਛੋਟੀ ਜੀ ਕਿਉਂ ਸੁਣਾਉਣੀ ਹੈ? ਮਾਂ ਦੇ ਉੱਤੇ ਜੋ ਕੁਛ ਵੀ ਕਿਹਾ ਜਾਏ ਉਹ ਘੱਟ ਹੀ ਹੈ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ। ਮਾਂ
2: ਉਹਦਾ ਤਾਂ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ ਜੀ, ਨਸਲਾਂ ਦੇਣ ਨਹੀਂ ਦੇ ਸਕਦੀਆਂ।
1: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ? ਮਾਂ ਤੇ ਸਾਡੇ ਤੇ ਕੋਈ ਸਾਂਭ ਥੋੜਾ ਕਰਦੀ ਹੈ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਹੈ,
2: ਡਿਊਟੀ ਨਿਭਾਉਂਦੀ ਹੈ।
1: ਸਾਂਭ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਂਭ ਕਰਦੀ ਹੋਵੇ।
2: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
1: ਜੀ, ਬਿਲਕੁਲ ਬਿਲਕੁਲ ਬਿਲਕੁਲ।
2: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
1: ਜੀ, ਬਿਲਕੁਲ ਸਹੀ ਕਿਹਾ ਤੁਸੀਂ।
2: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
1: ਜੀ ਜੀ ਜੀ
2: ਸਾਰਾ ਕੁਛ, ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਗ ਅਲੱਗ ਮਜ਼ਹਬ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ ਕਿ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇ ਦਿੱਤਾ ਵੀ ਆ ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
1: ਕੀ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ, ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਹੈ ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਦੁਨੀਆ ਉੱਤੇ। ਅੱਲਾਹ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
2: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਜੋ ਮਾਂ ਵਾਲੇ ਹੱਥ ਚ ਗਈ ਹੋਈ ਆ, ਹੱਥਾਂ ਘਰ ਤੋਂ ਲਹਿਦਾ ਵਾ, ਬੱਚਾ ਘਰ ਪਿਆ, ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਮੇਰਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ। ਉੱਥੋਂ ਭੱਜੀ ਆਉਂਦੀ ਆ, ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ, ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ। ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ? ਇਸੇ ਸ਼ਾਇਦ ਦਾ ਨਾਂ ਹੀ ਤੇ ਕੁਦਰਤ ਆ।
1: ਤੁਸੀਂ ਵੇਖੋ ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ 3-4 ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ ਜਾਏ,
2: ਟਾਈਮ ਚੁੱਪ ਕਰ ਜਾਂਦਾ,
1: ਉਸੇ ਟਾਈਮ ਚੁੱਪ ਕਰ ਜਾਂਦਾ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ ਉਹ ਵੇਖ ਜਹਾਜ਼ ਆਉਂਦਾ, ਆ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
2: ਦੋ ਵਾਰੀ ਤੋਂ ਉਹਦੀ ਪੂਛ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
1: ਗਾਲਾਂ ਕੱਢ ਕੇ ਤੇ ਮੁੜ ਕੇ ਭਾਂ ਕੇ ਮਾਂ ਦੀ ਗੋਦੀ ਸੁਣਦਾ ਹੁੰਦਾ, ਲੈ ਤੇਰੇ ਕੋਲੋਂ ਹੀ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ।
2: ਬਿਲਕੁਲ ਜੀ ਬਿਲਕੁਲ ਜੀ,
1: ਸੁਣਾਓ
2: ਤੇ ਦਸ ਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਨੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚ ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਠੀ ਕੰਡ ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
1: ਬਹੁਤ ਜਿਉਂਦੇ ਰਹੋ
2: ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
1: ਬਹੁਤ
2: ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
1: ਵਾਹ ਵਾਹ
2: ਅਰ ਜਣਾ ਖਣਾ ਹੁਣ ਉੱਠ ਕੇ ਦਿੰਦਾ ਮੈਨੂੰ ਧੱਕਾ ਮਾਰ ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ ਰੱਖਾਂ ਪੰਡ
1: ਬਹੁਤ
2: ਪਿੰਡ ਮਾਂ ਦੇ ਅਸਤਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ ਬਿਨ ਮਾਂ ਦੇ ਅਸਤਰ ਜੀਵਣਾ ਜਿਵੇਂ ਕੰਡਿਆਂ ਵਿੱਚ ਗਰੇਬ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ ਦੱਸ ਨੀ ਮਾਏ ਮੇਰੀ ਏ ਕਿਹਦੇ ਸਿਰ ਤੇ
1: ਬਹੁਤ ਵਧੀਆ ਬਹੁਤ ਖੂਬ ਲਿਖਦੇ ਹੋ ਤੁਸੀਂ
2: ਬੜੀ ਮਿਹਰਬਾਨੀ ਸਰ ਬੜੀ ਮਿਹਰਬਾਨੀ
1: ਮੈਂ ਤੁਹਾਡੇ ਨਾਲ ਆ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ
2: ਆਏ ਹਾਏ
1: ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਪਰ ਦਿਲ ਵਿੱਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਅਖਤਰ ਸਾਹਿਬ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿੱਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜਿਉਂਦੇ ਵਸਦੇ ਰਹੋ ਅਖਤਰ ਸਾਹਿਬ ਮੇਰੀਆਂ ਗੁੱਡ ਵਿਸ਼ੇਸ਼
2: ਜੀ ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਦ ਅਲੀ ਨਾਸਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਆ ਉਹਦੀਆਂ ਮੁਬਾਰਕਾਂ ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਹੋਰ ਅਜ਼ਾਫਾ ਕਰੇ ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ ਹੱਸਦਾ ਰਹੇ ਪੰਜਾਬ
1: ਜੀ ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ ਸਾਰੀ ਦੁਨੀਆਂ ਦੇ ਨਾਲ ਇਸ ਪਲੈਨਟ ਦੇ ਨਾਲ ਜਿਹੜਾ ਸਾਡਾ ਹਾਂਜੀ
2: ਬੜੀ ਮਿਹਰਬਾਨੀ
1: ਖੁਦਾ ਹਾਫਿਜ਼ ਤੇ ਹੁਣ ਅਸੀਂ ਜਾਣੇ ਆ ਜੀ ਦਿੱਲੀ ਤੁਹਾਨੂੰ ਲੈ ਕੇ ਚੱਲਦੇ ਆ ਉੱਥੇ 394 ਹਾਂਜੀ ਠੀਕ ਹੈ ਜੀ ਆਹ ਹੈਲੋ ਰਾਧਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
3: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚੜ੍ਹਦੀ ਕਲਾ
1: ਵਾਹ ਜੀ ਵਾਹ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ
3: ਲਵ ਯੂ ਮਾਈ ਡੀਅਰ ਸਰ
1: ਥੈਂਕ ਯੂ ਆਈ ਲਵ ਯੂ ਟੂ ਉਹ ਕੋਈ ਲਵ ਯੂ ਨਾ ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਤੇ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਜਿਹਨਾਂ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਆ ਆਈ ਲਵ ਯੂ ਟੂ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਸ਼ਾਦੀ ਆ ਰਹੇ ਦੋ ਉਹਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ ਗੱਲ ਉਹ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ ਤੇ ਦਿੱਲੀ ਦਾ ਕੀ ਹਾਲ
3: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ ਲੈ
1: ਜਾਵਾਂਗਾ ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ ਭਾਵੇਂ ਮੌਸਮ ਕਿੱਦਾਂ ਦਾ ਵੀ ਹੋਵੇ ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ ਠੀਕ ਹੈ ਜੀ
3: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾਵੇ
1: ਠੀਕ ਹੈ ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਜਾਵਾਂ ਜਾਵਾਂ
3: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢਾਲਕੀ
1: ਚਲ ਠੀਕ ਹੈ ਮੈਂ ਸੁਣਾਂਗਾ ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਸੁਣਾਓ ਪਿਆਰੇ ਦੇ ਬੋਲ ਤੁਸੀਂ
3: ਤੁਸੀਂ ਹੁਣ ਰੇਡੀਓ ਤੇ ਹੋ
1: ਮੈਂ ਰੇਡੀਓ ਤੇ ਹੀ ਹਾਂ ਹੋਰ ਕਿੱਥੇ ਹਾਂ ਤੁਹਾਡੇ ਕੋਲ 15 ਮਿੰਟ ਜੇ
3: ਅੱਛਾ ਜੀ ਓਕੇ ਸਾਡੇ ਸਾਰੇ ਸ਼ਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ ਪਰ ਵਾਜ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
1: ਜੀ ਉਹਨਾਂ ਵੱਲੋਂ ਆਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ
3: ਤੇ ਮੈਂ ਸਾਰੇ ਸ਼ਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਹਾਂ
1: ਜੀ
3: ਤੇ ਹਮੇਸ਼ਾ ਤਤਪਰੇ ਰਹਿੰਦੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ
1: ਆ ਜਾਓ ਸੁਣਾਓ ਜੀ ਫਿਰ ਅੱਜ ਵੀ ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਹੈ ਰੀਲੀ
3: ਜੀ
1: ਹਾਂਜੀ
3: ਤੇ ਆਓ ਆਪਾਂ ਸੁਣਦੇ ਹਾਂ ਪਰ ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰਾ ਛੋਟਾ ਛੋਟਾ ਹੀ ਸੁਣਾ ਪਾਵਾਂਗੀ
1: ਠੀਕ ਹੈ ਜੀ ਸੁਣਾਓ ਜਿਸ ਤਰ੍ਹਾਂ ਤੁਹਾਡਾ ਦਿਲ ਕਰਦਾ ਜੋ ਖੁਸ਼ੀ ਹੈ ਤੁਹਾਡੀ
3: ਅੱਛਾ ਠੀਕ ਹੈ ਜੀ ਠੀਕ ਹੈ ਓਕੇ ਓਕੇ ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਹਾਂ
1: ਜੀ

0: ਬਹੁਤ ਖੂਬ ਬਹੁਤ ਖੂਬ।
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰ ਰਹੀ ਹਾਂ ਵਿਸ਼ੇਸ਼ ਕਰਕੇ,
0: ਥੈਂਕ ਯੂ ਜੀ,
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ।
0: ਹਾਂਜੀ।

0: ਵਾਹ ਜੀ ਵਾਹ ਵਾਹ। ਅਰਾਧਨਾ ਜੀ, ਅੱਜ ਮਦਰ ਡੇ ਦੀ ਹੈ, ਤੁਹਾਨੂੰ ਪਤਾ ਹੋਣਾ
1: ਜੀ।
0: ਹਾਂਜੀ
1: ਹਾਂਜੀ ਬਿਲਕੁਲ।
0: ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਝ ਕਹਿਣਾ ਚਾਹੋਗੇ?
1: ਜੀ ਬਿਲਕੁਲ। ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
0: ਮੰਜਲੀ ਦੀਦੀ, ਹਾਂਜੀ
1: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
0: ਅੱਛਾ।
1: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ

0: अज पिया तोहे प्यार दूं, ओ गोरी मैया तोहे प्यार दूं।
1: वाह वाह वाह राधा जी, आज मदर डेरी है तुहानू पता होना
0: जी।
1: ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਛ ਕਹਿਣਾ ਚਾਹੋਗੇ?
0: ਜੀ ਬਿਲਕੁਲ। ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
1: ਮੰਜਲੀ ਦੀਦੀ, ਹਾਂਜੀ
0: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
1: ਅੱਛਾ।
0: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
1: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਹੈ। ਥੈਂਕ ਯੂ।

0: ਤੁਹਾਨੂੰ ਪਤਾ ਹੁਣ
1: ਹਾਂਜੀ ਹਾਂਜੀ ਬਿਲਕੁਲ ਪਤਾ ਹੈ ਜੀ।
0: ਦੁਨੀਆ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਝ ਕਹਿਣਾ ਚਾਹੋਗੇ?
1: ਜੀ ਬਿਲਕੁਲ, ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
0: ਮੰਜਲੀ ਦੀਦੀ, ਹਾਂਜੀ
1: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
0: ਅੱਛਾ।
1: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
0: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਹੈ। ਥੈਂਕ ਯੂ।
1: ਮੰਜਲੀ ਦੀਦੀ।
0: ਅੱਛਾ, ਮੰਜਲੀ ਦੀਦੀ, ਠੀਕ ਹੈ।
1: ਹਾਂਜੀ, ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ। ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ। ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ। ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ ਨੇ।
0: ਤੁਹਾਨੂੰ ਯਾਦ ਨੇ ਜੀ? ਮੈਂ ਬਿਲਕੁਲ
1: ਜੀ। ਇਹ ਵੀ ਬੜਾ ਗੋਡ ਗਿਫਟ ਹੈ ਜੀ, ਇੰਨੇ ਗੀਤ ਯਾਦ ਰੱਖਣੇ। ਮੇਰੇ ਖਿਆਲ ਆ ਵੀ 200-250 ਗੀਤ ਮੈਨੂੰ ਮੂੰਹ ਜਵਾਨੀ ਬਚਪਨ ਦੀ ਯਾਦ ਨੇ ਹੁਣ ਤੱਕ।
0: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ?
1: ਜੀ ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
0: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
1: ਹਾਂਜੀ, ਹੁੰਦਾ ਨਹੀਂ ਸੀ, ਹੁਣ ਵੀ
0: ਆ। ਤੁਹਾਨੂੰ ਗੁੱਡੀ,
1: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ?
0: ਆਜਾ
1: ਹੁਣ।
0: ਚਲੋ ਜੀ, ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਮ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿੱਚ ਹੁੰਦਾ ਕੁੜੀਆਂ ਦੇ ਨਾਂ।
1: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ, ਚਾਰ ਨਾਲ
0: ਗੁੱਡੋ ਗੁੱਡੀ। ਹਾਂਜੀ ਹਾਂਜੀ।
1: ਤੇ ਉਹ ਗੀਤ ਮੈਂ ਆਪ ਜੀ ਨੂੰ ਦੱਸ ਲੈਣਾ।
0: ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
1: ਹਾਂਜੀ।
0: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
1: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦਈ ਆ, ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ,
0: ਅੱਛਾ,
1: ਤੇ ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ।
0: ਹੋਏ ਹੋਏ, ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
1: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ, ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਚ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ।
0: ਅੱਛਾ।
1: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਬੋਲਦਾ ਸੀ।
0: ਪੁਰਾਣੇ ਜਮਾਨੇ ਚ ਵੈਸੇ ਹੁਣ ਹੁੱਕਿਆਂ ਦਾ ਰਿਵਾਜ ਜਾਂਦਾ ਹੀ ਹੈ। ਬਿਲਕੁਲ
1: ਜੀ
0: ਜੀ। ਹਾਂਜੀ,
1: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ, ਅੱਗੋਂ ਮੈਂ ਕਹਿ ਬੈਠੀ ਹਾਂ।
0: ਅੱਛਾ,
1: ਕਹਿੰਦੀ ਉਰਿਆ। ਮੈਂ ਫਰਾਕ ਪਾਈ ਹੋਈ, ਇੱਛਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ, ਯਾਦ ਆਈ ਮੇਰੀਆਂ ਦੋ ਗੁੱਤਾਂ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ। ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
0: ਹਾਂ,
1: ਮੈਂ ਚੁੱਪ। ਹਾਂ, ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ। ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨਹੀਂ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਫਿਕਰ ਵੀ ਨਾ, ਜਿੱਦਾਂ ਹੀ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਉਹ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ, ਮੈਂ ਦੋ ਲਾਈਨਾਂ ਪਹਿਲੇ ਉਹ ਸੁਣਾਨੀ ਹੈ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ, ਤੇ ਉਹ ਆਪਾਂ ਸੁਣਦੇ ਹਾਂ। ਤੂੰ

ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ।

ਆਪਣੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਵਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਵੀ ਆਰ ਓਨ ਰੇਡੀਓ ਸਟੇਸ਼ਨ। Expose yourself, how do you see this wonderful world with your own watching eyes, and we are only phone call away. Bilkul, bilkul, dosto. Asi sirf phone call away hi hain tuhade ton. Kal asa apne dil di galbaat kiti si, te aaj tuhade dil di galbaat sunni hai. ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusan te kiti hai, te karwao vi, aapdi meherbani hovegi. www.pravasradio is a one word in small, small letters, not capital letters. PARWAZ radio.com. ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ, ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ, ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:00 ਤੇ 23 ਮਿੰਟ ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਇਹ ਹੈ ਜੀ 0049-1714869514, ਟੈਲੀਫੋਨ ਨੰਬਰ ਹੈ ਜੀ 0049-1714-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਮਿਸ, ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ ਭਾਈ, ਆਟੋ ਰਾਈਫਨ ਆ ਐਪਸੀਲੋਨ ਫਰੀਡਨ ਸਲਾਸ 106 ਦੇ ਵਿੱਚ ਆਟੋ ਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਮਾਉਣੀ ਹੋਵੇ ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਮ ਸਟ੍ਰਾਸ 106 ਦੇ ਵਿੱਚ, ਪ੍ਰਵਾਸ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਭਾਈ, ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ, ਪੇਸ਼ੇ ਖਿਦਮਤ ਅਗਨੀ।

ਲਬਾਂ ਤੇ ਹੱਥ ਲਿਆਉਣ ਵਾਲਾ ਤੁਹਾਡੀ ਸੋਚ ਤੇ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਆਫ ਕੋਰਸ ਪ੍ਰਵਾਸ ਰੇਡੀਓ ਪੀਆਰਓ ਰੇਡੀਓ ਸਟੇਸ਼ਨ Expose yourself, Lord, you see this wonderful world with your watching eyes and experience. We are only phone call away.

ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

0: ਸੂਰਤ ਲਬਾ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖਿੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world with your own watching eyes and experience. We are only phone call away. Belkul dosto, asi tuhade to sirf phone call away hi haan. Te aaj hai ji shayar o shayari da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ ਸ਼ਾਇਰੋ ਸ਼ਾਇਰੀ ਕਰਦੇ ਹੋਵੋ ਤੁਸੀਂ ਆਪਣੇ ਆਲੇ ਦੁਆਲੇ ਦੀ ਇੱਧਰ ਉੱਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਮੇਰੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ। ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ ਇੱਕ ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਉਹ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਉਹ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈ ਜੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ 10 ਦੀਵੇ, 10 ਦੀਵੇ 50 ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਦ That's the beauty of your lovely radio station. Bilkul dosto. To listen us worldwide, log on www.parvazradio.com. Haan ji. www.parvazradio.com. Dosto, saadi app tusi te download kiti hai. Apne sajna mitran nu vi download karao taake oh ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੇ ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ ਸਾਡੀ ਐਪ ਡਾਊਨਲੋਡ ਕਰਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਭੀੜਾਂ ਵਧੀਆਂ ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ ਅੱਜ ਕਮਰੇ ਹੀ ਕਮਰੇ ਜਿੱਥੇ ਨੇ ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਭਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਓਏ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਹਿੱਸੇ ਨੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਹੈ ਪਰ ਟੈਂਪਰੇਚਰ ਡਾਊਨ ਹੀ ਹੈ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨਹੀਂ ਐਵੇਂ ਐਵੇਂ ਝਾਵਾ ਜਿਹਾ ਹੀ ਹੈ ਤੇ ਕਲੋਨੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3:30 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4:30 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ ਸਾਡੇ ਤੋਂ ਸਾਡੇ ਦੇ ਵੱਜੇ ਨੇ ਨਾ 3:24 ਹੋਏ ਨੇ ਤੇ ਤੁਸੀਂ ਸਾਡੇ ਤੋਂ 3:30 ਘੰਟੇ ਅੱਗੇ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049 1714869514 0049-4814 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤੇ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਪਸੀਲੋਨ ਫਰੀਡਨ ਸਟਰਾਸ 106 ਦੇ ਵਿੱਚ ਸਿਕਸ ਤਰਾਏ ਆਇਨ ਸਿਕਸ ਮਿਲ ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਈਡ ਹੈ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ। ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ। ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟ੍ਰਾਸੇ 106 ਆਟੋ ਰਾਈਫਨ ਆ ਐਪਸੀਲੋਨ ਸਿਕਸ ਤਰਾਏ ਆਇਨ ਸਿਕਸ ਫਿਲਮ ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ। ਹਾਂਜੀ, 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ। ਤੇ ਜਰਾ ਅਲਗੋਜਿਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਜਿਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਕਹਿੰਦਾ ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਤੋਂ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਮੀਆਂ ਮੁਹੰਮਦ ਨੇ ਸਹਿ ਮਲੂਕ ਚ ਵੰਡ ਕਰ ਛੱਡੀਏ, ਕੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਬਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾਦ।

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਵੈਰ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਬ੍ਰੈਂਕਫਰਟ ਜੀ ਹਾਂ ਪ੍ਰਵਾਸ ਰੇਡੀਓ ਬ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ

ਹਾਂ ਸੱਜਣਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ।

with your own watching eyes, and we are only four miles away. Bilkul dosto, assi tuhade ton sirf phone call away hi haan. ते आज पहले आवर वेच दोस्तो मैं विसाखी ते गलबात करांगा ते दूसरे आवर वेच साडे सूबा सिंह जी खैरा साहब नी गीता दे बेताज बादशाह नंदलाल नूरपुरी जी हुणा ते गलबात करनगे वंडरफुल शायर बड़े हरमन प्यारे अपने वेले दे ਧਨੀ ਰਾਮ ਚਾਤਰਿਕ ਜਿਸ ਤਰ੍ਹਾਂ ਉਹ ਵੀ ਇਹਨਾਂ ਵਰਗੇ ਹੀ ਸਨ ਆਮ ਜੱਟਾਂ ਦੇ ਆਮ ਕਾਮਿਆਂ ਦੇ ਦੁੱਖ ਬਿਆਨ ਕਰਨ ਵਾਲੇ ਕੁਦਰਤ ਦੇ ਬਹੁਤ ਨੇੜੇ ਮਨੁੱਖਤਾ ਦੇ ਬਹੁਤ ਨੇੜੇ ਇਹੋ ਜਿਹਾ ਸੱਜਣਾਂ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ ਪਤਾ ਨਹੀਂ ਕਿੰਨੀਆਂ ਕੁ ਗਾਣੇ ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨੰਗ ਕਿੰਨੇ ਇਨਾਮ ਮਿਲੇ ਇਹਨਾਂ ਨੂੰ ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ ਉਸ ਵਕਤ ਬਾਦਲ ਸਾਹਿਬ ਉਹਨਾਂ ਦਾ ਰਾਜ ਭਾਗ ਸੀ ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ ਇਹਨਾਂ ਦੇ ਘਰ ਤੱਕ ਸੁਨੇਹ ਪਹੁੰਚਾਏ ਗਏ ਕਿ ਸਾਡੀ ਕੋਸ਼ਿਸ਼ ਮਦਦ ਕਰੋ ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਨੇ ਹੁਣਾਂ ਨੇ 300 ਰੁਪਈਆ ਕੇ ਪਤਾ ਨਹੀਂ 500 ਰੁਪਈਆ ਦਿੱਤਾ ਤੇ ਉਹਨਾਂ ਦੀ ਵਾਈਫ ਨੇ ਕਿਹਾ ਅਗਰ ਇਹੋ ਹੀ ਇਮਦਾਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ ਦੋਸਤੋ ਆਜ ਸੁਹਿਰਦ ਲੋਕਾਂ ਦਾ ਸਮਾਜ ਦੇ ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ ਉਹਨਾਂ ਦੇ ਹਾਲਾਤ ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ ਐਨੀ ਹਾਓ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www parvazradio.com ਹਾਂਜੀ ਵੀ ਆਰ ਓਨਲੀ ਫੋਨ ਕਾਲ ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼ ਦੋਸਤੋ ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸੱਜਣੋ ਅੱਜ ਤੇ ਅਸੀਂ ਕਾਲਾਂ ਨਹੀਂ ਲੈਂਦੇ ਕੱਲ ਦਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਆਓ ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਓ ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ ਯੂ ਮੋਸਟ ਵੈਲਕਮ ਨੂੰ ਅਮੈਰੀਕਾ ਚ ਜਰਮਨੀ ਚ ਇੰਡੀਆ ਚ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ ਕਾਲ ਕਰੋ ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ ਸਗੋਂ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ ਪਰ ਤੁਹਾਡੀ ਗੱਲਬਾਤ ਨਿਰਪੱਖ ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ ਸੋ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ ਸੂਰੇ ਤੇਗ ਨਾਲ ਤੋਪਾਂ ਤੇ ਵਾਰ ਕਰਦੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ ਔਰ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ ਬਾਏ
ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ, ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 April ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਪਏ ਸਾਡੇ ਵੱਲੋਂ ਢੇਰ ਮੁਬਾਰਕਾਂ, ਬਹੁਤ ਬਹੁਤ ਬਹੁਤ ਮੁਬਾਰਕਾਂ, ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆਂ ਦੇ ਭਲੇ ਦੀ ਅਰਦਾਸ। ਤੇ ਸੱਜਣੋ, ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸੇਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ, ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੋਂ ਘਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ ਹਾਂ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟਾਰਟ, ਕਾਫੀ ਪੁਰਾਣੀ ਵਰਕ ਸਟਾਰਟ ਹੈ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ, ਆਟੋ ਰਾਈਫਲ ਆ ਐਪਸੀਲੋਨ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ, ਦੋਸਤੋ ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ, ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਏ ਤੇ ਇਹਨਾਂ ਨੂੰ ਕਾਰ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye IN 6th ਮਿਊਲੈਨ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਨਾਲ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਇੱਥੇ ਚਲਾ ਗਿਆ, ਹਾਂਜੀ ਆ ਠੀਕ ਹੈ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਉਹਨਾਂ ਦਾ, ਹਾਂਜੀ ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਓਬਜੈਕਟ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ, ਢਾਡੀਆਂ ਦੀ ਜਿਹੜੀ ਕਿਆ ਬਾਤਾਂ, ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ, ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ, ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆ ਮੰਨਦੀ, ਤੇ ਸਰਦਾਰ ਸੁਲੱਖਣ ਸਿੰਘ ਜੀ ਕੈਲੀਫੋਰਨੀਆ ਵਾਲਿਓ, ਇਹ ਮੈਂ ਤੁਹਾਡੇ ਨਾਂ ਕਰਾਂਗਾ, ਤੇ ਆ ਲਓ ਜੀ ਢਾਡੀ ਵਾਰ। ਪੁੱਤਰਾਂ ਦੇ ਦਾਨੀ ਸਾਹਿਬ ਇਕਬਾਲ, ਸਰਬੰਸ ਦਾਨੀ
ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ ਪਰ ਕਿਆ ਬਾਤਾਂ, ਕਿਆ ਬਾਤਾਂ।

ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੱਠੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

Oh, yeah.

Yandaba

वाह वाह।

ਦੋਸਤੋ ਇਹ ਨੇ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਨੇ ਕਿਆ ਬਾਤਾਂ ਨੇ ਕਿਆ ਆਵਾਜ਼ ਖੂਬਸੂਰਤ ਤੇ ਕਿਆ ਉਹਨਾਂ ਦੀ ਪਾਰਟੀ ਕਿਆ ਡਾਇਲੋਗ ਲਿਖੇ ਨੇ ਉਹਨਾਂ ਨੇ ਪੁੱਤਰਾਂ ਦੇ ਦਾਨੀ ਦੇ ਸਿਫਤ ਦੇ ਵਿੱਚ। ਸੋ ਦੋਸਤੋ ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ। ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ USA ਤੋਂ PB-18 ਕਣਕ ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ ਔਰ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਰਹੀਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਇੱਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਇੱਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਚੋਂ ਤੇ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੱਚ ਟੱਪ ਕੇ ਮਨਾਉਂਦੇ ਨੇ। ਜੇ ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਆਏ ਹਾਂ, ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ ਵਿਸਾਖੀ ਵੇਖਣ ਜਾਂਦੇ ਹੁੰਦੇ ਹਨ ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ। ਯਾਰ 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4-20 ਕਰਕੇ 5-20 ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ ਜਦੋਂ ਦੀ ਮੈਂ ਗੱਲ ਕਰਨ ਦਿਆ ਵਾ ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ
ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ ਤੇ ਜੱਟੀ ਦੀਆਂ ਵੀ ਆਸਾਂ ਪੂਰਾ ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ ਨੀ ਹੋਰ ਕੀ ਕਰਨਾ ਹੁੰਦਾ ਹੈ। ਛਿਆ ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ ਸੀ ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਟੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ ਤੇ ਜੱਟੀ ਸਕੰਜਰੀ ਚ ਬਰਫ਼ ਪਾ ਕੇ ਚੁਸਤੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਵੀ ਪੀਂਦੇ ਵੇਖਿਆ ਸੀ ਜਦੋਂ ਮੈਂ ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਵੀ ਪੀਂਦੀ ਜਿਸ ਤਰ੍ਹਾਂ ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਰਹੀ ਸੀ। ਲਓ ਜੀ ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯਾਰ ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕਹਿਰ ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ ਝਾਂਜਰ ਸੱਜਰਾਂ ਦੀ ਪੈਰੀ ਨਾ ਲੱਗੇ ਧਰਤੀ ਤੇ ਪੈਰ ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾ ਵੇ ਬੁੱਲ ਸੁੱਕ ਗਏ ਦੰਦਾਸੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾ ਦੇਖ ਲਓ ਸਕੰਜਵੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ ਮੇਰਾ ਖਿਆਲ ਹੈ ਮੈਂ ਸੱਤਵੀਂ ਚ ਸਾਂ ਜਾਂ ਅੱਠਵੀਂ ਦੇ ਵਿੱਚ। ਇਹੋ ਸੱਜਣੋ ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ ਤੇ ਉਹ ਲੰਡਨ ਦੀ ਸ਼ਹਿਰ ਦੇ ਬਰਾਬਰ ਹੁੰਦਾ ਸੀ ਕਿਤੇ ਵਿਚਾਰੀਆਂ ਨੇ ਸਾਲ ਚ 2 ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ ਕਿਤੇ 1 ਵਾਰੀ ਸ਼ਹਿਰ ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਜਦੋਂ 50 ਸਾਲ ਪਹਿਲਾਂ ਕਦੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ ਫਿਰ ਇਹ ਜੱਟ ਨਸ਼ੇ ਆਇਆ ਤਾ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ ਜੱਟ ਨੂੰ ਫਰਕ ਨਹੀਂ ਪੈਂਦਾ ਨੀ ਤੇਰੇ ਅੱਗੇ ਥਾਨ ਸੁੱਟਿਆ ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ ਜੱਟ ਵੀ ਪੂਰਾ ਦਲੇਰ ਹੋਇਆ ਅੱਜ। ਹਾਂਜੀ ਤੇ ਜੱਟੀਆਂ ਵਾਹ ਵਾਹ ਇਹ ਜੱਟੀਆਂ ਹੁਸਨ ਦੀਆਂ ਹੱਟੀਆਂ ਪਹਿਲੇ ਤੋੜਦੀਆਂ ਦਾਰੂ ਦੀਆਂ ਮੱਟੀਆਂ ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਆਂ ਨੂੰ ਲੁੱਟਣ ਪਾ ਕੇ ਸੁਰਮਾ ਸਵਾਰਨ ਪੱਟੀਆਂ ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ ਉਹ ਲੁੱਟ ਲੈਣ ਕਵੱਡੀਆਂ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ ਹੋ ਜਾਂਦਾ ਉਹ ਦਿਨ ਹੋ ਜਾਂਦਾ। ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ। ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ ਪੰਜਾਬ ਤੇ ਹਰਿਆਣਾ ਕਣਕਾਂ ਦੀ ਮੁੱਕ ਗਈ ਰਾਖੀ ਜੱਟਾਂ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ। ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ ਦੁਨੀਆਂ ਬਦਲ ਜਾਂਦੀ ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ ਹੁਣ 50ਵਾਂ ਚ ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ ਹੈ। ਕਦੀ ਪੰਜਾਬੀ ਬੜੇ ਥਰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ ਅਮੀਰੀ ਨਹੀਂ ਸੀ ਹੁੰਦੀ ਕਿੱਥੇ ਅਮੀਰੀ ਹੁੰਦੀ ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ ਖਾਂਦਾ ਪੀਂਦਾ 2 ਹੋਣਗੇ ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ ਹੈ। ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ
ਟੋਲੀਆਂ ਬਣਾ ਕੇ ਨਾ ਇੱਕ ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ 'ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਹੁੰਦਾ ਸੀ। ਅਸੀਂ ਇੱਕ ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਾਂ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ ਉਹਨੇ, ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ। ਟਿੱਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਦੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ। ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਿਆਏ ਜਾਂਦੇ। ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਆਇਆ ਚੇਤਾ, ਉਹਨੇ ਨਾ ਪੰਜਾਹਾਂ ਦਾ ਨੋਟ ਠਾਠੀ ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ ਠਾਠੀ ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਜੁੱਧ ਨੁਕਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ ਪੰਜਾਹਾਂ ਦਾ ਨੋਟ ਠਾਠੀ ਚ ਬੱਧਾ ਤੇ ਬੜੇ ਨਾਲ ਉਹਨੇ, ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ ਠਾਠੀ ਖਿੱਚ ਲਈ ਉਹਦੀ, ਪਤਾ ਹੀ ਨਹੀਂ ਲੱਗਾ ਵਿਚਾਰੇ ਦਾ ਪੰਜਾਹਾਂ ਰੁਪਈਆ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ ਪੰਜਾਹ ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ ਠਿਆਨੀਆਂ ਤੇ ਚੁਆਨੀਆਂ ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ, ਕਾਫੀ ਪੈਸੇ ਸਨ। 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਵੀ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ, ਪਿੱਤਲ ਦਾ ਸੀ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜਕਣ ਰਿਹਾ ਜੇ, ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ ਬਹੁਤ ਗਰੀਬ ਸੀ ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ, 2-3 ਘਰ ਰੋਟੀ ਖਾਂਦੇ ਹੁੰਦੇ ਸੀ, ਪਹਿਲਾਂ ਇੱਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ, ਚੇਤੇ ਆਉਂਦੀਆਂ ਪੁਰਾਣੀਆਂ ਗੱਲਾਂ। ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ ਤੇ ਅਸੀਂ ਆਪਣੇ ਯਾਰਾਂ ਨੂੰ ਵਿਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਹੈ, ਇਹ ਵੀ ਦਿਨ ਸਾਨੂੰ। ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਝੂਰ ਹੁੰਦਾ ਸੀ ਸਾਡੇ ਪਿੰਡ ਇੱਕ, ਹੈ ਬੜਾ ਸ਼ਰੀਫ, ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਆਉਂਦਾ ਫਿਰਦਾ ਹੁੰਦਾ ਸੀ, ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਘੜਿਆਂ ਦਾ। ਇਸੇ ਤਰ੍ਹਾਂ ਲੁਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ, ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ, ਤੇ ਸਾਲ ਚ ਇਹਨਾਂ ਨੂੰ ਪਾਣੀ ਪੈਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ, ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ। ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਦੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ
ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ। ਪਿੰਡ ਦੇ ਲੋਕ ਇਕੱਠੇ ਹੋ ਗਏ ਕਿਉਂਕਿ ਦੋ ਕੀ ਕਨਾਲਾਂ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ। ਉਹ ਸਾਡੀ ਜ਼ਮੀਨ ਅੱਧ ਤੇ ਵਾਹੁੰਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵਾਢ ਦਿੱਤਾ ਇੱਕ ਬੰਦੇ ਨੇ। ਭਾਈ ਸ਼ਾਵਾਸ਼ੇ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ। ਸਾਰੇ ਪਿੰਡ ਵਾਲਿਆਂ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਂਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਤ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ। ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ, ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ, ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ। ਨਲਕੇ ਲੱਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈਂ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ ਤੇ ਉਹ ਕਹਿੰਦਾ ਵਾ, ਸ਼ੀਫਾ, ਸਰਦਾਰ ਜੀ, ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈਂ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ ਤੇ। ਤੇ ਉਹ ਸੰਘ ਨੇ ਵਿਚਾਰ ਕਹਿੰਦਾ, ਲਾ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਦੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ। ਉਹ ਰਿਵਾਜ ਜਿਸ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਅਕਲ ਹੋ ਜਾਂਦੀ ਹੈ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ, ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈ, ਇਹ ਸਾਰਾ ਕੁਛ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਬਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾਂ ਤੋਂ ਇਨਸਾਨ ਬਣਾਇਆ, ਤਮੀਜ਼, ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਤਾਂ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚੋਂ ਦੋ ਲਾਈਨਾਂ ਕੱਢੀਆਂ ਸਨ। ਤਾਂ ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲੇ ਨੇ ਸਾਡੇ ਦਿਮਾਗ ਖਰਾਬ ਕਰ ਛੱਡੇ ਹਨ। ਹਾਂਜੀ, ਉਹਨਾਂ ਨੇ ਮੈਨੂੰ ਦਵਾਵਾਂ ਦੇ ਢੇਰ ਦਵਾਵਾਂ ਦਿੱਤੀਆਂ ਯਾਰ, ਹੈ, ਬਹੁਤ ਸਾਰੀਆਂ ਦਵਾਵਾਂ ਦਿੱਤੀਆਂ। ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ, ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ, ਬਹੁਤ ਹੀ ਦਵਾਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ੍ਹ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ਼ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਉਹ ਹੀ ਜਿਹੜੇ 7ਵੀਂ ਚ, ਮੇਰਾ ਖਿਆਲ 8ਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫੜਾ 20 ਭਰੀਆਂ ਗਾਉਂਦਾ ਹੁੰਦਾ ਸੀ, ਹੈ, ਤੇ ਫੇਰ ਉੱਤੋਂ 40-50 ਗਰਾਡ ਗਰਮੀ ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ। ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸੌਂ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ। ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਵਾਹੁਣਾ। ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਵਾਹੁੰਦੇ।
45 ਸਾਲ ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ, ਹੈ। ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ ਕੰਬਲ ਦੁੱਧ ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 ਅਪ੍ਰੈਲ ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ 'ਚ, ਤੇ ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਭਾਵੇਂ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਉਹ, ਹੈ ਜੀ। ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਦੇ, ਜਦੋਂ ਘੁੰਗਰੂਆਂ ਵਿੱਚ ਘੁੰਗਰੂ ਇੱਕ ਰਿਦਮ ਚ ਖੜਕੇ ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ, ਹੈਂ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ 2 ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ, ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ, ਜਿੱਥੇ ਗੁਰਦੁਆਰਾ ਉੱਥੇ ਵੀ ਬੜੀ, ਉਹਦੇ ਸਾਹਮਣੇ ਉੱਪਰਾ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਸਨ। ਢੋਲ ਦੇ ਡਗੇ ਤੇ ਢੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ, ਹੈਂ, ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਵਾਂਗੂ ਲੋਕਾਂ ਕੋਲ ਦਨਾਲੀਆਂ, ਕਾਰਬਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ, ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਹੀ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂੰਡ ਹੁੰਦਾ ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂ ਚਮਕਦੇ, ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਡੌਲੇ, ਹੱਥ ਚ ਖੂਨ ਫੜ ਕੇ ਨਾ, ਤੇ ਹੇਕ ਤਾਣ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ, ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ ਉਹ ਕੁਛ ਬਿਆਨ ਕਰ ਰਿਹਾ, ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਤ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ, ਪਿੱਤਲ ਦਾ, ਮੈਂ ਫੇਰ ਤੁਹਾਨੂੰ ਦੱਸਦਾ, ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ ਹੈ, ਹਾਂਜੀ ਹੁੰਦਾ ਪਿੱਤਲ ਦਾ ਹੀ, ਤੇ ਹੱਥ ਚ ਖੂੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸੰਭਾਲ ਦੇ ਰਹੇ ਹੁੰਦੇ ਸਨ। ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ, ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ, ਵੇਖ ਲਓ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ, ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ, ਹਾਂਜੀ। ਜਿਹੜੇ ਕਹਿੰਦੇ ਘਵਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੋਰਨੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਥੋੜੀ ਤੇ ਦਾਣੇ ਕਢਵਾਏ ਹੁੰਦੇ ਹਨ ਨਿੱਕੇ ਨਿੱਕੇ, ਹਾਂਜੀ। ਦੋਸਤੋ, ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ,
ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੂਟੇ, ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ, ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ, ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਹੋਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ ਕਿੱਡੀ ਵੱਡੀ ਸ਼ਾਇ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਖੁਦਵਾਈ ਸੀ ਘੜੀ। ਗੱਲ ਏਦਾਂ ਤੇ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ, ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ ਪਰ ਨਿੰਮੋ ਦੀ ਸਰਦਾਰੀ, ਅੱਖਾਂ ਚ ਬਰੂਦ ਭਰਿਆ ਉੱਤੋਂ ਤਿੱਖੀ ਸੁਰਮੇ ਦੀ ਧਾਰੀ। ਬੁੱਲਾਂ ਤੇ ਦੰਦਾਸਾ ਫੱਬਦਾ ਸਿਰ ਉੱਤੇ ਕੱਢਵੀਂ ਫੁਲਕਾਰੀ, ਔਰ ਸੰਮਾਂ ਵਾਲੀ ਡਾਂਗ ਜੱਟ ਦੀ ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ, ਲੜ ਗਈ ਸੱਪ ਬਣ ਕੇ ਸੀਨੇ ਤੇ ਸੁਨਿਆਰੀ, ਪਏ ਲੜ ਗਈ ਸੱਪ ਬਣ ਕੇ। ਤੇ ਮੁਟਿਆਰਾਂ ਵੀ ਜਿਹੜੀਆਂ ਨਾ ਟੋਲੀਆਂ ਬੰਨ ਬੰਨ ਕੇ ਆਉਂਦੀਆਂ ਹੁੰਦੀਆਂ ਸਨ, 12-1 ਵਜੇ ਤੱਕ ਤੇ ਜਨਾਨੀਆਂ ਦਾ ਵੀ ਮੇਲਾ ਹੁੰਦਾ ਸੀ, 12-1 ਵਜੇ ਤੇ ਫਿਰ ਬੰਦਿਆਂ ਦਾ, ਪਰ ਜਨਾਨੀਆਂ ਵਾਪਸ ਜਾਣਾ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਹਨ 1-2 ਵਜੇ। ਮੁਟਿਆਰਾਂ ਟੋਲੀਆਂ ਬੰਨ ਬੰਨ ਆ ਗਈਆਂ, ਸਾਰੇ ਮੇਲੇ ਵਿੱਚ ਛਾ ਗਈਆਂ, ਉਹਨਾਂ ਮਲ ਲਏ ਪੰਘੂੜੇ, ਉਹਨਾਂ ਦੀਆਂ ਜੁਲਫਾਂ ਜਹਿਰੀ ਨਾਗ ਜਿਵੇਂ, ਹਾਸੇ ਅਨਹਦ ਰਾਗ ਜਿਵੇਂ, ਰੰਗ ਮਹਿੰਦੀ ਦੇ ਗੂੜੇ, ਭਜੋ ਦੀਆਂ ਪੰਜੇਬਾਂ ਰੌਲਾ ਪਾਇਆ ਜੇ, ਬਿੰਦੋ ਨੇ ਸਾਰਾ ਰੂਪ ਸਾਣ ਤੇ ਲਾਇਆ ਜੇ, ਹੱਥ ਰੰਗਲੇ ਚੂੜੇ, ਰੰਗ ਅੰਬਰੀ ਫੌਜਣ ਦੀ ਚੁੰਨੀ ਦਾ ਵਿੱਚ ਚੰਨ ਤੇ ਤਾਰੇ, ਆ ਕੋਕਾ ਛੱਟਣ ਬਣਸੋ ਦਾ ਮਾਰੇ ਲਸ਼ਕਾਰੇ, ਨਿੰਮੋ ਫਿਰੇ ਤੀਰ ਛੱਡ ਦੀ ਜਿਹੜਾ ਸਿੱਧਾ ਹੀ ਸੀਨੇ ਦੇ ਵਿੱਚ ਵੱਜਦਾ, ਨੀ ਸੱਸੇ ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ, ਘੱਗਰਾ ਸੂਫ ਦਾ ਸੰਦੂਖ ਵਿੱਚੋਂ ਕੱਢਦੇ, ਮੇਲੇ ਵਿੱਚ ਢੋਲ ਵੱਜਦਾ। ਸੱਜਣੋ ਅਖਾੜਿਆਂ ਦੇ ਵਿੱਚ ਫਿਰ ਬਾਅਦ ਚ ਜਦੋਂ ਨਰਿੰਦਰ ਬੀਬਾ ਆ ਗੁਰਮੀਤ ਬਾਵਾ ਵਰਗੀਆਂ ਉੱਗੀਆਂ ਕਲਾਕਾਰਾਂ ਅਲਗੋਜਿਆਂ ਤੇ ਬਾਂਹ ਉੱਚੀ ਕਰਕੇ ਹੇਕਾਂ ਲਾਉਂਦੀਆਂ ਤੇ ਮੇਲਾ ਕੀਲ ਕੇ ਧਰ ਦਿੰਦੀਆਂ, ਜਮਲੇ ਦੀ ਤੂੰਬੀ ਹਵਾਵਾਂ ਫਜ਼ਾਵਾਂ ਵਿੱਚ ਤਰੰਗਾਂ ਛੇੜ ਦਿੰਦੀ, ਲੋਕ ਜਿਤਨਾ ਕੋਈ ਸਾਹ ਨਹੀਂ ਲੈ ਰਿਹਾ ਹੁੰਦਾ। ਹੋਰ ਵੀ ਬਹੁਤ ਸਾਰੇ ਕਲਾਕਾਰ ਆਉਂਦੇ, ਆਪੋ ਆਪਣੇ ਜਲਵੇ ਵਿਖਾਉਂਦੇ। ਬਹੁਤ ਵੱਡਾ ਦੀਵਾਨ ਸੱਜਦਾ, ਚੜ੍ਹਦੇ ਤੋਂ ਚੜ੍ਹਦੇ ਢਾਡੀ ਪੁੱਤਰਾਂ ਦੇ ਦਾਨੀ ਦੀ ਮਹਿਮਾ ਅੱਡੀਆਂ ਚੁੱਕ ਕੇ ਬਿਆਨ ਕਰਦੇ। ਆਹਾ ਸੋਹਣ ਸਿੰਘ ਸੀਤਲ, ਆ ਜਿਨ੍ਹਾਂ ਦੀ ਮੈਂ ਅੱਜ ਕਵੀਸ਼ਰੀ ਲਾਈ ਸੀ, ਜਸਵੰਤ ਸਿੰਘ ਚਾੜ ਪੱਟੀ, ਦੀਵਾਨ ਸਿੰਘ ਮਹਿਰਮ ਤੇ ਜਸਵੰਤ ਸਿੰਘ ਰਾਹੀ ਵਰਗੀਆਂ ਹਸਤੀਆਂ ਵਿਸਾਖੀ ਨੂੰ ਚਾਰ ਚੰਨ ਲਾਉਂਦੇ ਹੋਏ ਆ ਲੋਕਾਂ ਨੂੰ ਇਤਿਹਾਸ ਦੇ ਦਰਸ਼ਨ ਹੀ ਕਰਵਾ ਦਿੰਦੇ। 1699 ਦੀ ਈਸਵੀ ਨੂੰ ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਨੇ ਬੇਮਿਸਾਲ ਇਤਿਹਾਸ ਰਚਿਆ ਸੀ। ਵਿਸਾਖੀ ਦਾ ਦਿਨ ਇਤਿਹਾਸਕ ਦਿਹਾੜਾ ਹੋ ਨਿਬਰਿਆ, ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜੁੜੀ ਵਿਸ਼ਾਲ ਸੰਗਤ ਵਿੱਚੋਂ ਸੀਸ ਭੇਟ ਕਰਨ ਦੀ ਕਸੌਟੀ ਤੇ ਪੂਰੀ ਤਰ੍ਹਾਂ ਖਰੇ ਉਤਰਨ ਵਾਲੇ ਮਰਜੀਵੜਿਆਂ ਨੂੰ ਸਤਿਗੁਰ ਨੇ ਦ੍ਰਿਸ਼ਟੀਮਾਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਕਹਿ ਕੇ ਪੁਕਾਰਿਆ। ਇਹ ਸਨ ਲਾਹੌਰ ਦੇ ਰਹਿਣ ਵਾਲੇ ਭਾਈ ਦਇਆ ਰਾਮ, ਹਸਨਾਪੁਰ ਦੇ ਰਹਿਣ ਵਾਲੇ ਭਾਈ ਧਰਮਦਾਸ ਜੀ, ਦਵਾਰਕਾ ਦੇ ਭਾਈ ਮੋਹਕਮ ਚੰਦ, ਬਿੰਦਰ ਦੇ ਭਾਈ ਸਾਹਿਬ ਬਿੰਦਰ ਤੋਂ ਭਾਈ ਸਾਹਿਬ ਚੰਦ, ਜਗਨਨਾਥਪੁਰੀ ਤੋਂ ਭਾਈ ਹਿੰਮਤ ਰਾਏ ਜੀ, ਇਹਨਾਂ ਦੇ ਨਾਂ ਨਾਲ ਸਿੰਘ ਦੀ ਸੰਗਿਆ ਜੋੜੀ ਗਈ।
ਸਿੱਖ ਬੀਬੀਆਂ ਕੌਰ ਖਵਾਈਆਂ, ਜਾਤ ਪਾਤ ਛੂਆ ਛਾਤ ਰੰਗ ਨਸਲ ਭੇਦ ਭਾਵ ਵਰਣ ਵੰਡ ਕੂੜ ਕੁਸ਼ਤ ਕਰਮ ਕਾਂਡ ਤੇ ਪਖੰਡਾਂ ਤੋਂ ਉੱਪਰ ਉੱਠਣ ਦੀ ਦਾਤੇ ਨੇ ਵਿਵਸਥਾ ਕੀਤੀ। ਗੁਰੂ ਪਾਤਸ਼ਾਹ ਨੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਖੁਦ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਤੇ ਗੋਬਿੰਦ ਸਿੰਘ ਕਹਾਉਣਾ ਪ੍ਰਵਾਨ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਜਾਬਰ ਅਤੇ ਜ਼ੁਲਮ ਖਿਲਾਫ਼ ਆਵਾਜ਼ ਉੱਠਣ ਦੀ ਪਰੰਪਰਾ ਸ਼ੁਰੂ ਹੋ ਚੁੱਕੀ ਸੀ। ਕਲਗੀਆਂ ਵਾਲੇ ਪੁੱਤਰਾਂ ਦੇ ਦਾਨੀ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸਿੰਘ ਹਰ ਮੋੜ ਤੇ ਜ਼ੁਲਮ ਤੇ ਜ਼ਾਲਮ ਨੂੰ ਲਲਕਾਰਨ ਲੱਗੇ ਜੇ ਤੇ ਕਮਜ਼ੋਰਾਂ ਦੇ ਇਹ ਬਣੇ ਜਾਮਨ। ਦਾਦੇ ਨੇ ਫਰਮਾਇਆ, ਇੱਕ ਸੈਕਿੰਡ ਦੋਸਤ, ਭਾਈ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਵੀ ਜਦੋਂ ਗੱਲਬਾਤ ਦੇ ਸਾਰੇ ਯਤਨ ਫੇਲ ਹੋ ਜਾਣ, ਅਪੀਲ ਤੇ ਦਲੀਲ ਫੇਲ ਹੋ ਜਾਏ, ਫੇਰ ਸ਼ਮਸ਼ੀਰ ਨੂੰ ਹੱਥ ਪਾਉਣਾ ਜਾਇਜ਼ ਹੁੰਦਾ। ਕਿਰਪਾਨ ਕਿਰਪਾ ਜਮਾ ਆਨ, ਜਾਂ ਤੇ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫੇਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਤੇ ਨੇ ਕਿਰਪਾਨ ਗੁਰਦੁਆਰਿਆਂ ਚ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ ਜਾਂਦਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ ਸਾਢੇ ਤਿੰਨ ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਸ਼ੈਣੇ ਹੁੰਦੇ, ਸ਼ੈਣੇ ਕਹਿਣ ਡਿਆ, ਸ਼ੈਣੀਆਂ ਸੰਨੀਆਂ ਥੋੜੇ ਸ਼ੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਸਾਰਨ ਵਾਲੇ ਬਲਡੋਜਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਔਰ ਪੁੱਠੀ ਮੱਤ ਵਾਲਿਓ, ਕੰਮ ਕਰਨ ਵਾਲੇ ਕੰਮੀ ਨਹੀਂ, ਇਹ ਦੇਸ਼ ਉਸਾਰਨ ਵਾਲੇ ਬਲਡੋਜਰ ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀ ਹਾਰ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ, ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਭਾਈ ਕਨਈਏ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਂਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋਲਣ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫੇਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ ਵਿਚ ਪਹੁੰਚ ਕੇ ਹਾਂਜੀ ਉਹਨਾਂ ਦੀ ਅਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ। ਬੋਤਾ ਸਿੰਘ ਹਾਂਜੀ ਅੰਮ੍ਰਿਤ ਉਹਦੇ ਸੰਗੋਂ ਥੱਲੇ ਵੀ ਨਹੀਂ ਸੀ ਉਤਰਿਆ। ਉਹਦੇ ਨਾਲ ਭਾਈ ਗਰਜਾ ਸਿੰਘ
ਦੋਹਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਰਾਂ ਵਾਂਗੂੰ ਪੈਲਾਂ ਪਾਉਂਦੇ ਹੋਏ ਗੱਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਦੇ। ਮੈਂ ਤੁਹਾਨੂੰ ਭੰਗਾਣੀ ਦੇ ਯੁੱਧ ਵਿੱਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਸ ਸਾਹਿਬ ਕਮਾਲ ਦੇ ਬੋਲਾਂ ਵਿੱਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੁੜਵਾਏ, ਦੁਨੀਆਂ ਨੇ ਅੱਖੀ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਇੱਕ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਡਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸੀਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਰਿਹਾ ਉਹ 10 ਲੱਖ ਦੇ ਵਿੱਚੋਂ। ਹਾਂਜੀ, ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ ਨਹੀਂ ਮੋੜਦੇ ਸੂਰਮੇ ਅੰਗ ਮੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ ਜਰਾ ਅੰਦਾਜ਼ਾ ਲਾ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਬਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ? ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ।

ਦੋਸਤੋ, ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜੱਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਆਤਮਾ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ। ਫਿਰ ਜਾ ਕੇ ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ, ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਦੇ, ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆ ਤੇ ਕਈ ਕਈ ਘੰਟੇ ਲੈਕਚਰ ਕਰਦਾ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ

0: ਪ੍ਰਵਾਦ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਆ, ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨੀ, ਸਭ ਇੱਕੋ ਜਿਹੇ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਕੀ ਤੁਸੀਂ ਹੱਥੀਂ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲਿਓ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ। ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਸਲਾ ਵਧਾਓ। ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਨਾ ਹੈ। ਸਾਰੀ ਦੁਨੀਆਂ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਮੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆਂ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਬ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ ਪਾਏ। ਤੂੰ ਸਿੱਖ ਸਹਿਬ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ। ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ। ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ। ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ। ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ। ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਐ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ। ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ ਹਾਂ ਟੈਲੀਫੋਨ ਆ ਹੀ ਗਿਆ ਇਹਨਾਂ ਦਾ। ਖਹਿਰਾ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਾਹਿਬ, ਬਹੁਤ ਵਧੀਆ। ਤੁਹਾਡਾ ਸ਼ੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਇਹ ਪ੍ਰੋਗਰਾਮ ਪੇਸ਼ ਕਰਦਾ, ਉਹਦਾ ਤੁਸੀਂ ਮਤਲਬ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ ਆਹ ਕਰਨਾ
0: ਚਾਹੀਦਾ।
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ, ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਣੀ ਚਾਹੀਦੀ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਉ ਨੂੰ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆਂ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੇ, ਤੁਸੀਂ ਵੀ ਇਹ ਕੀਤਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਵੀ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਬੱਲੇ ਬੱਲੇ ਆ ਸਾਡੀ ਨੋਟ।
1: ਪਰ ਜੇ ਅਮਲਾਂ ਵਾਲੇ ਪਾਸੇ ਜਿਹੜੇ ਆ ਨਾ, ਅਮਲਾਂ ਵਾਲੇ ਪਾਸੋਂ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ ਕੋਈ ਨੀ, ਤੁਹਾਡੀ ਇੱਜ਼ਤ ਅਸੀਂ ਮਤਲਬ ਤੁਹਾਡੀ
0: ਇਹਨੂੰ ਵੀ ਵੱਧ ਕਰਾਂਗੇ ਪਰ ਤੁਹਾਡੀ ਗੱਲ ਨਹੀਂ,
1: ਲੰਮੇ ਪੈ ਪੈ ਕੇ ਮੱਥੇ ਟੇਕਾਂਗੇ, ਅਸੀਂ ਤੁਹਾਡੇ ਸੇਵਾ ਕਰਾਂਗੇ।
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲੋ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲੋ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਰ, ਜੇ ਤੁਸੀਂ ਇੰਨੇ ਹੀ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਸੀ, ਤੁਹਾਡੇ ਵਿੱਚ ਤੇ ਅਜੇ ਵੀ ਓਦਾਂ ਹੀ ਹੈ।
1: ਬਿਲਕੁਲ,
0: ਉੱਥੇ ਪਾਉਣ ਦਾ ਕੋਈ ਪਤਾ ਨੀ ਕੀ ਹੈ, ਕੋਈ ਮਜ਼ਹਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਹੈ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ।
1: ਨਹੀਂ, ਜੋ ਮਾਨਸ ਕੀ ਜਾਤ ਸਾਡੇ ਇੱਕੇ ਪਹਿਚਾਣ, ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
0: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਗੀਆਂ ਵਾਲੇ ਪਾਤਸ਼ਾਹ ਦੇ ਨਾਲ,
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਈ
1: ਇਹ। ਬਿਲਕੁਲ ਬਾਜਵਾ ਸਾਹਿਬ, ਗੱਲ ਏਦਾਂ ਹੋਈ ਸੀ ਜੀ, ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਨਹੀਂ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ, ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹਰ ਲੜਾਈ ਭਰਾਈ, ਤੇ ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਆ ਨਾ, ਤੁਸੀਂ ਇਹਨਾਂ ਨੂੰ ਭੇਜ ਦੇ ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਭੇਜੀਆਂ, ਇਹ ਤੁਸੀਂ ਵੈਰੀ ਸੋਰੀ ਟੂ ਸੇ, ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਤਾਂ ਕਹਿਣ ਨੂੰ ਜਾਂ ਹੁਣ ਬਰਾਦਰੀ ਦਾ ਨਾਂ ਲੈਣ ਤੱਕ ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਬਿਲਕੁਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਹੋਵਾਂਗੇ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ, ਸਾਡਾ ਤੇ ਇੱਥੋਂ ਤੱਕ ਵਾ। ਪਰ ਲੇਕਿਨ ਚਲੋ ਖੈਰ, ਤੇ ਉਹ ਕਹਿੰਦੇ ਵੀ ਨਹੀਂ ਇਹ ਨੀ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਿਹੜੇ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾਇਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨਹੀਂ ਹੋ ਸਕਦਾ, ਤੇ ਜਦੋਂ ਮਤਲਬ ਜੇਦੀ ਕਰਨ ਲੱਗ ਪਏ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀਂ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸਤੋ ਲੋ ਗਰੀਬ ਕਰੋੜ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਤੇ ਭੀੜ ਪਈ ਤੇ ਭੱਜ ਜਾਣਾ, ਤੇ ਜੇ ਆਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜੇ ਹੁੰਦੇ ਜੀ ਮੁਸੀਬਤ ਦੇ ਵਿੱਚ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲੇ ਦਿਨ ਹੀ, ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ, ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਓਹਨੂੰ ਕੋਈ ਭੁੱਲਿਆ ਨੀ ਤੇ ਓਹਨੂੰ ਕੋਈ ਮਤਲਬ ਓਹਦਾ ਕੋਈ ਮੇਲ ਵੀ ਕੋਈ ਨੀ ਹੈਨਾ
0: ਜੀ ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਓਹਨਾ ਦੀ ਹੋਈ ਤੇ ਮੈਂ ਕਿਹਾ ਵੀ ਨਹੀਂ ਜੀ ਇਹ ਮੇਰੀ ਜਿੱਤ ਨੀ ਹੈਗੀ ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸ ਇਹ ਵੀ ਉਹਦਾ ਮੇਰਾ ਵਿੱਚ ਕੁਛ ਨੀ ਸਾਡੇ ਵਰਗਿਆਂ ਦੇ ਕਿਤੇ ਅੱਜ ਅਸੀਂ ਇਹੋ ਜਿਹੇ ਸਿੱਖ ਹੋਗੇ ਸਾਡੇ ਪੈਰ ਥੱਲੇ ਕਿਤੇ ਬਟੇਰਾ ਜਿਹੜੇ ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਖੋਟੋ ਪਾ ਕੇ ਦੋਵੇਂ ਬਾਹਾਂ ਉੱਚੇ ਆ ਮੈਂ ਪਾਲਿਆ ਵਾ ਮੈਂ ਤੀਰ ਮਾਰਤਾ ਵਾ ਮੈਂ ਕਰਤਾ ਮੈਂ ਜੇ ਕਰਤਾ ਵਾ ਹੈਨਾ ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰ ਰਿਹਾ ਕਿਤੇ ਨਹੀਂ ਲੱਭਦਾ ਪੁੱਤਰਾਂ ਦੇ ਦਾਨੇ ਦਾ
1: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਜਿੱਤਾਂ ਦੇ ਵਿੱਚ ਦਿਨ ਰਾਤ ਚਾਰ ਸਵੇਰੋਂ ਘੇਰੇ ਥੋੜੇ ਜਿਹੇ
0: ਸਾਹਿਤ ਕਿੰਨਾ ਲਿਖਿਆ ਕਦੋਂ ਲਿਖਦੇ
1: ਕਿੰਨਾ ਸਾਹਿਤ ਔਰ ਸਾਹਿਤ ਐਵੇਂ ਹੀ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਲ
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਲਿਖਦੇ ਹੋਣਗੇ
1: ਆ ਸਾਹਿਬ ਛੱਡਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਹੈਨਾ ਇਸ ਚੀਜ਼ ਨੂੰ ਲਿਖਿਆ ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਸੂਰਮੇ ਦਾਰਸ਼ਨਿਕ ਸੀ ਹੈਨਾ
0: ਵੇਖੋ ਜੀ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦਿਆਂ ਤੇ ਅਗਲੇ

0: ਮਤਲਬ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ ਆਲੇ ਦੁਆਲੇ ਦੀ ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪਰਵਾਜ਼ ਰੇਡੀਓ ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ ਦੋ ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ ਐਂਡ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ, ਓ ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ ਤੇ ਅੱਜ ਹੈ ਸੱਜਣੋ ਸੰਡੇ। ਹਾਂਜੀ, ਤੇ ਅੱਜ ਤਾਰੀਖ ਹੈ ਜੀ 19 April ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ। ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਹੈ ਥੋੜੀ ਜੀ, ਅੱਜ ਵੀ ਸੋਹਣਾ ਹੀ ਹੈ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਅਸੀਂ ਇੰਜਾਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ। ਹਾਂਜੀ, ਅਸੀਂ ਬਰਫ਼ ਨੂੰ ਵੀ ਇੰਜਾਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਜੀ। ਤੇ ਸਾਡਾ ਟੈਲੀਫੋਨ ਹੈ ਜੀ 0049-1714-869514 ਹੈ ਜੀ ਸਾਡਾ ਟੈਲੀਫੋਨ ਨੰਬਰ 0049-1714-4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕਸਟਾਡ ਹੈ ਜੀ ਆਟੋ ਰਾਈਫਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ ਤੇ ਇਹ ਨੇ ਜੀ ਫਰੀਡਮ ਸਟ੍ਰਾਸੇ 106th ਦੇ ਵਿੱਚ ਹਾਂਜੀ ਤੇ 6th Reihe 165 ਮੂਲਹਾਈ ਜ਼ਰੂਰ
1: ਹੈਲੋ ਦੋਸਤੋ ਨਮਸਤੇ ਸਲਾਮ ਸਤਿ ਸ੍ਰੀ ਅਕਾਲ ਮੈਂ ਜਗਵੰਤ ਖੇੜਾ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਡੋਰੰਟੋ ਜੀ ਦੋਸਤੋ ਆ ਤੁਸੀਂ ਸੁਣ ਰਹੇ ਹੋ www.parwazradio.com ਖੇੜਾ ਲਾਈਵ ਸ਼ੋ ਜਾਣਕਾਰੀਆਂ ਭਰਪੂਰ ਦੋਸਤੋ ਅੱਜ ਅਸੀਂ ਗੁਰੂ ਰਵਿਦਾਸ ਜੀ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ ਗਾਇਕ ਹਨ ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿੱਚ ਮਹਾਰਤ ਹਾਸਲ ਕਰਦੇ ਹਨ ਜੀ ਅਰਾਧਨਾ ਸਿੰਘ ਜੀ ਜੋ ਦਿੱਲੀ ਵਿੱਚ ਰਹਿੰਦੇ ਹਨ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਤੇ ਅੱਜ ਅਸੀਂ ਉਹਨਾਂ ਦੇ ਮੁਖਾਰਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ ਸਾਡੇ ਨਾਲ ਜੁੜ ਚੁੱਕੇ ਹਨ

यक चतुर नार कर के सिंगार मेरे मन के द्वार यह घुसत जात।

0: समझ नहीं आई, तूने कोरी घास ही खाई। अरे घोड़े
1: घोड़ा बोला
0: घोड़े।

ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ

ਲਬਾਂ ਤੇ ਹੱਸ ਲਿਆਉਣਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਉਸ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੇ ਆਪ ਵਿੱਚ। ਇਹ ਵੀ ਹੁਣ ਇੱਕ ਮੰਚ ਰਹਿ ਗਏ ਨੇ, ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਰ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ। ਕਿਉਂ ਨਾ ਆਪਣੇ ਵਿਚਾਰ ਲੋਕਾਂ ਨੂੰ ਦੱਸੋ ਤੇ ਲੋਕਾਂ ਦੇ

नजर आते हैं बाहुदा शक्ल से तो

ਦੀ ਦੁਨੀਆ ਦੇ ਮਿਹਰਬਾਨ ਦੋਸਤੋ, ਪ੍ਰਵਾਗ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਵਾਹ ਵਾਹ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ, ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ, ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ, ਭਾਖ ਦੇ ਮਸਲੇ ਲਿਆਉਣ ਵਾਲਾ, ਪੰਜਾਬ ਦੀ ਸੈਰ ਕਰਵਾਉਣ ਵਾਲਾ, ਹੱਕ ਸੱਚ ਦੇ ਢੋਲ ਵਜਾਉਣ ਵਾਲਾ, ਕਈਆਂ ਮੱਥਿਆਂ ਤੇ ਤਿਊੜੀਆਂ, ਬਾਈ ਮੱਥਿਆਂ ਤੇ ਤਿਊੜੀਆਂ ਤੇ ਪੈਣੀਆਂ ਹੀ ਨੇ ਜਦੋਂ ਖਰੀਆਂ ਖਰੀਆਂ ਸੁਣਾਈਆਂ ਗਈਆਂ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ, ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ, ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ, ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself how do you see this wonderful, lovely little city world with your own experience and watching eyes. ਤੁਸੀਂ ਇਸ ਸੰਸਾਰ ਨੂੰ ਕਿਸ ਤਰ੍ਹਾਂ ਰਹਿੰਦੇ ਹੋ ਦੋਸਤੋ? ਅਗਰ ਤੁਸੀਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਡੇ ਨਾਲ ਕੰਟੈਕਟ ਨਿਊਯਾਰਕ, ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ, ਅਸੀਂ ਤੁਹਾਡਾ ਵੈਲਕਮ ਕਰਾਂਗੇ। ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਇਸ ਹਫ਼ਤੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। ਐਕਸਪੋਜ਼ ਯੂਅਰਸੈਲਫ ਹਾਊ ਡੂ ਯੂ ਸੀ ਦਿਸ ਵੰਡਰਫੁਲ ਲਵਲੀ ਯੂਅਰ ਸਿਟੀ ਵਰਲਡ ਵਿਦ ਯੂਅਰ ਓਨ ਐਕਸਪੀਰੀਅੰਸ ਐਂਡ ਵਾਚਿੰਗ ਆਈਜ਼। ਤੁਸੀਂ ਇਸ ਸੰਸਾਰ ਨੂੰ ਕਿਸ ਤਰ੍ਹਾਂ ਰਹਿੰਦੇ ਹੋ ਦੋਸਤੋ? ਅਗਰ ਤੁਸੀਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਡੇ ਨਾਲ ਕੰਟੈਕਟ ਨਿਊਯਾਰਕ, ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ, ਅਸੀਂ ਤੁਹਾਡਾ ਵੈਲਕਮ ਕਰਾਂਗੇ। ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ
ਕੋਈ ਖਾਸ ਪ੍ਰੋਗਰਾਮ ਤੇ ਨਹੀਂ ਆ ਸਕਦੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ ਅਗਲੇ ਆਵਰ ਵਿੱਚ ਸਾਡੇ

ਦੋਸਤੋ, ਅੱਜ ਮੈਂ ਪਹਿਲੇ ਆਵਰ ਵਿਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਹੈ ਸਭ ਤੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੁਣੀ ਪੰਜਾਬ ਤੇ ਪੰਜਾਬੀ ਦੇ ਉੱਤੇ ਗੱਲਬਾਤ ਕਰਨਗੇ। ਹਮੇਸ਼ਾ ਜੀ ਕਰ ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਹੁਣ ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਵੀਅਰ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਦੈਟਸ ਦੀ ਬਿਊਟੀ of your lovely radio station to listen us worldwide, log on www.parwazradio.com। ji www.parwazradio parwaz is a one word and all are small words, radio.com। ਆਪ ਤੇ ਤੁਸੀਂ ਸੁਣਦੇ ਹੋ, ਮੈਂ ਤਕਰੀਬਨ ਹਰ ਵਾਰੀ ਰਿਕਵੈਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ, ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆ, ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ, ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ, ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ, ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ। ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਛ ਨਹੀਂ ਸੋਚਣਾ, ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ। ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਆ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ, ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹਦੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਜੀ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ ਤੇ

ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ ਤੇ ਸਾਡਾ ਟੈਲੀਫੋਨ ਨੰਬਰ 0049-171-4869-514 0049-171-4869-514 ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ ਠੀਕ ਹੈ ਜੀ ਤੇ ਰੈਡੀ ਹੋ ਜਾਓ ਤੁਸੀਂ ਕੱਲ ਤੇ ਦੋਸਤੋ ਗੱਲ ਇੱਦਾਂ ਵੈ ਬਈ ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ ਕੋਈ ਗਮੀ ਹੈ ਉਹ ਵੀ ਸਾਂਝੀ ਕਰੋ ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ ਗਮ ਸਾਂਝੇ ਕਰਨ ਨਾਲ ਘੱਟਦੇ ਨੇ ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ ਸਾਨੂੰ ਜ਼ਰੂਰ ਦੱਸੋ ਅਸੀਂ ਉਹਨੂੰ ਵਧਾਈਆਂ ਭੇਜਾਂਗੇ ਹਾਂਜੀ ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਬੈਡ ਹੈ ਜਿਹੜੀ ਫਰੀਡਮ ਸਰਾਸੇ 106th ਦੇ ਵਿੱਚ ਹੈ ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ ਲੈ ਕੇ ਆਓ ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ ਉਹਨਾਂ ਦੀਆਂ ਕੀਮਤਾਂ ਵਾਜਬ ਨੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ ਤੇ ਉਹ ਨੇ ਜੀ ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਹੈ ਕਿ ਫਰੀਡਮ ਸਟਰਾਸੇ 106th ਮਿਲਿਆ ਜੀ ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ ਤੇ ਫਿਲਮ ਹੈ ਜੀ ਉਹ ਸੰਗਮ ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ ਇਹ ਫਿਲਮ ਬੜੀ ਚੱਲੀ ਹਾਂਜੀ ਤੇ ਕਾਫੀ ਦੇਰ ਲੱਗੀ ਰਹੀ ਉਦੋਂ ਅਸੀਂ ਤੇ ਜੇਕਰ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ ਲਓ ਜੀ ਇੰਜੋਏ ਕਰੋ ਗਾਣਾ

0: ਸੋ ਦੋਸਤੋ, ਗੱਲ ਏਦਾਂ ਹੈ ਬਈ, ਸੋਚਣ ਵਾਲੀ ਗੱਲ ਇਹ ਹੈ ਕਿ ਹਜ਼ਾਰਾਂ ਸਾਲ ਬੀਤ ਗਏ ਨੇ ਤੇ 80 ਸਾਲ ਸਾਨੂੰ ਆਜ਼ਾਦ ਹੋਇਆਂ ਨੂੰ ਵੀ ਹੋ ਗਏ ਨੇ। ਠੀਕ ਹੈ ਜੀ, ਸਾਡੇ ਚ ਕੋਈ ਬਦਲਾਵ ਜਾਂ ਕ੍ਰਾਂਤੀ ਕਿਉਂ ਨਹੀਂ ਆਈ? ਚੱਕਰ ਕੀ ਹੈ? ਸਾਡੇ ਤੋਂ ਪਿਛਲੇ ਅੱਗੇ ਨਿਕਲ ਗਏ, ਰੌਲਾ ਰੱਪਾ ਬਹੁਤ ਸੁਣਿਆ, ਪਰ ਅੰਤ ਵਿੱਚ ਉਹੋ ਹੀ ਬਾਬਾ ਰਾਮਦਿਆਲ ਤੇ ਉਹੋ ਹੀ ਭੂਰੀ ਖੋਤੀ, ਸਾਰੇ ਖੋਤੇ ਪਾਰਲੀਮੈਂਟ ਚ ਬਹਿ ਗਏ ਤੇ ਸਾਡੀ ਖੋਤੀ ਬੋਰਡ ਥੱਲੇ ਖਲੋਤੀ। ਹਾਂਜੀ, ਬਦਲਾਵ ਨਹੀਂ ਆਇਆ ਕੋਈ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਕਿਉਂ ਬਦਲਾਵ ਨਹੀਂ ਆਇਆ। ਹਾਂਜੀ, ਸਾਡਾ ਰਹਿਣ ਸਹਿਣ ਬਦਲ ਗਿਆ, ਲਫ਼ਜ਼ਾਂ ਦੇ ਮਹਿਨੇ ਬਦਲ ਗਏ ਨੇ, ਸਾਡੀਆਂ ਚਲਾਕੀਆਂ ਬਦਲ ਗਈਆਂ ਨੇ, ਅਸੀਂ ਝੁੱਗੀਆਂ ਤੋਂ ਕੋਠੀਆਂ ਤੇ ਆ ਗਏ ਹਾਂ, ਔਰ ਸਾਈਕਲਾਂ ਤੋਂ ਕਾਰਾਂ ਤੇ ਕਾਰਾਂ ਤੋਂ ਹਵਾਈ ਜਹਾਜ਼ਾਂ ਤੱਕ ਪਹੁੰਚ ਗਏ ਹਾਂ। ਹੁਣ ਅਸੀਂ ਚਾਚੀ ਨੂੰ ਆਂਟੀ ਕਹਿੰਦੇ ਹਾਂ। ਹਾਂਜੀ, ਤੇ ਚਾਚੀ ਨੂੰ ਆਂਟੀ ਕਹਿੰਦੇ ਹਾਂ ਤੇ ਪਾਣੀ ਨੂੰ ਵਾਟਰ ਕਹਿੰਦੇ ਹਾਂ, ਅਸੀਂ ਫੁੱਫੜ ਨੂੰ ਅੰਕਲ ਕਹਿਣਾ ਸ਼ੁਰੂ ਕਰਤਾ। ਅਸੀਂ ਤਬਦੀਲੀ ਨਹੀਂ ਆਈ, ਇਹ ਸਾਡੀ ਭਾਸ਼ਾ ਬਦਲ ਗਈ, ਲਕੋਕਤੀਆਂ ਬਦਲ ਗਈਆਂ। ਜਦੋਂ ਖੋਤਿਆਂ ਤੋਂ ਮੋਟਰਸਾਈਕਲਾਂ ਤੇ ਅਸੀਂ ਆ ਗਏ, ਸਾਡੀਆਂ ਨਜ਼ਰਾਂ ਤੇ ਅਦਾਵਾਂ ਵੀ ਬਦਲ ਗਈਆਂ, ਹਰ ਤਰ੍ਹਾਂ ਦੀ ਮਸ਼ੀਨਰੀ ਆ ਗਈ, ਉਹ ਕੰਪਿਊਟਰ ਯੁੱਗ ਆ ਗਿਆ, ਚਾਰੇ ਪਾਸੇ ਬਦਲਾਵ ਹੀ ਬਦਲਾਵ ਹੈ। ਠੀਕ ਹੈ ਪਿਆਰੇ ਭਾਰਤੀਓ, ਇਹ ਸਾਰੇ ਅਵਿਸ਼ਕਾਰ ਜਿਹੜੇ ਤੁਸੀਂ ਗਿਣ ਰਹੇ ਹੋ, ਬਦਲਾਵ ਦੇ ਜਿਹੜੇ ਨੇ, ਇਹ ਵਿਗਿਆਨ ਤੇ ਪੱਛਮ ਦਾ ਦਿੱਤਾ ਹੈ। ਭਾਰਤੀਓ, ਤੁਹਾਡਾ ਤਾਂ ਲਗਭਗ ਇਹਦੇ ਵਿੱਚ ਜੀਰੋ ਯੋਗਦਾਨ ਹੈ, ਤੇ ਜੀਰੋ ਕਾਢ ਵੀ ਭਾਰਤ ਦੀ ਹੈ, ਤੇ ਜਾਂ ਫਿਰ ਭਾਰਤ ਦੇ ਝੰਡੇ ਚ ਡੰਡਾ ਤੁਹਾਡਾ। ਕੋਈ ਅੰਗਰੇਜ਼ ਸੀ ਨਾ, ਉਹਨੇ ਉਹ ਪੁੱਛਿਆ ਬਾਜ਼ਾਰ ਵਿਚ ਵੀ ਆ ਫਲਾਣਾ ਚਿੱਟਾ ਰੰਗ ਤੇ, ਉਹ ਜਪਾਨ ਵਾਲਿਆਂ ਦਾ ਹਰਾ ਰੰਗ ਉਹਨਾਂ ਦਾ, ਬਸੰਤੀ ਰੰਗ ਉਹਨਾਂ ਦਾ, ਤੇ ਝੰਡੇ ਚ ਤੁਹਾਡਾ ਕਿਹੜਾ ਰੰਗ ਆ ਭਾਰਤੀਓ? ਤੇ ਭਾਰਤੀ ਜਿਹੜਾ ਜਵਾਬ ਦੇਣ ਲੱਗਾ, ਕਹਿੰਦਾ ਝੰਡੇ ਚ ਡੰਡਾ ਕਿਹਦਾ? ਸਾਡਾ। ਹਾਂ, ਇਹ ਝੰਡੇ ਚ ਡੰਡਾ ਤੁਹਾਡਾ। ਪਹਿਲਾਂ ਤਾਂ ਤੁਸੀਂ ਗੁਲਾਮ ਸੀ, ਠੀਕ ਹੈ ਜੀ, ਪਿਛਲੇ 80 ਸਾਲਾਂ ਤੋਂ ਤੁਸਾਂ ਕੋਈ ਅੰਤਰਰਾਸ਼ਟਰੀ ਖੋਜ ਕੀਤੀ ਹੈ? ਸਿਫਾਰਸ਼ੀ ਟੱਟੂ, ਨਕਲਾਂ ਮਾਰਨ ਵਾਲੇ, ਡਿਗਰੀਆਂ ਮੁੱਲ ਲੈਣ ਵਾਲੇ ਅਵਿਸ਼ਕਾਰ ਕੀ ਕਰਨਗੇ ਯਾਰ? ਇੱਕ ਵਾਰੀ ਨਾ ਇੱਕ ਟੈਕਨੀਕਲ ਇੰਸਟੀਚਿਊਟ ਦੇ ਸਟੂਡੈਂਟਾਂ ਨੇ ਜਹਾਜ਼ ਬਣਾ ਲਿਆ ਇੰਡੀਆ ਚ, ਬੜੀ ਵੱਡੀ ਗੱਲ ਹੈ, ਜਹਾਜ਼ ਬਣਾ ਲਿਆ ਤੇ ਉਹਦੇ ਟੈਲ ਲੱਗੇ ਨਾ, ਜਦੋਂ ਪਹਿਲੀ ਫਲਾਈਟ ਲੈਣ ਤੇ ਉਹਦੇ ਚ ਸਾਰੇ ਪ੍ਰੋਫੈਸਰ ਬਹਿ ਗਏ, ਤੇ ਪ੍ਰੋਫੈਸਰਾਂ ਨੇ ਕਿਹਾ ਕਿ ਅਸੀਂ ਪੈਰਾਸ਼ੂਟ ਤੋਂ ਬਿਨਾਂ ਨਹੀਂ ਬਹਿਣਾ, ਕੀ ਪਤਾ ਸਟੂਡੈਂਟਾਂ ਨੇ ਕਿੱਦਾਂ ਦਾ ਜਹਾਜ਼ ਬਣਾਇਆ। ਸਾਰਿਆਂ ਨੇ ਪੈਰਾਸ਼ੂਟ ਪਾ ਲਏ ਤੇ ਪ੍ਰਿੰਸੀਪਲ ਅਗਲੀ ਸੀਟ ਪਾਇਲਟ ਦੇ ਨਾਲ ਦੀ ਸੀਟ ਤੇ ਬਹਿ ਗਿਆ, ਤੇ ਕੋਈ ਪੈਰਾਸ਼ੂਟ ਨਹੀਂ ਲਿਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਪ੍ਰੈਸ ਰਿਪੋਰਟਰ ਵੀ ਆਏ ਸਨ ਇਧਰੋਂ ਉਧਰੋਂ, ਤੇ ਉਹ ਪ੍ਰੈਸ ਰਿਪੋਰਟਰ ਨੇ ਪ੍ਰਿੰਸੀਪਲ ਨੂੰ ਪੁੱਛਿਆ, ਸਰ ਪਹਿਲੀ ਵਾਰੀ ਜਹਾਜ਼ ਉਡਾਉਣ ਲੱਗੇ ਨੇ ਮੁੰਡੇ, ਤੇ ਪਹਿਲੀ ਵਾਰੀ ਮਤਲਬ ਕਿ ਤੁਹਾਨੂੰ ਕੋਈ ਖੌਫ ਨਹੀਂ, ਤੁਸੀਂ ਪੈਰਾਸ਼ੂਟ ਵੀ ਨਹੀਂ ਲਿਆ ਹੈਗਾ, ਹਾਲਾਂਕਿ ਸਾਰੇ ਪ੍ਰੋਫੈਸਰਾਂ ਕੋਲ ਪੈਰਾਸ਼ੂਟ ਨੇ, ਪਾਇਲਟਾਂ ਕੋਲ ਵੀ ਪੈਰਾਸ਼ੂਟ ਨੇ, ਤੁਸੀਂ ਕਿਉਂ ਨਹੀਂ ਪੈਰਾਸ਼ੂਟ ਲਿਆ? ਤੁਸੀਂ ਇੰਨੇ ਸ਼ੋਰ ਹੋ ਕਿ ਤੁਹਾਡੀ ਫਲਾਈਟ ਜਿਹੜੀ ਆ ਵਧੀਆ ਹੋ ਜਾਏਗੀ ਤੇ ਇਹਦੀ ਲੈਂਡਿੰਗ ਵੀ ਵਧੀਆ ਹੋ ਜਾਏਗੀ? ਤੇ ਪ੍ਰਿੰਸੀਪਲ ਕਹਿੰਦਾ, ਲੈਂਡਿੰਗ ਨੂੰ ਤਾਂ ਗੋਲੀ ਮਾਰੋ, ਇਹ ਜਹਾਜ਼ ਉੱਡਣਾ ਹੀ ਨਹੀਂ, ਮੈਂ ਕਾਹਦੇ ਵਾਸਤੇ ਪੈਰਾਸ਼ੂਟ ਲੈ ਕੇ ਬਾਂ, ਮੈਂ ਆਪਣੇ ਸਟੂਡੈਂਟਾਂ ਨੂੰ ਨਹੀਂ ਜਾਣਦਾ ਕਿੱਦਾਂ ਦੇ ਹੈਗੇ ਨੇ। ਹਾਂ, ਵੱਡੀ ਦੇਣ ਨਵੇਂ ਨਵੇਂ ਅਵਿਸ਼ਕਾਰ ਜ਼ਰੂਰ ਕਰਨਗੇ। ਐਮ ਫਿਲ ਦੀਆਂ ਡਿਗਰੀਆਂ, ਹਾਂਜੀ, ਪੀ ਐਚ ਡੀ ਦੀਆਂ ਡਿਗਰੀਆਂ ਨਕਲੀ ਤੇ ਨਕਲਾਂ ਮਾਰ ਕੇ, ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤੇ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਨ੍ਹਾਂ ਦੇ ਵਿਚ ਵੀ। ਹਾਂਜੀ, ਪਰ ਇਕ ਹੈਰਾਨੀ ਦੀ ਗੱਲ ਹੈ, ਉਨ੍ਹਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਨ੍ਹਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਸਰ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਨ੍ਹਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਨ੍ਹਾਂ ਦਾ ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿਚ ਨਾ ਪਾਕਿਸਤਾਨ ਦੇ ਵਿਚ ਇਕ ਅਮਰੀਕਾ ਦੀ ਜੰਮਪਾਲ ਪਾਕਿਸਤਾਨ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨੀ ਪਾਕਿਸਤਾਨ ਚ ਰਹਿਣਾ, ਮੇਰਾ ਨੀ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ। ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਣ ਢੀਂਗ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ। ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ, ਅਮਰੀਕਾ ਦੇ ਵਿਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇੱਧਰ ਉੱਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਹੈ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿਚ, ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ ਜਿਹਨੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਤਾਂ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਵੱਲ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਅਸੀਂ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ, ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਦੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਤੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ, ਝੂਠ ਬੋਲਣਾ ਕਿਉਂ ਨਹੀਂ ਛੱਡਦੇ, ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ, ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ, ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ, ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ, ਉਹਨਾਂ ਨੇ ਤੇ ਸਾਨੂੰ ਚੰਗੇ ਨਾਗਰਿਕ ਬਣਾਉਣਾ, ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ, ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ੍ਹ ਕੇ ਬਾਂਗਾਂ ਦੇਣ ਦਾ ਕੀ ਫਾਇਦਾ, ਓਏ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ। ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋਗਾਰਤ, ਵਾਅਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ, ਕੋਈ ਕੀ ਹੋਇਆ ਉੱਥੇ, ਇਹ ਕੁੱਟਮਾਰ ਤੇ ਕਿੱਧਰ ਬਲਡੋਜ਼ਰ ਤੇ ਪਤਾ ਨਹੀਂ ਕੀ ਯਾਰ। ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ, ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ, ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇਹ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ। ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ, ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ, ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ? ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ, ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਵੇ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲਾਂ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਏ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ ਨਦੀਆਂ ਪਰਬਤ ਸਾਡੇ ਕੋਲ ਨੇ। ਹੈਂ, ਲੋਕਾਂ ਕੋਲ ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ, ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਉਹ ਪਖੰਡੀਓ ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ ਸਾਹ ਲੈਂਦੇ ਆ ਸਾਡੇ ਜਿਹੜੇ ਵਿਦਵਾਨ ਨੇ ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ ਹਾਂਜੀ ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ ਚੰਗਾ ਮੂੰਹ ਅੱਡ ਕੇ ਆਲੇ ਜਿੱਡਾ ਹਾਂਜੀ ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋ ਗਿਆ ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਹਿਬ ਦੀ ਡਾਕਾ ਵੱਜ ਗਿਆ ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ ਧਾਰਮਿਕ ਦਾ ਵੀ ਇੰਤਹਾ ਹੈ ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ ਅਸੀਂ ਉਹਦੇ ਤੋਂ ਮਰ ਸਕਦੇ ਹਾਂ ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ ਇਹ ਕਿੱਧਰ ਦੀ ਧਾਰਮਿਕਤਾ ਹੈ ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ ਪਹਿਲਾਂ ਪੂਜਾ ਪਾਠ ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ ਉਹ ਕਾਰ ਦੇ ਅੱਗੇ ਧੂਫ ਮੋਟਰਸਾਈਕਲ ਦੇ ਅੱਗੇ ਧੂਫ ਟਰੈਕਟਰ ਅੱਗੇ ਧੂਫ ਗਲਾਂ ਚ ਭਰਨੇ ਪਾਵਾ ਅਰਦਾਸਾਂ ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ ਹਾਂਜੀ ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ ਕਈਆਂ ਤੇ ਵੱਜਾ ਮੈਂ ਇੱਕ ਦੇ ਹੀ ਵੇਖਿਆ ਸੀ ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ ਨੋਟਾਂ ਦੇ ਢੇਰ ਲੱਗੇ ਨੇ ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਲਿਆ ਗੁਰਦੁਆਰਿਆਂ ਦਾ ਵੀ ਇਹੋ ਹਾਲ ਹੈ ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਉਹ ਗੋਲਕ ਤੋਂ ਹੀ ਚੱਲਦੀਆਂ ਨੇ ਪੈਸੇ ਤੋਂ ਹੀ ਚੱਲਦੀਆਂ ਨੇ ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚੀਨਾਂ ਦਾ ਇਤਿਹਾਸ ਪੜ੍ਹੋ ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਉਹ 1947 ਨੂੰ ਚੇਤੇ ਕਰੋ ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ 1947 ਨੂੰ ਚੇਤੇ ਕਰੋ ਕਾਫਰੋ ਬੇਕਸੂਰ ਬੱਚਿਆਂ ਔਰਤਾਂ ਮਨੁੱਖਾਂ ਤੇ ਤੁਸੀਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ ਉਹਨਾਂ ਦਾ ਕਸੂਰ ਕੀ ਸੀ ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ ਇਹ ਕਿੱਧਰ ਦੀ ਬਹਾਦਰੀ ਹੈ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਆਤਮਾ ਹੋਵੇਗੀ ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ ਪੰਜ ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਤੁਸੀਂ ਕਦੀ ਗੱਲਬਾਤ ਕੀਤੀ ਹੈ ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ ਕੀ ਜਾਂਦਾ ਹੈ ਸਾਡਾ ਦੋਵੇਂ ਪਾਸੇ ਜ਼ੁਲਮ ਹੋਇਆ ਸੀ ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ ਇਹ ਸ਼ਰਮ ਵਾਲੀ ਗੱਲ ਹੈ ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ ਸਿਰਫ ਤਬਦੀਲੀ ਹੋਣ ਡਈ ਸੀ ਚੈਕੋਸਲਵਾਕੀਆ ਦੀ ਵੀ ਤਬਦੀਲੀਆਂ ਸਾਡੇ ਹੁੰਦੀਆਂ ਹੀ ਹੋਈਆਂ ਨੇ ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ ਪਰ ਇੰਨੀ ਅਕਲ ਸਾਡੇ ਕੋਲ ਹੋਵੇ ਘਰ ਘਰ ਜਗਰਾਤੇ ਕੀਰਤਨ ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ ਕੁੰਭ ਵਰਗੇ ਮੇਲੇ ਲੱਖਾਂ ਵਿਹਲੜ ਇਹ ਲੱਖਾਂ ਵਿਹਲੜ ਕਿਤੇ ਕੰਮ ਕਰਦੇ ਹੋਣ ਨਾ ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ ਆ ਜਿਹੜੇ ਜਿਹੜੇ ਫਿੱਟੇ ਲੋਕ ਵਿਹਲੜ ਨੇ ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਡਏ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਹਾ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਨ੍ਹਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਇੱਕ ਹਰੇਕ ਅੱਗੇ ਕੱਢ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ ਰੋਜ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ ਖਾਮ ਖਾ ਸਾਧਾਂ ਨੇ ਹਾਂਜੀ ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ ਬਜੁਰਗਾਂ ਨੂੰ ਸੌਣ ਨਹੀਂ ਦਿੰਦੇ ਜਾਨਵਰਾਂ ਨੂੰ ਈ ਤੇ ਈ ਫੇਰੀ ਜਾਂਦੇ ਨੇ ਧਾਰਮਿਕ ਦੰਗਿਆਂ ਤੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਧਾਰਮਿਕਤਾ ਦਾ ਘੁੱਟਮਾਰ ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ ਜੇ ਕਰਦੇ ਹੋ ਤੇ ਫਿਰ ਪਖੰਡੀ ਹੋ ਧਰਮ ਅਪਣਾਓ ਵੀ ਧਾਰਮਿਕ ਬਣੋ ਵੀ ਧਾਰਮਿਕ ਸਪੀਚਾਂ ਵਿਚ ਤੁਸੀਂ ਇਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ ਗੀਤਾਂ ਵਿਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ ਹਥਿਆਰੇ ਹੋ ਤੁਸੀਂ ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ ਰਾਤ ਦਿਨ ਨਾ ਲੈਣ ਵਾਲਿਓ ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ ਨਰਕ ਸਵਰਗ ਦੇ ਭੰਬਲ ਭੂਸੇ ਨੇ ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ ਹੈਰਾਨੀ ਦੀ ਗੱਲ ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ ਸਵਰਗ ਨਰਕ ਇੱਥੇ ਹੀ ਹੈ ਸੱਜਣੋ ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ ਆਹ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਭੁੱਖਮਰੀ ਇੱਥੇ ਹੁੰਦੀ ਸੀ ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇੱਥੋਂ ਦੇ ਇੰਗਲੈਂਡ ਦੇ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ ਜਿਹੜਾ ਕਿ ਸੱਚ ਨਹੀਂ ਹੈ ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ ਐਜੂਕੇਟ ਹੋਣਾ ਪੈਂਦਾ ਵਾ ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ ਪਹਿਲਾਂ ਆਪਣੇ ਘਰ ਚ ਤਕੜੇ ਹੋਏ ਸਨ ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ ਉਹ ਆਪਣੇ ਆਪ ਚ ਬੜਾ ਯਾਰ ਮਿਹਨਤੀ ਨੇ ਲੋਕ ਵਿਸ਼ਵਾਸ ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿੱਚ ਵੀ ਮੈਂ ਦੇਖਿਆ ਜਿੱਦਾਂ ਦਾ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ, ਬੰਦਿਆਂ, ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀਆਂ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਵਿੱਚ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ, ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਠੀਕ ਹੈ 700 ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜਾ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ, ਤੇ ਮੰਦਰ ਏਡੇ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲੇ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਆ, ਇਹ ਵੀ ਸਾਨੂੰ ਚੌਲ ਦਾਲ ਮੁਲਕ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ, ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ, ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ, ਇੱਕ ਕਮਰੇ ਦੇ ਵਿੱਚ, ਇੱਕ ਕਮਰੇ ਦੇ ਵਿੱਚ ਮੰਦਰ ਹੈ, ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ, ਮਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਰਾ ਗੌਣ ਸ਼ਲੋਕ, ਮਾਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਲਾ ਗੌਣ ਸ਼ਲੋਕ, ਵਰਜਣ ਟਲੀਆਂ ਖੜਕਣ ਛੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਾਨ ਵਿੱਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ, ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ, ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜ਼ੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ, ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿੱਚ, ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ, ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ, ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ, ਪਰ ਉੱਥੇ ਮੈਂ ਇਹ ਦੱਸਦਿਆਂ ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ। ਕੋਈ ਕੰਮ ਵੱਡਾ ਛੋਟਾ ਨਹੀਂ, ਬਾਜ਼ਾਰ ਵਿੱਚ ਜਾਓ ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ, ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿੱਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿੱਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ, ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਵੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ, ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚੋਂ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ, ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ, ਲੱਗਦਾ ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ, ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਹਾਂਜੀ ਸਾਹਿਬ, ਪਹਿਲਾਂ ਤਾਂ ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਨਮਨ ਦੇ ਚੱਲ ਰਿਹਾ, ਸਾਡੇ ਜੁੜੇ ਨੇ ਜੀ, ਮੇਰੇ ਵੱਲੋਂ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ, ਪੂਰੀ ਗਰਮੀ ਹੋ ਚੁੱਕੀ ਹੈ,
1: ਮੌਸਮ ਠੰਡਾ ਵੀ ਹੋ
0: ਜਾਂਦਾ। ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ। ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ?
1: ਉਸ ਅਨੁਸਾਰ ਕਈ ਵਾਰ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਬਿਨਾਂ ਇਹ ਸੀ ਵੀ ਜੋ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ, ਜੋ ਕਿਸਾਨਾਂ ਨੂੰ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ।
1: ਧੰਨਵਾਦ ਤੁਹਾਡਾ ਜਿਹੜਾ ਜਨਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਦਰਦੀ ਹੋ ਪੰਜਾਬ ਦੇ, ਦਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਯਾਤਰਾ ਇਸ ਵੇਲੇ, ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ, ਗੁਰੂ ਨਾਨਕ ਪੰਥ ਸਿੱਖ ਜੋੜੀ ਨੇ, ਜਿਹੜੇ ਹਿੰਦੂ ਕੁਝ ਵੀ ਨੇ ਉਹਨੇ ਦੇਖ ਰਹੇ ਨੇ ਇਸ ਸੰਬੰਧ ਦੇ ਵਿਚ ਮੇਰੇ ਦੇ ਨਾਲ ਮਾਛੋਵਾੜਾ ਸਾਹਿਬ ਤੋਂ ਪੰਜਾਬ ਟਾਈਮ ਨੇ ਜਲੰਧਰ ਦੇ ਮਤਲਬ ਕਿ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਸਰੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਦੇ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ
0: ਤੁਹਾਨੂੰ
2: ਠੀਕ
0: ਠੀਕ ਹੈ ਜੀ, ਮਿਹਰਬਾਨੀ।
2: ਥੈਂਕ ਯੂ ਸਰ, ਥੈਂਕ
0: ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸ੍ਰੀ ਗੁਰੂਪ ਸਿੰਘ ਜੀ?
2: ਸਰ ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਏ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ, ਇਹ ਸਭ ਲੰਬੇ ਸਮੇਂ ਤੋਂ ਗੱਲ ਸੀ। 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ, ਹਾਲਾਂਕਿ ਇਹ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗੱਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨਹੀਂ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਇਹਨਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉੱਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਹਨਾਂ ਸੰਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੜਗਾਜਮੋਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਹੋਈ ਨੀ ਗਈ ਜੀ ਉਹ

0: ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੜਗਾਜਮੋਰੀ ਵੀ ਪਹੁੰਚੇ ਸੀ, ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ। ਐਤਵਾਰ ਸੀ ਵੈਸੇ, ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ, ਜੋ ਕਾਨੂੰਨ ਬਣਾਉਣ ਸਬੰਧੀ, ਤੇ ਵਿਦਨ ਏ 3 ਜਾਂ 4 ਡੇ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉਪਰ ਤੇ ਉਹ ਕਾਨੂੰਨ ਬਣ ਗਿਆ ਜੀ। ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ, ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ।
1: ਚੰਗੀ ਗੱਲ ਹੈ
0: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ, ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ। ਅੱਜ ਵਾਪਸ ਚਾਰੇ ਤੱਕ 3 ਤੱਕ ਜੋ ਪੰਜਾਬ ਵਿਚ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇਕ ਹੋਰ ਵਿਸ਼ਾ ਇਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਕਿ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕੱਲ ਕੁਲਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ।
1: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ?
0: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆ ਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਗੀ ਤਾਂ ਮੈਨੂੰ ਲੋਕ ਚੁੱਕਣਗੇ, ਮੈਨੂੰ ਪੁਲਿਸ ਚੁੱਕੂਗੀ ਆ ਕੇ, ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ, ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ, ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ, ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਦਈਆਂ ਲੱਗਦੇ ਆ ਜੀ। ਜੇ ਮੈਂ ਪੱਗ ਬੰਨੀ ਆ, ਪੱਗ ਦੀ ਰਾਖੀ ਮੇਰੀ ਡਿਊਟੀ ਆ, ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ,
1: ਬਿਲਕੁਲ।
0: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ, ਜੋ ਪੰਥ ਨੇ ਕਰਨਾ ਕਰ ਲਵੇ, ਪੰਥ ਸਾਰਾ ਮੇਰੇ ਨਾਲ ਆ। ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ, ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ। ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ, ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ, ਉਹਨਾਂ ਤੇ ਈਡੀ ਦੀ ਰੇਡ ਪਈ ਆ, ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ, ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀ ਤਿੱਖੇ ਬਿਆਨਾਂ ਦੇ ਵਿਚ ਨੇ, ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ, ਦਿੱਲੀ ਵਾਲੇ ਚਲਾ ਰਹੇ ਨੇ, ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ, ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ, ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ, ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐਂ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ।
1: ਅੱਛਾ, ਇਹ ਮਤਲਬ
0: ਕੁਛ
1: ਬਲਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ?
0: ਜੀ ਜੀ ਸਰ, ਸੀਐਮ ਹਾਊਸ ਦੇ ਵਿੱਚ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨੀ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰਕ ਉਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਨ੍ਹਾਂ ਦਾ ਕੌਨਫੀਡੈਂਸ ਆ, ਜਿਹੜਾ ਉਨ੍ਹਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕੇ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਨ੍ਹਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨੀ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ

0: ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਪਹਿਨਾਏ। ਬਹੁਤ ਵੱਡੀ ਪੱਧਰ ਤੇ ਸਰ ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ, ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
1: ਮੈਂ ਨਹੀਂ ਜੀ, ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ।
0: ਚਲੋ ਸਰ, ਕੋਸ਼ਿਸ਼ ਕਰੋ,
1: ਦੇਖਾਂਗੇ ਬਾਅਦ ਚ, ਦੇਖਾਂਗੇ ਜ਼ਰੂਰ।
0: ਜੀ ਜੀ ਜੀ ਜੀ ਜੀ, ਹੋਰ ਕੁਛ ਸਰ, ਹੋਰ ਕੋਈ ਸਵਾਲ ਦੱਸੋ।
1: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆਪ ਆਪਣੇ।
0: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਨੇ ਇਹ ਕਾਨੂੰਨ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਇਹ ਘੋਸ਼ਿਤ ਕੀਤਾ ਗਿਆ।
1: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ ਸਰ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ,
1: ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
2: ਹਾਂਜੀ, ਸਰਕਾਰ ਦੇ ਬਾਇਓ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
1: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
2: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦਿਆਂ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
1: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ, ਤਾਂ ਕਿ ਮੈਂ ਅਲਰਟ ਹੋ ਜਾ ਕਰਾਂ, ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
2: ਉਹ ਕੋਈ ਗੱਲ ਨਹੀਂ,
1: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ, ਤੇ ਫਿਰ ਮੈਂ ਆਪਣੇ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦਬੀ ਜੀ ਕਿਸੇ ਹੋਰ ਨੂੰ, ਮੇਰਾ ਖਿਆਲ ਹੈ ਨਹੀਂ, ਜਿਹੜੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ ਨਾਲ। ਬਾਬੀ ਜੀ ਲਾਈਨ ਕੱਟੀ ਗਈ ਸੀ।
2: ਹਾਂਜੀ,
1: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ, ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
2: ਹੈਲੋ
1: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ, ਹੋ ਜਾਂਦਾ ਕੋਈ ਟੈਕਨੀਕਲ ਅਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬਾਬੀ ਜੀ ਲਾਈਨ ਫੇਰ ਕੱਟੀ ਗਈ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ। ਬੱਬੀ ਜੀ ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ। ਹਾਂਜੀ ਹਾਂਜੀ, ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ। ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।

0: ਬਾਬੇ ਜੀ ਮੇਰੀ ਆਵਾਜ਼ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਲੈਂਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਉਨੀ ਦੇਰ।
1: ਹੈਲੋ ਜੀ
0: ਬਾਬੇ ਜੀ ਹੈਲੋ ਜੀ ਕਿੱਥੇ ਹਾਲ ਬਾਬੇ ਜੀ ਸੁਣ ਰਹੇ ਹੋ ਮੈਨੂੰ ਬਾਬੇ ਜੀ? ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਾਗਲੂਗਾ ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ ਤੇ ਮੈਂ ਉਨੀ ਦੇਰ ਗਾਣਾ ਲਾ ਗਾਣਾ ਲਾ ਬਾਬੇ ਜੀ ਸੁਣ ਰਹੇ ਹੋ ਮੈਨੂੰ?

ਰਹੀ ਹੈ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ ਹੋਰ

0: ਸੋ ਦੋਸਤੋ ਮੈਂ ਮਾਫੀ ਚਾਹੁੰਦਾ ਹਾਂ ਕਿ ਸਾਡੀ ਗੱਲਬਾਤ ਬੱਬੀ ਜੀ ਹੁਣਾਂ ਨਾਲ ਨਹੀਂ ਹੋ ਸਕੀ ਕਿਉਂਕਿ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਮੇਰੇ ਵੱਲ ਟੈਕਨੀਕਲ ਪ੍ਰੋਬਲਮ ਨਹੀਂ ਕੋਈ ਆਈ ਉਹਨਾਂ ਦੀ ਕਾਲ ਜਿਹੜੀ ਸੀ ਉਹ ਕੁਛ ਸੈਕਿੰਡ ਵਿੱਚ ਹੀ ਬੰਦ ਹੋ ਜਾਂਦੀ ਸੀ ਤੇ ਉਧਰ ਕੋਈ ਟੈਕਨੀਕਲ ਚਲੋ ਐਨੀ ਹੋ ਸਕਦਾ ਮੈਂ ਆਪਣੀ ਗੱਲਬਾਤ ਚਾਲੂ ਰੱਖਦਾ ਤੇ ਵਿੱਚ ਵਿੱਚ ਨਾ ਗਾਣਾ ਵੀ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਇੰਟਰਟੇਨਮੈਂਟ ਵੀ ਕਰਦਾ ਰਹਾਂਗਾ ਆਪਣਾ ਟਾਈਮ ਮੈਂ ਪੂਰਾ ਕਰਦਾ ਮੈਂ ਦੋਸਤੋ ਗੱਲਬਾਤ ਕਰ ਰਿਹਾ ਸੀ ਭਾਰਤੀਆਂ ਦੇ ਪਖੰਡ ਪੁਣੇ ਤੇ ਐਕਟਰ ਪੁਣੇ ਤੇ ਆਪਣੇ ਸਮਾਜ ਦਾ ਜਿਹੜਾ ਦੁਖਾਂਤ ਹੈ ਜਿਹੜਾ ਜਿਹੜਾ ਰੂਪ ਸਾਨੂੰ ਪਸੰਦ ਨਹੀਂ ਉਹਦੇ ਉੱਤੇ ਮੇਰੀ ਗੱਲਬਾਤ ਚੱਲ ਰਹੀ ਸੀ ਤੇ ਉਹਨੂੰ ਹੀ ਮੈਂ ਥੋੜਾ ਜਿਹਾ ਅੱਗੇ ਵਧਾਉਣਾ ਜਿਹੜੇ ਮੇਰੇ 15-20 ਮਿੰਟ ਰਹਿ ਗਏ ਨੇ ਮੈਂ ਅੱਜ ਕਰ ਲਿਆ ਸੀ ਕਿ ਸਾਡਾ ਨਾ ਜਿਹੜਾ ਮਤਲਬ ਕਿ ਪੁਲਿਸ ਵਾਲਿਆਂ ਤੋਂ ਗੱਲ ਮੇਰੇ ਖਤਮ ਕੀਤੀ ਸੀ ਕਿ ਦੇਖੋ ਪੁਲਿਸ ਸਾਡੀ ਜਿਹੜੀ ਪੁਲਿਸ ਹੈ ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜੁਰਮਾਨਾ ਉਹਨੂੰ ਹੋਣਾ ਚਾਹੀਦਾ ਪਰ ਸਾਡੇ ਜਿਹੜੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਉਹ ਬਹੁਤ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ ਲਾਗੋਂ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ ਇਹ ਪੁਲਿਸ ਦਾ ਕਿਹੜਾ ਸਟਾਈਲ ਹੈ ਡਿਸਿਪਲਿਨ ਦਾ ਕਿਹੜਾ ਤਰੀਕਾ ਹੈ ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਈ ਕਾਨੂੰਨ ਭੰਗ ਹੋਇਆ ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਤਾਰ ਲੱਗੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੱਢਣੀ ਕਿਉਂ ਰਿਹਾ ਗਾਲਾਂ ਉਹਦੇ ਨਾਲ ਸਿੱਧੀ ਗੱਲਬਾਤ ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ ਇਹ ਸ਼ਰਮ ਵਾਲੀ ਗੱਲ ਹੈ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਲਿਆ ਕਿ ਏ ਤੋਂ ਲੈ ਕੇ ਜ਼ੈਡ ਤੱਕ ਹੀ ਹੈ ਪਰ ਇਹਦੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ ਸ਼ਾਇਦ ਉਹ ਵੀ ਇਹਨਾਂ ਲਵੇਖ ਕੇ ਇਹਨਾਂ ਵਰਗੇ ਹੋ ਗਏ ਨੇ ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ ਹਰ ਮਹੱਲੇ ਚ ਗੁਰਦੁਆਰਾ ਹੈ ਐਵੇਂ ਲੱਗਦਾ ਅਸੀਂ ਧਰਮ ਨੂੰ ਬੜੇ ਸਮਰਪਿਤ ਲੋਕ ਹਾਂ ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ ਉਹਦੇ ਕਮਰੇ ਚੋਂਦੇ ਨੇ 2-4 ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ ਨਲਕਾ ਹੀ ਠੀਕ ਨਹੀਂ ਕਰਵਾਏਗਾ ਇਹ ਸਰਕਾਰਾਂ ਦੇ ਕੰਮ ਹੈ ਹਾਂਜੀ ਕੋਈ ਟੋਇਲਟ ਨਹੀਂ ਬਣਵਾ ਕੇ ਦੇਵੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਬਲਕਿ ਕੋਈ ਪੱਖਾ ਹੀ ਲਵਾ ਦੇ ਜੇ ਪੱਖਾ ਖਰਾਬ ਹੋ ਜਾਵੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ ਸਰਕਾਰ ਹੀ ਕਰੇ ਜੋ ਕੁਝ ਕਰੇ ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ ਬਾਕੀ ਖਰਚਾ ਛੱਡੋ ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ ਚਾਰ ਪੰਜ ਮੈਰਿਜਾਂ ਦੇ ਹੀ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ। ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉੱਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਦਕ ਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਪ੍ਰਾਈਵੇਟ ਬਾਡੀ ਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਤੇਨਾ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀ ਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀ ਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀ ਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀ ਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ। ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ। ਉਹ ਭੁੱਖੇ ਨੰਗੇ ਕੱਦ ਦੇ ਬਦਮਾਸ਼ ਪਤਾ ਨੀ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਵੀ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ। ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਆ ਇਹਦੇ ਕੋਲ। ਓਏ, ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਓਏ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬਾਬਿਆਂ ਨੇ ਤੇ ਗਾਂਧੀ ਬਣਾ, ਤੁਹਾਡੇ ਕਿੰਨੇ ਬਾਬੇ ਜੇਲ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਹੈ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ। ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਕ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਹੀ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲਿਓ ਤੁਸੀਂ ਰੱਬ ਤੋਂ, ਮੈਂ ਅਗੇਂਸਟ ਨਹੀਂ। ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਇਜਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਇਜਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋਵੇ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਹੀ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਰਿਹਾ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਦਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ, ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਇੱਦਾਂ ਦੇ ਸਨ, ਹੁਣ ਵੀ ਇੱਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਂਦਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸਿਮਰਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਹਨਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਟੈਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ ਓਏ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾਤਾ ਤੁਸੀਂ? ਕੋਈ ਰੱਬ ਬਣਾਤਾ ਜਿਹਦੀ ਪੂਜਾ ਕਰਨ ਡੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ, ਭਾਵੇਂ ਟੈਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ? ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ, ਵਿਕਾਸ ਦਾ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਵੇਂ ਹੋ ਜਾਏਗਾ, ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਆਹੇ ਬਾਬਾ ਟੱਲ ਪੱਕੀ ਪਕਾਈ ਕੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਜੀ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਕਿ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੌਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ, ਆਲ ਦੀ ਲਵਲੀ।

ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ, ਬਿਲਕੁਲ ਦੋਸਤੋ, ਪ੍ਰਵਾਸ ਰੇਡੀਓ ਇਜ਼ ਯੋਰ ਓਨ ਰੇਡੀਓ ਸਟੇਸ਼ਨ।

आवाज दी दुनिया दे मेहरबान दोस्तो ते परवाज रेडियो फ्रैंकफर्ट दे खूबसूरत स्रोते हो ए मोहब्बत दा पैगाम देन वाला दोस्ती अते भ्रातरी भाव दियां खुशबुआं खिलारदा आप सब दी जिंदगी दे खेड़ियां च वाधा करदा खूबसूरत लबां ते हासे खिलारदा आप दी सोच दियां खिड़कियां खड़का के आ सजणों दिलां ते दस्तक देण वाला तुहाडे दिलां दी धड़कण वधाउण वाला भाखदे मसले लिआउण वाला पंजाब दी सैर करवाउण वाला हक सच दे ढोल वजाउण वाला कईयां मथियां ते त्यूड़ियां लबां ते हासे लिआउण वाला तुहाडी सोच च भड़थू पाउण वाला ते खरियां खरियां सुनाउण वाला पंजाब अते पंजाबियत दा पहरेदार मिठे बोलां नाल लैस आप दे दिलां ते राज करन वाला ए है जी परवाज रेडियो फ्रैंकफर्ट। जी हां, परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल योर ओन रेडियो स्टेशन। एक्सपोज योर सेल्फ हाउ यू सी दिस वंडरफुल लवली फनी और स्वीट वर्ल्ड with your own watching eyes and experience. We are only phone call away. Bilkul dosto, assi phone call away ya tade to. Te gall is tarah bhai, aaj assi kala nahi lende sachde. Kal hai Sunday. Kal hai ji shairo shairi da program. ਉਹਦੇ ਵਿੱਚ ਤੁਹਾਡਾ ਹੀ ਪ੍ਰੋਗਰਾਮ ਹੈ, ਤੁਹਾਡੀਆਂ ਹੀ ਕਲਾਸਾਂ ਲਈਆਂ ਜਾਣਗੀਆਂ। ਅੱਜ ਪਹਿਲੇ ਆਵਰ ਵਿੱਚ ਦੋਸਤੋ ਮੈਂ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਜੀ ਹੁਣਾਂ ਤੇ ਗੱਲਬਾਤ ਕਰਾਂਗਾ, ਉਹਦੀਆਂ ਦੁਸ਼ਵਾਰੀਆਂ ਤੇ, ਉਹਦੇ ਤੇ ਜੋ ਜ਼ੁਲਮ ਕੀਤਾ ਗੌਰਮੈਂਟ ਨੇ, ਸਾਰਾ ਕੁਝ ਜਾਣਦਿਆਂ ਹੋਇਆਂ ਵੀ ਉਹਨੂੰ ਲਾਵਾਰਸ ਕਰਾਰ ਦੇ ਕੇ ਸਟੇਸ਼ਨ ਦੇ ਉੱਤੇ ਹੀ ਅੱਗ ਲਾ ਦਿੱਤੀ ਗਈ। ਤੇ ਉਹਨਾਂ ਦੀ ਜਿਹੜਾ ਜਾਤ ਪਾਤ ਛੂਆ ਛਾਤ ਹੈ ਸਾਡੇ ਸਮਾਜ ਵਿੱਚ ਕੋੜ ਹੈ, ਅਸਲ ਚ ਜਿਨ੍ਹਾਂ ਨੇ ਇਹ ਸ਼ੁਰੂ ਹੀ ਕੀਤਾ ਕੋੜ ਉਹ ਨੇ ਸਾਡੇ ਸਮਾਜ ਦੇ ਵਿੱਚ। ਇਹ ਲੋਕ ਤੇ ਵਿਚਾਰੇ ਕਾਮੇ ਨੇ, ਵਰਕਰ ਨੇ। ਤੇ ਅਗਲੇ ਆਵਰ ਦੇ ਵਿੱਚ ਦੋਸਤੋ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਵੀਰ ਬੱਬੀ ਜੀ ਹੁਣੀ ਆਉਣਗੇ, ਪੰਜਾਬ ਪੰਜਾਬੀਅਤ ਦੇ ਬਾਰੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravazradio.com. Bilkul ji,
www.pravazradio.com ਦੋਸਤੋ, ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ, ਐਪ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ, ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ, ਉਹ ਸ਼ੈਲ ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਭਾਈ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ, ਤੇ ਚਿੱਕਣੀ ਸੁੱਟਦਾ ਮੋਤੀ ਉਮਲਿਆਂ ਨੂੰ। ਗਦਾਰ ਮਾਣ ਦੇ ਇੱਜ਼ਤਾਂ ਤੇ ਪਾਤਸ਼ਾਹੀਆਂ, ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਅੱਜ ਸੈਟਰਡੇ ਹੈ 25 ਅਪ੍ਰੈਲ, ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ, ਅੱਜ 17 ਕ ਹੈ, ਤੇ ਟਾਈਮ ਸਾਡੀ ਸੋਹਣੀ ਜਿਹੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ, ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-171-4869-514, 0049-171-4914 ਜੀ। ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾ ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ, ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ, ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ।

ਜਿੱਥੇ ਬੰਦਾ ਜੰਮਦਾ ਸ਼ੀਰੀ ਹੈ, ਟਕਿਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੈ।

ਦੇਨੇ ਜੇ ਡੋਬਾ ਇਹੀ ਮਰਦੇ ਨੇ ਸਭ ਕਹਿਰੀਏ ਨਾ ਤੇ ਵਰਦੇ ਨੇ ਜਿੱਥੇ ਮਰ ਕੇ

ਵਾਜੀ ਵਾਹ, ਵੰਡਰਫੁਲ ਆਵਾਜ਼। ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ, ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ, ਦਿਲ ਦਾ ਦਰਦ ਆਵਾਜ਼ ਸਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋਵਰਕਸ ਸਾਡਾ ਫਰੀਡਮ ਸਟਰਾਸੇ 104-6 ਇਸ਼ ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕਮ ਸਿੱਕੇਬੰਦ ਤੇ ਪ੍ਰਵਾਦ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106 ਮਿਲਣ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੋਣਾ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘਵਾਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ, ਤੇ ਬਿਲਕੁਲ ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ, ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋ ਜਹਿਦ ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ ਤਨੋ ਮਨੋ। ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੌਰਕੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਤੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ, ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਉਹ ਇਹਦੇ ਇਲਾਵਾ ਦਿਲ ਕੰਬਾਊ ਛੂਤ ਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਹ ਲਫ਼ੀ ਤੁਹਾਡੇ ਸਾਹਮਣੇ। ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ ਸੰਤ ਰਾਮ ਉਦਾਸੀ ਨੇ ਨਾ ਇੰਨੀ ਨੀਵੀਂ ਜਾਤ ਚ ਜਨਮ ਲਿਆ, ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿਚੋਂ ਵੀ ਦਲਿਤ ਸੀ ਤੇ ਇਹਦੇ ਵਿਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼੍ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼੍ਹਬੀ ਇਹੋ ਜਿਹੇ ਲਫ਼ਜ਼ਾਂ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼੍ਹਬੀ ਵੇਖੋ ਸਾਡੇ ਪੁੱਤਰਾਂ ਦੇ ਦਾਨੀ ਨੇ। ਸਿੱਖ ਧਰਮ ਦੇ ਵਿਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ ਬੜਾ ਕੁਝ। ਬੜੇ ਗੁਰੂ ਦੇ ਸਿੱਖ ਹੁੰਦੇ ਨੇ, ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਖੜੇ, 30 ਚੌਥੇ ਪੌੜ ਵਾਲਾ, ਇਹ ਮਜ਼੍ਹਬੀ ਸਿੰਘ ਯਾਰ ਜਿਹਨੇ ਪਾਗੀ ਬੰਨ ਲਈ, ਅਮ੍ਰਿਤੀ ਛਕ ਲਿਆ, ਸਿੱਖਾਂ ਚ ਆ ਗਿਆ, ਉਹ ਤੁਸੀਂ ਕੌਣ ਹੁੰਦੇ ਹੋ ਨਜੁਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ। ਸਰਦਾਰੀ ਤੇ ਉਹ ਹੁੰਦੀ ਜਿਹਦਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ਼ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼੍ਹਬੀ ਸਿੱਖ ਕਹਿੰਦੇ ਹੋ, ਜਿਹੜਾ ਤੁਹਾਡੇ ਵਿਚ ਵੀ ਆਣ ਕੇ ਬਹਿ ਜਾਂਦਾ, ਉਹਨੂੰ ਵੀ ਤੁਸੀਂ ਮਜ਼੍ਹਬੀ ਸਿੱਖ ਦੇ ਚੌਥੇ ਪੌੜ ਵਾਲੇ? ਪਤਾ ਨਹੀਂ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿਚੋਂ ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹੈ ਤੇ ਗੁਰਬਤ ਦੇ ਫਲੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ। ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਓਨੀ ਦਿਨੀ ਜਾਤ ਪਾਤ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਜਾਂ ਗੱਲ ਮੁੱਕੀ ਦੀ, ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟ ਸਾਂ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿਚ ਤੁਸੀਂ ਰਹਿਣਾ ਗਿੱਝ ਜਾਓ ਨਾ, ਉਹਦਾ ਸਾਰਾ ਕੁਛ ਐਕਸੈਪਟ ਕਰ ਲੈਂਦਾ ਇਨਸਾਨ ਤੇ ਵੀ ਦੁਨੀਆਂ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤੇ ਬਾਹਰ ਆ ਕੇ ਪਤਾ ਲੱਗਿਆ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ ਹਾਂ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ, ਉਥੇ ਇਨ੍ਹਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ, ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਨ੍ਹਾਂ ਨੂੰ ਜ਼ਿਆਦਾ ਇਨ੍ਹਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਨ੍ਹਾਂ ਨੂੰ ਫਿਰ ਮੈਂ ਉਹੀ ਲਫ਼ਜ਼ ਚੂੜਾ ਚੂੜੇ ਜੀ ਕਹਿੰਦੇ ਨੇ, ਚੂੜਾ ਤੇ ਗਾਲ ਹੁੰਦੀ ਹੈ। ਗੱਲ ਕੀ ਹੈ, ਜਾਤ ਦਲਿਤਾਂ ਵਿਚ ਦਲਿਤ ਸੀ, ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ, ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲ ਤੇ ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ, ਨਾ ਹੀ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚੁਮਾਰ ਹੈ। ਤੇ ਇਹ ਵੀ ਦਲਿਤ ਨੇ ਨਾ, ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ, ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆ ਚੁਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ, ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਛਿੰਬੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼੍ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ, ਖੇਤਾਂ ਵਿਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜਦੋਜਹਿਦ ਕਰਦਿਆਂ, ਉਹ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੇ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆਂ ਹੁੰਦਿਆਂ ਹੀ ਇਹ ਸਾਰਾ ਕੁਝ ਵਹਿੰਦੇ ਆਏ ਆ। ਤੇ ਕਹਿਰ ਖੁਦਾ ਦਾ, ਜ਼ਿਮੀਂਦਾਰਾਂ ਵੱਲੋਂ ਇਨ੍ਹਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਟੇ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਨ੍ਹਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ। ਤੇ ਜ਼ਿਮੀਂਦਾਰਾਂ ਦੇ ਜਦੋਂ ਜਾਂਦੇ ਸੀ ਨਾ, ਕਿਤੇ ਦਿਹਾੜੀ ਤੇ ਆਉਂਦੇ ਸੀ ਤੇ ਜਾਂ ਪੱਕੇ ਹੀ ਲੱਗੇ ਹੁੰਦੇ, ਤੇ ਵਿਚਾਰੇ ਆਪਣੇ ਭਾਂਡੇ ਇਨ੍ਹਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੀ ਕੋਈ ਵੱਖਰੀ ਰੱਖੀ ਹੁੰਦੀ ਸੀ। ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ ਸੀ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ। ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ। ਇਹ ਲੋਕ ਜਿਨ੍ਹਾਂ ਨੂੰ ਤੁਸੀਂ, ਜਿਨ੍ਹਾਂ ਨੂੰ ਅੱਜ ਬਜਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਕ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਡਈਆਂ ਨੇ ਅਜੇ ਵੀ, ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ। ਇਹ ਆਰੀਅਨਾਂ ਨੇ ਇਨ੍ਹਾਂ ਨੂੰ ਗੁਲਾਮ ਬਣਾ ਕੇ ਅਸੁਰਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ੍ਹ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜ੍ਹੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਨ੍ਹਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਨ੍ਹਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਇਹ ਕੁੱਤੇ ਗਧੇ ਇਨ੍ਹਾਂ ਦੀ ਪ੍ਰਾਪਰਟੀ ਹੋਵੇ, ਲੀਰਾਂ ਲਮਕਦੀਆਂ ਹੋਣ, ਹੈਂ, ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਨ੍ਹਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਨ੍ਹਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਨ੍ਹਾਂ ਦੇ ਗਹਿਣੇ ਜਿਹੜੇ ਨੇ ਨਾ, ਉਹ ਐਵੇਂ ਲੋਹੇ ਲਾਏ ਦੇ ਹੋਣ, ਕੜੇ ਜੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਨ੍ਹਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਨ੍ਹਾਂ ਦੇ ਵਿਆਹ ਤੇ ਲੈਣ ਦੇਣ ਇਨ੍ਹਾਂ ਦੀ ਜਾਤ ਤੱਕ ਹੀ ਸੀਮਿਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਨ੍ਹਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਨ੍ਹਾਂ ਨੂੰ ਕੁਛ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਨ੍ਹਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿਚ ਲਿਖਿਆ ਜੀ। ਹਾਂਜੀ, ਤੇ ਜਦੋਂ ਇਹ ਇਨ੍ਹਾਂ ਦੇ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਨ੍ਹਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ, ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਏ ਕਿ ਤੁਸੀਂ ਪਾਰਸ ਜੀ ਹੋ। ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ,
ਮੈਂ ਹਾਂ ਚੌਧਰੀ, ਤੂੰ ਚਰਨਾਂ ਵਿੱਚ ਬਹਿਣਾ, ਕਰ ਅੱਖ ਨੀਵੀਂ, ਆਏ ਕਮੀਆਂ ਤੂੰ ਜੀ ਜੀ ਕਹਿਣਾ, ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ, ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ, ਮੰਨਣਾ ਪਊ ਮੈਂ ਜੋ ਕੁਝ ਕਹਿਣਾ। ਭੁੱਲੀ ਨਾ ਕਮੀ ਦਿਆ ਪੁੱਤਰਾ, ਤੂੰ ਕਮੀ ਐ ਤੇ ਕਮੀ ਰਹਿਣਾ, ਚੌਧਰੀਆਂ ਦੇ ਸਿਰਾਂ ਤੇ ਸ਼ਮਲੇ, ਤੂੰ ਕਮੀਆਂ ਜੁੱਤੀਆਂ ਵਿੱਚ ਬਹਿਣਾ। ਜੇ ਕਮੀ ਦਾ ਪੁੱਤਰ ਜੱਜ ਵੀ ਬਣ ਜਾਏ, ਆ ਸੁੱਚਿਆ ਤੂੰ ਫਿਰ ਵੀ ਕਮੀ ਰਹਿਣਾ, ਤੂੰ ਫਿਰ ਵੀ ਕਮੀ ਰਹਿਣਾ। ਅ ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਅੱਤ ਦੀ ਗੁਰਬਤ, ਸਮਾਜਿਕ ਅਨਿਆਂ, ਨਿੰਦਰਯੋਗ ਵਿਤਕਰੇ ਦੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ। ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ। ਸੱਜਣਾ, ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ, ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ, ਇਸ ਤੋਂ ਪ੍ਰਭਾਵਿਤ ਹੋਇਆ, ਕਿਉਂਕਿ ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ, ਕੋਈ ਪ੍ਰਭਾਵਿਤ ਨਹੀਂ ਹੋਇਆ। ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ, ਉਹਨਾਂ ਨੂੰ ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ, ਇਹ ਉਹ ਮੰਨਦਾ ਸੀ ਇਸ ਲਹਿਰ ਨੂੰ। ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ। ਇੱਕ ਸੈਕਿੰਡ ਦੋਸਤੋ, ਇਹ ਰਹਿ ਜੀਵਨ ਨਗਰ ਆ ਗਏ। ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ, ਇਹ ਨਾਮਧਾਰੀ ਡੇਰੇ ਚ ਹੀ, ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ। ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ, ਉਸ ਕਵਿਤਾ ਦੇ ਦੋ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ, ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ, ਤੇਰੇ ਪਿਆਰ ਵਿੱਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ। ਜੀ ਕਰਦਾ ਸੀ ਨਾਲ ਹੀ ਸੜ ਜਾਈਏ, ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ, ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਰਹੇਗਾ ਸਦਾ ਪਿਆਰ ਤੇਰਾ। ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ, ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ, ਇਹ ਆਪਣੀ ਅਣਖ ਗਵਾ ਚੁੱਕੀ ਹੈ, ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ, ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ। ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਨਸਾਨ ਇੱਕ, ਉਹਦੀ ਜਾਨ ਇੱਕ, ਪਹਿਚਾਨ ਵੀ ਇੱਕ, ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ, ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਅਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ, ਭਾਈ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ, ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ। ਦੋਸਤੋ, ਆ ਯੂਰਪ ਜਿਹੜਾ ਨਾ, ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ, ਪਤਾ ਨੀ ਕਿੰਨੀ ਦੁਨੀਆ ਇੰਜੋਏ ਕਰਨ ਲਈ ਹੈ, ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ। ਪੱਬਾਂ, ਕਲੱਬਾਂ, ਜਿਹੜੇ ਆਮ ਫੈਸਟੀਵਲ ਨੇ, ਮੇਲੇ ਨੇ, ਕਿਤੇ ਕਿਸੇ ਨੂੰ ਕੋਈ ਪਤਾ ਨੀ, ਗੋਰੇ ਕਾਲੇ ਬੱਗੇ ਨਿੱਕੇ ਵੱਡੇ ਸਭ ਰਲ ਕੇ ਨੱਚਣ ਡਏ ਹੁੰਦੇ ਨੇ, ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ। ਬਹੁਤ ਸੋਹਣੀਆਂ ਜਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ, ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ। ਯਾਰ, ਜਿਹੜੇ ਬੰਦੇ ਨੂੰ ਅਕਲ ਹੈ, ਉਹ ਭਾਵੇਂ ਕਿਸੇ ਭਾਵੇਂ ਮੈਂ ਲੱਗਾ ਹੀ ਕਹਿਣ ਵੀ ਤੁਸੀਂ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ
ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ। ਨਾਸਾਂ ਜਾਇਦਾਦ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਨ ਮਾਨਸਾਂ ਵਰਗੀਆਂ ਸ਼ਕਲਾਂ ਨੇ, ਪਰ ਕੋਈ ਨਫ਼ਰਤ ਨਹੀਂ ਕਰਦਾ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਕੁਆਲੀਫਾਈਡ ਲੋਕ ਜਿਹੜੇ ਨੇ, ਜਿਹੜੇ ਅਕਲ ਵਾਲੇ ਲੋਕ ਨੇ, ਉਹਨਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ। ਕੋਈ ਨਿੱਕੀ ਮੋਟੀ ਕਿਤੇ ਹੋ ਹਾ ਜਾਂਦੀ ਹੋਏਗੀ, ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਇੱਥੇ 1947 ਵਿਚ ਹੋਈ ਸਤਾ ਜਿਹੜੀ ਬਦਲੀ, 1947 ਜਦੋਂ ਆਜ਼ਾਦੀ ਰਾਣੀ ਆ ਗਈ, ਉਦਾਸੀ ਉਸਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ, ਪਰ ਅਸਲ ਵਿਚ ਆਜ਼ਾਦੀ ਆਪਣੀ ਅਜੇ ਜਿਹੜਾ ਸੰਤ ਰਾਮ ਸੀ ਨਾ, ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ, ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ। ਇੰਨੀ ਛੋਟੀ ਉਮਰ ਵਿਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ, ਟੀਨ ਏਜ ਵਿਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ, ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ। ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ, ਉਹ ਆਪਣੀ ਉਨ੍ਹਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨੂੰ। ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦੋਂ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿਚ ਆਉਂਦੇ ਨੇ। ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿਚ ਜਾ ਕੇ ਸਮਝਣ ਵਿਚ ਕਾਮਯਾਬ ਹੋਇਆ। ਸੱਜਣਾ 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ, ਪਰ ਉਸ ਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ। ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ। ਉਨੀ ਤੋਂ ਲੈ ਕੇ 1979 ਤੱਕ ਦਾ ਜਿਹੜਾ ਸਮਾਂ ਸੀ ਨਾ, ਭਾਰਤੀ ਕਮਿਊਨਿਸਟ ਲਹਿਰ ਲਈ, ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ। 1962 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ, ਠੀਕ ਹੈ ਨਾ, ਭਾਤੇ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ। 1964 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੋ ਫਾੜ ਹੋ ਗਈ, CPM ਹੋਂਦ ਵਿਚ ਆ ਗਈ। ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ। ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ, ਸਾਂਝ ਪਾ ਲਏ, ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPM ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ। 1967 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ, ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ। ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮ ਉਦਾਸੀ ਜੇਕਰ ਚਾਹੁੰਦਾ ਉਸ ਸਮੇਂ ਜੇਕਰ ਸੰਤ ਰਾਮ ਉਦਾਸੀ ਚਾਹੁੰਦਾ ਉਸ ਸਮੇਂ ਤੇ CPI ਤੇ CPM ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜ੍ਹਾ ਸਕਦਾ ਸੀ, ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ। ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫ਼ਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ। ਇਹ ਬਾਹਰ ਵੀ ਗਿਆ ਸੀ ਦੋਸਤੋ, ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ ਸੀਨੇ ਖਿੱਚ ਜਿਨ੍ਹਾਂ ਦੇ ਖਾਧੀ ਫਿਰ ਵਾਪਸ ਆਇਆ, ਉਥੇ ਸੈੱਟ ਹੋ ਸਕਦਾ ਸੀ, ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ।
ਇਹ ਸੱਚਾਈ ਜਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਹਨਾਂ ਨੇ ਜਬਰ ਜਿਹੜਾ ਸੀ ਤੇ ਅੱਜ ਵੀ ਸਰਕਾਰਾਂ ਉਹ ਕੁਛ ਹੀ ਕਰਨ ਰਹੀਆਂ ਨੇ ਹੋਰ ਕੀ ਹੈ ਸਰਕਾਰਾਂ ਦਾ ਇਹੋ ਹੀ ਹੈ ਸਰਕਾਰਾਂ ਦਾ ਸਿਸਟਮ ਹੀ ਹੈ ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ ਉਹਨਾਂ ਨੇ ਜਿਹੜਾ ਥਾਣੇਦਾਰ ਫੋਨ ਹੀ ਕਰਨਾ ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ ਨਸਲਵਾਦੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਵਰਤ ਮਤਲਬ ਕਿ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ ਇਹਨਾਂ ਨੇ ਸਰਕਾਰ ਦੀ ਜ਼ਬਰਦਸਤ ਹਥਿਆਰ ਵਰਤ ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲੋਂ ਕਿਉਂਕਿ ਇਹ ਗੌਰਮੈਂਟ ਇਹਨਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ ਇਹਨਾਂ ਦੀ ਇੱਕ ਵੰਗਾਰ ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜੱਦੋਜਹਿਦ ਦੀ ਗੱਲ ਕਰਨ ਵਾਲਾ ਸੰਤਰਾ ਉਦਾਸੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ ਨੋ ਡਾਊਟ ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿਚ ਹੋਈ ਉਹਨਾਂ ਦੀ ਧੀ ਬੀਬੀ ਇਕਬਾਲ ਕੌਰ ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ ਅਸੀਂ ਅਜੇ ਸੁੱਤੇ ਪਏ ਹਾਂ ਸਵੇਰੇ ਸਵੇਰਾ ਹੀ ਸੀ ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ ਥਾਣੇਦਾਰ ਘਰ ਸਾਡੇ ਆਇਆ ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ ਚਾਵਾਂ ਬਾਲ ਬਾਲ ਪੀਂਦਾ ਭਾਸ਼ਾ ਸੁਣਿਓ ਜਰਾ ਧੀਆਂ ਪੁੱਤਰ ਕੋਲ ਖਲੋਤੇ ਨੇ ਬੀਬੀ ਨੇ ਕਿਹਾ ਵੀਰ ਜੀ ਚਾਹ ਦੇ ਨਾਲ ਡੋਲੋ ਜਵਾਕਾਂ ਨੇ ਪੀਣੀ ਹੈ ਤੇ ਥਾਣੇਦਾਰ ਬੋਲਿਆ ਕੁੱਤੀਏ ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ ਮੈਂ ਤੇ ਰੱਖ ਦਊ ਸਾਰਾ ਕੁਝ ਢਾ ਕੇ ਮੈਂ ਥੇ ਕਰਕੇ ਧਰ ਦਊ ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ ਭੁਆਂਟਣੀ ਦੇ ਕੇ ਉਹ ਖੂੰਜੇ ਵਿਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿਚ ਲਾਓ ਘੋਟਣਾ ਸਾਰੇ ਚੂੜੇ ਹੁਣ ਇਨਕਲਾਬ ਲਿਆਉਣਗੇ ਓਏ ਮੂਰਖਾ ਹਮੇਸ਼ਾ ਹੀ ਇੰਨਾ ਹੀ ਨਹੀਂ ਕਾਮਿਆਂ ਨੇ ਇਨਕਲਾਬ ਲਿਆਂਦੇ ਨੇ ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਰ ਲਿਆਉਣਾ ਤੁਹਾਡੀ ਤੇ ਲਾਟਰੀ ਨਿਕਲੀ ਹੈ ਤੁਹਾਨੂੰ ਇਨਕਲਾਬ ਨਾਲ ਕੀ ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ ਅੱਜ ਇਹਨਾਂ ਨੇ ਕਿਰਤ ਕਰਕੇ ਖਾਣਾ ਦਿਹਾੜੀ ਲੈਣੀ ਹੈ ਇਹਨਾਂ ਨੇ ਵੀ ਇਨਕਲਾਬ ਲਿਆਉਣਾ ਹੁਣ ਚੂੜੇ ਇਨਕਲਾਬ ਲਿਆਉਣਗੇ ਇਹ ਗੱਲ ਏਦਾਂ ਸੱਜਣੋ ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ ਬਿਲਕੁਲ ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ ਉਹਦੀ ਮਾਂ ਭੈਣ ਤੇ ਜੁਰਮ ਵਿਚ ਸ਼ਾਮਲ ਹੀ ਨਹੀਂ ਉਹਨਾਂ ਵਿਚਾਰੀਆਂ ਦਾ ਤੇ ਅਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ ਉਹਨਾਂ ਨੂੰ ਗੰਦੀ ਭਾਸ਼ਾ ਵਿਚ ਘੋਸਣਾ ਬੇਸ਼ਰਮ ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ ਓਏ ਮੂਰਖੋ ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ ਸਾਰਾ ਬਾਜ਼ਾਰ ਤੁਹਾਡਾ ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ
ਬਾਜ਼ਾਰ ਵਿਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲੌਗ ਬੋਲਦੇ ਹੋ। ਇਸ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ, ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲੌਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ ਫੁਕਰੇ ਗਾਲਾਂ ਕੱਢਣ ਵਾਲੇ ਨੇ ਯਾਰ। ਯੂਰਪ ਵਿਚ ਵੀ ਪੁਲਿਸ ਹੈ, ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ। ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿਚ, ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ, ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ। ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ, ਸਿਕਿਉਰਿਟੀ ਮਿਲਦੀ ਹੈ ਸਾਨੂੰ, ਸਿਕਿਉਰਿਟੀ ਦੀ ਫੀਲਿੰਗ ਆਉਂਦੀ ਹੈ। ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ, ਪੁਲਿਸ ਨਾ ਹੋਈ ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ। ਲਓ ਜੀ, ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਦ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ। ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ, ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ। ਤਾਂ ਉਦਾਸੀ ਅਕਸਰ, ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ। ਮੈਂ ਯੂਰਪ ਦੀ ਗੱਲ ਕਰ ਰਿਹਾ, ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ, ਬ੍ਰਸਤ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ, ਉਹਨਾਂ ਦਾ ਕਸੂਰ ਵੀ ਕੋਈ ਨੀ, ਸਿਰਫ ਇਹੋ ਹੀ ਹੈ ਨਾ, ਉਹ ਆਪਣਾ ਹੱਕ ਮੰਗਦੇ ਨੇ ਨਾ ਉਹ, ਤੇ ਫਿਰ ਇਹ ਰੱਜ ਕੇ ਮਰੇ ਦੇ ਲਾਗੇ ਸ਼ਰਾਬ ਪੀਣ ਰਹੇ ਹੋਣਗੇ, ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾਂ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ, ਕੁੱਟਣ ਮਾਰਨ ਵਾਲੇ, ਕਰਨਲ ਦੀ ਬਾਂਹ ਤੋੜਨ ਵਾਲੇ, ਉਹਨੂੰ ਨਾਲੇ ਕੁੱਟਣ ਡੇ ਹਨ, ਨਾਲੇ ਕਹਿੰਦੇ ਹਨ ਅਸੀਂ ਹੁਣੇ ਹੀ ਪੁਲਿਸ ਮੁਕਾਬ ਆਪਣਾ ਬੰਦਾ ਮਾਰ ਕੇ ਆਏ ਹਾਂ, ਅਸੀਂ ਇਨਕਾਊਂਟਰ ਕਰਕੇ ਆਏ ਆ, ਤੇ ਕਰਕੇ ਵੀ ਆਏ ਸਨ, ਤੇ ਵੇਖੋ ਕਿਤਨਾ ਸ਼ਰਾਬ ਪੀ ਕੇ ਰੌਲੀ ਪਾਉਣ ਡੇ ਨੇ ਤੇ ਖਾਣਾ ਖਾਣੇ ਖਾਣ ਡੇ ਨੇ। ਕਿਹਾ ਕਿ ਕਿਹੜੀ ਆਤਮਾ ਦੇ, ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ। ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ। ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇੱਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ, ਭਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਛਾੜ ਕਰਦਿਆਂ, ਦੋਸਤੋ ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ, ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲੈ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿੱਚ, ਸਾਰਾ ਪਿੰਡ ਇਕੱਠਾ ਹੋਇਆ। ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾ ਖੋਜ ਹੁਣ ਮਿਟ ਜਾਏਗਾ। ਭਾਪੇ ਦੀ ਨੌਕਰੀ ਵੀ ਛੁੱਟ ਗਈ, ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਲੱਗ ਪਏ, ਹੈ ਹੀ ਕੁਛ ਨਹੀਂ ਸੀ ਖਾਣ ਨੂੰ, ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿਚ ਜਦੋਂ ਪੁਲਿਸ ਨੇ ਸਪੈਸ਼ਲ ਸਟਾਫ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ ਕੌਫੀ ਪੀ ਲਾਂ ਤੇ ਤੁਸੀਂ ਇਹਨਾਂ ਦੇ ਦੋ ਬੋਲ ਸੁਣੋ ਹੋਰ, ਤੇ ਉਹ ਬੋਲ ਨੇ ਇਹਨਾਂ ਦੇ, ਹਾਂਜੀ ਵੰਡਰਫੁਲ, ਕਿੱਡੀ ਸੋਹਣੀ ਆਵਾਜ਼ ਹੈ ਉਦਾਸੀ ਜੀ ਉਹਨਾਂ ਦੀ, ਹਾਂਜੀ ਕਿਆ ਬਾਤਾਂ ਨੇ, ਇਹ ਆ ਲਓ ਜੀ ਇੰਜੋਏ ਕਰੋ ਤੁਸੀਂ।

ਜਿਸ ਤਰ੍ਹਾਂ ਮਤਲਬ ਕਿ ਇਹ ਉਹਦੇ ਅੱਗੇ ਪਿੱਛੇ ਦਾ ਪਤਾ ਹੀ ਨਹੀਂ ਸੀ, ਹਾਂਜੀ ਲਾ ਵਾਰਸ ਹੈ ਤੇ ਇਹ ਟੈਲੀਗ੍ਰਾਮ ਤੁਸੀਂ ਉਹਨਾਂ ਦੇ ਘਰ ਕਿੱਦਾਂ ਭੇਜ ਦਿੱਤੀ ਬਈ ਜੇ ਉਹ ਲਾ ਵਾਰਸ ਹੈ, ਪਤਾ ਹੀ ਨਹੀਂ ਉਹ ਕੌਣ ਹੈ ਕੌਣ ਨਹੀਂ। ਜਦੋਂ ਤੁਸੀਂ ਟੈਲੀਗ੍ਰਾਮ ਭੇਜੀ ਹੈ ਤਾਂ ਮਤਲਬ ਤੁਹਾਨੂੰ ਤੁਹਾਡੇ ਕੋਲ ਉਹਨਾਂ ਦਾ ਐਡਰੈਸ ਹੈਗਾ ਤੇ ਹੈਗਾ ਤੇ ਫਿਰ ਉਹ ਲਾ ਵਾਰਸ ਕਿੱਦਾਂ ਹੋਇਆ? ਤੇ ਘਰ ਵਾਲੇ ਉਹਨਾਂ ਦੇ ਅੰਤਮ ਦਰਸ਼ਨ ਵੀ ਨਾ ਕਰ ਸਕੇ। ਹਾਂਜੀ ਕਿੱਡਾ ਫਰਾਡ ਤੇ ਝੂਠ ਹੈ। ਭਲਾ ਰਾਸ਼ਟਰਪਤੀ ਅਵਾਰਡ ਪ੍ਰਾਪਤ ਪੰਜਾਬ ਦਾ ਉੱਘਾ ਸ਼ਾਇਰ, ਹਜੂਮਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ, ਆਜ਼ਾਦੀ ਦਿਵਸ ਤੇ ਜਿਹਨੂੰ ਲਾਲ ਕਿਲੇ ਤੇ 26 ਜਨਵਰੀ ਤੇ ਸੱਦਿਆ ਜਾਂਦਾ ਸੀ, ਯਾਰ ਅਚਾਨਕ ਉਹ ਲਾ ਵਾਰਸ ਕਿੱਦਾਂ ਹੋ ਗਿਆ? ਹਾਂ ਉਹਦੇ ਨਾਲ ਦੇ ਵੀ ਉਹਨਾਂ ਨੂੰ ਜਾਣਦੇ ਨੇ, ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਜਿਹੜਾ ਸੀ ਉਹ ਵੀ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਵਾਕਬ, ਉਹਦੀ ਮੌਤ ਦੇ ਸਮੇਂ ਨਾਲ ਤੇ ਇਹ ਲਾ ਵਾਰਸ, ਜੇ ਲਾ ਵਾਰਸ ਹੈ ਤੇ ਹਾਂ ਜਿਹੜੀ ਉਹਨਾਂ ਦੇ ਘਰ ਤੁਸੀਂ ਭੇਜੀ ਹੈ ਟੈਲੀਗ੍ਰਾਮ, ਇਹ ਕਿੱਦਾਂ ਭੇਜ ਦਿੱਤੀ ਫਿਰ ਤੁਸੀਂ? ਉਹ ਤੇ ਲਾ ਵਾਰਸ ਹੈ, ਜੇ ਤੁਹਾਡੇ ਕੋਲ ਐਡਰੈਸ ਹੈਗਾ ਤੇ ਲਾ ਵਾਰਸ ਉਹ ਕਿੱਦਾਂ ਹੈ? ਮੋਦੀ ਮ੍ਰਿਤਕ ਦੇਹ ਉਹਦੇ ਘਰ ਕਿਉਂ ਨਾ ਪਹੁੰਚਾਈ ਗਈ ਤਾਂ ਕਿ ਉਹਦਾ ਪੋਸਟਮਾਰਟਮ ਨਾ ਹੋ ਸਕੇ? ਹੁਣ ਰੱਬ ਜਾਣੇ, ਇਹ ਤਾਂ ਤੁਹਾਨੂੰ ਹੀ ਪਤਾ ਹੈ ਇਹਨਾਂ ਬੇਈਮਾਨਾਂ ਨੂੰ ਜਿਨ੍ਹਾਂ ਨੇ ਪਰਦਾ ਪਾਇਆ ਹੋਏਗਾ ਉਹਦੀ ਮੌਤ ਦੇ ਉੱਤੇ। ਡਾਕਟਰ ਬਲਕਾਰ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ ਜੋ ਮੌਤ ਸਮੇਂ ਉਦਾਸੀ ਦੇ ਕੋਲ ਬੈਠੇ ਤੇ ਚੰਗੀ ਤਰ੍ਹਾਂ ਜਾਣਦੇ ਸਨ ਇੱਕ ਦੂਜੇ ਨੂੰ ਤੇ ਗੱਪਾਂ ਮਾਰਦੇ ਆਏ, ਗੱਲਾਂ ਬਾਤਾਂ ਕਰਦੇ ਆਏ, ਉਹਦੀ ਮੌਜੂਦਗੀ ਵਿੱਚ ਦੋਸਤੋ, ਡਾਕਟਰ ਬਲਕਾਰ ਸਿੰਘ ਦੀ ਮੌਜੂਦਗੀ ਵਿੱਚ ਸੰਤ ਰਾਮ ਉਦਾਸੀ ਲਾ ਵਾਰਸ ਤੇ ਫਿਰ ਉਹਦੇ ਘਰ ਟੈਲੀਗ੍ਰਾਮ ਵੀ ਪਹੁੰਚੀ। ਇਸ ਤਰ੍ਹਾਂ ਸੱਜਣੋ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਉਦਾਸੀ ਲਾ ਵਾਰਸ ਹੋ ਗਿਆ ਤੇ ਉਹ ਦਿਲਾਂ ਤੇ ਰਾਜ ਕਰਨ ਵਾਲਾ ਪਰਿਵਾਰ ਹੁੰਦਿਆਂ ਹੋਇਆਂ ਵੀ ਕਿਰਤੀਆਂ ਦਾ ਵਾਰਸ, ਇਸ ਦੁਨੀਆਂ ਦੇ ਉੱਤੋਂ ਸੱਜਣੋ ਲਾ ਵਾਰਸ ਵਿਦਾ ਹੋਇਆ ਜੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਤੇ ਮੈਂ ਸੱਜਣੋ ਤੁਹਾਨੂੰ ਹੁਣ ਲੈ ਕੇ ਚੱਲਾਂਗਾ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਵੱਲ, ਜਿਹੜੇ ਕਿ ਬਹੁਤ ਸੋਹਣੇ ਸੁਚੱਜੇ ਢੰਗ ਤੇ ਬਾ ਦਲੀਲ ਗੱਲਬਾਤ ਕਰਦੇ ਨੇ ਤੇ ਬਹੁਤ ਹੀ ਨਿਰਪੱਖ ਗੱਲਬਾਤ ਹੁੰਦੀ ਹੈ ਉਹਨਾਂ ਦੀ। ਮੈਂ ਉਹਨਾਂ ਨੂੰ ਲੱਗਾਂ ਜੀ ਕਾਲ ਕਰਨ ਤੇ ਆ ਲਓ ਜੀ ਉਹਨਾਂ ਦੀ ਅੱਜ ਮੇਜ਼ਾਂ ਇੱਥੇ ਕਿਤੇ ਆ ਲਓ ਜੀ।

0: ਬਲਬੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਲੰਘ ਆਓ।
1: ਹਾਂਜੀ, ਸਤਿਕਾਰਯੋਗ ਬਾਜਵਾ ਜੀ, ਮੇਰੇ ਵੱਲੋਂ ਪ੍ਰਵਾਸ ਰੇਡੀਓ ਦੇ ਦੇਸ਼ ਵਿਦੇਸ਼ ਵਿਚ ਬੈਠੇ ਜਿਹੜੇ ਸਰੋਤੇ ਨੇ, ਜਿਹੜੇ ਸਾਨੂੰ ਪਿਆਰ ਮਾਣ ਬਖਸ਼ਦੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਅੱਛਾ ਬਾਜਵਾ ਜੀ, ਤੁਹਾਡੀਆਂ ਟਾਣਕਵੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਪਿਛਲੇ 40 ਮਿੰਟ ਤੋਂ ਸੁਣ ਰਹੇ ਹਾਂ।
0: ਮਿਹਰਬਾਨੀ ਜੀ,
1: ਚੰਗੀ ਗੱਲਬਾਤ ਤੇ ਉੱਤੇ ਤੁਹਾਡੀ ਪਕੜ ਹੈ ਤੇ ਵਿਸ਼ਾ ਵੀ ਜੋ ਹੈ ਉਹ ਫਿਰ ਐਂ ਜਿਵੇਂ ਕਹਿੰਦੇ ਆ ਵੀ ਘੋਟ ਘੋਟ ਕੇ ਸਾਡੇ ਵਰਗੇ ਸਰੋਤਿਆਂ ਦੇ ਦਿਮਾਗ ਚ ਪਾ ਦਿੰਦੇ।
0: ਗੱਲ ਏਦਾਂ ਜੀ, ਜੋ ਸੱਚਾਈ ਹੈ ਬੱਬੀ ਜੀ
1: ਜੀ,
0: ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸੱਚਾਈ ਨੂੰ ਉਜਾਗਰ ਕੀਤਾ ਜਾਏ, ਸਾਡੇ ਸਮਾਜ ਦਾ ਜਿਹੜਾ ਕਰੂਪ ਚਿਹਰਾ ਉਹਨੂੰ ਸਾਹਮਣੇ ਲਿਆਂਦਾ ਜਾਏ ਤੇ ਵਿਖਾਇਆ ਜਾਏ।
2: ਮੱਠਾ ਜਿਹਾ ਚੱਲਦਾ ਵਪਾਰ, ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਫਿਰ ਰਫਤਾਰ।

ਸਾਰੀਆਂ ਜਦੋਂ ਖਰੀਆਂ ਖਰੀਆਂ ਸੁਣਾਵਾਂਗੇ। ਕਈਆਂ ਮੱਥਿਆਂ ਤੇ ਤਿਊੜੀਆਂ, ਲਬਾਂ ਤੇ ਹਾਸੇ ਲਿਆਉਣ ਵਾਲਾ, ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ, ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਵਿੱਚ ਅੱਜ ਮੈਂ ਗੱਲਬਾਤ ਕਰਾਂਗਾ ਕਿ ਭਾਰਤ ਮੁਲਕ ਜੰਨਤ ਹੈ ਚੋਰਾਂ ਲਈ।

ਸਰਦਾਰ ਸੂਬਾ ਸਿੰਘ ਖਹਿਰਾ ਜੀ, ਸਰਕਾਰ ਏ ਖਾਲਸਾ ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲਬਾਤ ਕਰਨਗੇ। ਦੋਸਤੋ, ਅਗਰ ਤੁਸੀਂ ਵੀ ਇਸ ਪਲੇਟਫਾਰਮ ਤੋਂ ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਕਿਸੇ ਵਿਸ਼ੇ ਦੇ ਉੱਤੇ ਵੀ, ਯੂ ਮੋਸਟ ਵੈਲਕਮ, ਲੇਕਿਨ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਤੁਸੀਂ ਸਾਡੇ ਨਾਲ ਨਿਊਯਾਰਕ ਕੰਟੈਕਟ ਕਰੋ, ਫਰੈਂਕਫਰਟ ਕੰਟੈਕਟ ਕਰੋ, ਇੰਡੀਆ 'ਚ ਕੰਟੈਕਟ ਕਰੋ, ਅਸੀਂ ਤੁਹਾਡਾ ਸਵਾਗਤ ਕਰਾਂਗੇ ਅਤੇ ਆਪਣੇ ਵਿਚਾਰ ਜ਼ਰੂਰ ਐਕਸਪ੍ਰੈਸ ਕਰਨੇ ਚਾਹੀਦੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ, to listen us worldwide, log on www.parwazradio.com। ਬਿਲਕੁਲ ਜੀ, www.parwazradio.com। ਦੋਸਤੋ, ਹਮੇਸ਼ਾ ਰਿਕੁਐਸਟ ਕਰੀ ਦੀ ਹੈ ਤੁਹਾਡੇ ਅੱਗੇ ਕਿ ਤੁਸੀਂ ਤਾਂ ਸੁਣਦੇ ਹੀ ਹੋ, ਕਮ ਸੇ ਕਮ ਸਾਡੀ ਐਪ ਅੱਗੇ ਯਾਰਾਂ ਦੋਸਤਾਂ ਸੱਜਣਾਂ ਨੂੰ ਡਾਊਨਲੋਡ ਕਰਾਓ। ਅਸੀਂ ਤੁਹਾਡਾ, ਸਾਡੀ ਸਾਰੀ ਟੀਮ, ਵੀ ਸ਼ੈਲ ਬੀ ਗ੍ਰੇਟਫੁਲ। ਐਪ ਹੈ ਜੀ ਸਾਡੀ www.parwazradio.com। ਪਰਵਾਜ਼ ਰੇਡੀਓ ਇਜ਼ ਅ ਵਨ ਵਰਡ, PARWAZRADIO। ਪਲੇ ਸਟੋਰ 'ਤੇ ਜਾ ਕੇ ਤੁਸੀਂ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ, ਦੋ ਸਪੀਕਰ ਲੱਗੇ ਨੇ ਉਹਦੇ ਉੱਤੇ। ਅਗਰ ਤੁਹਾਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਆਪਣੇ ਯੂਨੀਅਰਸ ਨੂੰ ਪੁੱਛੋ, ਇਹ ਬੜੇ ਟ੍ਰੇਨਡ ਜੇ, ਸਾਰੀ ਦਿਹਾੜੀ ਇਹੋ ਹੀ ਕੰਮ ਕਰਦੇ ਨੇ, ਉਂਗਲਾਂ ਹੀ ਮਾਰਦੇ ਰਹਿੰਦੇ ਨੇ, ਉਂਗਲਾਂ ਦੇ ਵੱਡੇ ਵੀ ਮਾਰਦੇ ਰਹਿੰਦੇ ਨੇ ਮੋਬਾਈਲ ਦੇ ਵਿੱਚ, ਐਡੀ ਗੱਲ ਕੋਈ ਨਹੀਂ। ਐਨੀ ਹਾ, ਮੈਂ ਹਾਂ ਜੀ ਆਪਦਾ ਹੋਸਟ ਅਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮੁਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਬਾਂਗਾ ਦਈਏ ਸੰਖ ਪੂਰੀਏ, ਲੱਭਾ ਨਾ ਕੋਈ ਹੱਲ ਓਏ ਰੱਬਾ। ਬਾਂਗਾ ਦਈਏ ਸੰਖ ਪੂਰੀਏ, ਲੱਭਾ ਨਾ ਕੋਈ ਹੱਲ ਓਏ ਰੱਬਾ। ਗੁਰਦੁਆਰੇ ਢੋਲਕੀ ਛੈਣੇ, ਮੰਦਰੀ ਖੜਕਣ ਟਲ ਓਏ ਰੱਬਾ। ਨਾਮ ਤੇਰੇ ਤੋਂ ਲਾਸ਼ਾਂ ਡਿੱਗਣ, ਧਰਮ ਜਨੂਨੀ ਝੱਲ ਓਏ ਰੱਬਾ। ਦੇਵ ਤੇ ਰੱਖ ਤੂੰ ਇੰਦਰ ਲੋਕ ਵਿੱਚ, ਅਕਲ ਨੂੰ ਥੱਲੇ ਘੱਲ ਓਏ ਰੱਬਾ। ਗਜਨਵੀ ਨਹੀਂ ਤੇਰੇ ਪੁਜਾਰੀ, ਮੰਦਰ ਲੁੱਟ ਕੇ ਖਾ ਗਏ, ਵੇਖ ਤੂੰ ਧਰਤੀ ਵੱਲ ਓਏ ਰੱਬਾ। ਗਜਨਵੀ ਨਹੀਂ ਤੇਰੇ ਭਗਤੀ, ਮੰਦਰ ਲੁੱਟ ਕੇ ਖਾ ਗਏ, ਵੇਖ ਤੂੰ ਧਰਤੀ ਵੱਲ ਓਏ ਰੱਬਾ। ਤੇਰੇ ਠੱਗਾਂ ਠੱਗ ਲਈ ਦੁਨੀਆ ਸਾਰੀ, ਤੇ ਤੂੰ ਵੀ ਹੈ ਇੱਕ ਛਲ ਓਏ ਰੱਬਾ, ਤੂੰ ਵੀ ਹੈ ਇੱਕ ਛਲ ਓਏ ਰੱਬਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪਰਵਾਜ਼ ਰੇਡੀਓ ਫਰੈਂਕਫਰਟ। ਬਿਲਕੁਲ ਬਿਲਕੁਲ ਜੀ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਸੱਜਣੋ, ਅੱਜ ਹੈ ਜੀ 4 ਜੁਲਾਈ ਹੋ ਗਈ ਹੈ ਜੀ, ਠੀਕ ਹੈ ਜੀ। ਅਤੇ ਪਿਛਲੇ 2 ਹਫ਼ਤੇ ਟੈਂਪਰੇਚਰ ਬੜਾ ਗਰਮ ਰਿਹਾ ਸਾਡੇ ਸਾਰੇ ਯੂਰਪ ਦੇ ਵਿੱਚ ਦੋਸਤੋ, ਹੁਣ ਠੀਕ ਹੈ, ਹੁਣ ਮਤਲਬ ਕਿ ਜਿਸ ਤਰ੍ਹਾਂ ਆਮ ਪਹਿਲਾਂ ਹੁੰਦਾ ਸੀ ਉਸੇ ਤਰ੍ਹਾਂ ਦਾ ਹੀ ਮੌਸਮ ਹੋ ਗਿਆ। ਅੱਜ ਟੈਂਪਰੇਚਰ ਹੈ ਜੀ 26, ਬਹੁਤ ਸੋਹਣਾ। ਅਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ 'ਤੇ ਇਸ ਵਕਤ ਦੋਸਤੋ ਜਰਮਨ ਦੇ 3:16 ਹੋਣ ਲੱਗੇ ਨੇ ਜੀ। ਅਤੇ ਸਾਡਾ ਫੋਨ ਨੰਬਰ ਹੈ 0049-171-486-9514। ਪਰ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਪਹਿਲੇ ਆਵਰ 'ਚ ਤਾਂ ਮੈਂ ਗੱਲਬਾਤ ਕਰਨੀ, ਦੂਸਰੇ ਆਵਰ ਵਿੱਚ ਖਹਿਰਾ ਸਾਹਿਬ ਉਹਨਾਂ ਨੇ ਗੱਲਬਾਤ ਕਰਨੀ ਹੈ।
ਤੇ ਕੱਲ ਨੂੰ ਆਪ ਸਭ ਸੱਜਣਾ ਦਾ ਹੀ ਪ੍ਰੋਗਰਾਮ ਹੈ, ਸ਼ਾਇਰ ਸ਼ਾਇਰੀ ਦਾ ਤੇ ਗੱਲਾਂ ਬਾਤਾਂ ਦਾ। ਤੇ ਕੱਲ ਨੂੰ ਆਓ ਜੀ ਹੁਮ ਹਮਾ ਕੇ, ਅੱਜ ਸਾਡੀ ਗੱਲ ਸੁਣੋ, ਅਸੀਂ ਕੀ ਕਹਿਣਾ ਚਾਹੁੰਦੇ, ਕੱਲ ਨੂੰ ਅਸੀਂ ਤੁਹਾਡੀ ਸੁਣਾਂਗੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਬਿਲਕੁਲ ਜੀ, ਵਿਚਾਰਾਂ ਦਾ ਆਦਾਨ ਪ੍ਰਦਾਨ ਹੋਵੇਗਾ ਹੀ ਤੇ ਵਿੱਚੋਂ ਕੋਈ ਚੰਗੀ ਗੱਲ ਨਿਕਲੇਗੀ। ਤੇ ਸਾਨੂੰ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਜ਼ਰੂਰ ਕਰਨਾ ਚਾਹੀਦਾ। ਤੇ ਦੋਸਤੋ, ਅਗਰ ਤੁਸੀਂ ਆਪਣੇ ਕਾਰੋਬਾਰ ਦੀ ਕੋਈ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਅਸੀਂ 24 ਘੰਟਿਆਂ ਦੇ ਵਿੱਚ ਕੋਈ 60 ਤੋਂ 70 ਵਾਰ ਤੁਹਾਡੀ ਐਡਵਰਟਾਈਜ਼ਮੈਂਟ ਕਰਾਂਗੇ ਅਤੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਾਂਗੇ ਤੁਹਾਡੇ ਵਪਾਰ ਨੂੰ ਚੰਨ, ਮਤਲਬ ਕਿ 4 ਚੰਨ ਲਾਉਣ ਦੇ ਵਿੱਚ। ਅਤੇ ਸਾਡੇ ਨਾਲ ਕੰਟੈਕਟ ਕਰੋ, ਤੁਹਾਡੇ ਘਰ ਕੋਈ ਖੁਸ਼ੀ ਹੈ ਫਿਰ ਵੀ ਸਾਡੇ ਨਾਲ ਕੰਟੈਕਟ ਕਰੋ। ਅਤੇ ਸਾਡੇ ਸ਼ਹਿਰ ਮਿਊਲਹਾਈਮ ਦੇ ਵਿੱਚ ਇੱਕ ਬਹੁਤ ਪੁਰਾਣੀ ਵਰਕਸ਼ਾਪ ਹੈ ਜੀ ਕਾਰਾਂ ਦੀ, ਕੋਈ ਵੀ ਤੁਹਾਡੇ ਕਿਸੇ ਵੀ ਕੰਪਨੀ ਦੀ ਕਾਰ ਹੋਵੇ, ਕੋਈ ਵੀ ਡਿਫੈਕਟ ਹੋਵੇ, ਲੰਮੀ ਚੌੜੀ ਗੱਲ ਕਰਨ ਦੀ ਕੋਈ ਜ਼ਰੂਰਤ ਹੀ ਨਹੀਂ, ਇੱਕ ਵਾਰ ਜ਼ਰੂਰ ਆਓ। ਆਟੋ ਰਾਈਫਨ ਆ ਐਪਸੀਲੋਨ, ਉਹ ਸਥਿਤ ਹੈ ਜੀ ਫਰੀਡਨ ਸਰਾਸੇ 106 ਫੀਐਸਿਸ 6 3 9 6 5 ਮਿਊਲਹਾਈਮ। ਪ੍ਰਵਾਸ ਰੇਡੀਓ ਦਾ ਨਾਂ ਲੈਣ 'ਤੇ ਜਿਹੜਾ ਪਹਿਲੀ ਵਾਰੀ ਜਾਣਗੇ ਉਹਨਾਂ ਨੂੰ 10% ਲੈਸ ਕਰ ਦਿੱਤਾ ਜਾਏਗਾ। ਦੋਸਤੋ, ਇਸ ਤੋਂ ਪਹਿਲਾਂ ਕਿ ਮੈਂ ਆਪਣੀ ਆਪਣੀ ਗੱਲਬਾਤ ਸ਼ੁਰੂ ਕਰੀਏ, ਮੈਂ ਇੱਕ ਪਿਆਰਾ ਜਿਹਾ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਵਿੱਚ ਗਾਇਆ ਗਾਣਾ, ਭਾਈ ਕਿਆ ਸ਼ਾਨਾਂ ਸਨ ਉਹਨਾਂ ਦੀਆਂ, ਐਵੇਂ ਨਹੀਂ ਦੁਨੀਆ ਯਾਦ ਕਰਦੀ, ਐਵੇਂ ਨਹੀਂ BBC ਨੇ ਕਿਹਾ ਕਿ ਸਭ ਤੋਂ ਸੋਹਣਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀ, ਸਾਰੀਆਂ ਕੌਮਾਂ ਖੁਸ਼ ਸਨ ਉੱਥੇ। ਅੱਜ ਕੌਮਾਂ ਨੂੰ ਕੀ ਹੋ ਗਿਆ, ਸਾਡੀਆਂ ਨੂੰ ਇੱਕ ਇੱਕ ਮੁਲਕ 'ਚ ਰਹਿੰਦਿਆਂ ਹੋਇਆ, ਹਾਂਜੀ, ਇਹ ਸੋਚਣ ਦਾ ਵਿਸ਼ਾ ਕਿ ਕਿਸ ਤਰ੍ਹਾਂ ਇਕੱਠ ਹੋ ਕੇ ਦੇਸ਼ ਪੰਜਾਬ ਦੇ ਲੋਕ ਹਾਵੀ ਹੋਏ ਸਨ ਆਪਣੇ ਆਲੇ ਦੁਆਲੇ ਦੇ ਉੱਤੇ, ਉਹ ਕਿਹੜੀ ਯੁਰਤ ਦੇ ਅਤੇ ਕਿਹੜੀ ਟੈਕਨੀਕ ਅਤੇ ਕਿਹੜੀ ਫਿਲੋਸਫੀ ਦੇ ਮਾਲਕ ਸਨ। ਯੂਰਪੀਅਨ ਲੋਕ ਵੀ ਕੰਮ ਕਰਦੇ ਸਨ ਆਣ ਕੇ, ਔਰ ਸਾਡੇ ਰੁਪਈਏ ਦਾ ਉਸ ਸਮੇਂ ਰੇਟ ਕੀ ਸੀ, ਜਰਾ ਨੋਟ ਕਰਿਓ। ਇਹ ਆਣ ਕੇ ਖਹਿਰਾ ਸਾਹਿਬ ਹੁਣੀ ਤੁਹਾਨੂੰ ਦੱਸਣਗੇ। ਅਤੇ ਮੈਂ ਜੀ ਉਹ ਜਿਹੜਾ ਗਾਣਾ ਬਹੁਤ ਹੀ ਖੂਬਸੂਰਤ ਵਾਰ ਹੈ ਮਹਾਰਾਜਾ ਰਣਜੀਤ ਸਿੰਘ ਦੀ, ਜਿਹੜੀ ਕਿ ਮੈਂ ਪ੍ਰੋਫੈਸਰ ਨਿਤਨੇਮ ਸਿੰਘ ਜੀ ਤੁਹਾਡੇ ਨਾਂ ਕਰਾਂਗਾ। ਅਤੇ ਆ ਲਓ ਸੁਣੋ ਜੀ, ਨਰਿੰਦਰ ਬੀਬਾ ਅਤੇ ਲਗੋਜੇ, ਵਾਹ ਵਾਹ, ਨਰਿੰਦਰ ਬੀਬਾ ਵੀ ਜਦੋਂ ਕੰਨ 'ਤੇ ਹੱਥ ਧਰ ਕੇ ਹੇਕ ਲਾਉਂਦੀ ਹੈ, ਕਿਆ ਬਾਤਾਂ ਕਿਆ ਬਾਤਾਂ, ਰੱਬਾ ਇਹਨਾਂ ਸੋਹਣਿਆਂ ਸਿੰਗਰਾਂ ਨੂੰ, ਇਹ ਜਿਹੜੇ ਸਾਰੇ ਹੀ ਇਹਨੇ ਸਾਰਿਆਂ ਦੇ ਕੀ ਨਾਂ ਲਾ, ਹੁਣ ਮੈਂ ਇੰਨੇ ਟਾਈਮ ਵੀ ਇਹਨਾਂ ਨੇ, ਇਹਨਾਂ ਦੀ ਸਾਨੂੰ ਵੀ ਜ਼ਰੂਰਤ ਹੈ, ਦੁਨੀਆ 'ਚ ਇਹਨਾਂ ਨੂੰ ਫੇਰ ਭੇਜ, ਅਸੀਂ ਇਹਨਾਂ ਦੀਆਂ ਫਿਰ ਸੰਗੀਤ ਅਤੇ ਹੇਕਾਂ ਅਤੇ ਸੁਰਾਂ ਮਾਨਣੀਆਂ ਚਾਹੁੰਦੇ ਹਾਂ। ਆ ਲਓ ਜੀ, ਵਾਹ ਵਾਹ।

ਵਾਹ ਜੀ ਵਾਹ, ਰੌਣਕਾਂ ਲਾਤੀਆਂ ਦੋਸਤੋ। ਮੈਂ ਇਹਨਾਂ ਸਿੰਗਰਾਂ ਨੂੰ ਛੋਟਾ ਹੁੰਦਾ ਹੀ ਸਟੇਜਾਂ ਦੇ ਉੱਤੇ ਲਾਈਵ ਸੁਣਦਾ ਰਿਹਾ ਅਤੇ ਮੇਰੀਆਂ ਅੱਖੀਆਂ ਅੱਗੇ ਉਹ ਹੀ ਤਸਵੀਰਾਂ ਆ ਜਾਂਦੀਆਂ ਨੇ ਇਹਨਾਂ ਦੀਆਂ। ਗੱਲ ਇੱਦਾਂ ਕਿ ਭਾਰਤ ਚੋਰਾਂ ਦੀ ਜੰਨਤ ਹੈ। ਸੱਜਣੋ, ਤੁਹਾਨੂੰ ਤਾਂ ਪਤਾ ਹੀ ਹੈ ਕਿ ਸਾਡੇ ਬੇਈਮਾਨਾਂ ਅਤੇ ਚੋਰਾਂ ਦੇ ਭਾਰਤ ਵਿੱਚ ਸ਼ਰੀਫ ਉਹ ਹੈ ਜਿਹਦਾ ਦਾ ਨਾ ਲੱਗੇ। ਇਹ ਗੱਲਾਂ ਕਹਿੰਦਿਆਂ ਹੋਇਆਂ ਮੈਨੂੰ ਕੋਈ ਖੁਸ਼ੀ ਨਹੀਂ ਹੋ ਰਹੀ, ਤੁਹਾਡੇ ਲੱਛਣ ਬਿਆਨ ਕਰ ਰਿਹਾ। ਗਾਣਾ ਹੈਗਾ ਨਾ ਕਿ ਇਸ ਦੁਨੀਆਂ ਵਿੱਚ ਸਭ ਚੋਰ ਚੋਰ, ਕੋਈ ਛੋਟਾ ਚੋਰ ਅਤੇ ਕੋਈ ਵੱਡਾ ਚੋਰ, ਦੁਨੀਆਂ ਨੂੰ ਛੱਡੋ। ਪਰ ਮੈਂ ਇਸ ਤਰ੍ਹਾਂ ਵੀ ਇਹਨੂੰ ਗਾ ਸਕਦਾ ਕਿ ਭਾਰਤ ਵਿੱਚ ਸਭ ਚੋਰ ਚੋਰ, ਕੋਈ ਵੱਡਾ ਚੋਰ, ਕੋਈ ਛੋਟਾ ਚੋਰ, ਕੋਈ ਬੜਾ ਚੋਰ, ਕਿਤੇ ਕੋਈ ਸਾਰੇ ਹੀ ਚੋਰ ਨੇ। ਮੇਰੇ ਕਹਿਣ ਦਾ ਮਤਲਬ ਹੈ ਕਿਤੇ ਕੋਈ ਹੇਰਾ ਫੇਰੀ, ਜਿੱਥੇ ਜਿਹੜਾ ਕੋਈ ਬੰਦਾ ਹੇਰਾ ਫੇਰੀ ਕੋਈ ਨਹੀਂ ਨਾ ਕਰ ਸਕਦਾ, ਦੋ ਨੰਬਰੀ ਨਹੀਂ ਕਰ ਸਕਦਾ, ਉਹ ਟੈਕਸ ਚੋਰ ਜ਼ਰੂਰ ਹੋਵੇਗਾ, ਪੂਰਾ ਟੈਕਸ ਨਹੀਂ ਦਿੰਦਾ। ਜੋ ਟੈਕਸ ਚੋਰੀ ਨਹੀਂ ਕਰ ਸਕਦਾ ਅਤੇ ਉਹ ਹੁਸਨ ਦਾ ਚੋਰ ਹੋ ਸਕਦਾ। ਚਲੋ ਆਹ ਤਾਂ ਗੱਲ ਹੋਈ ਨਾ, ਇਹਦੇ ਸ਼ੌਂਕ ਵੀ ਹੈ, ਇਹਦੇ ਵਿੱਚ ਕਿਹੜਾ ਕਿ। ਅਤੇ ਤੁਸੀਂ ਇੱਦਾਂ ਕਰਿਆ ਕਰੋ, ਤੁਸੀਂ ਵੀ ਬਣ ਫੱਬ ਕੇ ਰਿਹਾ ਕਰੋ, ਬੁਢਾਪੇ 'ਚ ਵੀ ਕਿਸੇ ਨਾਲ ਪਿਆਰ ਹੋ ਸਕਦਾ। ਇਹੋ ਜਿਹੀ ਤਲਖੀਆਂ ਵਾਲੀ ਅਤੇ ਦੁੱਖਾਂ ਵਾਲੀ ਅਤੇ ਆ ਚਾਰੇ ਪਾਸਿਓਂ ਸੜਦਿਆਂ ਹੀ ਘਰ ਨੂੰ ਆਉਣਾ ਹੈ, ਆਹ ਜਿਹੜਾ ਸਮਾਜ ਹੈ, ਤੁਹਾਡੇ ਸਮਾਜ ਦੀ ਗੱਲ ਕਰ ਰਿਹਾ, ਇਹਦੇ ਵਿੱਚ ਪਿਆਰ ਦੀ ਬਹੁਤ ਜ਼ਰੂਰਤ ਹੈ। ਹਰ ਇਨਸਾਨ 'ਚ ਖੂਬੀਆਂ ਅਤੇ ਖਾਮੀਆਂ ਹੁੰਦੀਆਂ ਨੇ। ਤੁਹਾਡਾ ਕਦੀ ਕਿਸੇ ਇਹੋ ਜਿਹੇ ਬੰਦੇ ਨਾਲ ਵਾਹ ਪਿਆ ਜਿਹਦੇ 'ਚ ਸਿਰਫ ਖੂਬੀਆਂ ਹੀ ਹੋਣ, ਖਾਮੀ ਕੋਈ ਨਾ ਹੋਵੇ? ਇਹ ਤਾਂ ਹੋਈ ਇੱਕ ਬੰਦੇ ਦੀ ਗੱਲ। ਭਾਈ ਭਾਰਤ ਇੱਕ ਮੁਲਕ ਹੈ, ਮੁਲਕ ਜਿੱਥੇ ਤੰਦ ਨਹੀਂ ਤਾਣੀ ਉਲਝ ਗਈ ਹੈ। ਬੇਈਮਾਨੀ ਠੱਗੀ ਠੋਰੀ ਦੀ ਕੋਈ ਹੱਦ ਹੁੰਦੀ ਹੈ ਯਾਰ, ਹਰ ਮੁਲਕ 'ਚ ਥੋੜ੍ਹੀ ਬਹੁਤੀ ਹੁੰਦੀ ਹੈ ਬੇਈਮਾਨੀ ਠੱਗੀ ਠੋਰੀ, ਪਰ ਭਾਰਤੀਆਂ ਨੂੰ ਤਾਂ ਕਵਾਡਿਓ ਹੀ ਡਾਂਗ ਫੇਰਨ ਵਾਲੀ ਹੈ। ਭਾਰਤ ਢਾ ਕੇ ਦੁਬਾਰਾ ਘੜਨ ਵਾਲਾ ਮੁਲਕ ਹੈ। ਫਿਰ ਕਹਿੰਦੇ ਆ ਬੂਟਾ ਗਾਲਾਂ ਕੱਢਦਾ, ਦੱਸੋ ਬੂਟਾ ਗਾਲਾਂ ਨਾ ਕੱਢੇ, ਮੈਂ ਲੱਗਾ ਹਾਂ ਅੱਗੋਂ ਵੀ ਕਹਿ ਦੇਣ, ਪਰ ਜਦੋਂ ਤੁਹਾਨੂੰ ਪਤਾ ਮੈਂ ਅੱਗੋਂ ਕੀ ਕਹਿਣਾ ਚਾਹੁੰਦਾ ਵਾਂ, ਫਿਰ ਮੈਨੂੰ ਕਹਿਣ ਦਾ ਕੀ ਫਾਇਦਾ, ਪਤਾ ਹੀ ਆ ਤੁਹਾਨੂੰ ਮੈਂ ਕੀ ਕਹਿਣਾ ਚਾਹੁੰਦਾ ਵਾਂ। ਬੂਟਾ ਅਜੇ ਤਾਂ ਗਾਲਾਂ ਹੀ ਕੱਢਦਾ, ਜੇ ਬੂਟੇ ਦਾ ਵਸ ਚੱਲੇ ਤਾਂ ਤੁਹਾਨੂੰ ਡਾਂਗ ਵੀ ਫੇਰੇ। ਹਰ ਪੁੱਠੀ ਗੱਲ ਦਾ ਤੁਹਾਨੂੰ ਪਤਾ, ਉਹ ਕਦੀ ਆਪਣੇ ਬਾਰੇ, ਆਪਣੇ ਸਮਾਜ ਬਾਰੇ, ਆਪਣੀ ਆਉਣ ਵਾਲੀ ਜਨਰੇਸ਼ਨ ਬਾਰੇ, ਆਪਣੇ ਮੁਲਕ ਬਾਰੇ ਵੀ ਸੋਚਿਆ ਕਰੋ ਕਦੀ ਕਦਾਈ, ਜਿੱਥੇ ਤੁਸੀਂ ਜੰਮੇ ਹੋ, ਜਿਸ ਧਰਤੀ 'ਤੇ ਖੇਡ ਕੇ ਵੱਡੇ ਹੋਏ ਹੋ, ਜਿਹਦੇ ਪੁਰਖਿਆਂ 'ਤੇ ਤੁਸੀਂ ਮਾਣ ਕਰਦੇ ਹੋ। ਆ ਤੁਹਾਡੇ ਨਾਲ ਤਾਂ ਤੁਹਾਡੇ ਗੁਆਂਢੀ ਨੇਪਾਲੀ ਚੰਗੇ ਨੇ, ਜਿਨ੍ਹਾਂ ਨੇ ਬੇਈਮਾਨਾਂ ਦੇਸ਼ ਧਰੋਈਆਂ ਨੂੰ ਘਰਾਂ 'ਚੋਂ ਕੱਢ ਕੱਢ ਕੇ ਡਾਂਗ ਵਾਹੀ ਸੀ। ਓਏ, ਸਾਹ ਲੈਣ ਨੂੰ ਜ਼ਿੰਦਗੀ ਨਹੀਂ ਕਿਹਾ ਜਾਂਦਾ? ਮੁਰਦਾ ਜ਼ਮੀਰ ਲੈ ਕੇ ਤੁਰੇ ਫਿਰਨ ਵਾਲੇ ਜਿੰਦਾ ਮੁਰਦੇ ਹੁੰਦੇ ਨੇ, ਜਿੰਦਾ ਮੁਰਦੇ ਵੀ ਹੁੰਦੇ ਨੇ, ਅੱਖਾਂ ਝਮਕਣ 'ਤੇ ਸਾਹ ਲੈਂਦੇ ਨੇ। ਜਿੱਥੇ ਅਣਖ ਆਬਰੂ ਨਹੀਂ ਹੁੰਦੀ, ਉਸ ਭੀੜ ਨੂੰ ਇੱਜੜ ਕਹਿੰਦੇ ਨੇ। ਬਿਨਾਂ ਅਕਲ ਹਜੂਮ ਵੀ ਹੇੜ ਹੁੰਦਾ ਅਤੇ ਸ਼ਿਕਾਰੀ ਚੜ ਟੰਬਣੇ 'ਤੇ ਬਹਿੰਦੇ ਨੇ। ਓਏ, ਜੇ ਮੁਰਦੇ ਵੀ ਤੁਰਦੇ ਫਿਰਦੇ ਨੇ, ਫਿਰ ਜ਼ਿੰਦਗੀ ਕਿਸ ਨੂੰ ਕਹਿੰਦੇ ਨੇ? ਉਹਨੂੰ ਲਸ਼ਕਰ ਨਹੀਂ ਵੱਗ ਕਹੋ,
ਜਿਹੜੇ ਇਕੱਲੇ ਸ਼ੇਰ ਅੱਗੇ ਭੱਜ ਪੈਂਦੇ ਨੇ ਤੇ ਉਹ ਖੇਤਾ ਵੀ ਸ਼ਮਸ਼ਾਨ ਹੁੰਦਾ ਹੈ ਓਏ, ਜਿੱਥੇ ਲੋਟੂ ਗੱਦੀਆਂ ਤੇ ਬਹਿੰਦੇ ਨੇ, ਮੁਰਦਿਓ ਸ਼ਮਸ਼ਾਨ ਹੀ ਹੋ ਤੇ ਐਡੇ ਐਡੇ ਵੱਡੇ ਲੋਟੂਆਂ ਨੂੰ ਤੁਸੀਂ ਬਰਦਾਸ਼ਤ ਕਰਨ ਰਹੇ ਹੋ। ਸ਼ਮਸ਼ਾਨ 'ਚ ਵੀ ਡਰ ਖੌਫ ਹੁੰਦਾ, ਤੁਹਾਡੇ ਤੁਹਾਡੇ 'ਚ ਕੋਈ ਤਾਂ ਡਰ ਹੈ, ਡਰ ਨਾ ਨਹੀਂ, ਤੁਹਾਡੇ ਕੋਲ ਤਾਂ ਕੋਈ ਡਰਦਾ ਹੀ ਨਹੀਂ। ਐਂ ਲੱਗਦਾ ਭਾਰਤੀ ਲੋਕਾਂ ਦੀ ਬਸ਼ਰਮੀ ਅਤੇ ਲੁੱਟ ਘਸੁੱਟ ਨਾਲ ਸਾਂਝ ਹੀ ਪੈ ਗਈ ਹੈ, ਗੱਲ ਹੀ ਮੁੱਕੀ। ਉਹਨਾਂ ਦੀ ਨੂੰਹ ਵਾਂਗੂ, ਕਿੰਨਾ ਦੀ ਨੂੰਹ ਵਾਂਗੂ, ਮੈਂ ਨਾ ਮਤਲਬ ਕਿ ਦੇਖੋ ਮੈਂ ਵੈਸੇ ਨਾ ਲੈ ਕੇ ਗੱਲ ਕਰਨ ਰਿਹਾ ਵਾਂ, ਜਿਸ ਤਰ੍ਹਾਂ ਕਹਿੰਦੇ ਨਾ ਚਮਿਆਰਾਂ ਦੀ ਨੂੰਹ ਵੱਲੋਂ, ਬਈ ਮੈਂ ਕਿਸੇ ਨੂੰ ਚਮਿਆਰ ਜਾਂ ਫਲਾਣ ਢੀਕ ਨਹੀਂ ਕਹਿੰਦੇ, ਮੈਂ ਤੁਹਾਨੂੰ ਗੱਲ ਸੁਣਾਉਣ ਲੱਗਾ। ਕੋਈ ਚੰਗੇ ਘਰ ਦੀ ਕੁੜੀ ਆ ਗਈ ਵਿਆਹ ਕੇ ਚਮਿਆਰਾਂ ਦੇ ਘਰ, ਉਹ ਖਾਲਾਂ ਦਾ ਵਪਾਰ ਕਰਦੇ, ਤੁਹਾਨੂੰ ਬੜੀ ਮੁਸ਼ਕ ਆਈ ਉਹਨਾਂ ਦੇ ਕੋਲ, ਮਹੀਨਾ ਦੋ ਮਹੀਨੇ ਢਾਈ ਮਹੀਨੇ ਤੋਂ ਸਫਾਈ ਕਰਦੀ ਰਹੀ ਕਰਦੀ ਰਹੀ ਕਰਦੀ ਰਹੀ, ਅਖੀਰ 'ਚ ਉਹਦਾ ਮੱਚ ਮਾਰਿਆ ਗਿਆ, ਉਹ ਆਦੀ ਹੋ ਗਈ ਮੁਸ਼ਕ ਦੀ। ਇਹਦਾ ਮਤਲਬ ਉਹਨੂੰ ਮੁਸ਼ਕ ਆਉਣੋਂ ਹਟ ਗਈ, ਉਹਨੂੰ ਕਦੇ ਮਤਲਬ ਕਿ ਕੋਈ ਮਿਲਣ ਗਿਲਣ ਰਿਸ਼ਤੇਦਾਰ ਆਇਆ ਅਤੇ ਉਹਨੂੰ ਪਰਾਂ ਕਰਕੇ ਕਹਿੰਦੀ ਆ, ਭੈਣ ਜੀ ਜਦੋਂ ਮੇਰਾ ਵਿਆਹ ਹੋਇਆ ਸੀ ਨਾ, ਇੱਥੇ ਕਿਤੇ ਨੱਕ ਨਹੀਂ ਸੀ ਡਾਹਿਆ ਜਾਂਦਾ, ਇਹ ਮੁਸ਼ਕ ਉਹਨੇ ਇਹਨਾਂ ਦੇ ਘਰੋਂ ਮੈਂ ਕੱਢੀ ਆ ਸਫਾਈ ਕਰ ਕਰਕੇ। ਉਹਨੂੰ ਵਿਚਾਰੀ ਨੂੰ ਇਹ ਪਤਾ ਹੀ ਨਹੀਂ ਸੀ ਕਿ ਮੇਰੀ ਸੁੰਘਣ ਸ਼ਕਤੀ ਜਾਂਦੀ ਰਹੀ ਹੈ। ਓਏ ਤੁਹਾਡੀ ਸੁੰਘਣ ਸ਼ਕਤੀ ਜਾਂਦੀ ਰਹੀ ਜੇ, ਬਿਲਕੁਲ ਤੁਹਾਡੀ ਸੁੰਘਣ ਸ਼ਕਤੀ ਚਲੇ ਗਈ ਹੈ। ਇਉਂ ਲੱਗਦਾ ਭਾਰਤੀ ਲੋਕਾਂ ਦੀ ਬੇਸ਼ਰਮੀ ਅਤੇ ਲੁੱਟ ਘਸੁੱਟ ਨਾਲ ਸਾਂਝ ਪੈ ਗਈ ਹੈ, ਕਿਉਂਕਿ ਰਿਸ਼ਵਤ ਨੂੰ ਤੁਸੀਂ ਹੁਣ ਰਿਸ਼ਵਤ ਸਮਝਦੇ ਹੀ ਨਹੀਂ, ਹੁਣ ਤੁਸੀਂ ਰਿਸ਼ਵਤ ਨੂੰ ਸਰਕਾਰੀ ਫੀਸ ਸਮਝਣ ਲੱਗ ਪਏ ਹੋ, ਵੀ ਇਹ ਸਰਕਾਰੀ ਫੀਸ ਹੈ, ਇਹ ਤਾਂ ਪੈਸੇ ਹੀ ਦੇਣੇ ਹੀ ਦੇਣੇ ਨੇ। ਅਤੇ ਦਫ਼ਤਰ ਜਾਂ ਥਾਣੇ 'ਚ ਜਿਹੜੀ ਤੁਹਾਡੀ ਬੇਇੱਜ਼ਤੀ ਹੁੰਦੀ ਹੈ ਨਾ, ਤੁਸੀਂ ਇਹ ਸੋਚ ਕੇ ਚੁੱਪ ਹੀ ਰਹਿੰਦੇ ਹੋ ਕਿ ਮੈਨੂੰ ਛਿੱਤਰ ਪੈਂਦੇ ਹਨ, ਜਦੋਂ ਉਦੋਂ ਕਿਹੜਾ ਕਿਸੇ ਨੇ ਵੇਖਿਆ, ਉਹ ਬਾਊ ਹੀ ਨਾ ਉੱਥੇ ਜਾਂ ਥਾਣੇ ਵਾਲੇ ਹੀ ਉੱਥੇ ਸਨ। ਇਹਨੂੰ ਇਹ ਮੁਰਦਾ ਜ਼ਮੀਨ ਜ਼ਮੀਰ ਕਹਿੰਦੇ ਨੇ, ਹੋਰ ਕੀ ਹੁੰਦਾ। ਹੁਣ ਰਿਸ਼ਵਤ ਮੰਗਣ ਵਾਲੇ ਭ੍ਰਿਸ਼ਟ ਅਫਸਰਾਂ ਨੂੰ ਛੱਡੋ, ਤੁਸੀਂ ਤਾਂ ਪੈਸੇ ਬੁੱਝ 'ਚ ਪਾਈ ਫਿਰਦੇ ਹੋ, ਅਫਸਰ ਨੂੰ ਖੁਦ ਔਫਰ ਕਰਦੇ ਹੋ, ਸਰ ਦੱਸੋ ਪੈਸੇ ਕਿੰਨੇ ਲੈਣ, ਟੇਬਲ 'ਤੇ ਧਰੀਏ, ਸਾਡਾ ਕੰਮ ਹੋਣਾ ਚਾਹੀਦਾ। ਅਜੇ ਤਾਂ ਉਹਨੇ ਮੰਗੀ ਨਹੀਂ ਤੁਹਾਡੇ ਕੋਲੋਂ ਰਿਸ਼ਵਤ, ਜੇ ਅਫਸਰ ਨਾ ਮੰਨੇ ਤਾਂ ਤੁਸੀਂ ਉਹਦਾ ਕੋਈ ਯਾਰ ਦੋਸਤ ਜਾਂ ਰਿਸ਼ਤੇਦਾਰ ਦੀ ਸਿਫਾਰਿਸ਼ ਲੱਭਦੇ ਹੋ, ਅਤੇ ਉਲਟਾ ਪਿੱਟਦੇ ਵੀ ਹੋ ਕਿ ਰਿਸ਼ਵਤ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਤੁਸੀਂ ਕਿਹੜੀ ਮਿੱਟੀ ਦੇ ਬਣੇ ਹੋ, ਕਿੱਦਾਂ ਦੇ ਐਕਟਰ ਹੋ ਤੁਸੀਂ, ਤੁਹਾਡੇ ਵਿੱਚ ਕਿਹੜੀ ਕਿਹੜੀ ਵਾਇਰਿੰਗ ਫਿੱਟ ਹੈ, ਬੇਸ਼ਰਮੋ। ਜਿਹੜਾ ਅਫਸਰ ਤੁਹਾਡੇ ਪੈਸੇ ਨਹੀਂ ਨਾ ਲੈ ਰਿਹਾ, ਉਹ ਕੋਈ ਇਮਾਨਦਾਰ ਨਹੀਂ, ਉਹਨੇ ਤੁਹਾਡੀ ਅਪੋਜੀਸ਼ਨ ਪਾਰਟੀ ਕੋਲੋਂ ਪੈਸੇ ਪਹਿਲਾਂ ਹੀ ਫੜੇ ਨੇ। ਭਾਰਤੀਓ, ਬੇਈਮਾਨੀ ਅਤੇ ਰਿਸ਼ਵਤ ਤੁਹਾਡੇ ਖੂਨ 'ਚ ਹੈ, ਤੁਹਾਡੀ ਸੱਭਿਅਤਾ ਦੀ ਬੁਨਿਆਦ ਦੀ ਬਿਲਡਿੰਗ ਹੀ ਝੂਠ ਦੀਆਂ ਨੀਹਾਂ 'ਤੇ ਖੜੀ ਹੈ। ਭਾਰਤੀ ਅੰਧ ਵਿਸ਼ਵਾਸੀ ਅਕਲ ਅਤੇ ਲੌਜਿਕ ਤੋਂ ਕੋਹਾਂ ਦੂਰ ਲੋਕ ਨੇ। ਓਏ ਜਗਤ ਗੁਰੂਓ, ਕਾਹਦੇ 'ਚ ਜਗਤ ਗੁਰੂਓ ਤੁਸੀਂ, ਹਰ ਮੂਰਖ ਆਪਣੇ ਆਪ ਨੂੰ ਮਹਾਨ ਸਮਝਦਾ। ਇੱਕ ਮੈਂ ਮੈਂਟਲ ਹੋਸਪਿਟਲ ਦੇ ਦੂਸਰੀ ਮੰਜ਼ਿਲ 'ਚੋਂ ਇੱਕ ਨੇ ਸਿਰ ਕੱਢਿਆ ਸੀ ਸ਼ਦਾਈ ਨੇ ਬਾਹਰ, ਅਤੇ ਇੱਕ ਨੇ ਚੌਥੀ 'ਚੋਂ ਕੱਢਿਆ ਸੀ, ਅਤੇ ਜਿਹੜਾ ਦੂਸਰੀ ਮੰਜ਼ਿਲ ਵਾਲਾ ਸੀ ਉਹ ਬਾਜ਼ਾਰ ਵਾਲੇ ਲੋਕਾਂ ਨੂੰ ਕਹਿੰਦਾ, ਉਹ ਠਹਿਰੋ, ਉਹ ਖਲੋ ਜਾਓ, ਮੇਰੀ ਗੱਲ ਤਾਂ ਸੁਣੋ, ਮੈਂ ਕੋਈ ਮਾਮੂਲੀ ਆਦਮੀ ਨਹੀਂ, ਮੈਂ ਬਾਇਓਲੋਜੀਕਲ ਨਹੀਂ ਹੂੰ, ਉਹ ਸ਼ਦਾਈ ਕਹਿੰਦਾ ਮੇਰੇ ਕੋਲ, ਕਹਿੰਦਾ ਉੱਪਰ ਵਾਲੇ ਨੇ ਭੇਜਿਆ, ਮੈਂ ਤੁਹਾਡਾ ਆਲਮ ਫਾਜ਼ਿਲ ਹਾਂ, ਅੰਬੈਸਡਰ ਹਾਂ ਮੈਂ ਰੱਬ ਦਾ, ਮੇਰੀ ਗੱਲ ਤਾਂ ਸੁਣੋ। ਅਤੇ ਲੋਕ ਆਪਣੇ ਧਿਆਨ ਤੁਰੇ ਜਾਣ, ਅਤੇ ਉਹ ਕਹਿੰਦਾ ਗੱਲ ਸੁਣੋ, ਮੈਨੂੰ ਉੱਪਰ ਵਾਲੇ ਨੇ ਭੇਜਿਆ। ਅਤੇ ਜਿਹੜਾ ਚੌਥੀ ਮੰਜ਼ਿਲ 'ਤੇ ਸ਼ਦਾਈ ਸੀ ਨਾ, ਉਹ ਕਹਿੰਦਾ ਉਹ ਜਾਓ ਜਾਓ ਤੁਸੀਂ ਆਪਣਾ ਕੰਮ ਕਰੋ, ਇਹਨੂੰ ਮੈਂ ਨਹੀਂ ਭੇਜਿਆ, ਐਵੇਂ ਹੀ ਕਹਿਣ ਡਿਆ ਇਹਨੂੰ ਉੱਪਰ ਵਾਲੇ ਨੇ ਭੇਜਿਆ।
ਤੇ ਸੁੱਖ ਨਾਲ ਸਾਡੇ ਮੋਦੀ ਜੀ ਵੀ ਕਹਿੰਦੇ ਆ ਕਿ ਮੈਂ ਬਾਇਓਲੋਜੀਕਲ ਨਹੀਂ ਹੂੰ। ਹਾਂਜੀ, ਕੀ ਹੋ? ਅਵਤਾਰ ਹੋ? ਇਹੋ ਹੀ ਤਾਂ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਵੇਖ ਲਓ, ਜਿਹਨਾਂ ਲੋਕਾਂ ਕੋਲ ਜਿੰਨਾ ਕੁ ਦਿਮਾਗ ਹੁੰਦਾ, ਆਮ ਬੰਦਾ ਸ਼ਰਮ 'ਚ ਮਰ ਜਾਂਦਾ ਇਹੋ ਜਿਹੀ ਗੱਲ ਕਹਿਣ ਲੱਗਿਆਂ ਕਿ ਮੈਨੂੰ ਉੱਪਰ ਵਾਲੇ ਨੇ ਭੇਜਿਆ। ਗੰਗਾ ਜਾਣ ਮੁਝੇ ਗੰਗਾ ਮਈਆ ਨੇ ਬੁਲਾਇਆ ਹੈ। ਅਜੇ ਤੱਕ ਸਾਫ ਤਾਂ ਹੋਈ ਨਹੀਂ ਤੁਹਾਡੇ ਕੋਲ ਗੰਗਾ ਮਈਆ। ਕਿੰਨਾ ਗੰਦ ਅਤੇ ਕਛੂ ਕੁਮੇ ਲਿਆਂਦੇ ਸਨ ਨਾ ਮੁਰਦੇ ਖਾਣ ਵਾਸਤੇ, ਉਹ 300-400 ਕਛੂ ਕੁਮਾ ਪੁੱਠਾ ਹੋ ਕੇ ਮਰ ਹੀ ਗਿਆ ਇੰਨਾ ਗੰਦਾ ਪਾਣੀ। ਚਲੋ, ਇਹ ਨਹੀਂ ਹੋ, ਇਹ ਸਾਡਾ ਟਾਪਿਕ ਨਹੀਂ। ਮੈਂ ਤਾਂ ਸਿਰਫ ਇਹ ਪੁੱਛਿਆ ਸੀ ਵੀ ਇਹ ਦੱਸ ਹੀ ਦਿਓ ਤੁਸੀਂ ਜਗਤ ਗੁਰੂ ਕਾਹਦੇ 'ਚ ਹੋ। ਭਾਰਤ ਵਿੱਚ 15% ਲੋਕ ਅਕਲਮੰਦ ਨੇ, ਮੇਰਾ ਮੰਨਣਾ ਹੈ, ਕੋਈ ਮੈਂ ਫਿਕਰ ਨਹੀਂ ਲਏ। ਇੱਕ ਭਾਰਤੀ ਸੁਪਰੀਮ ਕੋਰਟ ਦੇ ਜੱਜ ਦਾ ਕਹਿਣਾ ਕਿ ਭਾਰਤੀ ਤਾਂ 99% ਗਧੇ ਨੇ। ਭਾਰਤ ਵਿੱਚ ਉਸ ਕਿੱਤੇ ਜਾਂ ਨੌਕਰੀ ਨੂੰ ਵਧੀਆ ਸਮਝਿਆ ਜਾਂਦਾ ਜਿਹਦੇ ਵਿੱਚ ਕੰਮ ਨਾ ਕਰਨਾ ਪਏ, ਟੌਰਟ ਪੱਕਾ ਹੋਵੇ, ਤਨਖਾਹ ਭਾਵੇਂ ਘੱਟ ਹੀ ਹੋਵੇ ਪਰ 2 ਨੰਬਰ ਦੀ ਕਮਾਈ, ਦੂਜੇ ਨੰਬਰਾਂ 'ਚ ਦੋਸਤੋ ਹਰਾਮ ਦੀ ਕਮਾਈ ਠੀਕ ਠਾਕ ਹੋਵੇ। ਸਾਡੇ ਹਿੰਦੁਸਤਾਨ ਉਰਫ ਵਿਹਲੜ ਸਥਾਨ, ਉਰਫ ਝੂਠ ਸਥਾਨ, ਉਰਫ ਕੁਫਰ ਸਥਾਨ ਵਿੱਚ ਕੰਮ ਕਰਕੇ ਕੋਈ ਵੀ ਰਾਜ਼ੀ ਨਹੀਂ। ਸਾਡੀ ਮਾਤੀ ਪੁੱਠੀ ਹੈ। ਦੇਸ਼ ਉਸਾਰਨ ਵਾਲੇ ਵਰਕਰਾਂ ਨੂੰ ਸਮਾਜ ਵਿੱਚ ਕੰਮੀ ਕਿਹਾ ਜਾਂਦਾ, ਅਨਟੱਚੇਬਲ। ਸਮਾਜ ਦੀ ਲੁੱਟ ਘਸੁੱਟ ਕਰਨ ਵਾਲਿਆਂ ਨੂੰ ਬਾਊ ਜੀ ਅਤੇ ਸਰਦਾਰ ਜੀ, ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ ਹੋ, ਉਹ ਇਹ ਦੇਸ਼ ਉਸਾਰਨ ਵਾਲੇ ਬਲਡੋਜ਼ਰ ਨੇ, ਬੇਈਮਾਨੋ। ਇਹਨਾਂ ਨੂੰ ਤੁਸੀਂ ਪੂਰੀ ਦਿਹਾੜੀ ਵੀ ਨਹੀਂ ਦਿੰਦੇ। ਅਤੇ ਬੇਈਮਾਨ ਅਧਿਕਾਰੀ ਤੁਹਾਡੀ ਬਾਂਹ ਮਰੋੜ ਕੇ ਤੁਹਾਡੇ ਕੋਲੋਂ ਰਿਸ਼ਵਤ ਲੈਂਦੇ ਨੇ। ਗਰੀਬਾਂ ਨੂੰ, ਦੇਸ਼ ਉਸਾਰਨ ਵਾਲਿਆਂ ਨੂੰ ਅਸੀਂ ਘਮੰਡ ਨਾਲ ਕਹਾਂਗੇ ਹੈ 2-2 ਟਕੇ ਦੇ ਲੋਕ ਹੈ। ਉੱਥੇ ਹੀ ਇਹ ਭੁੱਲ ਜਾਂਦੇ ਹਾਂ ਕਿ ਇਹ 2-2 ਟਕੇ ਦੇ ਲੋਕ ਹੀ ਟਕਾ ਟਕਾ ਮਿਲ ਕੇ ਹੀ ਰੁਪਈਆ ਬਣਦਾ। ਜਿਸ ਮੁਲਕ ਦੇ ਕਾਮੇ ਗਰੀਬ ਰਹਿਣਗੇ ਉਹ ਮੁਲਕ 'ਤੇ ਹਰਗਜ਼ ਹੀ ਤਰੱਕੀ ਨਹੀਂ ਕਰ ਸਕਦਾ, ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਕਾਮਿਆਂ ਦੀ ਕੰਮ ਕਰਕੇ ਮੱਤ ਮਾਰੀ ਜਾਂਦੀ ਹੈ ਅਤੇ ਵਿਹਲੜ ਅਤੇ ਰਿਸ਼ਵਤਖੋਰਾਂ ਦੀਆਂ ਵਿਹਲੇ ਰਹਿ ਕੇ ਗੋਗੜਾਂ ਵਧੀਆਂ ਨੇ, ਲੱਤਾਂ ਪੁਲਿਸ ਮੁਕਾਬਲੇ ਵਾਲੀਆਂ ਨੇ ਇਹਨਾਂ ਦੀਆਂ। ਪੁਲਿਸ ਮੁਕਾਬਲੇ ਵਾਲੀਆਂ ਹੋ ਹੀ ਜਾਣੀਆਂ ਨੇ ਜਦੋਂ ਉੱਤੇ ਇੰਨੀ ਬਿਲਡਿੰਗ ਹੋਏ ਅਤੇ ਲੱਤਾਂ 'ਤੇ ਵਿੰਗੀਆਂ ਹੋਣੀਆਂ ਹੀ ਨੇ, ਭਾਰ ਜ਼ਿਆਦਾ ਹੋ ਜਾਂਦਾ ਹੈ। ਅੰਨ ਦੇ ਵੈਰੀ, ਸਮਾਜ ਅਤੇ ਦੇਸ਼ ਦੇ ਵੈਰੀ, ਉੱਤੋਂ ਬੇਈਮਾਨ ਨੀਅਤ ਵਾਲੇ, ਔਰ ਧਰਤੀ 'ਤੇ ਭਾਰ। ਇੱਕ ਅਸੀਂ BA ਸੈਕਿੰਡ ਈਅਰ 'ਚ ਹੁੰਦੇ ਹਾਂ ਅਤੇ ਸਾਡਾ ਇੱਕ ਦੋਸਤ ਸੀ, ਉਹਨਾਂ ਦਾ ਕੋਈ ਮੁਕੱਦਮਾ ਸੀ, ਉਹਨਾਂ ਨੇ ਇੱਕ DSP ਜਿਹੜਾ ਉਹਨਾਂ ਦਾ ਦੂਰੋਂ ਹੀ ਰਿਸ਼ਤੇਦਾਰ ਸੀ, ਉਹਨੂੰ ਨਾ ਅਪਰੋਚ ਕੀਤੀ ਵੀ ਸਾਡੀ ਮਦਦ ਕਰ, ਅਤੇ ਉਹ ਅਦਾਲਤ 'ਚ ਗਿਆ ਅਤੇ ਉਹਨੂੰ ਨਾ, ਇਹ ਮੁੰਡਾ ਮੇਰਾ ਕਲਾਸਮੇਟ ਸੀ, ਵਾਪਸੀ 'ਤੇ ਉਹਨੂੰ ਰੋਟੀ ਖਵਾਉਣ ਲੱਗੇ DSP ਨੂੰ ਵੀ ਸਾਕਸ਼ਾਤ ਸਾਰਾ ਚੱਲਦੇ ਹਾਂ ਕਿਸੇ ਹੋਟਲ 'ਚੋਂ। ਕਹਿੰਦਾ ਮੈਂ ਇੱਕ ਢਾਬੇ ਤੋਂ ਖਾਂਦਾ ਹੁੰਦਾ ਰੋਟੀ, ਉਹ ਜੇ ਖੁੱਲ੍ਹਾ ਹੋਏਗਾ ਉੱਥੇ ਤਾਂ। ਉਹਨੇ ਢਾਬੇ ਵਾਲੇ ਨੂੰ ਟੈਲੀਫੋਨ ਕੀਤਾ ਅਤੇ ਕਹਿੰਦਾ ਟੈਲੀਫੋਨ ਦੇ ਉੱਤੇ ਹੀ ਢਾਬੇ ਵਾਲੇ ਨੂੰ, ਉਹ ਤਿੱਤਰ ਹੈਗੇ ਨੇ, ਉਹ ਤਿੱਤਰਾਂ ਦਾ ਸਪੈਸ਼ਲਿਸਟ ਸੀ। ਕਹਿੰਦਾ ਜੀ ਬਸ ਉਹ ਮੇਰਾ ਖਿਆਲ ਆ 27-28 ਤਿੱਤਰ ਰਹਿ ਗਏ ਹੁਣ, ਵੇਚੀ ਨਾ। DSP ਉਹਨੂੰ ਕਹਿੰਦਾ ਕਿਸੇ ਨੂੰ ਨਹੀਂ ਦੇਣੇ, ਅਸੀਂ ਆਉਣ ਲੱਗੇ। ਕਹਿੰਦਾ ਅਸੀਂ 5-6 ਜਣੇ ਹਾਂ, ਉਹ ਤਿੱਤਰ ਖਾਣ ਲੱਗ ਪਿਆ ਅਤੇ ਅਸੀਂ, ਕਿਉਂਕਿ ਤਿੱਤਰ ਅਸੀਂ ਦੂਜਾ ਮੀਟ ਮੰਗਾ ਲਿਆ ਵੀ ਚੱਲ ਇਹ ਤਿੱਤਰਾਂ ਦਾ ਹੀ ਸ਼ੌਕੀਨ ਭਾਈ। ਉਹ 23-24 ਤਿੱਤਰ ਖਾ ਗਿਆ ਅਤੇ ਹੋਰ ਵੀ ਸਲਾਦ ਸਲੂਦ ਨਾਲ, ਅਤੇ ਉਹ ਬਹੁਤ ਮੋਟਾ ਸੀ, ਉਹਦੇ ਕੋਲ ਤੁਰਿਆ ਵੀ ਨਹੀਂ ਜਾਂਦਾ। DSP ਮੈਂ ਵੇਖਿਆ, ਉਹ ਫੀਏਟ ਕਾਰ ਸੀ ਉਹਦੇ ਕੋਲ, ਜੇ ਕਾਰ 'ਚ ਬਹਿੰਦਾ ਸੀ ਤਾਂ ਕਾਰ ਕਿੰਨੀ ਕਿੰਨੀ ਥੱਲੇ ਬਹਿ ਜਾਂਦੀ ਹੁੰਦੀ ਸੀ, ਉਹ ਤੁਰ ਹੀ ਨਹੀਂ ਸੀ ਸਕਦਾ ਹੁੰਦਾ ਐਡਾ ਵੱਡਾ। ਅਤੇ ਖਾਂਦਿਆਂ ਖਾਂਦਿਆਂ ਉਹਦੀ ਵਾਈਫ ਦਾ ਟੈਲੀਫੋਨ ਆ ਗਿਆ DSP ਦਾ, ਅਤੇ ਉਹ ਕਹਿੰਦੀ ਆ ਜੀ ਤੁਸੀਂ ਲੇਟ ਹੋ ਗਏ ਹੋ, ਭਈ ਇਹ ਦੱਸੋ ਕਿ ਮਤਲਬ ਮੈਂ ਰੋਟੀ ਤਿਆਰ ਕਰ ਛੱਡਾਂ ਕਿ ਜਾਂ ਤੁਸੀਂ ਬਾਹਰੋਂ ਖਾ ਕੇ ਆਉਣਾ। ਕਹਿੰਦਾ ਨਹੀਂ, ਇੱਦਾਂ ਵਾ ਬਈ ਤੂੰ ਰੋਟੀ ਤਿਆਰ ਕਰ ਦੇ, ਅਸੀਂ ਆਣ ਕੇ ਹੀ ਖਾਵਾਂਗੇ। ਅਤੇ ਇਹ ਕਹਿੰਦਾ ਸਾਡੇ ਥੱਲਿਓਂ ਕੁਰਸੀਆਂ ਨਿਕਲ ਗਈਆਂ
ਵੀ ਤੂੰ 24 ਤਿੱਤਰ ਖਾ ਗਿਆ, ਬਟੇਰੇ ਜਿਹੜੇ ਹੁੰਦੇ ਨੇ ਅਤੇ ਤਿੱਤਰਾਂ ਵਰਗੇ, ਅਤੇ ਅਜੇ ਤੂੰ ਜਾ ਕੇ ਘਰ ਰੋਟੀ ਖਾਣੀ ਆ, ਅਜੇ ਇਹਨੇ ਦੁਪਹਿਰੇ ਵੀ ਰੋਟੀ ਖਾਧੀ, ਇੰਨਾ ਕਿ ਇਹਨੇ ਬ੍ਰੇਕਫਾਸਟ ਵੀ ਕੀਤਾ ਸੀ। ਔਰ ਮਤਲਬ ਕਿ ਉਹ ਬੰਦਾ ਨਹੀਂ ਸੀ, ਬੰਦਿਆਂ ਵਰਗੀ ਕੋਈ ਚੀਜ਼ ਸੀ। ਸਾਡੇ ਲਾਲਚੀ ਅਤੇ ਬੇਈਮਾਨ ਸਮਾਜ ਦੇ ਹਰ ਖੇਤਰ ਵਿੱਚ ਗੋਲਕ ਦਾ ਗੋਰਖ ਧੰਦਾ, ਬਾਦਸਤੂਰ ਬੇਈਮਾਨੀ ਨੂੰ ਸਾਣ 'ਤੇ ਲਾ ਕੇ, ਆਪਣਾ ਧਰਮ ਕਰਮ ਸਿੱਕੇ 'ਤੇ ਟੰਗ ਕੇ, ਉਹ ਭੁੱਲ ਕੇ ਆਪਣੇ ਪੈਦਾ ਕਰਨ ਵਾਲੇ ਨੂੰ ਠੁੱਠ ਵਿਖਾ ਕੇ, ਕੰਨਾਂ ਨੂੰ ਹੱਥ ਲਾਉਂਦਿਆਂ ਹੋਇਆਂ ਸਹੁੰਆਂ ਖਾ ਖਾ ਕੇ, ਹਰਾਮ ਖੋਰੀ ਦੇ ਨਵੇਂ ਰਿਕਾਰਡ ਕਰਦਿਆਂ ਨਿਰਵਿਘਨ ਜਾਰੀ ਆ ਜੀ ਲੁੱਟ ਘਸੁੱਟ, ਉਹ ਵੀ ਧਾਰਮਿਕ ਥਾਵਾਂ ਦੇ ਵਿੱਚ। ਗੋਲਕ ਦੀ ਗੋਲਕ ਉਹ ਸੰਦੂਕ ਹੈ ਜੋ ਨੋਟਾਂ ਨਾਲ ਭਰਿਆ ਹੁੰਦਾ, ਉਹਦੇ ਵਿੱਚ ਕਿੰਨੀ ਕਸ਼ਿਸ਼ ਹੋਏਗੀ ਬੇਈਮਾਨਾਂ ਦੀ, ਅਤੇ ਇਹਨਾਂ ਬੇਈਮਾਨਾਂ ਦੀ ਨਸਲ ਕਿਹੜੀ ਹੋਵੇਗੀ ਓਏ, ਜੋ ਭਗਵਾਨ ਨੂੰ ਭੁੱਲ ਕੇ ਭੁੱਲ ਜਾਂਦੇ ਨੇ, ਅਤੇ ਇਹਨਾਂ ਨੂੰ ਨੋਟਾਂ 'ਚ ਭਗਵਾਨ ਦਿਸਦਾ। ਰਾਮ ਮੰਦਿਰ 'ਚੋਂ ਇਸੇ ਤਰ੍ਹਾਂ ਦੇ ਭਗਤਾਂ ਵੱਲੋਂ ਇੱਕ ਪੇਟੀ ਚੋਰੀ ਕੀਤੀ ਗਈ ਹੈ, ਜਿਹਦੇ ਉੱਤੇ QR ਕੋਡ ਵੀ ਲਿਖਿਆ ਹੈ। ਆ ਜਿਹੜੇ ਵੇਖਣ ਨੂੰ ਰੱਬ ਦੇ ਰਿਸ਼ਤੇਦਾਰ ਲੱਗਦੇ ਨੇ, ਜਿਨ੍ਹਾਂ ਮੱਥੇ 'ਤੇ 12 ਟਹਿਣੀਆਂ ਵਾਹੀਆਂ ਹੁੰਦੀਆਂ ਨੇ, ਕਿਸੇ ਨੇ ਨੇਪਾਲ ਦਾ ਨਕਸ਼ਾ ਵਾਹਿਆ, ਕਿਸੇ ਨੇ ਪਤਾ ਨਹੀਂ ਲੁਧਿਆਣੇ ਦਾ, ਪਰ ਨੋਟ ਇਹ ਰੱਬ ਦੇ ਬੋਝੇ 'ਚੋਂ ਵੀ ਕੱਢ ਲੈਂਦੇ ਜੇ। ਉੱਪਰ ਵਾਲਿਆ, ਇਹਨਾਂ ਦੇ ਸਿਰ 'ਤੇ ਸਿੰਘ ਅਤੇ ਪੂਛਾਂ ਲਾ ਦੇ, ਇਹਨਾਂ ਦੀਆਂ ਸ਼ਕਲਾਂ ਬੰਦਿਆਂ ਨਾਲ ਕਿਉਂ ਰਲਦੀਆਂ ਨੇ? ਜੇ ਤੂੰ ਹੈ ਤਾਂ ਆਪਣੀ ਹੋਂਦ ਵਿਖਾ, ਓਏ ਬਾਕੀ ਛੱਡ, ਆਪਣਾ ਆਪ ਬਚਾ। ਓਏ ਉੱਪਰ ਵਾਲਿਆ ਸਾਹਮਣੇ ਆ, ਲੁਕ ਲੁਕ ਕੇ ਨਾ ਜਿੰਦ ਤੜਪਾ, ਆ ਵਿਚੋਲੇ ਆਪਣੇ ਕਰਕੇ ਲਾਂਭੇ, ਆ ਸਿੱਧੀ ਅੱਖ ਨਾਲ ਅੱਖ ਮਿਲਾ। ਸ਼ੁਕਰ ਹੈ ਸਾਡੇ ਬੇਈਮਾਨ ਦੇਸ਼ ਵਿੱਚ ਉਹ ਲੋਕ ਵੀ ਹੈਗੇ ਨੇ ਜੋ ਲੋਕਾਂ ਦੇ ਡਿੱਗੇ ਬਟੂਏ ਵੀ ਵਾਪਸ ਕਰ ਦਿੰਦੇ ਨੇ। ਇੱਕ ਪੁਲਿਸ ਦੇ ਥਾਣੇਦਾਰ ਨੇ ਬੈਗ ਵਿੱਚੋਂ ਡਰੈਸ ਵੇਖ ਕੇ, ਟੈਲੀਫੋਨ ਵੀ ਵਿੱਚ ਹੈਗਾ ਸੀ, ਵੇਖ ਕੇ ਕਿਸੇ ਦਾ 2-3 ਲੱਖ ਰੁਪਈਆ ਵਾਪਸ ਕੀਤਾ। ਆ ਪੁਲਿਸ ਵਾਲਿਆਂ ਕੋਲ ਉਹ ਹੀ ਡਰ ਆਉਂਦਾ, ਅਤੇ ਆਹ ਵੇਖ ਲਓ ਚੰਗੇ ਲੋਕ ਵੀ ਤਾਂ ਹੈ ਹੀ ਨੇ। ਇੰਨੇ ਬੇਈਮਾਨ ਸਮਾਜ ਵਿੱਚ ਜਿਨ੍ਹਾਂ ਦੀ ਆਤਮਾ ਅਜੇ ਵੀ ਜਿੰਦਾ, ਪ੍ਰਵਾਸ ਰੇਡੀਓ ਫਰੈਂਕਫਰਟ ਦੇ ਸਾਰੇ ਸਟਾਫ ਵੱਲੋਂ ਝੁੱਕ ਕੇ ਉਹਨਾਂ ਲੋਕਾਂ ਨੂੰ ਸਲਾਮ ਬਾਈ। ਉਹ ਤੁਸੀਂ ਗੁਲਾਬ ਦੇ ਫੁੱਲ, ਤੁਹਾਡੀ ਖੁਸ਼ਬੂ ਸਮਾਜ ਦੀ ਗੰਦੀ ਬਦਬੂ। ਪ੍ਰਵਾਸ ਰੇਡੀਓ ਫਰੈਂਕਫਰਟ ਦੇ ਸਾਰੇ ਸਟਾਫ ਵੱਲੋਂ ਝੁੱਕ ਕੇ ਉਹਨਾਂ ਲੋਕਾਂ ਨੂੰ ਸਲਾਮ ਬਾਈ।

ਭਾਵਨਾ ਨਹੀਂ ਹੁੰਦੀ, ਗੋਲਕ ਦੀ ਲੁੱਟ ਦੀ ਭਾਵਨਾ ਹੁੰਦੀ ਹੈ। ਉਹ ਲੋਕਾਂ ਦੇ ਪ੍ਰਾਈਵੇਟ ਗੁਰਦੁਆਰੇ ਨੇ, ਦੱਸੋ ਹਾਂ ਮੰਦਰ ਪ੍ਰਾਈਵੇਟ ਹੈਗੇ ਜੇ। ਇੱਕ ਵਾਰ ਇਹਨਾਂ ਕਿਸੇ ਦੀ ਸ਼ਾਦੀ ਸੀ ਅਤੇ ਉਹਦੇ 'ਚ ਅਮੀਰ ਅਮੀਰ ਆਦਮੀ ਬੈਠੇ, ਅਤੇ ਉਹ ਜਿਹੜਾ ਮੁੰਡੇ ਦਾ ਪਿਓ ਸੀ ਉਹ ਇੰਟਰੋਡਕਸ਼ਨ ਦੇਣ ਲੱਗ ਪਿਆ, ਕਿਉਂਕਿ ਲੋਕ ਜਾਣਦੇ ਨਹੀਂ ਨਾ ਇੱਕ ਦੂਜੇ ਨੂੰ ਹੁੰਦੇ, ਅਤੇ ਉਹਦੇ ਗੈਸਟ ਆਏ ਨੇ, ਉਹ ਸਾਰਿਆਂ ਨੂੰ ਜਾਣਦਾ। ਉਹਨੇ ਜੀ ਕਹਿੰਦਾ, ਆਹ ਲਓ ਜੀ ਇਹ ਗੁਰਮੇਜ ਸਿੰਘ ਹੁਣੇ ਨੇ, ਇਹਨਾਂ ਦੇ ਯੂਪੀ ਦੇ ਵਿੱਚ ਕੋਈ 100 ਤੋਂ ਉੱਪਰ ਟਰੱਕ ਚੱਲਦਾ। ਅੱਛਾ, ਨੰਬਰ 2 ਦੇ ਉੱਤੇ ਬੈਠਾ ਸੀ ਜਿਹੜਾ ਬੰਦਾ, ਕਹਿੰਦਾ ਜੀ ਇਹ ਤਗੜੇ ਕਾਰੋਬਾਰੀ ਨੇ, ਇਹਨਾਂ ਦਾ ਇੰਪੋਰਟ ਐਕਸਪੋਰਟ ਹੈ ਅਤੇ ਚਾਈਨਾ ਤੋਂ ਮਾਲ ਮੰਗਾਉਂਦੇ ਨੇ ਇਹ, ਖਾਸ ਕਰਕੇ ਤਾਂ ਇੱਥੇ ਵੱਡੀ ਇੰਡਸਟਰੀਆਂ ਨੂੰ ਸਪਲਾਈ ਕਰਦੇ ਨੇ। ਤੀਸਰੇ ਨੰਬਰ 'ਤੇ ਜਿਹੜਾ ਬੰਦਾ ਹੈਗਾ ਸੀ, ਉਹਦਾ ਵੀ ਕੋਈ ਇਸੇ ਤਰ੍ਹਾਂ ਦਾ ਕੋਈ ਡੇਅਰੀ ਫਾਰਮ ਦੱਸਿਆ, ਉਹਦੀਆਂ ਬ੍ਰਾਂਚਾਂ ਦੱਸੀਆਂ। ਅੱਗੋਂ ਚੌਥੇ ਨੰਬਰ 'ਤੇ ਇੱਕ ਨਾ ਮਹਾਤਮਾ ਜਿਹਾ ਬੰਦਾ, ਚਿੱਟੇ ਕੱਪੜੇ, ਸੋਹਣੀ ਚਿੱਟੀ ਦਾੜੀ ਅਤੇ ਜੈਂਟਲਮੈਨ ਜਿਹਾ ਅਤੇ ਰੱਬੀ ਰੂਪ ਜਿਹਾ, ਅਤੇ ਬੜਾ ਉਹਦਾ ਨਾਂ ਜੀ, ਇਹ ਜੀ ਭਗਵਾਨ ਸਿੰਘ ਨੇ ਸਾਡੇ ਆਪਣੇ ਬੜੇ ਪਿਆਰੇ ਸੱਜਣ, ਰੱਬੀ ਰੂਹ ਮਤਲਬ ਕਿ ਰੱਬ ਦਾ ਨਾਂ ਲੈਣ ਵਾਲੇ ਨੇ, ਬੜੇ ਹੀ ਨੇਕ ਨੇ। ਅਤੇ ਇਹਨਾਂ ਦੇ ਮੁੰਡੇ ਐਕਸਪੋਰਟ ਯੂਨੀਵਰਸਿਟੀ 'ਚ ਲੰਡਨ, ਅਤੇ ਇੱਧਰ ਦੂਜੀਆਂ ਓਟਾਵਾ ਯੂਨੀਵਰਸਿਟੀ ਦੇ ਵਿੱਚ ਇਹਦੀ ਕੁੜੀ ਪੜ੍ਹਦੀ ਹੈ, ਅਤੇ ਆਪ ਬਸ ਦਿਨ ਰਾਤ ਬਸ ਇਹ ਹਿਸਾਬ ਲਾ ਕੇ ਭਗਤੀ ਕਰਨ ਵਾਲੇ ਲੋਕ ਨੇ। ਅਤੇ ਉਹ ਕਹਿੰਦਾ ਵੀ ਇਹ ਕਰਦੇ ਕੀ ਨੇ, ਕਹਿੰਦਾ ਜੀ ਇਹ ਭਗਵਾਨ ਸਿੰਘ ਹੁਣਾਂ ਦੇ ਦਿੱਲੀ 'ਚ 3 ਗੁਰਦੁਆਰੇ ਨੇ ਅਤੇ 3 ਹੀ ਚੱਲਦੇ ਨੇ। ਹੁਣ ਭਾਈ ਤੁਸੀਂ ਅੱਗੋਂ ਹਿਸਾਬ ਲਾ ਲਿਓ, ਇੱਦਾਂ ਦੇ ਮੰਦਰ ਵੀ ਹੈਗੇ ਜੇ ਹੈਰੈਡੀਟਰੀ ਲੋਕਾਂ ਦੇ, ਹੈ ਫੈਕਟਰੀਆਂ ਲਾਉਣ ਦੀ ਕੀ ਲੋੜ ਹੈ। ਰਾਮ ਮੰਦਰ ਵਿੱਚ ਕੀਤੇ ਗਏ ਘੁਟਾਲਿਆਂ ਦੀ ਚਰਚਾ ਦੇਸ਼ ਭਰ ਵਿੱਚ ਛਿੜੀ ਹੈ, ਵਿਦੇਸ਼ਾਂ 'ਚ ਵੀ। ਭਾਰੀ ਰਕਮ ਸੋਨਾ ਚਾਂਦੀ ਦੇ ਗਹਿਣੇ ਰਾਮ ਭਗਤਾਂ ਨੇ ਰਾਮ ਮੰਦਰ ਚੋਂ ਹੀ ਚੋਰੀ ਕਰ ਲਏ। ਅਸਲ ਵਿੱਚ ਜਿਸ ਦਿਨ ਤੋਂ ਰਾਮ ਮੰਦਰ ਬਣਨਾ ਹੀ ਸ਼ੁਰੂ ਹੋਇਆ ਸੀ ਦੋਸਤੋ, ਲੁੱਟ ਘਸੁੱਟ ਉਸ ਦਿਨ ਤੋਂ ਹੀ ਸ਼ੁਰੂ ਹੋ ਗਈ। ਗੱਲ ਬੜੀ ਲੰਮੀ ਹੈ, ਜਿਸ ਤਰ੍ਹਾਂ ਮੈਂ ਉੱਥੇ ਪਹਿਲਾਂ ਹੀ 2 ਲੱਖ ਦੀ ਜ਼ਮੀਨ ਲੈ ਲਾਂ ਅਤੇ ਮੁੜ ਕੇ 2 ਲੱਖ ਤੋਂ ਅੱਗੇ ਆਉਂਦਾ ਜੀ ਕਰੋੜ, ਫਿਰ ਮੈਂ ਉਹ 2 ਕਰੋੜ ਦੀ ਵੇਚੀ ਜਿਹੜੀ 2 ਲੱਖ ਦੀ ਲਈ ਸੀ। ਉਹ ਮੈਂ ਇੰਨੀ ਡਿਟੇਲ 'ਚ ਨਹੀਂ ਜਾਣਾ, ਬਸ ਤੁਹਾਡੇ ਵੱਲ ਇਸ਼ਾਰਾ ਹੀ ਕਰਨਾ ਸੀ ਜ਼ਰਾ। ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈ ਸੀ ਅਤੇ ਹੁਣ ਤੱਕ ਬਹੁਤ ਵੱਡੀ ਪੱਧਰ 'ਤੇ ਇਹ ਲੁੱਟ ਘਸੁੱਟ ਪਹੁੰਚ ਗਈ ਹੈ। ਮੰਦਰ ਵਾਲਿਆਂ ਨੇ ਹੁਣ ਕੋਈ ਸਿੱਟ ਬਣਾਈ ਹੈ ਜਿਹੜੀ ਲੁੱਟ ਦੇ ਰਕਮ ਦਾ ਪਤਾ ਕਰੇਗੀ ਵੀ ਕਿੰਨਾ ਕੁ ਪੈਸਾ ਜਿਹੜਾ ਲੁੱਟਿਆ ਗਿਆ। ਕੋਸ਼ਿਸ਼ ਕਰਨ ਰਹੇ ਨੇ, ਵੱਡੀ ਮਾਤਰਾ 'ਚ ਲੁੱਟ ਦਾ ਪਤਾ ਲਾਉਣਾ ਤਾਂ ਮੁਸ਼ਕਲ ਹੈ, ਹੈਂ ਜਿੱਥੇ ਸਾਰੇ ਚੋਰ ਹੋਣ ਉੱਥੇ ਸ਼ਾਇਦ ਅੱਧੀ ਅਸਲੀਅਤ ਵੀ ਬਾਹਰ ਨਾ ਆਵੇ। ਇਹਦੇ ਤੋਂ ਇਲਾਵਾ ਕ੍ਰਿਸ਼ਨ ਜਨਮ ਭੂਮੀ ਮੰਦਰ ਦੀ ਵੀ ਇਹੋ ਹੀ ਕਹਾਣੀ ਸਾਹਮਣੇ ਆਈ ਹੈ ਦੋਸਤੋ। ਇਹਦੀ ਮੈਂ ਡਿਟੇਲ 'ਚ ਨਹੀਂ ਜਾਵਾਂਗਾ, ਸਿਰਫ ਇਸ਼ਾਰਾ ਹੀ ਉੱਧਰ ਕਰ ਦਿੱਤਾ। ਇਹੋ ਜਿਹੇ ਉੱਗੇ ਮੰਦਰ ਵੀ ਨੇ ਜਿਨ੍ਹਾਂ ਦੀ ਖਾਸ ਦਿਨਾਂ ਦਾ ਚੜਾਵਾ 15 ਤੋਂ 20 ਕਰੋੜ ਤੱਕ ਹੋ ਜਾਂਦਾ। ਅੱਗੋਂ ਦੋਸਤੋ ਜ਼ਰਾ ਆਪ ਕੈਲਕੂਲੇਟ ਕਰ ਲਓ, ਰਾਮ ਭਗਤ ਉੱਥੇ ਕੀ ਕੁਝ ਕਰਦੇ ਹੋਣਗੇ। ਮੈਂ ਇੱਕ ਵਾਰੀ ਫਿਰ ਦੋਸਤੋ ਅਰਜ ਕਰਦਿਆਂ, ਇਹ ਵਿਸ਼ਾ ਭਾਵੇਂ ਰਾਮ ਮੰਦਰ 'ਤੇ ਦਾ ਮੈਂ ਨਾਂ ਲੈ ਰਿਹਾ, ਪਰ ਗੱਲ ਸਾਰੇ ਧਰਮਾਂ ਦੀ ਕਰ ਰਿਹਾ, ਹਰ ਧਰਮ ਦੀ ਗੱਲ ਕਰ ਰਿਹਾ, ਸਾਰਿਆਂ ਧਰਮਾਂ 'ਚ ਹੀ ਇਹ ਕੁਝ ਹੁੰਦਾ। ਇਹ ਗੱਲ ਨੂੰ ਪਲੀਜ਼ ਮੱਦੇ ਨਜ਼ਰ ਰੱਖਿਆ ਜਾਏ ਕਿ ਮੈਂ ਸਿਰਫ ਅਤੇ ਸਿਰਫ ਰਾਮ ਮੰਦਰ ਦੀ ਜਾਂ ਕ੍ਰਿਸ਼ਨ ਮੰਦਰ ਦੀ ਗੱਲ ਨਹੀਂ ਕਰ ਰਿਹਾ, ਗੁਰਦੁਆਰਿਆਂ ਅਤੇ ਮੰਦਰਾਂ ਦੀ ਗੱਲ ਕਰ ਰਿਹਾ, ਚਰਚਾਂ ਦੀ ਅਤੇ ਮਸਜਿਦਾਂ ਦੀ। ਭਾਰਤੀ ਲੋਕ ਧਾਰਮਿਕ ਪ੍ਰਵਿਰਤੀ ਦੇ ਲੋਕ ਨੇ, ਅੰਧ ਭਗਤ ਕਹਿ ਸਕਦੇ ਹਾਂ ਅਸੀਂ ਧਾਰਮਿਕ ਪ੍ਰਵਿਰਤੀ ਵਾਲੇ ਵੱਡੇ। ਉਹ ਧਾਰਮਿਕ ਤਾਂ ਤੁਹਾਡਾ ਇੱਕ ਵੀ ਕੰਮ ਨਜ਼ਰ ਨਹੀਂ ਆਉਣ ਡਿਆ ਸਾਨੂੰ, ਪਖੰਡੀ। ਸਵੇਰੇ ਪਾਠ ਪੂਜਾ, ਸ਼ਾਮ ਨੂੰ ਪਾਠ ਪੂਜਾ। ਮੈਂ ਯਾਰ ਫਿਰ ਇੱਕ ਵਾਰੀ ਦੱਸ ਦਿਆਂ, ਪਾਠ ਪੂਜਾ ਤੋਂ ਮਤਲਬ ਮੈਂ ਇਕੱਲੇ ਹਿੰਦੂਆਂ ਦੀ ਨਹੀਂ ਗੱਲ ਕਰ ਰਿਹਾ, ਸਾਰਿਆਂ ਦੀ ਹਿੰਦੂ ਸਿੱਖਾਂ ਕ੍ਰਿਸ਼ਚੀਆਂ ਮੁਸਲਮਾਨਾਂ ਦੀ ਗੱਲ ਕਰ ਰਿਹਾ ਵਾਂ, ਸਾਰੇ ਧਰਮਾਂ ਦੀ ਗੱਲ।

0: कर रहे हैं सारा दिन राम राम वाहेगुरु अल्लाह अल्लाह। पर असल विच भारतीय पखंडी लोग पखंडियां दी भी कोई सुपीरियर जां ढीठ किस्म जिहनूं अहीं कह दिंदे आ, क्योंकि अपने हर कार विहार विच पखंड कर सोशल कार विहार च वी तुसीं पखंड करदे हो। ये लोग अपने आप नूं अपनी आत्मा ते अपने पैदा करन वाले परवरदिगार नूं धोखा देंदे ने। ओ तुहाडा भला उहदे तों अगे ते कुछ रहा ओ किहे जट दा ना कट्टा गवाच गया ते कट्टा गवाच जे ते मझ ने दुध नहीं देना। उन्हें रात नूं सारा ही पिंड च लभ्या कट्टा ना लभा। सवेरे उन्हें की कीता जी, मतलब कि गया गुरद्वारे जाके उन्हें 700 रुपया सुख दिता भी बाबा जी मेरा कट्टा मिल जाए तो मैं अज शाम 700 रुपया चाड़ देंगा। तो कट्टा लभना शुरू कर दिया, अगे मंदिर गया, मंदिर च 800 सुख दिता कि भगवान जी मेरा कट्टा मिल जाए तो मैं मतलब तो गांह जाके कितने होर कि चर्च के भी उन्हें कोई 900 रुपया ज 700 रुपया सुख दिता भी मेरा कट्टा लभ जो वक्त पै मज मिल नहीं डई तो ये तो वो तो फलान तो ढीक। तो जेडे मेरे तुहाडे अर्गे नाल तुरे फिरदे इहनूं कहिंदे आ आसा सिया तेरा कट्टा किन्ने क दा होएगा वैसे जे विके ते। कहिंदा एडे क कट्टे का की वेचना हुंदा, किसी ने की लैना होएगा जे मतलब किन्ना क होएगा 500 का होएगा मेरा कट्टा। तो वह कहिंदा तू 600 एक थां 500 एक थां 700 एक थां 900 एक थां सुख दिता। तो कहिंदा मैं क्या कट्टा दी एक करी पूछते हाथ आ जाए देने किन्ने ने पैसे। कहिंदा तू भगवान तो नहीं डरदा। कहिंदा जिन्होंने करोड़ लखा मिलियन इन इत्थों भगवान दे घरों खा ले ने उन्हां दी भगवान ने लत भनती है, तो यार मेरे 500 का भगवान इन्ना गुस्सा क्यों कर लेगा है। कमाल वह गल तो उहदी भी ठीक। तो कहिंदा मैनूं किन्ना कु जुर्माना कर देगा 500 का। शायद ये भी तो अपनी सदी दे इस करके ही दोस्तों अपनी सदी दे महान विद्वान ओशो जी हुणां ने फरमाया कि भारत पखंडियां दा मुल्क सी है ते रहेगा। भारत विच हर धर्म दे धर्म स्थानां विच पूरा लुट घसुट दा दौर है। साडे धार्मिक प्रचारक जिहड़े ने 99% अड्डियां चुक के झूठ बोलते ने। साडे घरां गलियां बाजारां ठाणियां कचहरियां अदालतां विच झूठ ते वड्डी दा बोलबाला है। बेईमानी भारतीयां दी राष्ट्रीय गेम है। वंडरफुल। तां ही दूजियां गेमां च कितें कितें ही कितें एक अद्धा ही कोई बंदा सोने का तगमा लैके होया है, कितें बेईमानी च ते झूठ च सोने के तगमे मिलते होण ते साडे कोल रखण नूं थां ना रहे। भारतीयां दी बेईमानी राष्ट्रीय गेम है। सोने भारत का हर अधिकारी हर खेत्र विच लुट घसुट का गतका खेडण डिया। इन्नियां मौजां लगियां ने। साडे लीडर झूठे अनपढ़ ते गैर जिम्मेवार ते समाज के दुश्मन तकरीबन विचों 2% छड्ड लो ते वह तो बहुत थोड़े ने, वह शर्म दे ही मारे मरे ने। ਬਾਕੀਆਂ ਦੀ ਤਾਂ ਲੋਭ ਨੇ ਮੱਤ ਮਾਰੀ ਆ, ਉਹ ਸ਼ਰਮ ਦੇ ਮਰੇ ਨੇ ਜਿਹੜੇ 2% ਹੈਗੇ। ਕਾਰਪੋਰੇਟ ਘਰਾਣਿਆਂ ਨੂੰ ਹਵਾਵਾਂ ਫਜਾਵਾਂ ਅਤੇ ਸਮੁੰਦਰ ਵੇਚ ਦਿੱਤਾ ਅਤੇ ਬਾਕੀ ਬਚਿਆ ਕੀ? ਹਵਾ ਫਿਜ਼ਾ ਪਹਾੜ ਸਮੁੰਦਰ ਸਾਰਾ ਕੁਛ ਵੇਚ ਦਿੱਤਾ ਉਹਨਾਂ, ਕਿਉਂਕਿ ਇਹੋ ਹੀ ਤਾਂ ਇਲੈਕਸ਼ਨ ਜਿਤਾਉਂਦੇ ਨੇ। ਨਕਲੀ ਡਿਗਰੀਆਂ ਵਾਲੇ ਵਕੀਲਾਂ ਡਾਕਟਰਾਂ ਪ੍ਰੋਫੈਸਰਾਂ ਦਾ ਹਾੜ ਆਇਆ ਜੇ ਅਤੇ ਸਰਕਾਰਾਂ ਨੂੰ ਸਾਧ ਚਲਾਉਣ ਡਏ ਨੇ ਕਿਉਂਕਿ ਉਹਨਾਂ ਕੋਲ ਵੋਟਾਂ ਨੇ। ਕਾਤਲ ਅਤੇ ਬਲਾਤਕਾਰੀ ਸਾਧਾਂ ਨੂੰ ਗੌਰਮੈਂਟ ਨੇ ਪਾਸ ਦਿੱਤੇ ਨੇ। ਉਹ ਜਿਹੜਾ ਮਹੀਨਾ ਮਰਜ਼ੀ ਬਾਹਰ ਰਹੋ, ਜਿਹੜਾ ਮਹੀਨਾ ਮਰਜ਼ੀ ਅੰਦਰ ਆ ਜਾਵੇ। ਪਾਸ ਤੋਂ ਮੈਨੂੰ ਚੇਤਾ ਆਇਆ ਇਹੋ ਜਿਹੇ ਇੱਕ ਵਾਰੀ ਨਾ ਪ੍ਰਿੰਸੀਪਲ ਕਾਲਜ ਵਿੱਚ ਕੁੜੀਆਂ ਦਾ ਹੋਸਟਲ ਸੀ ਇੱਕ ਖੱਬੇ ਪਾਸੇ ਅਤੇ ਮੁੰਡਿਆਂ ਦਾ ਸੱਜੇ ਪਾਸੇ, ਅਤੇ ਪ੍ਰਿੰਸੀਪਲ ਨੂੰ ਕੁਛ ਸ਼ਿਕਾਇਤਾਂ ਆਈਆਂ ਹੋਣਗੀਆਂ। ਉਹਨੇ ਮੁੰਡਿਆਂ ਨੂੰ ਹਾਲ ਵਿੱਚ ਸੱਜ ਕੇ ਅਨਾਊਂਸ ਕੀਤਾ, ਬਈ ਜੇ ਕੋਈ ਮੁੰਡਾ ਮੈਂ ਵੇਖ ਲਿਆ ਕੁੜੀਆਂ ਦੇ ਹੋਸਟਲ ਵੱਲ 4 ਵਜੇ ਤੋਂ ਬਾਅਦ ਉੱਧਰ ਨੂੰ ਜਾਂਦਾ, ਜਦੋਂ ਕਾਲਜ ਆਫ ਹੋ ਜਾਂਦਾ ਅਤੇ ਉਹਨੂੰ 1,000 ਰੁਪਈਆ ਜੁਰਮਾਨਾ ਕੀਤਾ ਜਾਏਗਾ। ਜਿਹੜਾ ਦੂਜੀ ਵਾਰੀ ਗਿਆ ਉਹਨੂੰ 3,000 ਰੁਪਈਆ ਜੁਰਮਾਨਾ ਕੀਤਾ ਜਾਏਗਾ। ਅਤੇ ਇੱਕ ਵਿੱਚੋਂ ਮੁੰਡਾ ਉੱਠ ਕੇ ਕਹਿੰਦਾ, ਸਰ ਜੇ ਕਿਸੇ ਨੇ ਮਹੀਨੇ ਦਾ ਹੀ ਪਾਸ ਬਣਾਉਣਾ ਹੋਏ ਤਾਂ ਉਹ ਕਿੰਨੇ ਪੈਸੇ, ਉਹਦੇ ਕੋਲੋਂ ਕਿੰਨੇ ਪੈਸੇ ਲਓਗੇ? ਇਸੇ ਤਰ੍ਹਾਂ ਹੀ, ਇਸੇ ਤਰ੍ਹਾਂ ਹੀ ਇਹਨਾਂ ਨੇ ਪਾਸ ਦਿੱਤੇ ਜੇ ਬਲਾਤਕਾਰੀਆਂ, ਮੁਜਰਮਾਂ ਨੂੰ, ਪੇਸ਼ਾਵਰ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਸਾਧਾਂ ਵਾਸਤੇ ਜੇਲ੍ਹ ਦੇ ਨਿਯਮ ਅਤੇ ਕਾਨੂੰਨ ਚੇਂਜ ਕੀਤੇ ਗਏ ਨੇ, ਹਰਿਆਣੇ ਨੇ ਕੀਤੇ ਨੇ। ਵੱਗ ਕੋਲੋਂ ਵੋਟਾਂ ਜੀ ਲੈਣੀਆਂ ਨੇ। ਪੁਲਿਸ ਜਿਹੜੀ ਆ ਕ੍ਰਿਮੀਨਲ ਲੋਕਾਂ ਨਾਲ ਰਲ ਕੇ ਕੰਮ ਕਰਨ ਰਹੀ ਹੈ। ਜੱਜਾਂ ਦੇ ਘਰ ਨੋਟਾਂ ਨੂੰ ਅੱਗਾਂ ਲੱਗਣ ਰਹੀਆਂ ਨੇ। ਕਿਹਦਾ ਹੈ? ਗਵਰਨਰ ਦਾ ਹੈਲੀਕਾਪਟਰ ਡਿੱਗਾ ਸੀ, ਪੁਰਾਣੀ ਗੱਲ ਹੈ, ਅੱਧੇ ਕਿੱਲੇ 'ਚ ਨੋਟ ਹੀ ਖਿਲਰ ਗਏ ਸਨ। ਆ ਜੱਜ ਕਹਿੰਦਾ, ਮੈਨੂੰ ਤਾਂ ਪਤਾ ਹੀ ਨਹੀਂ ਕਿਤੇ ਨੋਟ ਨੇ, ਮੈਂ ਤਾਂ ਕਦੀ ਇੱਧਰ ਗਿਆ ਹੀ ਨਹੀਂ, ਇਹ ਤਾਂ ਮੇਰੇ ਨੌਕਰਾਂ ਨਾਕਰਾਂ ਦਾ ਤਾਂ ਮਤਲਬ ਕਿ। ਅਤੇ ਫਿਰ ਮੁੜ ਕੇ ਜਿਹੜੇ ਫਾਇਰ ਬ੍ਰਿਗੇਡ ਵਾਲੇ ਆਏ ਹਨ, ਉਹਨਾਂ ਨੇ ਪਹਿਲਾਂ ਕਿਹਾ ਕਿ ਅਸੀਂ ਅੱਗ ਬੁਝਾਈ ਆ, ਉੱਥੇ ਨੋਟ ਸਨ, ਅਤੇ ਮੁੜ ਕੇ ਕਹਿੰਦੇ ਨੇ ਅਸੀਂ ਤਾਂ ਉੱਥੇ ਕੋਈ ਨੋਟ ਨਹੀਂ ਵੇਖਿਆ। ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ, ਪੈਸੇ ਅਤੇ ਅਪਰੋਚ ਵਾਲੇ ਦਾ ਕਾਨੂੰਨ ਹੈ ਸਾਡੇ ਸੋਹਣੇ ਭਾਰਤ ਦੇ ਵਿੱਚ। 85% ਲੋਕਾਂ ਕੋਲ, ਹਿੰਦੁਸਤਾਨੀਆਂ ਕੋਲ ਲੌਜਿਕ ਹੈ ਨਹੀਂ, IQ ਗਧਿਆਂ ਵਾਲਾ ਇਹਨਾਂ ਦਾ। ਭਾਰਤ ਦਾ ਮਤਲਬ ਕਿ ਕੀ ਦੱਸਾਂ, ਭਾਰਤ 'ਚ ਲੋਕ ਨਹੀਂ ਹੇੜਾਂ ਵੱਗ ਤੁਰੇ ਫਿਰਦੇ ਨੇ, ਸੱਟੇ ਫੂਕੇ ਅਕਲ ਤੋਂ ਕੋਹਾਂ ਦੂਰ, ਅਰਕ ਵੀ ਵੱਜਦੇ ਅਤੇ ਪਿਸਟਲ 'ਚੋਂ ਨਹੀਂ, ਡੱਬ 'ਚੋਂ ਪਿਸਟਲ ਕੱਢ ਕੇ ਗੋਲੀ ਮਾਰ ਦਿੰਦੇ, ਬਸ ਸੀਟਾਂ ਮੱਲਣ ਤੋਂ ਗੋਲੀਆਂ ਮਾਰ ਦਿੰਦੇ, ਤੂੰ ਤੂੰ ਮੈਂ ਤੋਂ ਗੋਲੀਆਂ ਮਾਰ ਦੇਣੀਆਂ ਇੱਕ ਦੂਜੇ ਨੂੰ। ਬਾਰੀ ਬੰਦ ਕਰਦੇ ਹੋ ਟ੍ਰੇਨ ਦੀ, ਮੀਂਹ ਅੰਦਰ ਆਉਣ ਡਿਆ, ਕਹਿੰਦਾ ਮੈਂ ਨਹੀਂ ਕਰਨੀ, ਹਵਾ ਵੀ ਨਾਲ ਅੰਦਰ ਆਉਣ ਡਈ ਆ, ਇਹਨੇ ਛੁਰਾ ਕੱਢਿਆ ਅਤੇ ਉਹਨੂੰ ਮਾਰ ਦਿੱਤਾ। ਉਹ ਇਹ ਕਿਹੜੀ ਦੁਨੀਆ, ਜੰਗਲ ਦਾ ਰਾਜ ਇੱਦਾਂ ਹੁੰਦਾ ਜੇ ਵੱਡਾ ਜਾਨਵਰ ਛੋਟੇ ਜਾਨਵਰ ਨੂੰ ਬਗੈਰ ਵਾਰਨਿੰਗ ਦਿੱਤਿਆਂ ਜਾਂ ਜੇ ਵੋ, ਇਹਨੂੰ ਹੀ ਜੰਗਲ ਦਾ, ਇਹ ਕੰਕਰੀਟ ਦਾ ਜੰਗਲ ਸ਼ਹਿਰ, ਆ ਬੰਦਾ ਮਾਰਨ ਵਾਲੀਆਂ ਗੱਲਾਂ ਨੇ ਕਿਤੇ? ਵੱਗ ਤੁਰੇ ਫਿਰਦੇ, ਜੇ ਇਹ ਹੇੜਾਂ ਬੰਦਿਆਂ ਦੀਆਂ ਹੋਣ, ਆ ਜਿਹੜਾ ਵਾਗ ਇੰਡੀਆ 'ਚ ਤੁਰਿਆ ਫਿਰਨ ਡਿਆ, ਅਗਰ ਇਹ ਬੰਦੇ ਹੋਣ ਤਾਂ ਬੇਈਮਾਨ ਚੌਂਕਾਂ ਵਿੱਚ ਇਹਨੇ ਇਸ ਤਰ੍ਹਾਂ ਨੰਗੇ ਹੋ ਕੇ ਨਾ ਨੱਚਣ। ਭਾਰਤ ਚੋਰਾਂ ਦੀ ਜੰਨਤ ਹੈ, ਜਦੋਂ ਸਾਰੇ ਹੀ ਚੋਰ ਹੋਣ ਤਾਂ ਚੋਰ ਨੂੰ ਚੋਰ ਕੌਣ ਕਹੇਗਾ ਯਾਰ? ਪਿੱਛੇ ਜੇ ਚਾਚੇ ਟਰੰਪ ਨੇ ਕਿਹਾ ਸੀ, ਅੰਕਲ ਟਰੰਪ ਵਧੀਆ, ਅੰਕਲ ਟਰੰਪ ਨੇ ਕਿਹਾ ਸੀ ਕਿ ਭਾਰਤ ਮੁਲਕ ਨਹੀਂ ਨਰਕ ਹੈ। ਬੜਿਆ ਲੋਕਾਂ ਨੇ ਗੁੱਸਾ ਕੀਤਾ ਸੀ, ਸਾਰਿਆਂ ਨੇ ਕੀਤਾ ਸੀ। ਮੈਂ ਕੋਈ ਟਰੰਪ ਨੂੰ ਵਿਦਵਾਨ ਨਹੀਂ ਸਮਝਦਾ, ਮੈਂ ਕੀ ਉਹਨੂੰ ਕੋਈ ਵੀ ਬੰਦਾ ਨਹੀਂ ਸਮਝਦਾ, ਉਹ ਅਸੈਂਟਰਕ ਹੈ, ਉਹਦਾ ਦਿਮਾਗ ਸੱਜੇ ਖੱਬੇ ਹੈ, ਸੈਂਟਰ 'ਚ ਨਹੀਂ ਹੈਗਾ, ਉਹਨੂੰ ਉਹਦੇ ਘਰ ਦੇ ਵੀ ਪਸੰਦ ਨਹੀਂ ਕਰਦੇ, ਪਰ ਕਦੀ ਕਦੀ ਮੂਰਖ ਵੀ ਸਹੀ ਗੱਲ ਕਰ ਜਾਂਦੇ ਨੇ। ਹਰ ਥਾਂ ਬੇਈਮਾਨੀ, ਬਿਮਾਰ ਸੋਚ, ਭਾਈ ਭਤੀਜਾਵਾਦ, ਰਿਸ਼ਵਤਖੋਰੀ, ਬਿਮਾਰੀਆਂ, ਭੁੱਖ ਨੰਗ, ਕੀੜਿਆਂ ਕਾਢਿਆਂ ਵਾਂਗੂ ਬੇਲਗਾਮ ਜਨਤਾ ਭੱਜੀ ਫਿਰਦੀ ਹੈ। ਆ ਪਾਈਪ ਬੋਰਾ ਟਿਊਬ ਵੈੱਲਾਂ ਦੇ ਵਿੱਚ ਬੱਚੇ ਰੋਜ਼ ਹੀ ਡਿੱਗਦੇ ਨੇ। ਯਾਰ ਕਿਉਂ ਨਹੀਂ ਕਾਨੂੰਨ ਬਣਾਇਆ ਜਾਂਦਾ ਕਿ ਜਿਹੜਾ ਟਿਊਬ ਲਾਏਗਾ, ਬੋਰਵੈਲ ਖੋਦੇਗਾ, ਉੱਤੇ ਢੱਕਣ ਲਾਏ? ਅਜੇ ਕੱਲ੍ਹ ਪੁਲ ਬਣਿਆ, ਉੱਤੋਂ ਦੀ ਲੋਕ ਲੰਘਣ ਰਹੇ ਨੇ, ਜਾਂ ਉਦਘਾਟਨ ਕਰਨ ਵਾਲੇ ਲੋਕ ਜ਼ਿਆਦਾ ਇਕੱਠੇ ਹੋ ਗਏ ਪੁਲ, ਆ ਬਿਹਾਰ 'ਚ ਹੇਠ ਉੱਤੇ ਤਾਂ 8 ਪੁਲ ਡਿੱਗੇ ਨੇ। ਆ ਸਾਡੇ ਵੀ ਇਹੋ ਹੀ ਹਾਲ ਹੈਗਾ। ਇਹ ਕੌਣ ਲੋਕ, ਕਿਹੜੀ ਦੁਨੀਆ, ਕਿਹੜੀ ਖਲਕਤ ਹੈ ਇਹ? ਇਹੋ ਜਿਹੀਆਂ ਚੀਜ਼ਾਂ ਗਿਣ ਲੱਗੀਏ ਤਾਂ ਅਸੀਂ ਗੱਲ ਹੀ ਨਹੀਂ ਕਰ ਸਕਾਂਗੇ। ਬਿਮਾਰ ਸੋਚ, ਰਿਸ਼ਵਤਖੋਰੀ, ਭੁੱਖ ਨੰਗ, ਹਾਂਜੀ ਇਹ ਸਾਰਾ ਕੁਛ, ਨੌਕਰੀ ਹੈ ਕੋਈ ਨਹੀਂ, ਡਿਸਿਪਲਿਨ ਹੈ ਨਹੀਂ, ਥਾਂ ਥਾਂ ਗੰਦ, ये आपका शहर है, कृपया इसे साफ रखें। जिथे बोर्ड लगा उथे गंद दे ढेरों दे आले दुआले नक नहीं डाया जांदा, ते उहदे विच बोर्ड वड्डा हरा लाया हैगा। भिखारियां दा मुल्क हाँ जी, जां चैनियां खोण वालियां दा मुल्क है। 80 करोड़ भुखे नंगे सरकारी फिगर ने साडे कोल, भुखे नंगे जिहड़े 80 करोड़ ने। जे 80 करोड़ सरकार तों चौल दाल लै के पलदे ने ते भिखारी होए, होर कौन ने ओ? भुखे नंगे उत्तों बीमारियां ते नकली दवाइयां। लोग सीवरेज दियां पाइपां ते पुलां दे थले सौंदे ने। किते कोई बाहर दा अंग्रेज टूरिस्ट आ जाए, 10-10 उहदे दुआले हो जाणगे। कोई टाई खिचेगा, कोई स्वैटर खिचेगा, कोई उहदी पैंट खिच रहा होएगा, ओए भुख दे नारे लाउंदे उहदे मगर होटल तक जाणगे। यार ये की है? बाकी जो कुछ मैं नहीं कह रहा उहदा तुहानू पता है। ये नक्शा नरक दा नहीं ते होर किदा है? नक्शा जो खाका मैं तुहाडे दिमाग च बनाया, ये नक्शा नरक दा ही ते है वै, होर कहदा? ट्रंपू ने की किया? ट्रंपू ने ओ कोई बंदा मर गया सी ना, ते कोई उहदे मगर जनानी वैन पाउंदी जाण, पिंड सारा तुरिया जाए, वे तूं उत्थे जाणा जिथे कोई बंदा ना, बंदे दी जात जिथे सिर सवाड़वी, धुप जिथे किते कोई दरख्त भी है नहीं, वे जिथे भूतां दा वासा, वे जिथे ना चुल्हे च अग ना घड़े च पानी। ते ओह छड़ा सुन डिया ही इक, ओहने भज के जाके अपना घर दा कुंडा अंदरों बंद कर लिया। ते उहनूं किसे गुआंढी ने पुछया भी की होया, कहिंदा माई नक्शा ते सारा मेरे घर दा दसण रही ही, ते आ जिहड़ा नक्शा मैं तुहानूं दस्सिया नरक दा ही ते है। बाकी जो जिहड़े बड़े अमीर लोग ने ना हिंदुस्तान दे विच, उहनां दा स्टैंडर्ड ते आ जिहड़े हैगे ने उन्नत मुल्क उहनां तों वी उच्चा। उहनां दा सरकारां नाल अख मटका। जे तुसां बेईमानी नूं भाग लगे वेखणे ने ते इंडिया अजायब घर जे। पुराने जमाने विच गुरद्वारियां ते मंदरां दी देख रेख ते सेवा जिहड़ी सी ना, उह महंत करिया करदे सन। महंत नरैणू वर्गे, गुलामे वेले दी गल करन रहा, नरैणू वर्गे दुष्ट कमीने बलात्कारी, 100-100 उहनां दे कोल लठमार हुंदे सन। क्योंकि चढ़ावा बहुत चढ़दा सी ते बाबे नानक दा घर उहदे वास्ते, नरैणू वास्ते टकसाल सी। इस तरह ही मंदरां दा हाल सी। आजादी तो पहलां दी गल है, आजादी तो बाद सुधार होया। असल विच सुधार कुछ भी नहीं होया, हेरा फेरी ते बदमाशी उस ही तरीके दी चलदी रह जिहड़ी गुलामी वेले चलदी हुंदी सी। एक शायर लिखता है, खुश हैं तारे के गगन बदला है, हंसते हैं पक्षी के चमन बदला है, मगर कहती है शमशान की खामोशी, लाश वही है सिर्फ कफन बदला है। लोट कसोट याशी ते रंडी बाजी नरैणू वांगू अज भी हुंदी है। अज भी धर्मस्थाना ते रेप हुंदे ने कि नहीं हुंदे? खबरां तुसीं सुणदे हो, लौंडेबाजी भी होंदी। यार मैनू गल करदिया शर्म आउण डई है। ओ ऐ बेईमानो, बाद जातो, गुरु घर दे जां मंदरां दे विच इह कम करदिया भी तुहानू शर्म नहीं आउंदी? मस्जिदां विच भी इह कम हुंदा, ते गुरु दियां रब दियां वर्दियां भी इन्हां नहीं पाईआं। पैसा भी चोरी हुंदा, हुंदा कि नहीं? हुंदा। मैं सारिया धर्मस्थाना की गल कर रहा, नरैणू अज भी हैगा जे, ट्रंपू बहुत स्याणा, एवें लोग ट्रंपू नूं मूर्ख कहिंदे ने, सब गोलक चोर प्लेयरां वांगू मैदान च उतरदे ने, वेखण नूं बीबियां शकलां वाले। हाँ जी, बोली भी बहुत मिठी इन्हां दी हैं, ते ए मतलब की कहिंदा, बीबी दाढ़ी झुक झुक मिलदे, बोल मिठे दिल काले, ਬਾਅਦ 'ਚ ਬੀਬਾ ਇਹ ਮੋਮਨ ਸ਼ਕਲਾਂ ਕਈ ਕਈ ਚਿਹਰਿਆਂ ਵਾਲੇ ਦਿਲ ਵਿੱਚ ਖੋਟ ਜ਼ੁਬਾਂ ਵਿੱਚ ਸੀਰੀ ਦਿਲ ਦਲੀਲੋਂ ਕਾਲੇ ਭਾਈ ਦੁਰਾਚਾਰੀ ਅੱਜ ਸਾਧ ਕਹਾਵਣ ਆ ਨੰਗੀਆਂ ਖੁੱਚਾਂ ਵਾਲੇ ਦੁਰਾਚਾਰੀ ਅੱਜ ਸਾਧ ਕਹਾਵਣ ਆ ਨੰਗੀਆਂ ਖੁੱਚਾਂ ਵਾਲੇ ਧਰਮ ਦੇ ਸੇਵਾਦਾਰ ਤੇ ਇਹ ਹੁੰਦੇ ਨਹੀਂ ਸੇਵਾ ਤੇ ਇਹਨਾਂ ਨੇ ਗੋਲਕ ਦੀ ਕਰਨੀ ਹੁੰਦੀ ਹੈ ਇਹਨਾਂ ਦੇ ਹੌਸਲੇ ਬੁਲੰਦ ਨੇ ਕਿਉਂ ਹੌਸਲੇ ਬੁਲੰਦ ਨੇ ਰੱਬ ਤੋਂ ਇਹ ਕਿਉਂ ਨਹੀਂ ਡਰਦੇ ਸੋਚਦੇ ਨੇ ਪਹਿਲਾਂ ਜਿਹੜੇ ਇੰਨੇ ਸਾਲ ਗੋਲਕ ਲੁੱਟਦੇ ਰਹੇ ਨੇ ਰੱਬ ਨੇ ਕਿਹੜੀ ਉਹਨਾਂ ਦੀ ਲੱਤ ਭੰਨਤੀ ਆ ਕੀ ਕਰ ਲਿਆ ਉਹਨਾਂ ਦਾ ਉਹ ਅੱਜ ਸਵਰਗ 'ਚ ਰਹਿ ਰਹੇ ਨੇ ਹਾਂਜੀ ਗੋਲਕਾਂ ਜਿਹੜੀਆਂ ਨੇ ਨਾ ਵੱਖ ਵੱਖ ਡਿਪਾਰਟਮੈਂਟਾਂ 'ਚ ਹੋ ਸਕਦੀਆਂ ਨੇ ਪਰ ਜਿੱਥੇ ਵੀ ਗੋਲਕ ਹੋਏਗੀ ਉਹਦੀ ਕਹਾਣੀ ਸੇਮ ਹੈ ਇਸ ਗੋਲਕ ਦੀ ਕਹਾਣੀ ਬਿਲਕੁਲ ਉਸ ਆਟੇ ਆਟੇ ਦੀ ਤੌਣ ਵਰਗੀ ਹੈ ਜੇ ਬਾਹਰ ਰੱਖੋ ਤਾਂ ਕਾਂ ਪੈਂਦੇ ਨੇ ਜੇ ਅੰਦਰ ਰੱਖੋ ਤਾਂ ਚੂਹੇ ਸੱਜਣੋ ਗੱਲ ਇੱਦਾਂ ਖੀਰ ਅਤੇ ਪੂਰੀਆਂ ਤੁਸੀਂ ਭਾਵੇਂ ਪਿਛਲੇ ਤੋਂ ਪਿਛਲੇ ਅੰਦਰ ਲੁਕਾ ਕੇ ਰੱਖ ਲਓ ਕੁੱਤਿਆਂ ਨੂੰ ਗਲੀ 'ਚ ਹੀ ਪਤਾ ਲੱਗ ਜਾਏਗਾ ਸੁੰਘ ਲੈਣਗੇ ਕਿ ਇਸ ਘਰ ਖੀਰ ਅਤੇ ਪੂੜੀਆਂ ਹੈਗੀਆਂ ਨੇ ਸ਼ਾਇਦ ਇਸੇ ਕਰਕੇ ਬਹੁਤ ਸਾਰੇ ਸੇਵਾਦਾਰ ਲੈਕਚਰ ਕਰਦਿਆਂ ਹੋਇਆਂ ਕਹਿਣਗੇ ਕਿ ਦਾਸ ਅਤੇ ਗੁਰੂ ਘਰ ਦਾ ਕੂਕਰ ਜਰਾ ਕਾਰ ਸੇਵਾ ਕਰਨ ਵਾਲੇ ਬਾਬਿਆਂ ਵੱਲ ਝਾਤੀ ਮਾਰਿਓ ਥੋੜ੍ਹੀ ਜਿਹੀ ਸਾਡਾ ਇਤਿਹਾਸ ਅਤੇ ਵਿਰਸਾ ਤਬਾਹ ਕਰਕੇ ਆਪਣੇ ਘਰ ਭਰਨ ਵਾਲੇ ਸਿੱਖ ਇਤਿਹਾਸ ਦੇ ਦੁਸ਼ਮਣ ਇਹ ਨੰਗੀਆਂ ਖੋਚਾਂ ਵਾਲੇ ਗੁਰੂ ਘਰ ਦੇ ਗੁਰੂ ਸਿੱਖ ਦੇ ਵਿਰਸੇ ਦੇ ਦੁਸ਼ਮਣ ਨੇ ਸਾਡੇ ਗੁਰੂ ਘਰਾਂ ਦੇ ਸਿੱਖ ਸਾਡੇ ਵਿਰਸੇ ਦੇ ਦੁਸ਼ਮਣ ਆਪਣੇ ਹੀ ਦੇਸ਼ ਅਤੇ ਸਮਾਜ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲੇ ਵੱਡੀ ਖੋਰ ਹੁਣੇ ਹੁਣੇ ਨਾ ਅੱਜ ਹੀ ਮੈਂ ਨਿਊਜ਼ ਸੁਣ ਰਿਹਾ ਹਾਂ ਕਿ CBI ਨੇ ਦਿੱਲੀ 'ਚ ਇੱਕ IPS ਅਫਸਰ ਫੜਿਆ ਕਿਤੇ ਕੋਈ ਇੱਕ ਥੋੜ੍ਹਾ ਫੜਿਆ ਗਿਆ ਮੈਂ ਹੁਣ ਗੱਲ ਤਾਂ ਇੱਕ ਦੀ ਕਰਨੀ ਹੈ ਨਾ ਸਾਡਾ ਟਾਈਮ ਹੈ ਅੱਧਾ ਪੌਣਾ ਘੰਟਾ ਗੱਲਬਾਤ ਕਰਨ ਦਾ ਕੋਈ ਹੁਣ ਇਹਨਾਂ ਸਾਰਿਆਂ ਦੀ ਗੱਲ ਕਰਨ ਲੱਗੀ ਹੈ ਤਾਂ ਮਹੀਨੇ ਸਾਲ ਲੱਗਦੇ ਨੇ IPS ਅਫਸਰ ਫੜਿਆ ਗਿਆ ਜਿਹਨੇ 3 ਕਰੋੜ ਦੀ ਰਿਸ਼ਵਤ ਲਈ ਹੁਣ ਜਰਾ ਅੰਦਾਜ਼ਾ ਲਾਇਓ ਕਿਹਦੇ ਕੋਲੋਂ ਲਈ ਉਹਨੇ ਰਿਸ਼ਵਤ ਉਹਨੇ ਉਹਨਾਂ ਲੋਕਾਂ ਕੋਲੋਂ ਰਿਸ਼ਵਤ ਲਈ ਹੈ ਜੋ ਨਕਲੀ ਦਵਾਈਆਂ ਤਿਆਰ ਕਰਦੇ ਨੇ ਅਤੇ ਨਕਲੀ ਦਵਾਈਆਂ ਕਾਰਨ ਲੱਖਾਂ ਲੋਕ ਮਰਦੇ ਨੇ ਵਿਚਾਰੇ ਗੋਲੀਆਂ ਖਾ ਖਾ ਕੇ ਰਮਾਨ ਕੋਈ ਆਉਣ ਨਹੀਂ ਡਿਆ ਹੁੰਦਾ ਉਹ ਬੇਈਮਾਨੋ ਤੁਹਾਡਾ ਕਿੱਥੇ ਭਲਾ ਹੋਵੇਗਾ ਭਾਈ ਅਸੀਂ ਇਹਨਾਂ ਦਾ ਕੁਛ ਵਿਗੜਦਾ ਵੀ ਨਹੀਂ ਕਦੀ ਵੇਖਿਆ ਛਸ਼ੋ ਪੰਜੀ ਚਾਂ ਅਸੀਂ ਅਫਸਰਾਂ ਨੇ ਭਾਰਤ ਨੂੰ ਲੁੱਟ ਲਿਆ ਭਾਰਤ ਦੇ ਅਫਸਰਾਂ ਨੇ ਅਤੇ ਇਹ ਜਿਹੜਾ ਬੰਦਾ ਫੜਿਆ ਗਿਆ ਇਹਦੀ ਵਾਈਫ ਵੀ ਏਡੇ ਹੀ ਵੱਡੇ ਰੈਂਕ ਦੇ ਵਿੱਚ INR ਜਾਂ ਸਮਥਿੰਗ ਲਾਈਕ ਦਿਸ ਕੁਛ ਦੱਸਿਆ ਸੀ ਇਹਦੀ ਸਾਲੀ ਵੀ ਕੋਲ ਵੀ ਉੱਚਾ ਅਹੁਦਾ IPS ਵਾਲਾ ਜਾਂ IAS ਦਾ ਪੈਸੇ ਦੀ ਇਹਨਾਂ ਦੇ ਘਰ ਪਹਿਲਾਂ ਹੀ ਕੋਈ ਕਮੀ ਨਹੀਂ ਪਰ ਭੁੱਖ ਢਿੱਡ 'ਚੋਂ ਨਿਕਲ ਕੇ ਦਿਮਾਗ 'ਚ ਵੜ ਗਈ ਹੈ ਯਾਰ ਪਤਾ ਕੀ ਹੈ ਜਦੋਂ ਕੁੱਤਾ ਪਾਗਲ ਹੋ ਜਾਂਦਾ ਨਾ ਉਹਨੂੰ ਜ਼ਹਿਰ ਪਾ ਦਿੱਤਾ ਜਾਂਦਾ ਇਹਨਾਂ ਨੂੰ ਵੀ ਕੰਧ ਕੋਲ ਖੜਾ ਕਰਕੇ ਸ਼ੂਟ ਕਰ ਦੇਣਾ ਚਾਹੀਦਾ ਬਾਦ ਜਾਤਾਂ ਨੂੰ ਹੋਰ ਇਹਨਾਂ ਦਾ ਕੋਈ ਇਲਾਜ ਹੀ ਨਹੀਂ ਹੈਗਾ ਭਾਰਤ ਵਿੱਚ ਇਹੋ ਜਿਹੇ ਲੱਖਾਂ ਅਫਸਰ ਨੇ ਅਜੇ ਮੈਂ ਰਾਜਨੀਤਿਕ ਲੋਕਾਂ ਦੀ ਗੱਲ ਨਹੀਂ ਕੀਤੀ ਅਤੇ ਕਰਨੀ ਵੀ ਨਹੀਂ ਮੇਰਾ ਦਿਲ ਹੀ ਨਹੀਂ ਕਰਦਾ ਇਹਨਾਂ ਬਾਰੇ ਗੱਲਬਾਤ ਕਰਨ ਨੂੰ ਅਤੇ ਤੁਹਾਡੇ ਕੋਲ ਕੁਛ ਇਹਨਾਂ ਦਾ ਛੁਪਿਆ ਨਹੀਂ ਭ੍ਰਿਸ਼ਟ ਅਫਸਰ ਜੇ ਤੁਹਾਡੇ ਕੋਲੋਂ ਕੁਛ ਛੁਪਿਆ ਨਹੀਂ ਨਾ ਦੋਸ਼ੀ ਤੁਸੀਂ ਵੀ ਉਹਨੇ ਹੀ ਹੋ ਤੁਸੀਂ ਵੀ ਇਹਨਾਂ ਨੂੰ ਵੋਟਾਂ ਪਾਉਂਦੇ ਹੋ ਅਨਪੜ੍ਹਾਂ ਨੂੰ ਗੁੰਡਿਆਂ ਨੂੰ ਤਸਕਰਾਂ ਨੂੰ ਪੜ੍ਹੇ ਲਿਖੇ ਰਾਜਨੀਤੀ 'ਚ ਕਿਉਂ ਨਹੀਂ ਆਉਂਦੇ ਆ? ਜਾਓ ਹਾਂ ਕੋਈ ਯੂਨੀਵਰਸਿਟੀ ਦਾ ਕੋਈ ਚਾਂਸਲਰ ਤੁਹਾਡੇ ਇਲਾਕੇ 'ਚ ਖੜ੍ਹਾ ਹੋ ਜਾਏ, ਉਹਨੂੰ ਪਤਾ ਨਹੀਂ ਕਿਉਂ 250 ਵੋਟ ਪਏਗੀ ਜਾਂ ਪਤਾ ਨਹੀਂ 150 ਪਵੇ, ਉਹਦੇ ਮੁਕਾਬਲੇ 'ਤੇ ਇੱਕ ਲਾਲੂ ਵਰਗਾ ਖੜ੍ਹਾ ਹੋ ਜਾਏ ਜਾਂ ਕੋਈ ਵੀ ਇਹੋ ਜਿਹਾ। ਸਾਰਾ ਕਸੂਰ ਹੀ ਤੁਹਾਡਾ, ਤੁਸੀਂ ਪੁਆੜੇ ਦੀ ਜੜ ਹੋ ਤੁਸੀਂ। ਅਫਸਰਸ਼ਾਹੀ ਤੋਂ ਕਿੱਦਾਂ ਬਚਿਆ ਜਾ ਸਕਦਾ ਯਾਰ? ਇਹਨਾਂ ਨੇ ਤਾਂ ਸੇਧ ਦੇਣੀ ਹੈ ਸਾਡੇ ਮਤਲਬ ਕਿ ਸਮਾਜ ਨੂੰ, ਇਹਨਾਂ ਨੇ ਤਾਂ ਇਨਸਾਫ ਦੇਣਾ। ਮੁਸੀਬਤ ਪੈਣ 'ਤੇ ਅਸੀਂ ਇਹਨਾਂ ਵੱਲ ਭੱਜਣਾ, ਅਤੇ ਇਹਨਾਂ ਸਾਰਿਆਂ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਅਨਪੜ੍ਹ ਗੁੰਡੇ ਤਸਕਰ ਅਤੇ ਬਲਾਤਕਾਰੀ ਨੇਤਾ ਜਿਹੜੇ ਨੇ ਉਹ ਬੜਾ ਆਪਣਾ ਯੋਗਦਾਨ ਪਾਉਣ ਰਹੇ ਨੇ। ਉਹਨਾਂ ਦੀਆਂ ਵੱਡਿਆਂ ਘਰਾਂ ਦੀਆਂ ਵੱਡੀਆਂ ਹੀ ਮਰਚਾਂ ਹੁੰਦੀਆਂ ਨੇ ਨਾ, ਉਹ ਕਿਸੇ ਕੋਈ ਅਚਾਰ ਖਾਣ ਖਾਣ ਗਿਆ ਸੀ, ਹਨੇਰਾ ਸੀ ਅਤੇ ਉਹਨੇ ਮਰਚਾਂ ਦਾ ਅਚਾਰ ਲਿਆਂਦਾ ਅਤੇ ਉਹ ਕਿਤੇ ਘੋੜ ਕਿਰਲੀ ਵਿੱਚ ਮਰ ਗਈ ਸੀ ਵੱਡੇ ਹਰੇ ਦੇਗੇ ਜੇ ਦੇ ਵਿੱਚ, ਅਤੇ ਉਹ ਕਹਿੰਦਾ ਬੱਲੇ ਬੱਲੇ ਐਡੀ ਮਰਚ? ਉਹ ਕਹਿੰਦਾ ਵੱਡਿਆਂ ਘਰਾਂ ਦੀਆਂ ਵੱਡੀਆਂ ਹੀ ਮਰਚਾਂ ਹੁੰਦੀਆਂ ਨੇ। ਭਾਰਤੀਓ, ਤੁਸੀਂ ਉਸ ਦੇਸ਼ ਦੇ ਵਾਸੀ ਹੋ ਜਿੱਥੇ ਫੌਜੀ ਸ਼ਹੀਦਾਂ ਦੇ ਤਾਬੂਤਾਂ ਵਿੱਚ ਹੇਰਾਫੇਰੀ ਕੀਤੀ ਜਾਂਦੀ ਹੈ, ਉਹ ਜਿਨ੍ਹਾਂ ਤੁਹਾਡੇ ਵਾਸਤੇ ਜਾਨ ਦੇ ਦਿੱਤੀ, ਗੋਲੀਆਂ ਹਿੱਕ 'ਚ ਖਾਧੀਆਂ ਭਈ ਸਾਡੇ ਭਰਾ ਭੈਣ ਸੁੱਖ ਦੀ ਨੀਂਦ ਸੌ ਸਕਣ, ਉਹਨਾਂ ਨੂੰ ਜਿਹੜੇ ਜਾਂਦਿਆਂ ਤਾਬੂਤ ਦਿੱਤੇ ਗਏ ਹਨ ਉਹਨਾਂ 'ਚ ਵੀ ਹੇਰਾਫੇਰੀ ਹੋਈ ਸੀ। ਉਹ ਭੁੱਖੇ ਭਾਰਤੀਓ, ਤੁਸੀਂ ਉਸ ਦੇਸ਼ ਦੇ ਵਾਸੀ ਹੋ ਜਿੱਥੇ ਧਾਰਮਿਕ ਨਫ਼ਰਤ ਚਰਮ ਸੀਮਾ 'ਤੇ ਹੈ। ਭਾਰਤੀਓ, ਤੁਸੀਂ ਉਸ ਦੇਸ਼ ਦੇ ਵਾਸੀ ਹੋ ਜਿੱਥੇ ਜਾਤ ਪਾਤ ਦਾ ਕੋੜ ਹੈ ਅਤੇ 80% ਲੋਕਾਂ ਨੂੰ ਇਹ ਕੋੜ ਪਿਆ। ਭਾਰਤ ਉਹ ਦੇਸ਼ ਹੈ ਜਿੱਥੇ ਕੋਈ ਬੰਗਾਲੀ ਹੈ, ਕੋਈ ਮਦਰਾਸੀ ਹੈ, ਕੋਈ ਮਹਾਰਾਸ਼ਟਰੀ ਹੈ, ਕੋਈ ਹਰਿਆਣਵੀ ਹੈ, ਕੋਈ ਪੰਜਾਬੀ ਹੈ, ਪਰ ਭਾਰਤੀ ਕੋਈ ਵੀ ਨਹੀਂ। ਭਾਰਤ ਉਹ ਪਵਿੱਤਰ ਅਤੇ ਦੇਵੀ ਦੇਵਤਿਆਂ ਦੀ ਧਰਤੀ ਹੈ ਜਿੱਥੇ ਹਰ ਸਟੇਟ ਵਿੱਚ ਘੱਟ ਗਿਣਤੀ ਨੂੰ ਛਿੱਤਰ ਪੈਣ ਘੁੱਟ ਪੈਣ ਡਈ ਹੈ। ਉੱਨਤ ਦੇਸ਼ਾਂ ਦੇ ਮੁਕਾਬਲੇ ਭਾਰਤ ਨਰਕ ਹੈ, ਟਰੰਪ ਨੇ ਠੀਕ ਹੀ ਕਿਹਾ। ਭਾਰਤੀਓ, ਤੁਹਾਡੀ ਸੋਚ ਅੱਜ ਤੱਕ ਵਿਗਿਆਨਕ ਕਿਉਂ ਨਹੀਂ ਬਣ ਸਕੀ? ਸੋਚ ਵਿਗਿਆਨਕ ਹੈ ਹੀ ਨਹੀਂ ਭਾਰਤ ਦੇ ਵਿੱਚ। ਅੱਜ ਵੀ ਤੁਸੀਂ ਯੰਤਰਾਂ ਮੰਤਰਾਂ ਅਤੇ ਤਵੀਤਾਂ ਨਾਲ ਆਪਣੀ ਕਿਸਮਤ ਠੀਕ ਕਰਦੇ ਹੋ। ਓਏ ਆ ਪਤਾ ਨਹੀਂ ਸ਼ਨਿਸ਼ਰ ਬੁੱਧ ਅੱਗੇ ਪਿੱਛੇ ਕਰਕੇ ਸਕੂਲੇ ਮੁੰਡਾ ਭੇਜਣ ਵਾਲੇ ਹੋ, ਤੁਹਾਡੇ ਲਫ਼ਜ਼ ਹੀ ਛੋਟੇ ਪੈ ਜਾਂਦੇ ਨੇ ਤੁਹਾਡੀ ਸਿਫਤ ਕਰਨ ਦੇ ਵਿੱਚ। ਆਪਣੀ ਯੰਤਰਾਂ ਮੰਤਰਾਂ ਨਾਲ ਕਿਸਮਤ ਗ੍ਰਹਿ ਪੁੱਠੇ ਸਿੱਧੇ ਕਰਦੇ ਰਹਿੰਦੇ ਹੋ, ਜਾਣਦੇ ਹੋ ਕਿਤੇ ਕਿਉਂ ਤੁਸੀਂ ਵਿਗਿਆਨਕ ਸੋਚ ਅੰਦਰ ਹੀ ਕਿਉਂ ਨਹੀਂ ਤੁਸੀਂ ਵੜ ਦਿੱਤੀ ਆਪਣੇ ਮੁਲਕ ਦੇ ਵਿੱਚ? ਪੜ੍ਹੇ ਲਿਖੇ ਭਾਰਤੀ ਵੀ ਵਿਗਿਆਨਕ ਸੋਚ ਵਾਲੇ ਨਹੀਂ। ਤੁਸੀਂ ਪਿਛਲੇ 1000-1500 ਸਾਲ ਤੋਂ ਅੰਧ ਵਿਸ਼ਵਾਸ ਦੇ ਚਿੱਕੜ 'ਚ ਫਸੇ ਹੋ ਅਤੇ ਤੁਸੀਂ ਦਿਮਾਗੀ ਗੁਲਾਮ ਹੋ, ਕਿਉਂਕਿ ਤੁਸੀਂ 1000 ਸਾਲ ਤੱਕ ਤਾਂ ਗੁਲਾਮ ਰਹੇ। ਗੁਲਾਮੀ ਤੁਹਾਡੇ DNA 'ਚ ਹੀ ਵੜ ਗਈ ਹੈ। ਤੁਹਾਨੂੰ ਮੂਰਖਾਂ ਨੂੰ ਜਿਹੜਾ ਸੁੱਤਿਆਂ ਨੂੰ ਜਗਾਏਗਾ ਨਾ, ਤੁਸੀਂ ਉਹਨੂੰ ਹੀ ਗਾਲੀ ਗਲੋਚ ਕਰੋਗੇ, ਉਹਨੂੰ ਹੀ ਮਾਰੋਗੇ, ਉਹਨੂੰ ਹੀ ਜੇਲ੍ਹ 'ਚ ਭੇਜੋਗੇ, ਉਹਦਾ ਹੀ ਕਤਲ ਕਰੋਗੇ ਤੁਸੀਂ। ਅਜਿਹੇ ਗਧੇ ਹੋ, ਕਿਉਂਕਿ ਮੂਰਖ ਨੂੰ ਮੂਰਖ ਕਹਿਣਾ ਬੜਾ ਖਤਰਨਾਕ ਹੁੰਦਾ। ਤੁਸੀਂ ਕਿਸੇ ਇੰਟੈਲੀਜੈਂਟ ਆਦਮੀ ਨੂੰ ਪੜ੍ਹੇ ਲਿਖੇ ਕੋਈ ਜਿਹੜਾ ਵਾਕਈ ਐਜੂਕੇਟਡ ਹੈ ਪੜ੍ਹਿਆ ਲਿਖਿਆ, ਜਾਓ ਕਿਸੇ ਪ੍ਰੋਫੈਸਰ ਨੂੰ ਕਹਿ ਦਿਓ ਸ਼ਿਦਾਈ, ਉਹ ਖਲੋ ਕੇ ਤੁਹਾਨੂੰ ਪੁੱਛੇਗਾ ਕਿਹੜੀ ਗੱਲੋ, ਕਿੱਦਾਂ ਮੈਂ ਤੈਨੂੰ ਸ਼ਿਦਾਈ ਲੱਗਾ, ਤੂੰ ਮੈਨੂੰ ਕਿਉਂ ਸ਼ਿਦਾਈ ਕਿਹਾ? ਜਾਓ ਹੈ ਸ਼ਿਦਾਈ ਨੂੰ ਸ਼ਿਦਾਈ ਕਹੋ, ਜਿਹੜੀ ਇੱਟ ਢੇਮ ਲਾਗੇ ਪਈ ਹੋਏਗੀ ਸਿੱਧੀ ਨਿਸ਼ਾਨਾ ਲਾ ਕੇ ਤੁਹਾਡੇ ਸਿਰ 'ਚ, ਤੁਸੀਂ ਉਹੋ ਹੀ ਹੋ, ਤੁਹਾਡੀ ਗੱਲ ਕਰ ਰਿਹਾ। ਫਿਰ ਵੀ ਕੁਝ ਭਲੇ ਲੋਕ ਆਪਣਾ ਫਰਜ਼ ਨਿਭਾਉਣ ਡਏ ਨੇ, ਉਹ ਵਿਚਾਰੇ ਇਕੱਲੇ ਹੀ ਪਿੱਟ ਪੁੱਟ ਕੇ ਮਾਰਨਾ ਆਪਣੇ ਘਰ ਬਹਿ ਜਾਂਦੇ ਨੇ। ਭਾਰਤ ਨੇ ਆਪਣੇ ਆਪ ਵਿੱਚ ਕਿਸੇ ਚੀਜ਼ 'ਚ ਵਿਕਾਸ ਨਹੀਂ ਕੀਤਾ, ਅਗਰ ਕੁਝ ਕੀਤਾ ਉਹ ਨਕਲ ਮਾਰੀ ਹੈ। ਤੁਹਾਂ ਭਾ ਪਹਿਲਾਂ ਮੈਨੂੰ ਇਹ ਦੱਸੋ, ਭਾਰਤ ਕੋਲ ਆਪਣਾ ਬ੍ਰੈਂਡ ਕਿਹੜਾ, ਕੀ ਕੀਤਾ ਇਹਨੇ? ਸਿਰਫ ਲੁੱਟ ਘਸੁੱਟ ਦਾ ਬ੍ਰੈਂਡ ਹੈ ਤੁਹਾਡੇ ਕੋਲ? ਕਿਹੜੀ ਮਸ਼ੀਨ ਤੁਸੀਂ ਤਿਆਰ ਕੀਤੀ ਹੈ? ਭਾਰਤ ਨੇ ਕਿਹੜੀ ਮਸ਼ੀਨ ਆਜ਼ਾਦ ਕੀਤੀ ਹੈ? ਕਿਹੜੀ ਇਨਵੈਨਸ਼ਨ ਭਾਰਤ ਨੇ ਕੀਤੀ ਹੈ? ਬੇਈਮਾਨੀ ਤੋਂ ਇਲਾਵਾ ਦੱਸੋ ਤੁਸੀਂ ਕੀ ਕੀਤਾ? ਓਏ ਬਨਾਰਸੀ ਠੱਗੋ, ਕੀ ਕੀਤਾ ਤੁਸੀਂ? ਤੁਸੀਂ ਭਾਵੇਂ ਮੈਨੂੰ ਆਪਣੀ ਤੁਸ਼ ਬੁੱਧੀ ਕਰਕੇ ਭਾਰਤ ਦਾ ਦੁਸ਼ਮਣ ਸਮਝਦੇ ਹੋਵੋਗੇ, ਹੋਰ ਕੀ ਸਮਝਦੇ ਹੋਵੋਗੇ? ਕੋਈ ਭਾਰਤ ਵਿਰੋਧੀ ਸਮਝਣ ਡਏ ਹੋਵੋਗੇ ਮੈਨੂੰ? ਨਹੀਂ, ਮੈਂ ਭਾਰਤ ਨੂੰ ਪਿਆਰ ਕਰਦਾ, ਮੈਂ ਇਹਨੂੰ ਉੱਨਤ ਵੇਖਣਾ ਚਾਹੁੰਦਾ। ਅਸੀਂ ਕੰਪੈਰੀਜ਼ਨ ਕਰਕੇ ਵੇਖਿਆ, ਅੱਧੀ ਜ਼ਿੰਦਗੀ ਸਾਡੀ ਚੌਥਾ ਹਿੱਸਾ ਇੰਡੀਆ 'ਚ ਨਿਕਲੀ ਆ ਅਤੇ ਬਾਕੀ ਦੀ ਇੱਥੇ ਨਿਕਲੀ ਆ, ਅਸੀਂ ਇੰਨੇ ਪਿੱਛੇ ਕਿਉਂ ਆ, ਇਹਦੇ ਰੀਜ਼ਨਸ ਕੀ ਨੇ? ਸਭ ਤੋਂ ਸੋਹਣੀ ਧਰਤੀ ਸਾਡੇ ਕੋਲ ਹੈ, ਸਭ ਤੋਂ ਗੰਦੇ ਲੋਕ ਅਸੀਂ। ਅੰਤ ਵਿੱਚ ਦੋਸਤੋ, ਮੈਂ ਜੋ ਕਹਿ ਰਿਹਾ ਸਿਰਫ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਜੋ ਤੁਸੀਂ ਸਮਝ ਰਹੇ ਹੋ ਉਹਦਾ ਮੈਂ ਜ਼ਿੰਮੇਵਾਰ ਨਹੀਂ। ਭਾਈ ਤੁਹਾਡੀ ਖੁਸ਼ੀ ਹੈ, ਤੁਸੀਂ ਕੀ ਸਮਝਣਾ ਕੀ ਨਹੀਂ, ਜੇ ਤਾਂ ਹੈਸੇ ਹੀ ਅਕਲ ਨਾਲ ਅੰਦਾਜ਼ਾ ਲਾਓਗੇ ਮੇਰਾ, ਤਾਂ ਫਿਰ ਤਾਂ ਮੈਨੂੰ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੁਸੀਂ ਕਿੱਦਾਂ ਦਾ ਅੰਦਾਜ਼ਾ ਲਾਉਣਾ। ਜੇ ਤੁਹਾਡੀ ਸਮਝ ਠੀਕ ਹੁੰਦੀ ਉਹ ਲਾਗਰ ਹੈਡੋ ਤਾਂ ਭਾਰਤ ਨੂੰ ਆ ਦਿਨ ਨਾ ਵੇਖਣੇ ਪੈਂਦੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਅਤੇ ਮੈਂ ਹਾਂ ਤੁਹਾਡੀ ਸੇਵਾ ਵਿੱਚ ਹਾਜ਼ਰ ਸੁੱਚਾ ਸਿੰਘ ਬਾਜਵਾ। ਇਹ ਸੀ ਮੇਰੀ ਗੱਲਬਾਤ ਸੱਜਣੋ, ਅਤੇ ਖਹਿਰਾ ਸਾਹਿਬ ਅਗਰ ਤੁਸੀਂ ਰੇਡੀਓ ਸੁਣ ਰਹੇ ਹੋ ਬੰਦ ਕਰ ਦਿਓ, ਫੌਰਨ ਮੈਨੂੰ ਕਾਲ ਕਰੋ, ਨਹੀਂ ਤਾਂ ਮੈਂ ਤੁਹਾਨੂੰ ਕਾਲ ਕਰਾਂਗਾ। ਇਹ ਜਿਹੜੀਆਂ ਗੱਲਾਂ ਬਾਤਾਂ ਮੈਂ ਤੁਹਾਡੇ ਨਾਲ ਕਰ ਰਿਹਾ, ਇਹ ਸਭ ਮੇਰੇ ਦਿਲ ਦਾ ਦੁੱਖ ਹੈ ਜਿਹੜਾ ਮੈਂ ਤੁਹਾਡੇ ਨਾਲ ਲਓ ਜੀ। ਖਹਿਰਾ ਸਾਹਿਬ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਾ ਸਾਹਿਬ, ਤੁਹਾਡੀਆਂ ਗੱਲਾਂ ਸੁਣ ਕੇ ਨਾ ਜਿੱਦਾਂ ਖੂਨ ਗਿਆ ਜਿਹੜਾ, ਥੋੜਾ ਜਿਹਾ ਮੈਂ ਪਾਰਾ ਜਿਹਾ ਹਾਈ ਹੋ ਜਾਂਦਾ ਨਾ।
0: ਖਹਿਰਾ ਸਾਹਿਬ ਤੁਸੀਂ ਤੇ ਸਿਆਣੇ ਹੀ ਹੋ, ਕੀ ਕਰੀਏ,
1: ਏਡੇ ਰੋਹ ਤੇ ਏਡੇ ਮਤਲਬ ਨਾ ਤੁਸੀਂ ਬੋਲਿਆ ਤੇ ਠੀਕ ਬੋਲਿਆ ਵੇ ਦੀ ਬਕਾਇਦਾ, ਕਿਸੇ ਨੂੰ ਗੁੱਸਾ ਜੋ ਕਰੇ ਤੇ ਉਹਦੇ ਲਈ ਸੌ ਨੀ ਹਜ਼ਾਰਾਂ ਮਿਸਾਲਾਂ ਉਦਾਹਰਣਾਂ ਕੇਸ ਬਾਈ ਨੇਮ ਨਿਆਂਪਾਲਿਕਾ ਦੇ, ਰਾਜਨੀਤੀ ਦੇ, ਕੋਈ ਵੀ ਅਫਸਰਸ਼ਾਹੀ ਦੇ, ਜਿਹੜੇ ਪਾਸੇ ਮਰਜ਼ੀ ਚੱਲ ਜਾਓ, ਧਾਰਮਿਕ ਸਥਾਨਾਂ ਦੇ, ਮੰਦਰਾਂ ਦੇ। ਜਿਹੜਾ ਲੇਟੈਸਟ ਅਜੇ ਕੱਲ੍ਹ ਰਾਮ ਮੰਦਰ ਬਣਿਆ, ਤੁਸੀਂ ਉਹਦਾ ਜ਼ਿਕਰ ਥੋੜ੍ਹਾ ਜਿਹਾ ਕੀਤਾ, ਮੈਂ ਤਾਂ ਕਿਹਾ ਜ਼ਿਆਦਾ ਚਾਹੀਦਾ ਸੀ। ਅਤੇ ਕੋਈ ਵੀ ਕਿਤੇ ਵੀ ਮਤਲਬ ਨਾ ਉਹੀ ਗੱਲ ਫਿਰ ਆ ਜਾਂਦੀ ਵੀ ਉਹ ਜਿਹਦਾ ਦਾ ਨਹੀਂ ਲੱਗਦਾ ਉਹ ਵੀ ਭਲਾ ਮਾਣਸ ਹੈ,
0: ਉਹੀ ਭਲਾ ਮਾਣਸ ਹੈ, ਬਿਲਕੁਲ ਜੀ।
1: ਅਤੇ ਬਾਕੀ ਸਾਰੇ ਹੀ ਨਾ ਜਿੱਥੇ ਕਿਸੇ ਦਾ ਦਾ ਲੱਗਦਾ, ਕੋਈ ਰੱਬ ਦਾ ਘਰ ਹੋਵੇ, ਕਿਸੇ ਨੂੰ ਕੋਈ ਨਹੀਂ ਬਖਸ਼ ਰਿਹਾ, ਢਿੱਡਾਂ ਨੂੰ ਢਿੱਡ ਖਾ ਰਹੇ ਆ
0: ਜੀ। ਹਰ ਮੰਦਰ ਗੁਰਦੁਆਰੇ ਚ ਮੰਦਰ ਮਸ਼ੀਦ ਚ ਨਰੈਣੂ ਅਜੇ ਵੀ ਬੈਠਾ ਹੈ
1: ਜੀ ਜੀ ਜੀ ਜੀ ਜੀ। ਅੱਛਾ ਬਾਜਵਾ ਸਾਹਿਬ, ਇਹ ਮਤਲਬ ਨਾ ਕਿਸੇ ਇੱਕ ਜਦੋਂ ਆਪਾਂ ਗੱਲ ਕਰਦੇ ਹਾਂ ਮੰਦਰ ਦੀ ਤੇ ਇੱਕ ਭਾਈਚਾਰਾ ਸਮਝੂਗਾ ਵੀ ਸਾਡੀ ਗੱਲ ਕਰਦੇ।
0: ਨਹੀਂ ਜੀ ਨਹੀਂ, ਖਹਿਰਾ ਸਾਹਿਬ ਮੈਂ ਦੋ ਵਾਰੀ ਬੇਨਤੀ ਕਰ ਚੁੱਕਾ,
1: ਮੈਂ ਬੇਨਤੀ ਮੇਰੀ ਸੁਣੇ, ਮੈਂ ਜਿਹੜੀ ਗੱਲ ਕਰਨ ਲੱਗਿਆ ਇਸੇ ਕਰਕੇ ਮੈਂ ਤੁਹਾਨੂੰ ਲੱਗਿਆ ਪੁਆਇੰਟ ਆਊਟ ਕਰਨ। ਅੱਜ ਤੋਂ 150 ਸਾਲ ਪਹਿਲਾਂ ਨਾ ਮਤਲਬ ਖਲੀਲ ਜ਼ਿਬਰਾਨ ਲਿਬਨਾਨ ਦਾ ਸੀ ਤੇ ਅਮਰੀਕਾ ਦੇ ਵਿੱਚ ਚਲ ਗਿਆ ਸੀ, ਲੇਖਕ ਹੋਇਆ। ਉਹਨੇ ਉਹਦੀ ਇੱਕ ਪੁਸਤਕਾ ਟੁੱਟੇ ਖੰਭ ਦੀ, ਬ੍ਰੋਕਨ ਵਿੰਗਸ,
0: ਬਹੁਤ ਸੋਹਣੀ ਪੁਸਤਕ,
1: ਛੋਟੀ ਜਿਹੀ ਪੁਸਤਕਾ। ਉਹਦੇ ਵਿੱਚ ਸਾਰਾ ਇਹੋ ਹੀ ਵੀ ਉਹ ਇੱਕ ਅਮੀਰ ਆਦਮੀ ਸੀ ਵਿਚਾਰਾ, ਉਹਦੀ ਕੱਲੀ ਕੱਲੀ ਬੇਟੀ ਸੀਗੀ,
0: ਤੇ
1: ਸ਼ਹਿਰ ਦਾ ਜਿਹੜਾ ਪਾਦਰੀ ਸੀਗਾ ਉਹਦਾ ਵਿਗੜਿਆ ਚਵਲ ਮੁੰਡਾ, ਜਿਹੜਾ ਨਸ਼ੇਖੋਰ ਬਦਮਾਸ਼ ਗੁੰਡਾ, ਤੇ ਉਹ ਨਾਲ ਹੀ ਵੇਖੋ ਦੋਵੇਂ ਵੀ, ਇੱਕ ਉਹਦੀ ਲੜਕੀ ਖੂਬਸੂਰਤ ਬੜੀ ਸੀ, ਦੂਸਰਾ ਉਹ ਮਤਲਬ ਅਮੀਰ ਸੀ ਸਾਰੇ ਸ਼ਹਿਰ ਚ।
0: ਹਾਂਜੀ।
1: ਤੇ ਇੱਕ ਉਹਦੀ ਲੜਕੀ ਨੂੰ ਮਤਲਬ ਇਸ ਕਰਕੇ ਨਾ ਉਹ ਉਹਨਾਂ ਨੂੰ ਉਹ ਜਦੋਂ ਨਹੀਂ ਮੰਨਦਾ ਰਿਸ਼ਤੇ ਵਾਸਤੇ, ਲੜਕੀ ਜਿਹੜੀ ਇੱਕ ਬੜੇ ਵਿਦਵਾਨ ਬੜੇ ਆਪਣੇ ਹਾਣ ਪ੍ਰਵਾਨ ਬੜੇ ਬੀਬੇ ਦੇ ਬੜੇ ਪੜ੍ਹੇ ਲਿਖੇ ਆਪਣੇ ਸਾਥੀ ਨੌਜਵਾਨ ਨੂੰ ਪਿਆਰ ਵੀ ਕਰਦੀ ਆ,
0: ਹਾਂਜੀ,
1: ਉਹ ਫਿਰ ਉਹਦੇ ਤੇ ਕਰਦਾ ਕੀ ਬਜਲ ਸਾਹਿਬ ਵੀ ਜਿਹੜੇ ਉਹ ਧਾਰਮਿਕ ਫਤਵੇ ਜਿੱਦਾਂ ਹਰ ਧਰਮ ਦੇ ਵਿੱਚ ਲੱਗਦੇ ਆ ਸਾਡੇ ਵੀ ਲੱਗਦੇ ਆ, ਫਤਵੇ ਲਾ ਲਾ ਕੇ ਤੇ ਉਹਨੂੰ ਵਿਚਾਰੇ ਨੂੰ ਜੇਲ੍ਹ ਦੇ ਵਿੱਚ ਪਹੁੰਚਾ ਦਿੰਦਾ।
0: ਵੇਖ ਲਓ ਇਹਨਾਂ ਦੀ ਨੀਯਤ ਕਿਹੋ ਜਿਹੀ ਆ। ਜੇ ਤੁਸੀਂ ਕਿਤੇ 150-250 ਸਾਲ ਦਾ ਪੁਰਾਣਾ ਕ੍ਰਿਸਚੀਅਨਾਂ ਦਾ ਚਰਚਾਂ ਦਾ ਇਤਿਹਾਸ ਪੜ੍ਹੋ ਤੇ ਤੁਸੀਂ ਕੰਨਾਂ ਨੂੰ ਹੱਥ ਲਾਓਗੇ।
1: ਤੇ ਸਰ ਉਹ ਫਿਰ ਹਾਰ ਕੇ ਨਾ ਵਿਚਾਰਾ ਮਤਲਬ ਮਜਬੂਰੀ ਦੇ ਵਿੱਚ ਉਹਦੇ ਕੋਲ ਜਿੱਦਾਂ ਮਤਲਬ ਨਾ ਬੇਵਸੀ ਦੇ ਵਿੱਚ ਜਦੋਂ ਹਾਂ ਕਰਦਾ ਤੇ ਉਹ ਬੱਚੀ ਲੜਕੀ ਜਿਹੜੀ ਹੈ ਨਾ ਵਿਚਾਰੀ ਫਿਰ ਅਖੀਰ ਮਤਲਬ ਨਾ ਆਤਮ ਹੱਤਿਆ ਕਰ ਲੈਂਦੀ ਹੈ, ਮਤਲਬ ਆਪਣੀ ਜਾਨ ਦੇ
0: ਦਿੰਦੀ ਹੈ। ਬਹੁਤ ਖੂਬਸੂਰਤ ਕਿਤਾਬਾਂ ਨੇ ਉਹਦੀਆਂ, ਸਾਰੀਆਂ ਕਿਤਾਬਾਂ
1: ਪੁਸਤਕ। ਤੇ ਉਹ ਨਾ ਉਹ ਕਹਿੰਦਾ ਵਾ ਅਖੀਰ ਵਿੱਚ ਕਹਿੰਦਾ ਕਿ ਮੇਰਾ ਪੈਸਾ ਮੇਰੇ ਬੱਚੇ ਦੀ ਜਾਨ ਦਾ ਖੋ
0: ਬਣ ਗਿਆ।
1: ਇਹ ਜਿਹੜਾ ਆ ਜਿਹੜਾ ਤੁਸੀਂ ਕਹਿੰਦੇ ਨਾ ਉਹ ਇੱਕ IAS ਸੀ ਤੇ 300 ਕਰੋੜ 3 ਕਰੋੜ ਉਹਨੇ ਲਿਆ, ਘਰ ਵਾਲੀ ਵੀ IPS ਆ ਦੂਜੀ
0: ਸਾਲੀ ਵੀ ਉਹਦੀ।
1: ਇਹ ਜਿਹੜੇ ਜਿਹੜੇ ਲੋੜੋਂ ਵੱਧ ਪੈਸੇ ਆ ਨਾ, ਲੋੜ ਤੋਂ ਵੱਧ ਪੈਸੇ, ਉਹ ਤੁਹਾਡੇ ਬੱਚਿਆਂ ਦੀ ਜਾਨ ਦਾ ਖੋ ਪਏ। ਸਾਡੇ ਕੋਲ ਮਿਸਾਲਾਂ ਨੇ ਬਾਈ ਨੇਮ ਆ,
0: ਇਹ ਅੱਜ ਦੀ ਨਿਊਜ਼ ਨੇ ਕੱਲ ਦੀ।
1: ਜੀ ਜੀ। ਉਹ ਉਹਨਾਂ ਦੇ ਬੱਚਿਆਂ ਦੀ ਜਾਨ ਦਾ ਖੋ ਬਣ ਗਏ, ਕੱਲੇ ਕੱਲੇ ਬੱਚੇ ਜਿਹੜੇ ਸੀਗੇ ਉਹ ਮਤਲਬ ਜਿਹੜੇ ਕਰੋੜਾਂ ਪਤੀ ਸੀਗੇ ਜੀ, ਉਹਨਾਂ ਦੇ ਨਾ ਬੱਚੇ ਜਿਹੜੇ ਸੀਗੇ ਉਹ ਪੈਸੇ ਇਕੱਠੇ ਕਰਦੇ ਕਰਦੇ ਉਹਨਾਂ ਵਾਸਤੇ ਕਰਦੇ ਰਹੇ ਤੇ ਉਹ ਬੱਚੇ ਆ ਜਵਾਨੀ ਦੇ ਵਿੱਚ ਹੀ ਵਿਚਾਰੇ ਉਹ ਭੋਗਣਾ ਨਹੀਂ ਮਿਲਿਆ। ਚਲੋ ਖੈਰ ਇਹ ਗੱਲਾਂ ਦੂਸਰੀਆਂ। ਤੇ ਇੱਕ ਮੈਂ ਯਾਦ ਕਰਨਾ ਚਾਹਾਂਗਾ ਬਾਦਲ ਸਾਹਿਬ, ਤੁਸੀਂ ਜੋ ਕੁਛ ਵੀ ਕਿਹਾ ਉਹਦੇ ਲਈ ਦੂਜਾ ਪਾਸਾ ਜਿਹੜਾ ਆਪਾਂ ਲਾਈਏ ਵੀ ਇੱਕ ਅੱਜ ਕੱਲ੍ਹ ਦਿੱਲੀ ਦੇ ਜੰਤਰ ਮੰਤਰ ਦੇ ਵਿੱਚ ਸੋਨਮ ਵਾਗ ਚੁੱਕ ਜੀ,
0: ਹਾਂਜੀ,
1: ਮਤਲਬ ਨਾ ਇੱਕ ਲੜਾਈ ਅੱਜ 6ਵਾਂ ਦਿਨ ਉਹਨਾਂ ਦੀ ਭੁੱਖ ਹੜਤਾਲ ਦਾ ਆ ਜੀ। ਗਰਮੀ ਦੇ ਵਿੱਚ ਨਾ ਮਤਲਬ ਰੋਟੀ ਪਾਣੀ ਖਾਂਦੇ ਆ ਵੀ, ਅੱਜ ਕੱਲ੍ਹ ਦੇ ਦਿਨ ਜਿਹੜਾ ਸਹਾਰੇ ਨਹੀਂ ਜਾਂਦੇ, ਇੰਨੀ ਗਰਮੀ ਸਾਡੇ,
0: ਬਹੁਤ ਗਰਮੀ ਆ, ਬਹੁਤ ਗਰਮੀ।
1: ਲੇਕਿਨ ਉਹ ਭੁੱਖੇ ਧਿਆਏ 6ਵੇਂ ਦਿਨ ਚ ਅੱਜ ਉਹਨਾਂ ਦੀ ਭੁੱਖ ਹੜਤਾਲ ਆ। ਇਹੀ ਜਿਹੜਾ ਸਿਸਟਮ ਜਿਹੜਾ ਤੁਸੀਂ ਬੜਾ ਕਲਪ ਕਲਪ ਕੇ ਦੱਸਿਆ ਨਾ, ਇਸ ਸਿਸਟਮ ਦੇ ਵਿਰੁੱਧ ਉਹ ਲੜ ਰਹੇ ਆ। ਔਰ ਸਾਡੇ ਦੇਸ਼ ਦੇ ਮੇਰੇ ਖਿਆਲ ਜੇ ਉਹ ਕਿਸੇ ਬਾਹਰਲੇ ਦੇਸ਼ 'ਚ ਹੁੰਦੇ ਤਾਂ ਸ਼ਾਇਦ ਅੱਜ ਕੱਲ੍ਹ ਉਹਨਾਂ ਨੂੰ ਅਜੇ ਹੁਣ ਤੱਕ ਕੋਈ ਨੋਬਲ ਪ੍ਰਾਈਜ਼ ਮਿਲਿਆ ਹੁੰਦਾ ਜਾਂ ਕੋਈ ਸਾਰੇ ਦੇਸ਼ ਨੇ ਉਹਨਾਂ ਨੂੰ ਆਪਣੇ ਸਿਰ 'ਤੇ ਬਿਠਾਇਆ ਹੁੰਦਾ। ਅਤੇ ਸਾਡੇ ਦੇਸ਼ ਦੀ ਬੇਸ਼ਰਮ ਸਰਕਾਰ ਜਿਹੜੀ ਆ ਉਹ ਕਿਸੇ ਦੇ ਕੰਨਾਂ 'ਤੇ ਛੂ ਨਹੀਂ ਸਰਕ ਰਹੀ। ਇੱਕ ਸੰਸਾਰ ਭਰ ਤੋਂ ਸੋਹਣਾ ਵਿਗਿਆਨੀ, ਜਿਹੜਾ ਸਿਆਣਾ ਵਿਗਿਆਨੀ, ਉਲਟਾ ਜਿਹੜੀ ਸਾਡੀ ਨਿਆਂਪਾਲਿਕਾ ਦਾ ਚੀਫ ਸੁਪਰੀਮ ਕੋਰਟ ਜਿਹੜੀ ਹੈ ਨਾ ਚੀਫ ਜਸਟਿਸ ਜਿਹੜਾ ਸਭ ਤੋਂ ਹੈੱਡ ਹੁੰਦਾ,
0: ਹਾਂਜੀ,
1: ਜੇ ਕਹਿ ਲਈ ਵੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਬਰਾਬਰ ਦੀ ਪੋਸਟ ਸੁਪਰੀਮ ਕੋਰਟ ਦੇ ਜੱਜ ਦੀ ਹੁੰਦੀ ਹੈ ਨਿਆਂਪਾਲਿਕਾ ਦੇ ਵਿੱਚ, ਉਹ ਬੜੀ ਬੇਸ਼ਰਮੀ ਨਾਲ ਕਹਿੰਦਾ ਵੀ ਇਹ ਜਿਹੜੇ ਬੇਰੁਜ਼ਗਾਰ ਨੌਜਵਾਨ ਇਹ ਕਾਕਰੋਚਾਂ ਵਰਗੇ ਅੰਦਰੇ ਅੰਦਰੀ ਚੀਜ਼ ਨੂੰ ਖਾ ਜਾਂਦੇ, ਉਹਦੇ ਉਹ ਵਿਚਾਰੇ ਬੱਚਿਆਂ ਨੇ
0: ਹੁਣ ਜਰਾ
1: ਖਿੱਚ ਕੇ
0: ਇਹਨਾਂ ਦੀ ਅਕਲ ਦਾ ਅੰਦਾਜ਼ਾ ਲਾ ਲਓ, ਲੋਕੀ ਕਿਹੜੀਆਂ ਪੋਸਟਾਂ
1: ਤੇ। ਬਿਲਕੁਲ, ਇੱਕ ਸੁਪਰੀਮ ਕੋਰਟ ਦਾ ਜੱਜ ਦੀ ਅਕਲ ਵੇਖੋ ਤੁਸੀਂ, ਬਾਕੀ ਗੱਲਾਂ ਤੇ ਛੱਡ ਹੀ ਦਿਓ ਨਾ ਤੁਸੀਂ ਮੂਰਖ। ਉਹ ਬੇਰੁਜ਼ਗਾਰ ਬੱਚਿਆਂ ਨੂੰ ਹੌਸਲਾ ਦੇਣ ਦੀ ਬਜਾਏ, ਉਹਨਾਂ ਨੂੰ ਉਤਸ਼ਾਹ ਦੇਣ ਦੀ ਬਜਾਏ, ਉਹਨਾਂ ਨੂੰ ਕੋਈ ਪ੍ਰੇਰਨਾ ਦੇਣ ਦੀ ਬਜਾਏ ਉਲਟਾ ਉਹਨਾਂ ਦੇ ਜ਼ਖਮਾਂ ਦੇ ਉੱਤੇ ਲੂਣ ਪਾ ਰਿਹਾ
0: ਜੀ।
1: ਤੇ ਦੇਸ਼ ਦੇ ਪ੍ਰੈਸ ਸਿਸਟਮ ਦਾ ਜਿਹੜਾ ਮਤਲਬ ਨਾ ਉਹਨੂੰ ਲਕਾ ਰਿਹਾ, ਤੇ ਉਹਨਾਂ ਵਿਚਾਰਿਆਂ ਨੇ ਮਤਲਬ ਨਾ ਉਹ ਕਾਕਰੋਚ ਪਾਰਟੀ ਜਿਹੜੀ ਬਣਾ ਲਈ ਖਿੱਚ ਕੇ।
0: ਹਾਂਜੀ।
1: ਤੇ ਚਲੋ ਖੈਰ ਉਹਦਾ ਜਿਹੜਾ ਜਿਹੜਾ ਹੈਡ ਜਿਹੜਾ ਬੱਚਾ ਅਮਰੀਕਾ ਚੋਂ ਆਇਆ ਹੋਇਆ, ਦੂਸਰਾ ਦੀਪਕੇ ਜਿਹੜਾ ਜੀ ਦਾ ਨਾਂ ਆ,
0: ਹਾਂਜੀ,
1: ਉਹ ਵੀ ਨਾਲ ਬੈਠਾ ਹੋਇਆ ਤੇ ਜੰਤਰ ਮੰਤਰ ਦੇ ਵਿੱਚ ਉਹ ਇਸੇ ਸਿਸਟਮ ਦੇ ਵਿਰੁੱਧ ਜਿਹੜੇ ਇੱਕ ਨੌਜਵਾਨ ਆ ਤੇ ਇੱਕ ਜਿਹੜਾ ਨਾਲ ਵਿਗਿਆਨੀ ਆ ਉਹ ਲੜਾਈ ਲੜ ਰਹੇ ਆ। ਤੇ ਜੇ ਕਹਿ ਲਈਏ ਵੀ ਵੇਖੋ ਇਸ ਸਿਸਟਮ ਦੇ ਵਿਰੁੱਧ ਲੜਨ ਵਾਲੇ ਬੋਲਣ ਵਾਲੇ ਵੀ ਹੈਗੇ ਆ, ਲੇਕਿਨ ਉਹਨਾਂ ਦੀ ਅਜੇ ਫਿਲਹਾਲ ਸੁਣਵਾਈ ਕੋਈ ਨੀ, ਕਿਉਂਕਿ
0: ਥੋੜੇ ਨੇ ਲੋਕ ਜੀ, ਥੋੜੇ। ਆ ਵੇਖੋ ਹਾਂ, ਨੇਪਾਲ ਚੋਂ ਇੱਕਦਮ ਮੁੰਡੇ ਉੱਠ ਖਲੋਤੇ ਸਨ।
1: ਜੀ ਜੀ ਜੀ ਜੀ ਜੀ
0: ਜੀ।
1: ਤੇ ਉਹ ਹਰ ਇੱਕ ਚੀਜ਼ ਦਾ ਇੱਕ ਅੰਤ ਹੁੰਦਾ ਆ, ਹਰ ਇੱਕ ਚੀਜ਼ ਦੀ ਇੱਕ ਨਾ ਮਤਲਬ ਸੀਮਾ ਹੁੰਦੀ ਆ। ਚਲੋ ਖੈਰ,
0: ਠੀਕ ਹੈ ਜੀ
1: ਬਾਜਲ ਸਾਹਿਬ ਜੀ, ਮੈਂ ਹੁਣ ਆਪਣੇ ਹੁਣ ਵਿਸ਼ੇ ਵਾਸਤੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਤੁਸੀਂ 20-25-30 ਮਿੰਟ
0: ਦੇ ਵਿੱਚ ਜੀ, ਠੀਕ ਹੈ ਜੀ, ਜੀ ਮੈਂ ਬਿਲਕੁਲ ਮੈਂ ਸੁਣਾਗਾ ਤੁਹਾਨੂੰ ਇੱਥੇ ਬੈ ਕੇ
1: ਜੀ, ਤੇ ਮੈਂ ਤੁਹਾਨੂੰ ਫਿਰ ਬੁਲਾਵਾਂਗਾ ਤੇ ਫਿਰ ਅਖੀਰ ਵਿੱਚ ਅਸੀਂ ਜਿਹੜਾ ਨਾ 5 ਮਿੰਟ ਲਈ ਆਪਾਂ ਸਾਰੇ ਕੀਤੇ ਕੋਈ ਗੱਲਬਾਤ।
0: ਮੈਂ ਪਾਣੀ ਲਿਆਉਣਾ ਭੁੱਲ ਗਿਆ ਸੀ, ਮੈਂ ਨਾ ਪਾਣੀ ਲੈ ਆਉਣਾ ਤੇ ਨਾਲੇ ਸੁਣਨਾ ਤੁਹਾਨੂੰ
1: ਜੀ। ਸਰ ਜੀ ਹਾਂ, ਅੱਜ ਸਾਡਾ ਜਿਹੜਾ ਮੇਰਾ ਵਿਸ਼ਾ ਹੈ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਬੇਨਤੀ ਕਰਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਵਿਸ਼ਾ ਹੈ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਆ 27 ਜੂਨ ਜਿਹੜੀ ਲੰਘੀ ਆ ਹਫ਼ਤਾ ਕੁ ਪਹਿਲਾਂ ਉਸ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਸੀਗੀ 27 ਜੂਨ 1849 ਨੂੰ ਜਿਹੜੇ ਸੀਗੇ ਉਹ ਇਸ ਸੰਸਾਰ ਤੋਂ ਚਲੇ ਗਏ ਸੀ ਅਤੇ ਇਹ ਸੰਸਾਰ ਭਰ ਦੇ ਰਾਜਿਆਂ ਦਾ ਮਤਲਬ ਇੱਕ ਖੋਜਮਈ ਰਿਪੋਰਟ ਆ ਵੀ ਜੇ ਸੰਸਾਰ ਵਿੱਚ ਜਿੰਨੇ ਵੀ ਰਾਜੇ ਹੋਏ ਹੁਣ ਤੱਕ ਆ ਲੋਕਤੰਤਰੀ ਸਰਕਾਰ ਤੋਂ ਪਹਿਲਾਂ ਜਿਹੜੀ ਰਾਜਾਸ਼ਾਹੀ ਹੋਈ ਆ ਉਹਦੇ ਵਿੱਚ ਜਿਹੜਾ ਸਭ ਤੋਂ ਵਧੀਆ ਜੇ ਕੋਈ ਰਾਜ ਮੰਨਿਆ ਗਿਆ ਰਾਜਿਆਂ ਦੇ ਵਿੱਚ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਿਹੜਾ ਸੀਗਾ ਇੱਕ ਨੰਬਰ ਦੇ ਉੱਤੇ ਜਿਹੜਾ ਮੰਨਿਆ ਗਿਆ ਸੰਸਾਰ ਭਰ ਦੀ ਜਿਹੜੀ ਇੱਕ ਹੈਗੀ ਸੀਗੀ ਖੋਜ ਰਿਪੋਰਟ ਹੈ ਤੇ ਸੰਸਾਰ ਦੇ ਰਾਜਿਆਂ ਦੀ ਉਸ ਮਹਾਨ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਅੱਜ ਬਿਓਰਾ ਥੋੜਾ ਜਿਹਾ ਆਪਾਂ ਸਰੋਤਿਆਂ ਦੇ ਰੂਬਰੂ ਰੱਖਣ ਦੀ ਕੋਸ਼ਿਸ਼ ਕਰਾਂਗੇ। ਮੈਂ ਆਪਣੀ ਗੱਲ ਜਿਹੜੀ ਹੈ ਜਿਹੜੀ ਜੰਗ ਨਾਮਾ ਸਿੰਘਾਂ ਤੇ ਫਰੰਗੀਆਂ ਦੇ ਸ਼ਾਹ ਮੁਹੰਮਦ ਜੀ ਜਿਹੜੇ ਸਾਡੇ ਪੰਜਾਬ ਦੇ ਨੂੰ ਪਿਆਰ ਕਰਨ ਵਾਲੇ ਪੰਜਾਬੀ ਜਿਹੜੇ ਸੀਗੇ ਉਹਨਾਂ ਦੇ ਇਹਨਾਂ ਬੋਲਾਂ ਨਾਲ ਸ਼ੁਰੂ ਕਰੂੰਗਾ। ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ ਮੁਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਵਾਏ ਗਿਆ ਹੋਰ ਦੇਸ਼ ਲਦਾਖ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਏ ਗਿਆ ਸ਼ਾਹ ਮੁਹੰਮਦਾ ਜਾਨ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਇਸ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਦਾ ਮੈਂ ਥੋੜਾ ਜਿਹਾ ਜਿਹੜਾ ਜਿਹੜੀ ਇੱਕ ਪ੍ਰਚਲਿਤ ਜਿਹੜੀ ਹੈ ਕਿ ਸਿਰਫ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਰਾਜਾ ਬਣਨ ਦੀ ਉਹਨਾਂ ਦੀਆਂ ਜਿੱਤਾਂ ਦੀ ਉਹਦੇ ਰਾਜ ਦੇ ਪ੍ਰਬੰਧ ਦੀ ਹੀ ਗੱਲ ਕੀਤੀ ਜਾਂਦੀ ਆ ਥੋੜਾ ਜਿਹਾ ਮੈਂ ਜਿਹੜਾ ਉਹਨਾਂ ਦਾ ਜਿਹੜਾ ਪਿਛੋਕੜ ਹੈ ਜਿਹੜਾ ਖਾਨਦਾਨੀ ਜਿੱਥੋਂ ਚੱਲੀ ਤੁਰੀ ਦਾਦੇ ਪੜਦਾਦੇ ਨਕੜ ਦਾਦੇ ਤੱਕ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕਰੂੰਗਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਬਾਤ ਪਾਉਣੀ ਮੇਰੇ ਤੋਂ ਪਹਿਲਾਂ ਬਾਜਵਾ ਸਾਹਿਬ ਵੀ ਕਹਿ ਗਏ ਆ ਕਿ ਉਹਦੇ ਵਾਸਤੇ ਬੜਾ ਸਮਾਂ ਚਾਹੀਦਾ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਆਪਣੇ ਸੁਣਨ ਵਾਲਿਆਂ ਨੂੰ ਸਰੋਤਿਆਂ ਨੂੰ ਕਿ ਆਪਾਂ ਇਹਨੂੰ ਦੋ ਭਾਗਾਂ ਦੇ ਵਿੱਚ ਵੰਡਾਂਗੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਵਿਰਾਸਤ ਸੀਗੀ ਜਿਹੜਾ ਵੱਡੇ ਵਡੇਰੇ ਪੁਰਖੇ ਸੀ ਉਹਦਾ ਜਿਹੜਾ ਜ਼ਿਕਰ ਕਰਾਂਗੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਆਹਾਂ ਤੱਕ ਆਪਾਂ ਪਹੁੰਚ ਕੇ ਤੇ ਫਿਰ ਇੱਥੋਂ ਅੱਗੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਦੂਸਰਾ ਭਾਗ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਉਹਨਾਂ ਦੀ ਮਹਾਨਤਾ ਬਾਰੇ ਉਹਨਾਂ ਦੀਆਂ ਜਿਹੜੀਆਂ ਮਤਲਬ ਪ੍ਰਾਪਤੀਆਂ ਬਾਰੇ ਤੇ ਉਹਨਾਂ ਦੇ ਜਿਹੜੀ ਇੱਕ ਵੱਖਰੀ ਜਿਹੜੀ ਵਿਲੱਖਣ ਜਿਹੜੀ ਉਹਨਾਂ ਦਾ ਰਾਜ ਸੀਗਾ ਉਹਦੇ ਬਾਰੇ ਜਿਹੜੀਆਂ ਗੱਲਾਂ ਕਰਾਂਗੇ। ਉਹਨਾਂ ਦਾ ਜੀਵਨ ਜਿਹੜਾ ਇਹ ਸਾਡੀ ਮਹਾਨ ਕੌਮ ਦੇ ਮਹਾਨ ਜਰਨੈਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਜਿਹੜਾ ਹੈ ਉਹ 13 ਨਵੰਬਰ 1780 ਨੂੰ ਹੋਇਆ ਤੇ ਇਹ ਪਾਕਿਸਤਾਨ ਦੇ ਸ਼ਹਿਰ ਗੁਜਰਾਂਵਾਲਾ ਵਿਖੇ ਜੱਟ ਸਿੱਖ ਪਰਿਵਾਰ ਦੇ ਵਿੱਚ ਹੋਇਆ ਤੇ ਜਿਹੜੇ ਬਹੁਤ ਸਾਰੇ ਇਤਿਹਾਸਕਾਰ ਨੇ ਉਹ ਇਹ ਵੀ ਕਹਿੰਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਜੀਂਦ ਰਾਜ ਦੇ ਵੱਡ ਰੁੱਖਾਂ ਉਹਨਾਂ ਦਾ ਨਾਨਕਾ ਪਿੰਡ ਸੀਗਾ ਜੀਂਦ ਰਾਜ ਪੰਜਾਬ ਦਾ ਹਿੱਸਾ ਸੀ ਉਸ ਵੇਲੇ ਉਹਦੇ ਨਾਲ ਆਪਣੇ ਨਾਨਕੇ ਪਿੰਡ ਹੋਇਆ। ਪਰ ਜਿਹੜੇ ਬਹੁਤੇ ਵਿਦਵਾਨ ਨੇ ਇਤਿਹਾਸਕਾਰ ਨੇ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜਾਂ ਕੋਈ ਹੋਰ ਬਹੁਤ ਸਾਰੇ ਅੰਗਰੇਜ਼ ਪ੍ਰਮਾਣਿਕ ਇਤਿਹਾਸਕਾਰ ਨੇ ਉਹਨਾਂ ਨੇ ਵੀ ਮਹਾਰਾਜੇ ਦਾ ਜਨਮ ਸਥਾਨ ਜਿਹੜਾ ਉਹ ਗੁਜਰਾਂਵਾਲਾ ਨੂੰ ਹੀ ਮੰਨਿਆ ਹੈ। ਕਨ੍ਹਈਆ ਲਾਲ ਜੀ ਦੀ ਪੁਸਤਕ ਤਰੀਖੇ ਪੰਜਾਬ ਗਿਆਨੀ ਗਿਆਨ ਸਿੰਘ ਜੀ ਨੇ ਤੇ ਉਹਨਾਂ ਨੇ ਵੀ ਆਪਣੀ ਇਸ ਇਤਿਹਾਸਕ ਖੋਜਮਈ ਲਿਖਤਾਂ ਦੇ ਵਿੱਚ ਗੁਜਰਾਂਵਾਲਾ ਵਿਖੇ ਹੀ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਮੰਨਿਆ ਤੇ ਗੁਜਰਾਂਵਾਲਾ ਵਿਖੇ ਉਹ ਹਵੇਲੀ ਉਹ ਕਮਰਾ ਅੱਜ ਵੀ ਮੌਜੂਦ ਆ। ਅੱਜ ਕੱਲ ਉੱਥੇ ਮਿਊਂਸੀਪਲ ਕਮੇਟੀ ਦਾ ਦਫ਼ਤਰ ਆ ਉਹਦੇ ਬਾਹਰ ਇੱਕ ਸ਼ਿਲਾ ਲੇਖ ਲੱਗਿਆ ਹੋਇਆ ਜਿਸ ਤਰ੍ਹਾਂ ਪੁਰਾਤਨ ਜਿਹੜੀਆਂ ਪੁਰਾਤਨ ਹੁੰਦੀਆਂ ਵਿਰਾਸਤੀ ਜਿਹੜੀਆਂ ਯਾਦਗਾਰਾਂ ਨੇ ਲੱਗਿਆ ਹੁੰਦਾ ਉਸ ਤਰ੍ਹਾਂ ਉੱਥੇ ਸ਼ਿਲਾ ਲੇਖ ਹੋਇਆ ਜਿਸ ਉੱਪਰ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ, ਮਹਾਰਾਜਾ ਰਣਜੀਤ ਸਿੰਘ ਦੇ ਜਨਮ ਬਾਰੇ ਲਿਖਿਆ ਹੋਇਆ, ਤੇ ਉਹਦੇ ਉੱਤੇ ਇੱਕ ਨਾ ਉਹਦੇ ਉੱਤੇ ਤਰੀਕ ਲਿਖੀ ਹੋਈ ਹੈ 2 ਨਵੰਬਰ 1780, ਜਿਹੜੀ ਇੱਥੇ ਇਤਿਹਾਸਕਾਰ ਕੁਝ ਕਹਿੰਦੇ ਕਿ 13 ਨਵੰਬਰ 1780 ਹੋਈਆਂ, ਲੇਕਿਨ ਉਹ ਜਿਹੜਾ ਸ਼ਿਲਾ ਲੇਖ ਲਿਖਿਆ ਹੋਇਆ ਗੁਜਰਾਂ ਵਾਲਾ ਵਿਖੇ, ਜਿੱਥੇ ਜਿਹੜੇ ਮਿਊਂਸੀਪਲ ਕਮੇਟੀ ਦਾ ਦਫ਼ਤਰ ਜੀ ਦੇ ਵਿੱਚ ਉਹਨਾਂ ਨੇ ਬਣਾ ਦਿੱਤਾ ਹੈ ਜੇ ਉਸ ਘਰ ਨੂੰ ਜਿਹੜਾ ਉਸ ਵਿਰਾਸਤੀ ਘਰ ਨੂੰ, ਉੱਥੇ 2 ਨਵੰਬਰ ਲਿਖਿਆ ਹੋਇਆ ਹੈ। ਤੇ ਇਹ ਇਹਨਾਂ ਦੇ ਪਿਤਾ ਮਹਾਂ ਸਿੰਘ ਸ਼ੁਕਰ ਚੱਕੀਆ ਤੇ ਮਾਤਾ ਸੀ ਸਰਦਾਰਨੀ ਰਾਜ ਕੌਰ, ਤੇ ਸ਼ੁਕਰ ਚੱਕੀਆ ਮਿਸਲ ਦੇ ਮੋਢੀ ਵਜੋਂ ਇਹਨਾਂ ਦੇ ਵੱਡੇ ਵਡੇਰੇ ਇਹ ਪਰਿਵਾਰ ਜਾਣਿਆ ਜਾਂਦਾ ਸੀਗਾ ਜੀ। ਤੇ ਰਾਜ ਕੌਰ ਜਿਹੜੀ ਆ ਇਹਨਾਂ ਦੀ ਮਾਤਾ ਸੀ, ਉਹ ਜੀਂਦ ਦੇ ਫੂਲ ਕੀ ਆ ਸਰਦਾਰ ਗਜਪਤ ਸਿੰਘ ਜੀ ਦੀ ਪੁੱਤਰੀ ਸੀ, ਤੇ ਮਾਲਵੇ ਦੀ ਹੋਣ ਕਰਕੇ ਉਸਨੂੰ ਸਾਰੇ ਜਿਹੜੇ ਸੀ ਨਾ ਮਾਈ ਮਲਵੈਣ ਕਹਿੰਦੇ ਹੁੰਦੇ ਸੀਗੇ, ਮਹਾਰਾਜਾ ਰਣਜੀਤ ਸਿੰਘ ਦੀ ਮਾਂ ਨੂੰ ਜਿਹੜਾ ਸਤਿਕਾਰ ਨਾਲ ਪਿਆਰ ਨਾਲ ਮਾਈ ਮਲਵੈਣ ਕਿਹਾ ਜਾਂਦਾ ਸੀਗਾ ਜੀ। ਤੇ ਮਹਾਰਾਜਾ ਰਣਜੀਤ ਸਿੰਘ ਦਾ ਇਹ ਜਨਮ ਸਮੇਂ ਦਾ ਨਾਮ ਨਹੀਂ ਹੈਗਾ, ਜਨਮ ਸਮੇਂ ਉਹਨਾਂ ਦਾ ਨਾਮ ਬੁੱਧ ਸਿੰਘ ਸੀ। ਤੇ ਅੱਗੇ ਜਾ ਕੇ ਅਸੀਂ ਦੱਸਾਂਗੇ ਵੀ ਰਣਜੀਤ ਸਿੰਘ ਕਿਹੜੀ ਘਟਨਾ ਤੋਂ ਪਿੱਛੋਂ ਉਹਨਾਂ ਦਾ ਨਾਂ ਜਿਹੜਾ ਸੀਗਾ, ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਨੇ ਰਣਜੀਤ ਸਿੰਘ ਰੱਖਿਆ ਸੀ। ਇਹਦੇ ਪਿੱਛੇ ਇੱਕ ਘਟਨਾ ਹੈ, ਇੱਕ ਬਹਾਦਰੀ ਭਰੀ ਇੱਕ ਇੱਕ ਬੜੀ ਸੂਰਮਗਤੀ ਵਾਲੀ ਘਟਨਾ ਹੈ, ਉਹਦਾ ਅਸੀਂ ਅੱਗੇ ਜਾ ਕੇ ਜ਼ਿਕਰ ਕਰਾਂਗੇ ਕਿ ਕਿਹੜੀ ਉਮਰ ਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਨਾਂ ਜਿਹੜਾ ਸੀ ਰਣਜੀਤ ਸਿੰਘ ਰੱਖਿਆ ਗਿਆ। ਤੇ ਮਹਾਰਾਜ ਦੇ ਪੁਰਖੇ ਜਿਹੜੇ ਸੀਗੇ ਵੱਡੇ ਜਿਹੜੇ ਸੀਗੇ ਉਹ ਬਾਬਾ ਬੁੱਢਾ ਸਿੰਘ ਜੀ ਹੀ ਹੈ, ਉਹ ਉੱਥੋਂ ਉਹਨਾਂ ਦੇ ਖਾਨਦਾਨ ਦੀ ਜਿਹੜੀ ਸ਼ੁਰੂਆਤ ਹੋਈ ਜਾਂ ਉਸ ਤੋਂ ਪਹਿਲਾਂ ਬਾਰੇ ਇਤਿਹਾਸਕਾਰਾਂ ਦੇ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ, ਪਰ ਬਾਬਾ ਬੁੱਢਾ ਸਿੰਘ ਜੀ ਨੇ ਜਿਨ੍ਹਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ ਸਿੰਘ ਸੱਜੇ ਸੀ ਜਦੋਂ ਉਹ ਇਹਨਾਂ ਦੇ ਵੱਡੇ ਵਡੇਰੇ ਜਿਹੜੇ ਆ। ਤੇ 1718 ਵਿੱਚ ਇਹਨਾਂ ਦੇ ਜਿਹੜੇ ਸੀਗੇ ਬਾਬਾ ਬੁੱਢਾ ਸਿੰਘ, ਉਹਨਾਂ ਨੂੰ ਬੁੱਧ ਸਿੰਘ ਵੀ ਕਿਹਾ ਜਾਂਦਾ ਸੀਗਾ, ਤੇ ਬਾਬਾ ਬੁੱਢਾ ਸਿੰਘ ਦੀ ਮੌਤ ਹੋਈ। ਇੰਜ ਲੱਗਦਾ ਕਿ ਜਿੱਦਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ ਦਾ ਨਾਮ ਬੁੱਧ ਸਿੰਘ ਰੱਖਿਆ ਗਿਆ, ਇਹਨਾਂ ਦੇ ਨਕਲ ਦਾਦੇ ਪੜਦਾਦੇ ਪੁਰਖਿਆਂ ਦੇ ਨਾਂ ਵਿੱਚੋਂ ਹੀ ਇਹ ਰੱਖਿਆ ਗਿਆ ਸੀ, ਕੁੱਲ ਵਿੱਚੋਂ ਲੈ ਕੇ ਹੀ ਰੱਖਿਆ ਗਿਆ ਹੈ। ਤੇ 1718 ਵਿੱਚ ਉਹਨਾਂ ਦੀ ਮੌਤ ਹੋ ਗਈ ਤੇ ਉਹਦੇ 2 ਪੁੱਤਰ ਸੀਗੇ ਬੁੱਢਾ ਸਿੰਘ ਦੇ ਜਾਂ ਬੁੱਧ ਸਿੰਘ ਦੇ, ਕਈ ਇਤਿਹਾਸਕਾਰਾਂ ਨੇ ਉਹਨਾਂ ਦਾ ਨਾਮ ਬੁੱਢਾ ਸਿੰਘ ਦੱਸਿਆ ਤੇ ਕਈਆਂ ਨੇ ਉਹਨਾਂ ਦਾ ਨਾਮ ਬੁੱਧ ਸਿੰਘ ਦੱਸਿਆ। ਉਹਨਾਂ ਦੇ 2 ਪੁੱਤਰ ਸੀ ਨੌਦ ਸਿੰਘ ਤੇ ਚੰਦਾ ਸਿੰਘ, ਤੇ ਨੌਦ ਸਿੰਘ ਜਿਹੜੇ ਆ ਉਹ ਦਲ ਖਾਲਸਾ ਦੇ ਮੈਂਬਰ ਸਨ, ਜਿਨ੍ਹਾਂ ਨੇ ਨਵਾਬ ਕਪੂਰ ਸਿੰਘ ਦੀ ਅਗਵਾਈ ਵਿੱਚ ਅਫਗਾਨਾਂ ਨਾਲ ਕਈ ਯੁੱਧ ਲੜੇ। ਨਵਾਬ ਕਪੂਰ ਸਿੰਘ ਜਿਹੜੇ ਫੈਜ਼ਲਪੁਰੀਆ ਮਿਸਲ ਦੇ ਸਰਦਾਰ ਸਨ, ਨੌਦ ਸਿੰਘ ਇੱਕ ਬਹਾਦਰ ਸੂਰਮਾ ਸੀ ਜਿਸਨੇ ਅਬਦਾਲੀ ਦੇ ਖਿਲਾਫ ਜੰਗਾਂ ਲੜੀਆਂ ਹੋਈਆਂ ਸਨ। 1749 ਦੇ ਵਿੱਚ ਉਹ ਅਬਦਾਲੀ ਦੇ ਖਿਲਾਫ ਯੁੱਧ ਲੜਿਆ ਸੀ ਤੇ ਜਿੱਤਿਆ ਸੀ। ਨੌਦ ਸਿੰਘ ਦਾ ਵਿਆਹ ਜਿਹੜਾ ਆ ਉਹ ਮਜੀਠਾ ਦੇ ਧਨਾੜ ਸਰਦਾਰ ਗੁਲਾਬ ਸਿੰਘ ਦੀ ਪੁੱਤਰੀ ਨਾਲ ਹੋਇਆ, ਤੇ ਮਜੀਠੇ ਦਾ ਇੱਕ ਹੋਰ ਗੁਲਾਬ ਸਿੰਘ ਭੰਗੀ ਵੀ ਆ, ਲੇਕਿਨ ਉਹ ਨਹੀਂ ਸੀ, ਇਹ ਇੱਕ ਧਨਾੜ ਸਰਦਾਰ ਸੀ ਜਿਹਦੀ ਪੁੱਤਰੀ ਦੇ ਨਾਲ ਨੌਦ ਸਿੰਘ ਦਾ ਜਿਹੜਾ ਸੀਗਾ ਵਿਆਹ ਹੋਇਆ। ਤੇ ਨੌਦ ਸਿੰਘ ਨੇ ਗੁਜਰਾਂ ਵਾਲੇ ਵਿਖੇ 1730 ਵਿੱਚ ਗੁਜਰਾਂ ਵਾਲੇ ਨੇੜੇ ਇੱਕ ਪੁਰਾਣਾ ਥੇ ਸੀ ਗੁਜਰਾਂ ਵਾਲੇ ਪਿੰਡ ਦੇ ਨੇੜੇ, ਤੇ ਉਸ ਥੇ ਉੱਪਰ ਨਾ ਉਹਨੇ ਇੱਕ ਘਰ ਬਣਾਇਆ, ਮਤਲਬ ਕਿਲ੍ਹਾ ਨੁਮਾ ਘਰ ਜਿਹੜਾ ਬਣਾਇਆ ਸੀ ਇਹਨੇ ਨੌਦ ਸਿੰਘ ਨੇ, ਤੇ ਜਿਹਦਾ ਨਾਂ ਜਿਹੜਾ ਸੀ ਨਾ ਉਹਨੇ ਮਤਲਬ ਸ਼ੁਕਰ ਚੱਕ ਰੱਖ ਦਿੱਤਾ, ਗੁਜਰਾਂ ਵਾਲੇ ਦੇ ਨਾਲ ਲੱਗਦਾ ਜਿਹੜਾ ਥੇ ਸੀਗਾ। ਤੇ ਉੱਥੇ ਕਿਉਂਕਿ ਉਹ ਇੱਕ ਯੋਧਾ ਸੀ, ਇੱਕ ਜੰਗਜੂ ਸੀ, ਇੱਕ ਸਿਪਾਹੀ ਸੀ, ਇੱਕ ਜਰਨੈਲ ਸੀ, ਤੇ ਉਹ ਹਮੇਸ਼ਾ ਹੀ ਆਪਣੇ ਨਾਲ 30 ਘੋੜਸਵਾਰ, ਉਹਨੂੰ ਅੰਗਰੈਖ ਕਹਿ ਲਈਏ ਜਾਂ ਸਾਥੀ ਕਹਿ ਲਈਏ, ਦੋਸਤ ਮਿੱਤਰ ਜਾਂ ਮਤਲਬ ਆਪਣੇ ਕਹਿ ਲਈਏ, ਉਹਦੇ ਨਾਲ 30 ਘੋੜਸਵਾਰ ਸਦਾ ਰਹਿੰਦੇ ਸੀ ਜੀ ਨੌਦ ਸਿੰਘ ਨਾਲ ਜੀ। ਤੇ 1752 ਵਿੱਚ ਇਹ ਮਜੀਠਾ ਨੇੜੇ ਅਫਗਾਨਾਂ ਨਾਲ ਯੁੱਧ ਲੜਦਿਆਂ ਇਹਨਾਂ ਦੀ ਮੌਤ ਹੋ ਗਈ ਸੀਗੀ, ਸਰਦਾਰ ਨੌਦ ਸਿੰਘ। ਤੇ ਨੌਦ ਸਿੰਘ ਦੇ 4 ਪੁੱਤਰ ਸੀਗੇ ਜੀ ਅੱਗੇ, ਤੇ ਸਭ ਤੋਂ ਵੱਡਾ ਪੁੱਤਰ ਉਹਨਾਂ ਚੋਂ ਸੀਗਾ ਜੀ ਸਰਦਾਰ ਚੜ੍ਹਤ ਸਿੰਘ, ਦੂਜਾ ਸੀ ਸਰਦਾਰ ਦਲ ਸਿੰਘ, ਤੀਜਾ ਸੀ ਚੇਤ ਸਿੰਘ, ਤੇ ਚੌਥਾ ਸੀ ਮਾਘੀ ਸਿੰਘ। ਇਹਨਾਂ ਵਿੱਚੋਂ ਜਿਹੜਾ ਚੌਥਾ ਸਭ ਤੋਂ ਛੋਟਾ ਮਾਘੀ ਸਿੰਘ ਆ, ਉਹ ਇੱਕ ਬੜੀ ਧਾਰਮਿਕ ਬਿਰਤੀ ਦਾ ਸਿੱਖ ਸੀ, ਤੇ ਉਹ ਸਿਰਫ ਆਪਣੇ ਪਾਠ ਪੂਜਾ ਜਾਂ ਸਿੱਖੀ ਦਾ ਪ੍ਰਚਾਰ ਤੱਕ ਹੀ ਸੀਮਿਤ ਸੀ। ਉਹ ਜਿਹੜਾ ਉਹ ਆਪਣੇ ਉਹਦਾ ਕੋਈ ਦੁਨਿਆਵੀ ਜਿਹੜੇ ਹੁੰਦੀਆਂ ਜੰਗਾਂ ਯੁੱਧਾਂ ਜਾਂ ਕੋਈ ਇਸ ਤਰ੍ਹਾਂ ਦਾ ਉਹਦੀ ਕੋਈ ਬਿਰਤੀ ਨਹੀਂ ਸੀ। ਉਹ ਸਾਰੀ ਉਮਰ ਉਹਨੇ ਕੇਵਲ ਸਿੱਖੀ ਦਾ ਪ੍ਰਚਾਰ ਕੀਤਾ ਤੇ ਗੁਰਬਾਣੀ ਪੜ੍ਹੀ ਸੁਣੀ ਤੇ ਇਹਦਾ ਪ੍ਰਚਾਰ ਕੀਤਾ। ਤੇ ਉਹ ਬਹੁਤ ਧਾਰਮਿਕ ਵਿਚਾਰਾਂ ਦਾ ਹੋਣ ਕਰਕੇ ਸਾਰੀ ਉਮਰ ਸਿੱਖੀ ਨੂੰ ਹੀ ਸਮਰਪਿਤ ਰਿਹਾ। ਤੇ ਜਿਹੜੀ ਮਿਸਲ ਸੀਗੀ ਜਿਹੜੀ ਜਿਹੜੀ ਨਵਤ ਸਿੰਘ ਨੇ ਜਿਹੜਾ ਜਿਹੜੀ ਸ਼ੁਕਰ ਚੱਕ ਨਾਂ ਰੱਖ ਕੇ ਮਿਸਲ ਜਿਹੜੀ ਅਸੀਂ ਸ਼ੁਰੂ ਕੀਤਾ ਸੀਗਾ ਉਹਦਾ ਵਿਕਾਸ ਕਰਨ ਵਿੱਚ ਚੜ੍ਹਤ ਸਿੰਘ ਦਾ ਹੀ ਮੁੱਖ ਰੋਲ ਸੀਗਾ ਜੀ। ਤੇ ਬਾਕੀ ਦੋਵੇਂ ਭਰਾ ਜਿਹੜੇ ਸੀਗੇ ਉਹ ਚੜ੍ਹਤ ਸਿੰਘ ਦੇ ਨਾਲ ਸੀ। ਨੌਰ ਸਿੰਘ ਦੀ ਮੌਤ ਤੋਂ ਬਾਅਦ ਚੜ੍ਹਤ ਸਿੰਘ ਫੈਜ਼ਲਪੁਰੀਆ ਮਿਸਲ ਤੋਂ ਵੱਖ ਹੋ ਗਿਆ। ਉਹ ਜਿਹੜੀ ਫੈਜ਼ਲਪੁਰੀਆ ਮਿਸਲ ਸੀ ਨਾ ਜਿਹੜੀ ਨਵਾਬ ਕਪੂਰ ਸਿੰਘ ਦੀ, ਜਿਹਦੇ ਨਾਲ ਨੌਰ ਸਿੰਘ ਜਿਹੜਾ ਸੀਗਾ ਉਹ ਅਫਗਾਨਾਂ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਨਾਲ ਲੜਿਆ ਸੀ, ਉਹ ਫੈਜ਼ਲਪੁਰੀਆ ਮਿਸਲ ਸੀਗੀ ਤੇ ਉਹ ਫਿਰ ਵੱਖ ਹੋ ਗਿਆ। ਤੇ ਉਹਨੇ ਬਹੁਤ ਸਾਰੀਆਂ ਜੰਗਾਂ ਲੜ ਕੇ ਤੇ ਸ਼ੁਕਰ ਚੱਕੀਆ ਮਿਸਲ ਦਾ ਜਿਹੜਾ ਵਿਸਥਾਰ ਕੀਤਾ ਤੇ ਗੁੱਜਰਾਂ ਵਾਲੇ ਨੂੰ ਉਹਨੇ ਆਪਣੀ ਰਾਜਧਾਨੀ ਕਹਿ ਲਓ ਜਾਂ ਮੁੱਖ ਕੇਂਦਰ ਜਿਹੜਾ ਸੀਗਾ ਉਹ ਬਣਾ ਲਿਆ। ਤੇ ਥੋੜੇ ਸਮੇਂ ਵਿੱਚ ਹੀ ਇਹਨੇ ਆਪਣੀ ਫੌਜ ਦੇ ਸੂਰਮੇ ਇਹਦੀ ਫੌਜ ਵਿੱਚ ਇੱਕ ਸੂਰਮਾ ਸਿੰਘ ਸੀ ਬਹੁਤ ਬਹਾਦਰ ਅਮੀਰ ਸਿੰਘ, ਇਹਨਾਂ ਦੋਵਾਂ ਦੀ ਜੋੜੀ ਨੇ ਇਹਨਾਂ ਨੇ ਬੜਾ ਸ਼ੁਕਰ ਚੱਕਿਆ ਮਿਸਲ ਦਾ ਬਹੁਤ ਸਾਰਾ ਇਲਾਕਾ ਜਿਹੜਾ ਸੀਗਾ ਮੱਲ ਕੇ ਤੇ ਉਹ ਮਿਸਲ ਦਾ ਵਿਸਥਾਰ ਕੀਤਾ। ਤੇ ਇਹਨਾਂ ਦਾ ਆਪਸ ਵਿੱਚ ਪਿਆਰ ਬੜਾ ਸੀ, ਆਪਸੀ ਪਿਆਰ ਨੂੰ ਇਹਨਾਂ ਨੇ ਰਿਸ਼ਤੇਦਾਰੀ ਵਿੱਚ ਬਦਲ ਲਿਆ। ਅਮੀਰ ਸਿੰਘ ਤੇ ਚੜ੍ਹ ਸਿੰਘ ਜਿਹੜਾ ਸੀਗਾ, ਅਮੀਰ ਸਿੰਘ ਆ ਉਹਨੇ 1756 ਦੇ ਵਿੱਚ ਜਿਹੜਾ ਸੀ ਨਾ ਉਹਨੇ ਆਪਣੀ ਪੁੱਤਰੀ ਦਾ ਵਿਆਹ ਜਿਹੜਾ ਸੀ ਨਾ ਚੜ੍ਹ ਸਿੰਘ ਨਾਲ ਕਰ ਦਿੱਤਾ ਅਮੀਰ ਸਿੰਘ ਨੇ। ਤੇ ਚੜ੍ਹ ਸਿੰਘ ਜਿਹੜਾ ਸੀਗਾ ਇਹਦੀ ਆਖਰੀ ਝੜਪ ਜਿਹੜੀ ਆ ਜੰਮੂ ਵਿੱਚ ਹੋਈ। ਅਸਲ ਵਿੱਚ ਇਹ ਲੜਾਈ ਕੀ ਸੀ ਜੰਮੂ ਦੀ, ਤੇ ਉੱਥੋਂ ਦਾ ਰਾਜਾ ਸੀ ਰਣਜੀਤ ਦੇਵ, ਉਹਦੇ ਦੋ ਪੁੱਤਰ ਸਨ, ਵੱਡੇ ਦਾ ਨਾਂ ਸੀ ਬ੍ਰਿਜ ਰਾਜ ਤੇ ਛੋਟੇ ਦਾ ਨਾਂ ਸੀ ਕੰਵਰ ਦਲੇਲ, ਛੋਟਾ ਸੀ ਉਹ। ਰਣਜੀਤ ਦੇਵ ਨੇ ਕੀ ਕੀਤਾ ਵੀ ਜਿਹੜਾ ਆਪਣਾ ਰਾਜ ਭਾਗ ਸੀ ਆਪਣੇ ਜਿਉਂਦੇ ਜੀ, ਜਿਹੜਾ ਜਿਸ ਤਰ੍ਹਾਂ ਪਤਾ ਲੱਗ ਜਾਂਦਾ ਵੀ ਉਹ ਜਾਂ ਜ਼ਿਆਦਾ ਪਿਆਰ ਕਰਦਾ ਸੀ ਆਪਣੇ ਛੋਟੇ ਪੁੱਤਰ ਨੂੰ ਕੰਵਰ ਦਲੇਲ ਨੂੰ, ਤੇ ਉਹਨੇ ਉਹਨੂੰ ਉਹਦਾ ਜਿਉਂਦੇ ਜੀ ਵਾਰਸ ਘੋਸ਼ਿਤ ਕਰ ਦਿੱਤਾ। ਤੇ ਜਿਹਦੇ ਤੋਂ ਜਿਹੜਾ ਉਹਦਾ ਵੱਡਾ ਪੁੱਤਰ ਸੀਗਾ ਬ੍ਰਿਜ ਰਾਜ, ਉਹ ਕੁਦਰਤੀ ਤੌਰ ਤੇ ਉਹ ਆਪਣਾ ਹੱਕ ਸਮਝਦਾ ਸੀ। ਤੇ ਇਹ ਇੱਕ ਪਰੰਪਰਾ ਵੀ ਸੀ ਵੀ ਜਿਹੜੇ ਰਾਜਾ ਛੋਟਾ ਸੀ ਜਾਂ ਵੱਡਾ ਸੀ ਜਾਂ ਮਹਾਰਾਜਾ ਸੀ ਉਹਦਾ ਵੱਡਾ ਪੁੱਤਰ ਹੀ ਉਹਦਾ ਵਾਰਸ ਬਣਦਾ ਸੀ। ਸਾਡੇ ਭਾਰਤ ਵਿੱਚ ਇੱਕ ਸਾਡੇ ਰਾਜਾ ਸ਼ਾਹੀ ਦੀ ਪਰੰਪਰਾ ਰਹੀ ਹੈ। ਤੇ ਉਹਨੇ ਕੀਤਾ ਕੀ ਵੀ ਜਿਹੜਾ ਬ੍ਰਿਜ ਰਾਜ ਸੀਗਾ, ਫਿਰ ਉਹਨੇ ਆਪਣੇ ਜਦੋਂ ਰਣਜੀਤ ਦੇਵ ਨੇ ਦਲੇਲ ਨੂੰ ਆਪਣੇ ਛੋਟੇ ਪੁੱਤਰ ਨੂੰ ਜਿਹੜਾ ਸੀ ਜੰਮੂ ਦਾ ਰਾਜ ਸੌਂਪ ਦਿੱਤਾ, ਤੇ ਉਹ ਫਿਰ ਜਿਹੜਾ ਬ੍ਰਿਜ ਰਾਜ ਸੀ ਉਹਨੇ ਚੜ੍ਹਤ ਸਿੰਘ ਤੋਂ ਮਦਦ ਮੰਗੀ, ਉਹਨੇ ਬਗਾਵਤ ਕਰ ਦਿੱਤੀ ਵੱਡੇ ਪੁੱਤਰ ਨੇ। ਤੇ ਚੜ੍ਹਤ ਸਿੰਘ ਦੇ ਜਦੋਂ ਚੜ੍ਹਤ ਸਿੰਘ ਜਿਹੜਾ ਉਹਦੀ ਮਦਦ ਤੇ ਆ ਗਿਆ, ਤੇ ਚੜ੍ਹਤ ਸਿੰਘ ਦੇ ਆਉਣ ਨਾਲ ਰਣਜੀਤ ਦੇਵ ਜਿਹੜਾ ਸੀ ਘਬਰਾ ਗਿਆ, ਤੇ ਉਹਨੇ ਘਬਰਾ ਕੇ ਭੰਗੀ ਸਰਦਾਰਾਂ ਨਾਲ ਜਿਹੜੇ ਨੇ ਭੰਗੀ ਮਿਸਲ ਦੇ ਸਰਦਾਰ ਸੀ ਉਹਨਾਂ ਨਾਲ ਸਾਂਝ ਪਾ ਲਈ ਤੇ ਉਹਨਾਂ ਨੂੰ ਮਦਦ ਲੈ ਲਈ ਤੇ ਜੰਮੂ ਵਿਖੇ ਫਿਰ ਇਹ ਲੜਾਈ ਹੋਈ। ਤੇ ਇਹ ਜਿਹੜੀ ਲੜਾਈ ਆ ਇਹ ਮਤਲਬ ਉਸ ਵੇਲੇ ਤੱਕ ਬੰਦੂਕ ਜਿਹੜੀ ਆ ਆਜ਼ਾਦ ਹੋ ਗਈ ਸੀ ਤੇ ਉਹ ਬਰੂਦ ਬੰਦੂਕ ਜਿਹੜੀ ਪਲੀਤੇ ਵਾਲੀ ਹੁੰਦੀ ਸੀ। ਜਦੋਂ ਚੜ੍ਹਤ ਸਿੰਘ ਨੇ ਬੰਦੂਕ ਦੇ ਵਿੱਚ ਬਰੂਦ ਭਰਿਆ ਤੇ ਉਹ ਜਿਹੜੀ ਬੈਰਲ ਸੀ ਉਹ ਓਵਰਲੋਡ ਹੋਣ ਕਰਕੇ ਬਰੂਦ ਜਿਹੜਾ ਸੀ ਨਾ ਉਹ ਫਟ ਗਿਆ, ਨਾਲੀ ਫਟ ਗਈ ਉਹਦੀ ਤੇ ਉਹਦੇ ਮੱਥੇ ਦੇ ਵਿੱਚ ਵੱਜੀ ਚੜ੍ਹਤ ਸਿੰਘ ਦੇ। ਤੇ ਚੜ੍ਹਤ ਸਿੰਘ ਜਿਹੜਾ ਸੀਗਾ ਫਿਰ ਉਹ ਬੜਾ ਗੰਭੀਰ ਜ਼ਖਮੀ ਹੋ ਗਿਆ। ਤੇ ਇਸੇ ਜ਼ਖਮਾਂ ਦਾ ਤਾਪ ਨਾ ਚੱਲਦਾ 1774 ਵਿੱਚ ਜਿਹੜੀ ਸੀ ਉਹਦੀ ਮੌਤ ਹੋ ਗਈ। ਤੇ ਉਹ ਉਸ ਵਕਤ ਪਲੀਤੇਦਾਰ ਬੰਦੂਕਾਂ ਚੱਲਦੀਆਂ ਹੁੰਦੀਆਂ ਸੀ, ਅੰਗਰੇਜ਼ੀ ਵਿੱਚ ਇਹਨੂੰ ਮੈਚ ਲੋਕ ਰਾਈਫਲ ਕਹਿੰਦੇ ਆ। ਤੇ ਓਵਰਲੋਡ ਹੋਣ ਕਰਕੇ ਮੈਚ ਰਾਈਫਲ ਓਵਰਲੋਡ ਹੋਣ ਕਰਕੇ ਤੇ ਫਟ ਜਾਣ ਕਰਕੇ ਚੜ੍ਹਤ ਸਿੰਘ ਜਿਹੜਾ ਸੀਗਾ ਇਹ ਜੰਮੂ ਦੀ ਇਸ ਲੜਾਈ ਦੇ ਵਿੱਚ ਜਿਹੜਾ ਸੀਗਾ ਉਹਦੀ ਮੌਤ ਹੋ ਗਈ। ਤੇ ਉਹਨਾਂ ਦੀ ਮੌਤ ਤੋਂ ਬਾਅਦ ਮਹਾਂ ਸਿੰਘ ਜਿਹੜਾ ਉਹਨਾਂ ਦਾ ਪੁੱਤਰ ਸੀਗਾ ਉਹ ਸ਼ੁਕਰ ਚੱਕੀਆ ਮਿਸਲ ਦਾ ਨਵਾਂ ਜਿਹੜਾ ਆਗੂ ਬਣਿਆ। ਤੇ ਚੜ੍ਹਤ ਸਿੰਘ ਦੇ ਦੋ ਪੁੱਤਰ ਸਨ, ਮਹਾਂ ਸਿੰਘ ਤੇ ਸੋਹ ਸਿੰਘ, ਦੋ ਹੀ ਪੁੱਤਰ ਸੀ ਉਹਦੇ, ਛੋਟਾ ਸੋਹ ਸਿੰਘ ਹੀ ਵੱਡਾ ਮਹਾਂ ਸਿੰਘ ਸੀ। ਤੇ ਮਹਾਂ ਸਿੰਘ ਦੇ ਗੱਦੀ ਤੇ ਬੈਠਣ ਵੇਲੇ ਉਮਰ 10 ਤੋਂ 12 ਸਾਲ ਸੀ, ਛੋਟੀ ਉਮਰ ਸੀ ਅਜੇ ਉਹਦੀ। ਇਸੇ ਕਰਕੇ ਮਿਸਲ ਦਾ ਕੰਮ ਕਾਰ ਸਾਰਾ ਉਹਦੀ ਮਾਂ ਦੇਸਾ ਜਾਂ ਜੈ ਸਿੰਘ ਸੰਭਾਲਦਾ ਸੀ। ਤੇ ਰਸੂਲਪੁਰ ਇਲਾਕੇ ਦਾ ਹਾਕਮ ਸੀ ਪੀਰ ਮੁਹੰਮਦ ਖਾਨ ਚੱਠਾ। ਉਹ ਹਿੰਦੂਆਂ ਨੂੰ ਬੜੀ ਨਫ਼ਰਤ ਕਰਦਾ ਸੀ ਤੇ ਉਹ ਜਿਹੜੇ ਹਿੰਦੂ ਸੀਗੇ ਉਹ ਮਹਾਂ ਸਿੰਘ ਦੇ ਕੋਲ ਜਿਹੜੇ ਸੀਗੇ ਆਏ ਤੇ ਮਹਾਂ ਸਿੰਘ ਵੀ ਜਿਹੜੀ ਜਿਹੜੀ ਸਿੱਖੀ ਸਿੱਖਾਂ ਦੀ ਜਿਹੜੀ ਵਿਰਾਸਤ ਹੈ ਜਿਹੜੀ ਸਿੱਖ ਸੋਚ ਹੈ ਉਹ ਸਭ ਸਾਰਿਆਂ ਨੂੰ ਪਿਆਰ ਕਰਨ ਵਾਲੀ ਸਰਬ ਸਾਂਝੀ ਸੋਚ ਉਹ ਮਹਾਂ ਸਿੰਘ ਨੂੰ ਵੀ ਇਸ ਚੀਜ਼ ਬੁਰੀ ਲੱਗਦੀ ਸੀ ਕਿ ਕਿਸੇ ਇੱਕ ਖਾਸ ਫਿਰਕੇ ਦੇ ਵਰਗ ਦੇ ਲੋਕਾਂ ਨੂੰ ਨਫ਼ਰਤ ਨਾ ਕੀਤੀ ਜਾਵੇ ਸਗੋਂ ਸਾਰੇ ਲੋਕਾਂ ਨੂੰ ਪਿਆਰ ਕੀਤਾ ਜਾਵੇ। ਤੇ ਇਸੇ ਕਰਕੇ ਮਹਾਂ ਸਿੰਘ ਨੇ 1778 ਵਿੱਚ ਜਿਹੜੇ ਸੀ ਨਾ ਆਪਣੇ 600 ਘੋੜ ਸਵਾਰ ਲੈ ਕੇ ਤੇ ਰਸੂਲਪੁਰ ਤੇ ਹਮਲਾ ਕਰ ਦਿੱਤਾ ਪੀਰ ਮੁਹੰਮਦ ਖਾਨ ਚੱਠੇ ਤੇ। ਤੇ ਉਹ ਜਿਹੜਾ ਸੀ ਚੱਠਾ ਜਿਹੜਾ ਸੀਗਾ ਉਹ ਡਰ ਕੇ ਤੇ ਭੱਜ ਗਿਆ ਤੇ ਮਹਾਂ ਸਿੰਘ ਨੇ ਉਹ ਸਾਰਾ ਇਲਾਕਾ ਜਿਹੜਾ ਸੀਗਾ ਮੰਨ ਲਿਆ ਤੇ ਉਹਦਾ ਨਾਂ ਰੱਖ ਦਿੱਤਾ ਰਸੂਲਪੁਰ ਦਾ ਨਾਂ ਇਹਨਾਂ ਨੇ ਰੱਖ ਦਿੱਤਾ ਰਾਮਨਗਰ ਤੇ ਆਪਣੀ ਮਿਸਲ ਦੇ ਵਿੱਚ ਉਹਨੂੰ ਸ਼ਾਮਿਲ ਕਰ ਲਿਆ ਸ਼ੁਕਰ ਚੱਕੀਆ ਦੇ ਵਿੱਚ ਰਾਮਨਗਰ ਨੂੰ। ਤੇ ਇੱਕ ਹੋਰ ਇਲਾਕਾ ਸੀਗਾ ਉਹ ਮਹਾਂ ਸਿੰਘ ਨੇ ਜਿੱਤਿਆ ਉਸ ਇਲਾਕੇ ਦਾ ਨਾਂ ਸੀਗਾ ਅਲੀਪੁਰ ਤੇ ਜਿਹਦਾ ਨਾਂ ਬਦਲ ਕੇ ਨਾ ਅਕਾਲਗੜ੍ਹ ਰੱਖ ਲਿਆ ਤੇ ਉਹਨੂੰ ਆਪਣੀ ਮਿਸਲ ਦੇ ਵਿੱਚ ਸ਼ਾਮਿਲ ਕਰ ਲਿਆ। ਇਸ ਤੋਂ ਇਲਾਵਾ ਮਹਾਂ ਸਿੰਘ ਨੇ ਭੰਗੀ ਸਰਦਾਰਾਂ ਤੋਂ ਮੁਲਤਾਨ ਬਹਾਵਲਪੁਰ ਤੇ ਸਾਹੀਵਾਲ ਇਲਾਕੇ ਵੀ ਖੋਹ ਲਏ ਜਿੱਤ ਲਏ ਕਹਿ ਸਕਦੇ ਹਾਂ। ਤੇ ਮਹਾਂ ਸਿੰਘ ਦੀ ਵੱਧਦੀ ਤਾਕਤ ਵੇਖ ਕੇ ਜਿਹੜਾ ਕਨਈਆ ਮਿਸਲ ਦਾ ਸਰਦਾਰ ਸੀਗਾ ਉਸ ਨਾਲ ਈਰਖਾ ਕਰਨ ਲੱਗ ਪਿਆ। ਉਹਦਾ ਨਾਂ ਸੀਗਾ ਜੈ ਸਿੰਘ ਕਨਈਆ। ਅਸਲ ਵਿੱਚ ਮਹਾਂ ਸਿੰਘ ਜੰਮੂ ਦੇ ਰਾਜੇ ਬ੍ਰਿਜ ਰਾਜ ਨੂੰ ਗੱਦੀ ਤੇ ਬਿਠਾਉਂਦੇ ਸੀ ਤੇ ਜਦੋਂ ਗੱਦੀ ਤੇ ਬਿਠਾ ਕੇ ਜਿਹੜੇ ਸੀਗੇ ਆਏ ਤੇ ਉਹਨਾਂ ਨੇ ਆ ਕੇ ਅੰਮ੍ਰਿਤਸਰ ਦੇ ਵਿੱਚ ਇੱਕ ਤੇ ਅਰਦਾਸ ਕੀਤੀ ਦਰਬਾਰ ਸਾਹਿਬ ਮੱਥਾ ਟੇਕ ਕੇ ਅਰਦਾਸ ਕੀਤੀ ਤੇ ਬਾਅਦ ਵਿੱਚ ਉਹਨਾਂ ਨੇ ਸ਼ਹਿਰ ਵਿੱਚ ਇੱਕ ਉਸ ਜਿੱਤ ਦਾ ਜਸ਼ਨ ਮਨਾਇਆ। ਉਸ ਜਸ਼ਨ ਦੇ ਵਿੱਚ ਉਹਨਾਂ ਨੇ ਸਾਰੇ ਮਿਸਲਾਂ ਦੇ ਸਰਦਾਰਾਂ ਨੂੰ ਬੁਲਾਇਆ ਮਹਾਂ ਸਿੰਘ ਨੇ। ਤੇ ਜਦੋਂ ਸਰਦਾਰ ਬੁਲਾਏ ਤੇ ਉੱਥੇ ਜੱਸਾ ਸਿੰਘ ਰਾਮਗੜੀਆ ਮਿਸਲ ਦਾ ਜਿਹੜਾ ਸਰਦਾਰ ਸੀ ਉਹ ਵੀ ਆਇਆ। ਉਹ ਜੱਸਾ ਸਿੰਘ ਮਹਾਂ ਸਿੰਘ ਨੂੰ ਬੇਨਤੀ ਕਰਦਾ ਆ ਇਸ ਪ੍ਰੋਗਰਾਮ ਦੌਰਾਨ ਹੀ ਵੀ ਭੰਗੀ ਮਿਸਲ ਦਾ ਜੈ ਸਿੰਘ ਜਿਹੜਾ ਵਾ ਉਹਨਾਂ ਨੇ ਮੇਰੇ ਬਹੁਤ ਸਾਰੇ ਇਲਾਕੇ ਨਾ ਜਿਹੜੇ ਮੱਲੇ ਦੱਬੀ ਬੈਠੇ ਆ ਤੇ ਤੁਸੀਂ ਏਦਾਂ ਕਰੋ ਵੀ ਤੁਸੀਂ ਵਿੱਚ ਪੈ ਕੇ ਇਹ ਇੱਕ ਵਿਚੋਲੇ ਦੇ ਰੂਪ ਦੇ ਵਿੱਚ ਜਿਹੜਾ ਸੀਗਾ ਉਹ ਮੇਰੇ ਇਲਾਕੇ ਵਾਪਸ ਕਰਾ ਦਿਓ, ਨਹੀਂ ਤੇ ਫਿਰ ਬੜਾ ਖੂਨ ਖਰਾਬਾ ਹੋਣਾ ਜੇ। ਤੇ ਇਹ ਜਦੋਂ ਇਹ ਗੱਲਾਂ ਕਰ ਰਹੇ ਸੀਗੇ ਤੇ ਉਸ ਵੇਲੇ ਇਸੇ ਗੱਲ ਦੀ ਇੱਕ ਚੁਗਲੀ ਇੱਕ ਸਰਦਾਰ ਜਿਹੜਾ ਕੋਈ ਲੱਗ ਸੁਣ ਰਿਹਾ ਸੀ ਉਹਨੇ ਜਾ ਕੇ ਜੈ ਸਿੰਘ ਘਨਈਏ ਦੇ ਕੰਨ ਦੇ ਵਿੱਚ ਇਹ ਚੁਗਲੀ ਭੋਰੀ ਕਿ ਇਹ ਮਹਾਂ ਸਿੰਘ ਤੇ ਜੱਸਾ ਸਿੰਘ ਰਾਮਗੜੀਏ ਜਿਹੜਾ ਰਲ ਕੇ ਤੇਰੇ ਉੱਪਰ ਹਮਲਾ ਕਰ ਮਤਲਬ ਕਰਨ ਨੂੰ ਫਿਰਦੇ ਆ, ਗੱਲਾਂ ਕਰਨ ਡੇ ਸੀ ਉਹ ਵੀ ਤੇਰੇ ਹਮਲਾ ਕਰੀਏ। ਤੇ ਪਰ ਅਸਲ ਗੱਲ ਤੇ ਹੋਰ ਸੀ, ਉਹਨੇ ਸਿਰਫ ਉਹਨੂੰ ਬੇਨਤੀ ਕੀਤੀ ਸੀ ਦੇ ਵਿੱਚ ਵਿਚੋਲਗਿਰੀ ਕਰਕੇ ਇੱਕ ਸੁਲਾ ਸਫਾਈ ਦੇ ਨਾਲ ਹੀ ਇਹ ਮਸਲਾ ਹੱਲ ਕਰਨ ਦੀ ਗੱਲ ਕੀਤੀ ਸੀ। ਇਸੇ ਕਰਕੇ ਉਹਦੀ ਜੱਸਾ ਸਿੰਘ ਰਾਮਗੜੀਏ ਦੀ ਗੱਲ ਮੰਨ ਕੇ ਤੇ ਮਹਾਂ ਸਿੰਘ ਜਿਹੜੇ ਆ ਉਹ ਜੈ ਸਿੰਘ ਕੋਲ ਗਏ। ਜਦੋਂ ਉਹ ਗਏ ਤੇ ਅੱਗਿਓਂ ਜਿਹੜਾ ਜੈ ਸਿੰਘ ਉਹਨੇ ਮਹਾਂ ਸਿੰਘ ਨੂੰ ਬਹੁਤ ਮਾੜੇ ਸ਼ਬਦ ਬੋਲੇ, ਬਹੁਤ ਵੱਧ ਘੱਟ ਜਿੱਦਾਂ ਵੱਧ ਤੋਂ ਵੱਧ ਜੋ ਉਹਦੇ ਕੋਲ ਬੋਲਿਆ ਜਾਂਦਾ ਸੀ ਆਪਣੀ ਉਸ ਈਰਖਾ ਦੇ ਵਿੱਚ ਜਾਂ ਆਪਣੇ ਉਸ ਚੁੱਕ ਦੇ ਵਿੱਚ ਆ ਕੇ। ਤੇ ਉਹ ਜਿਹੜਾ ਸੀਗਾ ਉਹਨੇ ਜਦੋਂ ਉਹਨਾਂ ਨੇ ਮਾੜੇ ਸ਼ਬਦ ਬੋਲੇ ਤੇ ਈਵਨ ਕਿ ਉਹਨਾਂ ਦੀ ਦੋਵਾਂ ਦੀ ਤੂੰ ਤੂੰ ਮੈਂ ਮੈਂ ਜਿਹੜੀ ਆਪਸ ਵਿੱਚ ਹੋ ਜਾਂਦੀ ਆ ਤੇ ਗੱਲ ਵੱਧਦੀ ਵੱਧਦੀ ਲੜਾਈ ਤੱਕ ਪਹੁੰਚ ਗਈ ਤੇ ਦੋਵੇਂ ਤਰ੍ਹਾਂ ਦੀ ਲੜਾਈ ਹੋ ਵੀ ਗਈ ਤੇ 1785 ਵਿੱਚ ਜਿਹੜਾ ਸੀਗਾ ਮਹਾਂ ਸਿੰਘ ਨੇ ਜਿਹੜਾ ਜੱਸਾ ਸਿੰਘ ਨਾਲ ਮਿਲ ਕੇ ਕਨਈਆ ਮਿਸਲ ਤੇ ਹਮਲਾ ਕਰ ਦਿੱਤਾ ਤੇ ਲੜਾਈ ਦੇ ਵਿੱਚ ਨਾ ਇੱਕ ਬੜੀ ਮਾੜੀ ਘਟਨਾ ਵਾਪਰੀ ਇਹ ਕਿ ਮਹਾਂ ਸਿੰਘ ਦੀ ਗੋਲੀ ਨਾਲ ਜੈ ਸਿੰਘ ਦਾ ਪੁੱਤਰ ਸੀਗਾ ਗੁਰਬਖਸ਼ ਸਿੰਘ ਉਹ ਮਾਰਿਆ ਗਿਆ। ਅਸਲ ਵਿੱਚ ਉਹਦੇ ਪੁੱਤਰ ਨੂੰ ਮਾਰਨਾ ਨਹੀਂ ਸੀ ਚਾਹੁੰਦੇ, ਲੜਾਈ ਤੇ ਉਹਦੀ ਜੈ ਸਿੰਘ ਨਾਲ ਹੀ ਸੀਗੀ। ਅਸਲ 'ਚ ਇਹ ਅਸੂਲ ਸੀਗਾ ਉਹਨਾਂ ਦਾ, ਭਾਵੇਂ ਉਹ ਦੁਸ਼ਮਣ ਨਾਲ ਹੀ ਲੜਦੇ ਸੀ ਪਰ ਬੜੀ ਇੱਕ ਦਾਨੀ ਦੁਸ਼ਮਣੀ ਹੁੰਦੀ ਸੀ ਤੇ ਉਹ ਚਲੋ ਮਾਰਿਆ ਗਿਆ। ਇਹ ਲੜਾਈ ਜਿਹੜੀ ਬਟਾਲਾ ਨੇੜੇ ਹੋਈ ਆ
2: ਤੇ ਇਹ ਲੜਾਈ ਜਿਹੜੀ ਹੈ ਇੱਕ ਸਿਰਫ ਗਲਤ ਫਹਿਮੀ ਦੀ ਉਪਜ ਸੀ। ਗਲਤ ਫਹਿਮੀ ਦੇ ਵਿੱਚੋਂ ਹੀ ਜੇ ਮਹਾਂ ਸਿੰਘ ਗਏ ਨੂੰ ਜੈ ਸਿੰਘ ਜਿਹੜਾ ਆ ਉਹ ਆਦਰ ਮਾਣ ਦੇ ਨਾਲ ਬੁਲਾਉਂਦਾ, ਉਹਦੀ ਗੱਲ ਸੁਣਦਾ ਅਸਲ ਦੇ ਵਿੱਚ ਜੋ ਗੱਲ ਸੀਗੀ, ਤੇ ਹੋ ਸਕਦਾ ਹੈ ਕਿ ਲੜਾਈ ਨਾ ਹੁੰਦੀ, ਤੇ ਹੋ ਸਕਦਾ ਵੀ ਉਹਦਾ ਇਹ ਪੁੱਤਰ ਗੁਰਬਖਸ਼ ਸਿੰਘ ਜਿਹੜਾ ਆ ਜੈ ਸਿੰਘ ਦਾ ਇਹਦੇ ਵਿੱਚ ਨਾਂ ਮਾਰਿਆ ਜਾਂਦਾ ਜੀ। ਤੇ ਗੁਰਬਖਸ਼ ਸਿੰਘ ਦੀ ਪਤਨੀ ਸੀਗੀ, ਉਹਦਾ ਨਾਂ ਸੀ ਸਦਾ ਕੌਰ, ਰਾਣੀ ਸਦਾ ਕੌਰ। ਉਹ ਬੜੀ ਦੂਰਦਰਸ਼ੀ ਔਰਤ ਸੀ, ਉਹ ਬੜੀ ਬਹਾਦਰ ਵੀ ਸੀ, ਦਲੇਰ ਵੀ ਸੀ ਤੇ ਬੜੀ ਸਿਆਣੀ ਵੀ ਸੀ। ਉਹਨੇ ਇਹ ਸੋਚ ਲਿਆ, ਭਾਂਵ ਲਿਆ ਵੀ ਜੇ ਸ਼ੁਕਰ ਚੱਕੀਆ ਮਿਸਲ ਨਾਲ ਪੱਕੀ ਦੁਸ਼ਮਣੀ ਪਾ ਲਈ ਤੇ ਇਹ ਤੇ ਸਾਰੀ ਸਾਡੀ। ਉਹ ਬੜੀ ਬਹਾਦਰ ਵੀ ਸੀ, ਦਲੇਰ ਵੀ ਸੀ ਤੇ ਬੜੀ ਸਿਆਣੀ ਵੀ ਸੀ। ਉਹਨੇ ਇਹ ਸੋਚ ਲਿਆ, ਭਾਂਵ ਲਿਆ ਵੀ ਜੇ ਸ਼ੁਕਰ ਚੱਕੀਆ ਮਿਸਲ ਨਾਲ ਪੱਕੀ ਦੁਸ਼ਮਣੀ ਪਾ ਲਈ ਤੇ ਇਹ ਤੇ ਸਾਰੀ ਸਾਡੀ ਘਨੱਈਆ ਮਿਸਲ ਤੇ ਕਬਜ਼ਾ ਕਰ ਲੈਣ।

ਇਹਦਾ ਰਿਸ਼ਤਾ ਤੁਹਾਡੇ ਪੁੱਤਰ ਨਾਲ, ਮਤਲਬ ਪੁੱਤਰ ਲਈ ਮੰਗਦੀ ਹੈ। ਤੇ ਜਿਸ ਨੂੰ ਮਹਾਂ ਸਿੰਘ ਨੇ ਜਿਹੜਾ ਸੀਗਾ ਮਨਜ਼ੂਰ ਕਰ ਲਿਆ, ਤੇ ਜਿਹੜੀ ਮਹਿਤਾਬ ਕੌਰ ਦੀ ਕਣਵਾਈ ਆ ਉਹ ਆਪਣੇ ਪੁੱਤਰ ਬੁੱਧ ਸਿੰਘ, ਜਿਹਦਾ ਨਾਂ ਅੱਗੇ ਜਾ ਕੇ ਰਣਜੀਤ ਸਿੰਘ ਸੀਗਾ ਜੀ, ਉਹਦੇ ਨਾਲ ਕਰ ਦਿੱਤੀ। ਤੇ 1792 ਦੇ ਵਿੱਚ ਮਹਾਂ ਸਿੰਘ ਦੀ ਮੌਤ ਹੋ ਗਈ। ਉਸ ਵੇਲੇ ਰਣਜੀਤ ਸਿੰਘ ਦੀ ਉਮਰ 12 ਸਾਲ ਦੀ ਸੀਗੀ। ਅੱਗੇ ਬਚਪਨ ਤੇ ਸਿੱਖਿਆ ਦੀ ਗੱਲ ਕਰਦੇ ਹਾਂ ਰਾਜੇ ਦੇ। ਤੇ ਰਣਜੀਤ ਸਿੰਘ ਜਿਹੜਾ ਆ ਮਹਾਂ ਸਿੰਘ ਦਾ ਆਪਣੇ ਮਾਪਿਆਂ ਦਾ ਜਿਹੜਾ ਆ ਇਕੱਲਾ ਇਕਲੌਤਾ ਪੁੱਤਰ ਸੀ, ਇਕੱਲਾ ਕਾਰਾ। ਤੇ ਇਕੱਲੇ ਕਾਰੇ ਪੁੱਤਰ ਨੂੰ ਜਿੱਦਾਂ ਬੜੇ ਲਾਡਾਂ ਚਾਵਾਂ ਨਾਲ ਪਾਲਿਆ ਜਾਂਦਾ, ਇਸ ਤਰ੍ਹਾਂ ਇਹਨਾਂ ਨੂੰ ਵੀ ਮਾਪਿਆਂ ਦਾ ਬੜਾ ਚਾਅ ਤੇ ਲਾਡ ਨਾਲ ਪਾਲਿਆ ਗਿਆ। ਤੇ ਜਦੋਂ 5 ਸਾਲ ਦਾ ਹੋਇਆ ਤੇ ਉਸਨੂੰ ਵੀ ਮੌਕੇ ਦੀ ਪ੍ਰਚਲਿਤ ਜੂਝ ਸਿੱਖਿਆ ਪ੍ਰਣਾਲੀ ਸੀ ਉਹ ਗੁੱਜਰਾਂ ਵਾਲਾ ਵਿਖੇ ਧਰਮਸ਼ਾਲਾ ਵਿੱਚ ਭਾਈ ਭਾਗ ਸਿੰਘ ਕੋਲ ਭੇਜਿਆ ਗਿਆ। ਤੇ ਇਤਿਹਾਸਕਾਰਾਂ ਨੇ ਅਨੁਸਾਰ ਰਣਜੀਤ ਸਿੰਘ ਦਾ ਮਨ ਜਿਹੜਾ ਪੜ੍ਹਾਈ ਵਿੱਚ ਨਹੀਂ ਸੀ ਲੱਗਦਾ, ਉਹਨੂੰ ਬਚਪਨ ਤੋਂ ਹੀ ਜਿਹੜਾ ਆਪਣੀ ਘੋੜ ਸਵਾਰੀ, ਤੀਰ ਅੰਦਾਜ਼ੀ, ਤਲਵਾਰਬਾਜ਼ੀ ਦਾ ਸ਼ੌਂਕ ਸੀ। ਤੇ ਉਹ ਆਪਣਾ ਬਹੁਤਾ ਸਮਾਂ ਘੋੜ ਸਵਾਰੀ, ਸ਼ਿਕਾਰ ਖੇਡਣ ਵਿੱਚ ਤੇ ਤਲਵਾਰਬਾਜ਼ੀ ਸਿੱਖਣ ਵਿੱਚ ਹੀ ਲਗਾਉਂਦਾ ਸੀ ਤੇ ਆਪਣੇ ਬਚਪਨ ਦੇ ਨਾਲ ਪੜ੍ਹਨ ਵਾਲੇ ਸਾਥੀਆਂ ਨੂੰ ਵੀ ਨਾਲ ਹੀ ਲੈ ਜਾਂਦਾ ਸੀ। ਉਹ ਜਿੱਥੇ ਪੜ੍ਹਨ ਲਈ ਭੇਜਦੇ ਸੀ ਉੱਥੇ ਨਹੀਂ ਸੀ ਜਾਂਦੇ, ਉਹ ਵੱਖਰਾ ਹੀ ਕਿਤੇ ਸ਼ਿਕਾਰ ਵਾਲੇ ਪਾਸੇ ਜਾਂ ਕਿਤੇ ਆਪਣੀਆਂ ਵੱਖਰੀਆਂ ਖੇਡਾਂ ਜਿਹੜੀਆਂ ਸੀ ਤੀਰੰਜਾ ਦੀ ਘੋੜ ਸਵਾਰੀ ਦੀਆਂ ਸੀ। ਤੇ ਇਸ ਲਈ ਉਹ ਮਹਾਰਾਜਾ ਰਣਜੀਤ ਸਿੰਘ ਜਾਂ ਬੁੱਧ ਸਿੰਘ ਨਾ ਆਪ ਪੜ੍ਹਿਆ ਤੇ ਨਾ ਉਹਨੇ ਆਪਣੇ ਬਾਕੀ ਸਾਥੀਆਂ ਨੂੰ ਪੜ੍ਹ ਦਿੱਤਾ। ਤੇ ਇਸੇ ਸਮੇਂ ਦੌਰਾਨ ਹੀ ਚੇਚਕ ਦਾ ਉਹਨਾਂ ਦੇ ਉੱਤੇ ਇੱਕ ਹਮਲਾ ਆਇਆ, ਜਿਸ ਨਾਲ ਉਹਨਾਂ ਦੇ ਜਿਹੜੇ ਚਿਹਰੇ ਤੇ ਸਦਾ ਲਈ ਦਾਗ ਪੈ ਗਏ ਤੇ ਖੱਬੀ ਅੱਖ ਦੀ ਰੋਸ਼ਨੀ ਜਿਹੜੀ ਸੀ ਉਹ ਜਾਂਦੀ ਰਹੀ। ਅੱਗੇ ਆਪਾਂ ਬਹਾਦਰੀ ਦੇ ਕਾਰਨਾਮੇ ਜਿਹੜਾ ਛੋਟੇ ਬਚਪਨ ਤੋਂ ਹੀ ਵੇਖਦੇ ਹਾਂ ਵੀ ਕਹਾਵਤ ਆ ਵੀ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਜਾਂ ਹਿੰਦੀ ਵਾਲੇ ਕਹਿੰਦੇ ਆ ਹੋਣਹਾਰ ਬਿਰਹਨ ਕੇ ਬਿਰਹਨ ਕੇ ਚਿਕਨੇ ਚਿਕਨੇ ਪਾਤ। ਇਹਦੇ ਅਨੁਸਾਰ ਰਣਜੀਤ ਸਿੰਘ ਦੀਆਂ ਰਗਾਂ ਵਿੱਚ ਵੀ ਇੱਕ ਬਹਾਦਰ ਪਿਤਾ ਤੇ ਪੁਰਖਿਆਂ ਦਾ ਖੂਨ ਸੀ, ਜੇ ਕਹਿ ਲਈਏ ਵੀ ਉਹ ਇੱਕ ਖਾਨਦਾਨੀ ਸੂਰਮਾ ਸੀ। ਇਤਿਹਾਸਕਾਰ ਦੱਸਦੇ ਆ ਕਿ ਉਹਨੇ ਬਚਪਨ ਵਿੱਚ ਹੀ ਆਪਣੀ ਸੂਰਮਾ ਗਤੀ ਦੇ ਜੋਰ ਜਿਹੜੇ ਵਿਖਾਉਣੇ ਸ਼ੁਰੂ ਕਰ ਦਿੱਤੇ ਸੀਗੇ। ਤੇ ਆਪਣੇ ਪਿਤਾ ਦੇ ਜਿਉਂਦਿਆਂ ਹੀ ਮਹਾਂ ਸਿੰਘ ਆਪਣੇ ਪਿਤਾ ਦੇ ਜਿਉਂਦਿਆਂ ਹੀ ਉਹਨੇ ਇਹ ਸਿੱਧ ਕਰ ਦਿੱਤਾ ਸੀ ਕਿ ਉਹ ਇੱਕ ਆਉਣ ਵਾਲੇ ਸਮੇਂ 'ਚ ਆਪਣੀ ਜਿਹੜੀ ਵਿਰਾਸਤ ਆ ਇੱਕ ਉਹਨੂੰ ਆਪਣੀ ਬੜੀ ਬਹਾਦਰੀ ਦੇ ਨਾਲ ਉਹਨੂੰ ਸੰਭਾਲੇਗਾ ਤੇ ਅੱਗੇ ਵਧਾਏਗਾ। ਅਜੇ ਉਹ ਰਣਜੀਤ ਸਿੰਘ 10 ਕੁ ਸਾਲ ਦਾ ਸੀਗਾ ਜੀ। ਉਹਨੇ ਸੋਧਰਾਂ ਦੀ ਮਹਿਮ ਦੇ ਵਿੱਚ ਜਿਹੜਾ ਸੀ ਨਾ ਆਪਣੇ ਪਿਤਾ ਮਹਾਂ ਸਿੰਘ ਦਾ ਸਾਥ ਦਿੱਤਾ, ਉਹਦੇ ਪਿਤਾ ਉਹਨੂੰ ਨਾਲ ਲੈ ਗਏ। ਤੇ ਅਸਲ ਵਿੱਚ ਮਹਾਂ ਸਿੰਘ ਨੇ ਭੰਗੀ ਮਿਸਲ ਦੇ ਸਹਿਬ ਸਿੰਘ ਭੰਗੀ ਨੂੰ ਗੁਜਰਾਤ ਦਾ ਇਲਾਕਾ ਉਹਨਾਂ ਦੇ ਹਵਾਲੇ ਕਰ ਲਈ ਕਿਹਾ ਸੀ, ਪਰ ਸਹਿਬ ਸਿੰਘ ਭੰਗੀ ਨੇ ਇਨਕਾਰ ਕਰ ਦਿੱਤਾ ਤੇ ਮਹਾਂ ਸਿੰਘ ਨੇ ਸੋਧਰਾਂ ਦੇ ਕਿਲੇ ਤੇ ਹਮਲਾ ਕਰ ਦਿੱਤਾ। ਤੇ ਇਸ ਮਹਿਮ ਤੇ ਮਹਾਂ ਸਿੰਘ ਜਿਹੜਾ ਸੀਗਾ ਆਪਣੇ ਪੁੱਤਰ ਰਣਜੀਤ ਸਿੰਘ ਨੂੰ ਜੋ ਉਸ ਵੇਲੇ 10 ਸਾਲ ਦਾ ਉਹਨੂੰ ਨਾਲ ਲੈ ਗਏ। ਤੇ ਮਹਿਮ ਦੌਰਾਨ ਇਹਨਾਂ ਦੇ ਪਿਤਾ ਜੀ ਜਿਹੜੇ ਸੀਗੇ ਉਹ ਮਹਾਂ ਸਿੰਘ ਜਿਹੜਾ ਸੀ ਅਚਾਨਕ ਬਿਮਾਰ ਹੋ ਗਿਆ ਤੇ ਬਿਮਾਰੀ ਦੀ ਹਾਲਾਤ ਵਿੱਚ ਉਹ ਮਹਿਮ ਤੋਂ ਮਹਿਮ ਤੇ ਅੱਗੇ ਨਹੀਂ ਗਏ, ਵਾਪਸ ਘਰ ਆ ਗਏ। ਤੇ ਮੈਂ ਉਸ ਮਹਿਮ ਦੀ ਕਮਾਨ ਜਿਹੜੀ ਸੀਗੀ ਫਿਰ ਉਹ ਬੁੱਧ ਸਿੰਘ ਭਾਵ ਰਣਜੀਤ ਸਿੰਘ ਨੇ ਸੰਭਾਲ ਲਈ। ਤੇ ਉਹਨਾਂ ਨੇ ਭਈ ਇਸ ਲੜਾਈ ਦੇ ਵਿੱਚ ਨਾ ਕੇਵਲ ਵੈਰੀ ਨੂੰ ਹਰਾਇਆ, ਸਗੋਂ ਉਹਨਾਂ ਦਾ ਜਿੰਨਾ ਗੋਲਾ ਬਰੂਦ ਜੋ ਲੜਾਈ ਦਾ ਜੰਗੀ ਸਮਾਨ ਸੀ ਸਾਰਾ ਲੁੱਟ ਕੇ ਆਪਣੇ ਨਾਲ ਲੈ। ਤੇ ਇਹ ਤੇ ਮਹਾਂ ਸਿੰਘ ਜਿਹੜੇ ਬੜੇ ਖੁਸ਼ ਹੋਏ ਤੇ ਉਹਨਾਂ ਨੇ ਖੁਸ਼ੀ ਦੇ ਵਿੱਚ ਉਸ ਦਿਨ ਤੋਂ ਇਹ 10 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਕਿਹਾ ਵੀ ਅੱਜ ਤੋਂ ਤੇਰਾ ਨਾਂ ਹੋਊਗਾ ਰਣਜੀਤ ਸਿੰਘ, ਭਾਵ ਰਣ ਜਿੱਤਣ ਵਾਲਾ। ਇਹ ਇਤਿਹਾਸਕਾਰ ਦੱਸਦੇ ਆ ਵੀ ਇਹ ਰਣਜੀਤ ਸਿੰਘ ਨਾਂ ਜਿਹੜਾ 10 ਸਾਲ ਦੀ ਉਮਰ ਦੇ ਵਿੱਚ ਉਹ ਜਿਹੜੀ ਪਹਿਲੀ ਮੁਹਿੰਮ ਜਿਹੜੀ ਸੀ ਜਿੱਤੀ ਨਾ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ, ਉਹਦੀ ਖੁਸ਼ੀ ਵਿੱਚ ਉਹਨਾਂ ਦੇ ਪਿਤਾ ਮਹਾਂ ਸਿੰਘ ਨੇ ਉਹਨਾਂ ਨੂੰ ਦਿੱਤਾ ਸੀ। ਤੇ ਅੱਗੇ 1793 ਈਸਵੀ ਵਿੱਚ ਇੱਕ ਵਾਰ ਰਣਜੀਤ ਸਿੰਘ ਜਿਹੜਾ ਵਾ ਉਹ ਸ਼ਿਕਾਰ ਖੇਡਦੇ ਖੇਡਦੇ ਲਾਡੋ ਵਾਲੀ ਪਿੰਡ ਦੇ ਕੋਲ ਪਹੁੰਚ ਗਏ ਤੇ ਉਹਨਾਂ ਦੇ ਸਾਥੀ ਬਹੁਤ ਪਿੱਛੇ ਰਹਿ ਗਏ। ਉਦੋਂ ਅਜੇ ਉਮਰ ਉਹਨਾਂ ਦੀ 13 ਸਾਲ ਹੀ ਸੀਗੀ। ਤੇ ਚੱਖਿਆਂ ਦਾ ਸਰਦਾਰ ਜਿਹੜਾ ਪੀਰ ਮੁਹੰਮਦ ਚੱਖੇ ਨੂੰ ਜਿਹੜਾ ਜਿਹਨਾਂ ਦਾ ਰਾਜ ਖੋਇਆ ਸੀ, ਜਿਹਨੂੰ ਭਜਾਇਆ ਸੀ, ਉਹਦਾ ਪੁੱਤਰ ਸੀਗਾ ਜੀ ਹਸ਼ਮਤ ਖਾਂ ਚੱਠਾ।

0: ਤੇ ਉਹ ਸ਼ੁਕਰ ਚੱਕਿਆ ਮਿਸਲ ਨਾਲ ਉਹਨਾਂ ਦੀ ਦੁਸ਼ਮਣੀ ਸੀ, ਬਣਦੀ ਨਹੀਂ ਸੀ, ਉਹ ਉਦੋਂ ਦੇ ਬੜੇ ਤੰਗ ਸੀ, ਦੁਖੀ ਸੀਗੇ, ਔਖੇ ਸੀ। ਉਹਨੇ ਉਹ ਵੀ ਸ਼ਿਕਾਰ ਉਸ ਇਲਾਕੇ 'ਚ ਸੀ ਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਪਛਾਣ ਲਿਆ ਵੀ ਇਹ ਬੱਚਾ ਉਹਦਾ ਮਹਾਂ ਸਿੰਘ ਦਾ ਪੁੱਤਰ ਹੈ, ਤੇ ਅੱਜ ਇਹਨੂੰ ਮਾਰ ਕੇ ਤੇ ਆਪਣਾ ਜਿਹੜਾ ਸੀ ਨਾ ਬਦਲਾ ਜਿਹੜਾ ਆਪਣੇ ਵੱਡਿਆਂ ਦਾ ਇਹਦੇ ਕੋਲ ਲੈ ਲੈਂਦੇ ਹਾਂ। ਤੇ ਉਹ ਵੈਸੇ ਕਈ ਇਤਿਹਾਸਕਾਰ ਤੇ ਕਹਿੰਦੇ ਵੀ ਲਲਕਾਰ ਕੇ ਉਹਨੇ ਸਾਹਮਣੇ ਆ ਕੇ ਲੜਾਈ ਲੜੀ ਹੈ, ਪਰ ਜਿਹੜੇ ਪ੍ਰਮਾਣਿਕ ਇਤਿਹਾਸਕਾਰ ਉਹਨਾਂ ਨੇ ਲਿਖਿਆ ਕਿ ਉਹਨੇ ਇੱਕ ਝਾੜੀ ਦੇ ਓਹਲੇ ਜਿਹੜਾ ਸੀ ਨਾ ਲੁਕ ਗਿਆ ਉਹ, ਤੇ ਉਹ ਲੁਕ ਕੇ ਨਾ ਉਹਨੇ ਰਣਜੀਤ ਸਿੰਘ ਜਿਹੜਾ ਵਾ ਉਹਦੇ ਉਹਦੀ ਉਮਰ ਜਿਹੜੀ ਹਸ਼ਮਤ ਖਾਨ ਦੀ ਉਸ ਵੇਲੇ ਉਮਰ 45 ਸਾਲ ਸੀ ਤੇ ਰਣਜੀਤ ਸਿੰਘ ਦੀ 13 ਸਾਲ ਸੀਗਾ, ਤੇ ਇੱਕ ਝਾੜੀ ਦੇ ਓਹਲੇ ਲੁਕ ਕੇ ਉਹਨੇ ਰਣਜੀਤ ਸਿੰਘ ਤੇ ਵਾਰ ਕੀਤਾ। ਤੇ ਰਣਜੀਤ ਸਿੰਘ ਨੇ ਬੜੀ ਫੁਰਤੀ ਨਾਲ ਨਾ ਕੇਵਲ ਉਹਦਾ ਵਾਰ ਰੋਕਿਆ, ਸਗੋਂ ਇੱਕੋ ਝਟਕੇ ਨਾਲ ਉਹਦਾ ਸਿਰ ਜਿਹੜਾ ਸੀ ਧੜ ਨੂੰ ਅਲੱਗ ਕਰ ਦਿੱਤਾ। ਤੇ ਉਹਦੀ ਜਦੋਂ ਉਹ ਮਰ ਗਿਆ ਹਸ਼ਮਤ ਖਾਨ ਜਿਹੜਾ, ਉਹਦੀ ਮੌਤ ਉਪਰੰਤ ਜਿਹੜੀ ਚੱਠੇ ਸੀ ਉਹਨੇ ਸਾਰਾ ਆਪਣੀ ਜਿਹੜੀ ਰਾਜ ਆਪਣਾ ਇਲਾਕਾ ਸੀਗਾ ਉਹ ਰਣਜੀਤ ਸਿੰਘ ਨੂੰ ਸੌਂਪ ਦਿੱਤਾ, ਉਹਦੀ ਈਨ ਮੰਨ ਲਈ ਉਹਨਾਂ ਨੇ। ਤੇ ਮਹਾਰਾਜਾ ਰਣਜੀਤ ਸਿੰਘ ਦੇ ਆਪਣੇ ਦਾਦਾ ਜਿਹੜਾ ਚੜ੍ਹਤ ਸਿੰਘ ਸੀਗਾ ਉਹਦੇ ਪਿਤਾ ਨਾਲੋਂ ਵੀ, ਪਿਤਾ ਮਹਾਂ ਸਿੰਘ ਜਿਹੜਾ ਸੀਗਾ ਰਣਜੀਤ ਸਿੰਘ ਦਾ, ਉਹਦੇ ਪਿਤਾ ਨਾਲੋਂ ਵੀ ਬਹਾਦਰ ਤੇ ਬਹੁਤ ਦੂਰ ਅੰਦੇਸ਼ੀ ਤੇ ਬਹੁਤ ਸਿਆਣੇ ਸੀਗੇ। ਉਹਨਾਂ ਦਾ ਦਿਮਾਗ ਬਹੁਤ ਜਹੀਨ ਸੀ ਤੇ ਜਿਹੜਾ ਰਣਜੀਤ ਸਿੰਘ ਦਾ ਪਾਲਣ ਪੋਸ਼ਣ ਉਹ ਬਹੁਤਾ ਉਹਨਾਂ ਦੀ ਸੰਗਤ ਵਿੱਚ ਹੋਇਆ ਸੀ, ਇਸ ਕਰਕੇ ਰਣਜੀਤ ਸਿੰਘ ਤੇ ਉਹਨਾਂ ਦਾ ਬੜਾ ਪ੍ਰਭਾਵ ਸੀ ਤੇ ਉਦੋਂ ਤੋਂ ਬੜੇ ਉਹ ਪ੍ਰਭਾਵਿਤ ਸਨ ਰਣਜੀਤ ਸਿੰਘ। ਉਹਨਾਂ ਦੇ ਬਚਪਨ ਵਿੱਚ ਆਪਣੇ ਦਾਦੇ ਦੇ ਬੜੀ ਇੱਕ ਜਿਹੜੀ ਤਸਵੀਰ ਸੀ ਉਹਨਾਂ ਦੇ ਮਨ ਵਿੱਚ, ਤਦੇ ਹੀ ਇੱਕ ਵਾਰੀ ਜਦੋਂ ਉਹ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਸ਼ਾਹਜਹਾਂ ਨੂੰ ਲਲਕਾਰਦੇ ਨੇ ਤੇ ਉਹਨੂੰ ਲਲਕਾਰਦੇ ਹੋਏ ਕਹਿੰਦੇ ਵੀ ਬਾਹਰ ਨਿਕਲੋ ਇਹ ਅਬਦਾਲੀ ਦੇ ਪੋਤਰੇ ਆ, ਤੈਨੂੰ ਚੜ੍ਹਤ ਸਿੰਘ ਦਾ ਪੁੱਤਰ ਵੰਗਾਰਦਾ। ਉਹਨਾਂ ਨੇ ਆਪਣੇ ਪਿਤਾ ਦਾ ਨਾਂ ਨਹੀਂ ਲਿਆ ਵੀ ਤੈਨੂੰ ਮਹਾਂ ਸਿੰਘ ਦਾ ਪੁੱਤਰ ਵੰਗਾਰਦਾ, ਜਾਂ ਉਹਦੇ ਪਿਤਾ ਦਾ ਨਹੀਂ ਲਿਆ, ਉਹਨੇ ਆਪਣੇ ਦਾਦੇ ਦਾ ਨਾਂ ਲੈ ਕੇ ਮਤਲਬ ਉਹਨੂੰ ਵੰਗਾਰਿਆ ਸੀ। ਇਹ ਤੋਂ ਇਹ ਲੱਗਦਾ ਕਿ ਚੜ੍ਹਤ ਸਿੰਘ ਜਿਹੜਾ ਸੀਗਾ ਇਹ ਬੜਾ ਬਹਾਦਰ ਸੀ, ਬੜਾ ਸਿਆਣਾ, ਤੇ ਜਿਹਦਾ ਪ੍ਰਭਾਵ ਜਿਹੜਾ ਆ, ਮੇਰੇ ਕਹਿਣ ਦਾ ਮਤਲਬ ਹੈ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਜੱਦੀ ਕੁਸ਼ਤੀ, ਇੱਕ ਖਾਨਦਾਨੀ ਬਹਾਦਰ ਸੂਰਮਾ ਤੇ ਰਾਜਾ ਸੀਗਾ। ਉਹ ਕੋਈ ਰਾਤੋ ਰਾਤ ਜਾਂ ਜਿਸ ਤਰ੍ਹਾਂ ਆਮ ਕਰਕੇ ਸੁਣਾਉਂਦੇ ਕਿ ਕੋਈ ਆਜੜੀ ਸੀ ਉਹਨੇ ਚਾਰ ਸਿਪਾਹੀ ਇਕੱਠੇ ਕੀਤੇ, ਥੋੜਾ ਇਲਾਕਾ ਮੱਲਿਆ ਤੇ ਫਿਰ ਮੁੜ ਕੇ ਉਹ ਤਮੂਰ ਲੰਘਦੀ, ਸੁਣਾਉਂਦੇ ਵੀ ਉਹ ਰਾਜਾ ਬਣ ਗਿਆ, ਉਹਨੂੰ ਸੁਪਨਾ ਆਇਆ, ਏਦਾਂ ਏਦਾਂ ਦਾ ਰਹਿ ਸੀ। ਇਹਦਾ ਇੱਕ ਖਾਨਦਾਨ ਗੁਰੂ ਗੋਬਿੰਦ ਸਿੰਘ ਜੀ ਤੋਂ ਜੋ ਚੱਲਿਆ ਹੋਇਆ ਖਾਨਦਾਨ ਹੈ, ਉਹ ਹੀ ਅੱਗੇ ਹਰ ਪੀੜ੍ਹੀ ਦੇ ਵਿੱਚ ਅੱਗੇ ਜਿਹੜਾ ਵੱਧਦਾ ਗਿਆ। ਤੇ ਇਸੇ ਤਰ੍ਹਾਂ ਹੀ ਰਣਜੀਤ ਸਿੰਘ ਦਾ ਵਿਆਹ ਜਿਹੜਾ ਸੀਗਾ ਜੀ, ਫਿਰ ਜਿਹੜਾ ਜਦੋਂ ਮੰਗਣੀ ਹੋ ਗਈ ਸੀ ਉਹਦੀ ਮਹਿਤਾਬ ਕੌਰ ਦੇ ਨਾਲ, ਤੇ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦਾ ਵਿਆਹ ਜਿਹੜਾ ਸੀਗਾ ਜੀ ਮਹਿਤਾਬ ਕੌਰ ਨਾਲ ਹੋ ਗਿਆ। ਤੇ ਰਣਜੀਤ ਸਿੰਘ ਦੀ ਜਿਹੜੀ ਸੱਸ ਸੀਗੀ ਸਦਾ ਕੌਰ, ਉਹ ਬੜੀ ਸੂਝ-ਬੂਝ ਰੱਖਣ ਵਾਲੀ ਔਰਤ ਸੀ, ਤੇ ਉਹ ਦੱਸਦੇ ਨੇ ਵੀ ਰਣਜੀਤ ਸਿੰਘ ਦੇ ਰਾਜ ਦੇ ਵਿਸਥਾਰ ਵਿੱਚ ਸਦਾ ਕੌਰ ਦਾ ਬੜਾ ਰੋਲ ਹੈ, ਬੜੀ ਦੇਣ ਹੈ, ਬੜਾ ਸ਼ਲਾਘਾਯੋਗ ਕੰਮ ਹੈ। ਉਹ ਬੜੀ ਬਹਾਦਰ ਤੇ ਦਲੇਰ ਇਸਤਰੀ ਸੀ ਤੇ ਰਣਜੀਤ ਸਿੰਘ ਦੀ ਰਾਜਨੀਤਿਕ ਸ਼ਕਤੀ ਵਧਾਉਣ ਵਿੱਚ ਸਦਾ ਕੌਰ ਦਾ ਬੜਾ ਵੱਡਾ ਯੋਗਦਾਨ ਹੈ, ਇਤਿਹਾਸਕਾਰਾਂ ਨੇ ਜਿਹੜਾ ਇਹ ਮੰਨਿਆ ਤੇ ਲਿਖਿਆ ਆ। ਮਹਿਤਾਬ ਕੌਰ ਜਿਹੜੀ ਉਹਦੀ ਪੁੱਤਰੀ ਸੀ ਤੇ ਰਣਜੀਤ ਸਿੰਘ ਦੀ ਪਤਨੀ ਸੀ ਜਿਹਦੇ ਨਾਲ ਪਹਿਲਾਂ ਵਿਆਹ ਹੋਇਆ ਮਹਾਰਾਜੇ ਦਾ, ਉਹ ਮਹਾਰਾਜੇ ਤੋਂ 2 ਸਾਲ ਛੋਟੀ ਸੀ, ਤੇ ਭਾਵੇਂ ਆਪਣੀ ਮਾਂ ਦੀ ਮਰਜ਼ੀ ਨਾਲ ਉਹਨੇ ਰਣਜੀਤ ਸਿੰਘ ਨਾਲ ਵਿਆਹ ਕਰਾ ਤਾਂ ਲਿਆ ਸੀ, ਪਰ ਉਹ ਆਪਣੇ ਪਿਤਾ ਗੁਰਬਖਸ਼ ਸਿੰਘ ਦੀ ਮੌਤ ਨੂੰ ਕਦੇ ਨਹੀਂ ਭੁੱਲੀ, ਇਸ ਲਈ ਉਹ ਵਿਆਹ ਤੋਂ ਬਾਅਦ ਜ਼ਿਆਦਾਤਰ ਆਪਣੇ ਪੇਕੇ ਬਟਾਲੇ ਹੀ ਰਹਿੰਦੀ ਸੀ। ਤੇ ਭਾਵੇਂ ਆਮ ਰਾਜਿਆਂ ਮਹਾਰਾਜਿਆਂ ਵਾਂਗ ਰਣਜੀਤ ਸਿੰਘ ਨੇ ਕਈ ਵਿਆਹ ਕਰਵਾਏ, ਪਰ ਮਹਾਰਾਣੀ ਦੀ ਉਪਾਧੀ ਜਿਹੜੀ ਅੱਗੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਵਿਆਹਾਂ ਬਾਰੇ ਗੱਲ ਕਰਾਂਗੇ, ਲੇਕਿਨ ਇਹਦੇ ਵਿੱਚੋਂ ਬਹੁਤ ਸਾਰੀਆਂ ਰਾਣੀਆਂ ਵਿੱਚੋਂ ਮਹਾਰਾਣੀ ਦੀ ਜਿਹੜੀ ਉਪਾਧੀ ਦਰਜਾ ਖਿਤਾਬ ਜਿਹੜਾ ਉਹ ਸਿਰਫ 2 ਰਾਣੀਆਂ ਨੂੰ ਮਿਲਿਆ, ਇੱਕ ਮਹਿਤਾਬ ਕੌਰ ਨੂੰ ਤੇ ਦੂਸਰੀ ਸੀ ਜੀ ਜਿਸ ਨਾਲ ਆਖਰ ਦੇ ਵਿੱਚ ਉਹਦਾ ਅਖੀਰ ਚ ਵਿਆਹ ਹੋਇਆ ਸੀ 1839 ਦੇ ਵਿੱਚ, ਉਹ 38 ਦੇ ਵਿੱਚ ਜਾਂ 39 ਚ, ਉਹ ਸੀ ਮਹਾਰਾਣੀ ਜਿੰਦ ਕੌਰ ਜਾਂ ਮਹਾਰਾਣੀ ਜਿੰਦਾ। ਮਹਿਤਾਬ ਕੌਰ ਦੀ ਕੁੱਖ ਤੋਂ ਜਿਹੜਾ 3 ਪੁੱਤਰਾਂ ਨੂੰ ਜਨਮ ਲਿਆ ਸੀਗਾ, ਈਸ਼ਰ ਸਿੰਘ ਜਿਹੜਾ ਸੀਗਾ ਪਹਿਲਾਂ ਉਹ ਤੇ ਜਨਮ ਸਮੇਂ ਚਲਾਣਾ ਕਰ ਗਿਆ ਸੀ, ਸ਼ੇਰ ਸਿੰਘ ਤੇ ਕੰਵਰ ਤਾਰਾ ਸਿੰਘ ਜਿਹੜੇ ਸੀਗੇ ਜੁੜਵਾਂ ਸੀ ਤੇ ਮਹਾਰਾਣੀ ਮਹਿਤਾਬ ਕੌਰ ਦਾ ਦੇਹਾਂਤ ਜਿਹੜਾ ਸੀ 1813 ਵਿੱਚ ਬਟਾਲੇ ਵਿਖੇ ਹੋਇਆ ਸੀਗਾ ਤੇ ਦੂਸਰੇ ਵਿਆਹ ਦਾ ਜ਼ਿਕਰ ਜੋ ਇਤਿਹਾਸ ਵਿੱਚ ਆਉਂਦਾ ਉਹ 1798 ਵਿੱਚ ਨਕਾਈ ਮਿਸਲ ਦੇ ਸਰਦਾਰ ਰਣ ਸਿੰਘ ਦੀ ਪੁੱਤਰੀ ਦਾਤਾਰ ਕੌਰ ਨਾਲ ਹੋਇਆ। ਅਸਲ ਵਿੱਚ ਉਹਦਾ ਅਸਲ ਨਾਂ ਪੇਕਿਆਂ ਦਾ ਨਾਂ ਰਾਜ ਕੌਰ ਸੀ ਕਿਉਂਕਿ ਰਾਜ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਦਾ ਨਾਂ ਸੀ ਇਸ ਕਰਕੇ ਉਹਦਾ ਨਾਂ ਬਦਲ ਕੇ ਜਿਹੜਾ ਆ ਦਾਤਾਰ ਕੌਰ ਰੱਖ ਲਿਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦਾ ਦਾਤਾਰ ਕੌਰ ਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਉਹ ਨਕੈਣ ਕਹਿੰਦੇ ਹੁੰਦੇ ਸੀ ਤੇ ਵਿਆਹ ਤੋਂ ਬਾਅਦ ਜਿਹੜਾ ਸੀਗਾ ਵਿਆਹ ਤੋਂ 4 ਸਾਲ ਬਾਅਦ ਉਹਨਾਂ ਦੇ ਘਰ ਮਹਾਰਾਜਾ ਖੜਕ ਸਿੰਘ ਨੇ ਜਨਮ ਲਿਆ ਤੇ 1818 ਈਸਵੀ ਚ ਦਾਤਾਰ ਕੌਰ ਦਾ ਦੇਹਾਂਤ ਹੋ ਗਿਆ ਤੇ ਅਗਲਾ ਵਿਆਹ ਮਹਾਰਾਜੇ ਦਾ ਜਿਹੜਾ ਸਾਹਿਬ ਨੇ ਇੱਕ ਅਗਲਾ ਵਿਆਹ ਮਹਾਰਾਜਾ ਜਿਹੜਾ ਨਾ ਉਹ ਲਾਹੌਰ ਦੀ ਇੱਕ ਮੁਸਲਿਮ ਨੱਚਣ ਵਾਲੀ ਸੀਗੀ ਡਾਂਸਰ ਜਿਹਨੂੰ ਕਹਿ ਲਓ ਜਾਂ ਨਾਚੀ ਮੋਹਰਾਂ ਨਾਲ ਕਰਵਾਇਆ। ਅਸਲ ਚ ਉਹਨਾਂ ਨੇ ਇੱਕ ਵਾਰ ਜਦੋਂ ਮੋਹਰਾਂ ਦਾ ਨਾਚ ਦੇਖਿਆ ਤਾਂ ਉਦੋਂ ਹੀ ਉਹਦੇ ਤੇ ਮੋਹਿਤ ਹੋ ਗਏ ਤੇ ਇਸੇ ਵਿਆਹ ਤੋਂ ਹੀ ਉਸ ਵੇਲੇ ਜਿਹੜੇ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਸੀ ਉਹ ਨਾਰਾਜ਼ ਹੋਏ ਤੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਿਹੜਾ ਸੀਗਾ ਉਹ ਬੁਲਾਇਆ ਤੇ ਉਹਨਾਂ ਨੂੰ ਇਸ ਇਹਦੇ ਬਦਲੇ ਘੋੜਿਆਂ ਦੀ ਸਜ਼ਾ ਦਿੱਤੀ ਗਈ ਤੇ ਬੜੀ ਨਿਮਰਤਾ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਆਪਣੀ ਪਿੱਠ ਜਿਹੜੀ ਸੀਗੀ ਉਹ ਅੱਗੇ ਕਰ ਦਿੱਤੀ। ਇਹ ਮਹਾਰਾਜਾ ਰਣਜੀਤ ਸਿੰਘ ਦਾ ਆਪਣੇ ਦਰਬਾਰ ਸਾਹਿਬ ਪ੍ਰਤੀ ਅਕਾਲ ਤਖ਼ਤ ਸਾਹਿਬ ਪ੍ਰਤੀ ਜਾਂ ਸਿੱਖਾਂ ਦੇ ਜਿਹੜੇ ਧਾਰਮਿਕ ਜਿਹੜੀ ਆਗੂ ਸੀ ਉਹਨਾਂ ਪ੍ਰਤੀ ਇੱਕ ਬੜੀ ਬੜਾ ਜਿਹੜਾ ਸਨੇਹ ਤੇ ਆਦਰ ਦਾ ਇਹ ਪ੍ਰਤੀਕ ਹੈ ਜੀ। ਤੇ ਇੱਕ ਹੋਰ ਵਿਆਹ ਜਿਹੜਾ ਸੀ 1811 ਵਿੱਚ ਮਹਾਰਾਜਾ ਸਾਹਿਬ ਸਿੰਘ ਭੰਗੀ ਦੀ ਵਿਧਵਾ ਰਤਨ ਕੌਰ ਤੇ ਦਿਆ ਕੌਰ ਨਾਲ ਹੁੰਦਾ ਕਰਵਾਉਂਦੇ ਨੇ ਮਹਾਰਾਜਾ ਰਣਜੀਤ ਸਿੰਘ। ਇਹਨਾਂ ਨੇ ਬਕਾਇਦਾ ਇਹਨਾਂ ਨੂੰ ਚਾਦਰ ਪਾ ਕੇ ਲੈ ਆਉਂਦੇ ਨੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਤੇ ਇਹਨਾਂ ਦੀ ਕੁੱਖ ਤੋਂ ਰਤਨ ਕੌਰ ਨੂੰ 1819 ਈਸਵੀ ਵਿੱਚ ਮੁਲਤਾਨਾ ਸਿੰਘ ਦਾ ਜਨਮ ਹੋਇਆ ਰਤਨ ਕੌਰ ਦੇ ਤੇ ਦਿਆ ਕੌਰ ਤੋਂ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਜਿਹੜੇ 1821 ਦੇ ਵਿੱਚ ਦੋ ਪੁੱਤਰ ਮਹਾਰਾਣੀ ਸਿੰਘ ਦੇ ਪੈਦਾ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਦਾ ਅਗਲਾ ਵਿਆਹ ਜਿਹੜਾ ਉਹ 1815 ਈਸਵੀ ਨੂੰ ਰਾਣੀ ਰੂਪ ਕੌਰ ਤੇ ਰਾਣੀ ਚੰਦ ਕੌਰ ਨਾਲ ਹੋਇਆ। ਫਿਰ 1820 ਨੂੰ ਰਾਣੀ ਲਕਸ਼ਮੀ ਕੌਰ ਤੇ ਰਾਣੀ ਗੁਲਾਬ ਕੌਰ ਨਾਲ ਹੋਇਆ। ਜਿਸ ਵਿਆਹ ਦਾ ਸਭ ਤੋਂ ਵੱਧ ਜ਼ਿਕਰ ਹੋਇਆ ਉਹ ਸੀ ਕਾਂਗੜੇ ਦਾ ਰਾਜਾ ਸੀ ਸੰਸਾਰ ਚੰਦ ਕਟੋਚ ਤੇ ਉਹਦੀਆਂ ਪੁੱਤਰੀਆਂ ਸੀ ਮਹਿਤਾਬ ਦੇਈ ਤੇ ਰਾਜ ਬੰਸੋ ਨਾਲ ਹੋਇਆ। ਇਸ ਤੋਂ ਇਲਾਵਾ ਇੱਕ ਹੋਰ ਵਿਆਹ ਗੁਲਬਹਾਰ ਬੇਗਮ ਨਾਲ, ਇਹ ਵੀ ਇੱਕ ਨੱਚਣ ਵਾਲੀ ਸੀ, ਤੇ 1832 ਈਸਵੀ ਵਿੱਚ ਅੰਮ੍ਰਿਤਸਰ ਵਿੱਚ ਹੋਇਆ। ਇਹ ਅੰਮ੍ਰਿਤਸਰ ਦੇ ਇੱਕ ਨੱਚਣ ਵਾਲੀ ਸੀ ਗੁਲਬਹਾਰ ਬੇਗਮ। ਤੇ ਇਸ ਤੋਂ ਬਾਅਦ ਜਿਹੜਾ ਆਖਰੀ ਵਿਆਹ ਹੋਇਆ ਜਿਹਦਾ ਇਤਿਹਾਸ ਵਿੱਚ ਸਭ ਤੋਂ ਵੱਧ ਜ਼ਿਕਰ ਆਉਂਦਾ ਤੇ ਜਿਹਦੀ ਚਰਚਾ ਆ ਉਹ ਮਹਾਰਾਜ ਦਾ ਆਖਰੀ ਵਿਆਹ ਸੀ ਤੇ ਉਹ ਸੀ ਜ਼ਿਲ੍ਹਾ ਸਿਆਲਕੋਟ ਦੇ ਵਸਨੀਕ ਸਰਦਾਰ ਮੰਨਾ ਸਿੰਘ ਔਲਖ ਜੱਟ ਦੀ ਬੇਟੀ ਜਿੰਦ ਕੌਰ। ਤੇ ਇਹ ਵਿਆਹ 1835 ਈਸਵੀ ਵਿੱਚ ਹੋਇਆ ਤੇ 4 ਸਤੰਬਰ 1838 ਈਸਵੀ ਨੂੰ ਇਹਨਾਂ ਦੀ ਕੁੱਖ ਤੋਂ ਮਹਾਰਾਜਾ ਦਲੀਪ ਸਿੰਘ ਦਾ ਜਨਮ ਹੋਇਆ ਤੇ ਇਸ ਤੋਂ ਖੁਸ਼ ਹੋ ਕੇ ਮਹਾਰਾਜੀ ਸਿੰਘ ਨੇ ਜਿੰਦ ਕੌਰ ਨੂੰ ਮਹਾਰਾਣੀ ਦਾ ਖਿਤਾਬ ਦਿੱਤਾ ਸੀ। ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਸਾਰੇ ਵਿਆਹ ਹੋਏ ਪਰ ਮਹਾਰਾਣੀ ਦਾ ਦਰਜਾ ਸਿਰਫ ਦੋ ਰਾਣੀਆਂ ਨੂੰ ਮਿਲਿਆ, ਇੱਕ ਮਹਿਤਾਬ ਕੌਰ ਨੂੰ ਤੇ ਦੂਸਰਾ ਮਹਾਰਾਣੀ ਜਿੰਦਾ ਨੂੰ ਜੀ। ਤੇ ਬਾਜਾ ਸਾਹਿਬ ਦਲੀਪ ਸਿੰਘ ਜਿਹੜਾ ਆ ਇਹ ਇੱਥੇ ਅਸੀਂ ਮੈਂ ਚਾਹੂੰਗਾ ਵੀ ਆਪਾਂ ਇਹਨੂੰ ਅੱਗੇ ਜਿਹੜਾ ਜਿਹੜਾ ਰਾਜ ਤੱਕ ਜਿਹੜੀ ਗੱਲ ਹੈ ਉਹਦਾ ਅਗਲੇ ਭਾਗ ਦੇ ਵਿੱਚ ਜਾਂ ਮਹਾਰਾਜ ਸਿੰਘ ਦੀ ਮਹਾਨਤਾ ਆ ਜਾਂ ਇਹਨਾਂ ਜੀਵਨ ਦੇ ਨਾਲ ਜਿਹੜੀਆਂ ਬੜੀਆਂ ਖੂਬਸੂਰਤ ਜਿਹੜੀਆਂ ਸੰਸਾਰ ਪੱਧਰ ਦੇ ਵਿੱਚ ਇੱਕ ਇਹਨਾਂ ਨੂੰ ਵਿਲੱਖਣ ਰਾਜ ਦੇ ਤੌਰ ਤੇ ਪੇਸ਼ ਕਰਨੀਆਂ ਉਹ ਘਟਨਾਵਾਂ ਦਾ ਜ਼ਿਕਰ ਕਰਾਂਗੇ। ਤੇ ਮੈਂ ਹੁਣ ਬਾਜਾ ਸਾਹਿਬ ਜੀ ਤੁਹਾਡੇ ਨਾਲ 2 ਮਿੰਟ ਜਿਹੜਾ
1: ਜੀ ਜੀ ਜੀ ਤੁਸੀਂ ਆਪਣਾ ਖਹਿਰਾ ਸਾਹਿਬ ਬੜੇ ਵਿਸਤਾਰ ਵਿੱਚ ਇਹਨਾਂ ਦੇ ਪਿਛੋਕੜ ਜਿਹੜਾ ਸੀ ਉਹ ਆਮ ਉਜਾਗਰ ਨਹੀਂ ਆਮ ਲੋਕਾਂ ਦੇ ਸਾਹਮਣੇ ਜੇ ਪੜ੍ਹਨ ਲਿਖਣ ਵਾਲਿਆਂ ਨੂੰ
0: ਤੁਹਾਡੇ ਵਰਗੇ ਜੀ ਜੀ ਮਹਾਰਾਜ ਦੇ ਰਾਜ ਤੋਂ ਗੱਲ ਸ਼ੁਰੂ ਹੁੰਦੀ ਆ
1: ਤਾਂ ਰਾਜ ਦਾ ਤੇ ਸਾਰਿਆਂ ਨੂੰ ਪਤਾ ਹੈ ਆ ਹੋਇਆ ਇਦਾਂ ਸਾਰਿਆਂ ਤੋਂ ਮਤਲਬ ਜਿਹੜਾ ਲੋਕਾਂ ਦਾ ਇੰਟਰਸਟ ਹੈ ਜਾਣਨ ਬਾਰੇ
0: ਜੀ ਜੀ
1: ਪਰ ਆ ਜਿਹੜੀ ਤੁਸੀਂ ਅੱਜ ਗੱਲਬਾਤ ਕੀਤੀ ਹੈ ਇਹ ਕਾਫੀ ਖੋਜ ਭਰਪੂਰ ਹੈ, ਇਹਦੇ ਇਹ ਆਮ ਦ੍ਰਿਸ਼ਟੀ ਗੋਚਰ ਨਹੀਂ ਹੈਗੀ ਲੋਕਾਂ ਦੀ
0: ਜੀ। ਨਹੀਂ ਬਸ ਮੈਂ ਕਹਿਣ ਦਾ ਮਤਲਬ ਸੀਗਾ ਵੀ ਮਹਾਰਾਜਾ ਰਣਜੀਤ ਸਿੰਘ ਇੰਨੀ ਬਹਾਦਰ ਇੰਨੀ ਵਿਲੱਖਣ ਤਾਂ ਉਹਨਾਂ ਦੀ ਕੋਈ ਰਾਤੋ ਰਾਤ ਨਹੀਂ ਹੋਈ ਜਾਂ ਇਕੱਲੀ ਨਹੀਂ, ਉਹ ਇੱਕ ਉਹਨਾਂ ਦੇ ਖਾਨਦਾਨ ਜਿਹੜੇ ਦਾਦੇ ਪੜਦਾਦੇ
1: ਬਿਲਕੁਲ ਯੋਧਿਆਂ ਦਾ ਵਾਕਿਆ
0: ਯੋਧਿਆਂ ਦਾ ਖਾਨਦਾਨ ਸੂਰਮਿਆਂ ਦਾ ਖਾਨਦਾਨ, ਸਾਰੇ ਹੀ ਉਹਨਾਂ ਦੇ ਦਾਦੇ ਪੜਦਾਦੇ ਜਿਹੜੇ ਸੀਗੇ ਉਹ ਜੰਗਾਂ
1: ਯੁੱਧਾਂ ਦੇ ਵਿੱਚ ਕਹਿੰਦੇ ਕਹਾਉਂਦੇ ਲੋਕ
0: ਕਹਿੰਦੇ ਕਹਾਉਂਦੇ ਤੇ ਜੰਗਾਂ ਯੁੱਧਾਂ ਚ ਲੜਦੇ ਤੇ ਇਹ ਰਾਜ ਇਹ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਐਵੇਂ ਨਹੀਂ ਸੀਗਾ ਬਣਿਆ, ਇਹਦੇ ਪਿੱਛੇ ਬੜੀ ਇੱਕ ਵਿਰਾਸਤ ਸੀ,
1: ਬੜਾ ਘਾਲਣਾ ਵੀ ਬਹੁਤ ਵੱਡੀ ਹੈ ਜੀ,
0: ਬੜੀ ਘਾਲਣਾ ਸੀ ਤੇ ਬੜੀ ਕੁਰਬਾਨੀ
1: ਵਾਕਿਆ। ਵੇਖੋ ਇਹਨਾਂ ਦੀਆਂ ਕੁਰਬਾਨੀਆਂ ਦਾਦਿਆਂ ਪੜਦਾਦਿਆਂ ਤੋਂ ਸ਼ੁਰੂ ਹੋਈਆਂ ਨੇ, ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਆਣ ਕੇ ਇੱਕ ਬੜਾ ਵਿਸਤਾਰ ਵਾਲਾ ਵੱਡਾ ਸਾਰਾ ਦੇਸ਼ ਪੰਜਾਬ ਬਣਿਆ ਇਹਨਾਂ ਦੇ।
0: ਹਾਂਜੀ ਹਾਂਜੀ, ਜਿੱਦਾਂ ਮੈਂ ਪਹਿਲਾਂ ਬੇਨਤੀ ਕੀਤੀ ਸੀ ਉਹਨਾਂ ਕਿਹਾ ਵੀ ਮੁਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਵਾਏ ਗਏ।
1: ਵਾਹ ਵਾਹ ਵਾਹ
0: ਨਵਾਏ। ਵੈਸੇ ਹੁਣ ਮੈਂ 2 ਮਿੰਟ ਜਿਹੜੀ ਚਲੋ ਸਮਾਂ ਤੇ ਭਾਵੇਂ ਹੋ ਗਿਆ ਪਰ ਨਾ ਮੈਂ ਹੋਰ ਲੈਣੀ
1: ਚਾਹਾਂਗਾ ਜੋ ਜਿੰਨਾ ਤੁਹਾਡਾ ਦਿਲ ਕਰਦਾ ਤੁਸੀਂ ਗੱਲ ਕਰੋ
0: ਜੀ। ਇਹਦੇ ਚ ਮੈਂ ਨਾ ਸ਼ਾਹ ਮੁਹੰਮਦ ਦਾ ਜ਼ਿਕਰ ਕਰਨਾ ਜ਼ਰੂਰ।
1: ਵਾਹ ਵਾਹ, ਸ਼ਾਹ ਮੁਹੰਮਦ ਨੇ ਤੇ ਨਜ਼ਾਰੇ ਲਿਆਤੇ ਜੀ,
0: ਨਜ਼ਾਰੇ ਇਹ ਲਿਆਂਦੇ ਬਾਜਵਾ ਸਾਹਿਬ ਕੀ ਵੇਖੋ ਉਹ ਉਹਦਾ ਜੀਵਨ ਜਿਹੜਾ ਸੀ ਨਾ, ਵੇਖੋ ਇੱਕ ਇੱਕ ਖੂਬਸੂਰਤੀ ਵੇਖੋ ਵੀ ਉਹਦਾ ਜੀਵਨ ਦਾ ਜਿਹੜਾ ਸਮਾਂ ਹੈ ਨਾ ਕਾਲ ਜਿਹੜਾ ਵਾ
1: ਹਾਂਜੀ,
0: ਉਹ ਮਹਾਰਾਜਾ ਰਣਜੀਤ ਸਿੰਘ ਦੇ ਬਕਾਇਦਾ ਉਹ ਵੀ 1780 ਦੇ ਉਹਦਾ ਜਨਮ ਹੋਇਆ ਸੀਗਾ, ਮਤਲਬ ਉਸ ਵੇਲੇ ਦੀ ਉਮਰ 20 ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ, ਮਤਲਬ ਜਵਾਨੀ ਚ ਸੀ, ਉਹਨੇ ਪੂਰਾ ਆਪਣੇ ਅੱਖਾਂ ਨਾਲ ਵੇਖਿਆ ਔਰ ਇੱਕ ਇਤਿਹਾਸਕ ਦਸਤਾਵੇਜ਼ ਆ।
1: ਹਾਂਜੀ ਬਿਲਕੁਲ,
0: ਜਿੱਦਾਂ ਆਮ ਕਿਸੇ ਜੀ
1: ਜੀ ਬਿਲਕੁਲ ਜੋ ਵਾਰਿਸ ਸ਼ਾਹ ਕਹਿਣ ਡਿਆ ਵਾ ਆਪਣਾ ਕਿਹੜੇ ਕਵੀ ਦਾ ਤੁਸੀਂ ਨਾਂ ਲੈ ਰਹੇ ਹੋ ਹੁਣ,
0: ਸ਼ਾਹ
1: ਮੁਹੰਮਦ, ਜੋ ਸ਼ਾਹ ਮੁਹੰਮਦ ਨੇ ਲਿਖਿਆ ਹਿਸਟੋਰੀਅਨ ਨਾਂ ਦਾ ਬਿਆਨ ਹੈ ਸ਼ਾਹ ਮੁਹੰਮਦ ਬਾਰੇ ਵੀ ਜੋ ਉਹਨੇ ਨਾਂ ਅਤੇ ਘਟਨਾਵਾਂ ਦਾ ਵਰਣਨ ਕੀਤਾ ਆਪਣੀ ਕਿਤਾਬ ਅੰਦਰ ਉਹ 100% ਸਭ ਕੁਛ ਠੀਕ
0: ਬਿਲਕੁਲ ਸਰ ਇਤਿਹਾਸਿਕ ਤੌਰ ਤੇ ਪ੍ਰਮਾਣਿਕ ਨੇ,
1: ਪ੍ਰਮਾਣਿਕ ਹੈ ਸਾਰਾ ਕੁਛ।
0: ਹਾਂ ਤੇ ਇੱਕ ਬਾਜਾ ਸਾਹਿਬ ਹੋਰ ਗੱਲ ਵੀ ਜਿਹੜੀ ਇੱਕ ਸਾਹਿਤਕ ਰਚਨਾ ਹੁੰਦੀ ਉਹਦੇ ਵਿੱਚ ਕੋਈ ਕਲਪਨਾ ਦਾ ਤੱਤ ਹੁੰਦਾ, ਕੋਈ ਉਹਦੇ ਵਿੱਚ ਸੋਜ ਸਵਾਦ ਉਹਦੀ ਉਹਦਾ ਰਾਸ ਵਧਾਉਣ ਵਾਸਤੇ ਕੋਈ ਨਾ ਕੋਈ ਜਿਹੜੀ ਵਧਾ ਚੜਾ ਕੇ ਗੱਲ ਕੀਤੀ ਹੁੰਦੀ ਆ, ਉਹਨੇ ਬਿਲਕੁਲ ਯਥਾਰਥ ਦੇ ਅਸਲੀਅਤ ਦੇ
1: ਬਿਲਕੁਲ। ਤੇ ਫਿਰ ਉਹਦੀ ਲਿਪੀ ਵੇਖੋ, ਉਹਦੇ ਵਰਡ ਵੇਖੋ, ਉਹ ਇੱਕ ਦੂਜੇ ਵਿੱਚ ਫਸੇ ਤੇ ਵੀਰ ਰਸ ਵਾਲੇ ਯੁਰਤ ਵਾਲੇ ਦੀ ਕਿੰਨੀ ਤਾਰੀਫ ਕੀਤੀ ਆ, ਭੱਜਣ ਵਾਲਿਆਂ ਨੂੰ ਵੀ ਉਸੇ ਤਰ੍ਹਾਂ ਦੱਸਿਆ ਕਿ ਉਹ ਭੱਜੇ ਕਿੱਦਾਂ।
0: ਤੇ ਮੈਂ ਜਿਹੜੀ ਗੱਲ ਇਸ ਕਰਕੇ ਕਰਨੀ ਸ਼ਾਹ ਮੁਹੰਮਦ ਦੀ, ਬਾਜਵਾ ਸਾਹਿਬ ਨੇ ਜਿਹੜਾ ਸਿੱਖ ਰਾਜ ਤੇ ਜਾਣ ਤੇ ਹੌਕਾ ਲਿਆ ਨਾ, ਉਹ ਅੱਜ ਤੱਕ ਹਰ ਪੰਜਾਬੀ ਦਾ ਹੌਕਾ, ਅੱਜ ਤੱਕ ਜਿਹੜੇ ਸਾਡੇ ਵਰਗੇ ਅੱਜ ਜੰਮੇ ਆ ਨਾ, ਅਸੀਂ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਖਦੇ ਆ ਤੇ ਜਦੋਂ ਗਿਆ ਵਾ ਤੇ ਉਹ ਹੌਕਾ ਜਿਹੜਾ ਸਾਡੇ ਅੰਦਰ ਵੀ ਓਦਾਂ ਹੀ ਘੂਕ ਨਿਕਲਦੀ ਆ।
1: ਬਿਲਕੁਲ ਵੇਖੋ ਜੀ, ਮੈਂ ਖਹਿਰਾ ਸਾਹਿਬ ਜਦੋਂ ਉਹਦੀ ਕਿਤਾਬ ਜਰਮਨੀ ਚ ਪੜ੍ਹੀ ਸੀ ਤੇ ਉਹਨਾਂ ਦੀ ਮਤਲਬ ਕਿ ਸ਼ਾਹ ਮੁਹੰਮਦ ਦੀ, ਤੇ ਮੈਂ ਮਤਲਬ ਕਿ ਇੰਡੀਆ ਗਿਆ ਤੇ ਪਤਾ ਨਹੀਂ ਮੈਂ ਡੇਰਾ ਬਾਬਾ ਨਾਨਕ ਗਿਆ ਸਾਂ ਆਪਣੇ ਸਹੁਰੇ, ਤੇ ਮੈਂ ਕੋਈ ਅਖਬਾਰ ਪਈ ਸੀ ਉਹ ਪੜ੍ਹਨ ਡਿਆ ਸੀ ਤੇ ਉਸ ਅਖਬਾਰ ਦੇ ਉੱਤੇ ਇਹਨਾਂ ਦੇ ਪਿੰਡ ਦਾ ਨਾਂ ਲਿਖਿਆ ਸੀ ਵਡਾਲਾ
0: ਵੰਡਾਲਾ ਵੀਰਮ
1: ਤੇ ਮੈਂ ਪੁੱਛਿਆ ਪਰਿਵਾਰ ਚੋਂ ਵੀ ਇਹ ਕਿੱਥੇ ਜੇ ਹੈ ਕੀ ਹੈ, ਉਹਨਾਂ ਨੇ ਦੱਸਿਆ ਵੀ ਅੰਮ੍ਰਿਤਸਰ ਨੂੰ ਜਾਂਦੇ ਆ ਰਾਹ 'ਚ ਆਉਂਦਾ ਲਓ ਜੀ ਅਸੀਂ 2-4 ਜਣੇ ਜੀਪ 'ਚ ਬੈਠੇ ਉਸ ਵੇਲੇ ਤਿਆਰੀਆਂ ਫੜੀਆਂ, ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਕਿ ਮੈਂ ਅੱਜ ਸ਼ਾਹ ਮੁਹੰਮਦ ਦੇ ਪਿੰਡ ਚੱਲਿਆ। ਫਿਰ ਅਸੀਂ ਗਏ ਕਿ ਸਾਰੇ ਜਣੇ ਹਾਂ, ਇਹਨਾਂ ਦਾ ਘਰ ਘਾਟ ਹੈ ਨਹੀਂ ਉੱਥੇ, ਇਹਨਾਂ ਦੀ ਸਮਾਧ ਵੀ ਹੈ ਮਤਲਬ ਕਿ ਜਿੱਥੇ ਨੱਪੇ ਹਨ ਇਹਨਾਂ ਦੀ ਜਿਹੜੀ ਖਬਰ ਹੁੰਦੀ ਹੈ ਉਹ ਵੀ ਹੈ ਨਹੀਂ, ਉੱਥੇ ਵੀ ਮਕਾਨ ਨਵੇਂ ਬਣ ਗਏ ਨੇ।
0: ਮੈਂ ਜਿਹੜੀ ਇਹਨਾਂ ਦੇ ਜਿਹੜੇ ਬੰਦ ਨੇ ਨਾ, ਇਹਨਾਂ ਦੇ ਜਿਹੜੇ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਹੋਕੇ ਵਾਂਗ ਜਿਹੜੇ ਸਮਾ ਗਏ ਆ, ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਕਦੇ ਨਹੀਂ ਸੀ ਕੋਈ ਆਫ਼ਤ ਆਈ ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ, ਕਦੇ ਨਹੀਂ ਸੀ
1: ਤੀਸਰੀ ਜਾਤ ਆਈ। ਵਾਹ ਵਾਹ।
0: ਅੱਛਾ, ਫਿਰ ਉਹ ਕਹਿੰਦੇ ਆ ਵੀ ਅੱਜ ਹੋਵੇ ਸਰਕਾਰ ਦੇ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਟੀਕਾ ਮਾਰ।
1: ਵਾਹ ਵਾਹ।
0: ਸ਼ਾਹ ਮੁਹੰਮਦਾ ਇੱਕ ਸਰਕਾਰ ਵਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਇਹ ਇਹ ਹੋਕਾ ਜਿਹੜਾ ਸਾਡੇ ਪੰਜਾਬੀਆਂ ਦੇ ਮਨਾਂ ਤੇ ਮਾਨਸਿਕਤਾ ਤੇ ਸਦਾ ਲਈ ਜਿਹੜਾ ਨਾ ਸ਼ਾਹ ਮੁਹੰਮਦ ਜਿਹੜਾ ਉੱਕਰ ਗਏ ਆ, ਤੇ ਜਿੰਨਾ ਚਿਰ ਦੁਨੀਆਂ ਰਹੂਗੀ ਇਹ ਸਾਡੇ ਪੰਜਾਬੀਆਂ ਦੀ ਇਹ ਜਿਹੜਾ ਬੰਦ ਆ ਹੋਕੇ ਵਾਂਗ ਸਾਡੇ ਅੰਦਰੋਂ ਨਿਕਲਦਾ ਰਹੂਗਾ ਜੀ।
1: ਮੈਂ ਕਹਿੰਦਾ ਜੀ ਕਿਆ ਕਿਆ ਦਰਦ ਹੈ ਉਹਨਾਂ ਦੀਆਂ ਗੱਲਾਂ। ਉਹਨੇ ਜੀ ਮਾਖੇ ਖਾਂ ਤੇ ਮੇਵਾ ਸਿੰਘ ਤੋਪਚੀ ਜਿਹੜੇ ਹਨ ਉਹਨਾਂ ਦੀ ਬਹਾਦਰੀ ਦੱਸੀ ਹੈ, ਇੱਕ ਵਾਰੀ ਲਹੂ ਉਬਾਲੇ ਖਾਣ ਲੱਗ ਜਾਂਦਾ ਸੁਣ ਕੇ।
0: ਜੀ ਜੀ ਜੀ
1: ਵੇਖੋ ਕਿਸ ਤਰ੍ਹਾਂ
0: ਖੂਬਸੂਰਤੀ ਇਹ ਆ ਕਿ ਉਹਨੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕਲਪਨਾ ਤੱਤ ਕੋਈ ਕਿਸ ਤਰ੍ਹਾਂ ਦਾ ਜਿੱਦਾਂ ਦੂਜੇ ਕਿੱਸਾਕਾਰ ਨੇ ਨਾ ਕਹਾਣੀਆਂ ਵਾਲੇ ਉਹਦੇ ਵਿੱਚ ਉਹਨਾਂ ਨੇ ਕੋਈ ਨਾ ਕੋਈ ਰੌਣਕ ਤੱਤਾਂ ਨੂੰ ਲੈ ਆਉਂਦੇ ਆ ਉਹਦਾ
1: ਜੀ,
0: ਉਹ ਆਪਣੀ ਕਹਾਣੀ ਨੂੰ ਵਧੀਆ ਬਣਾਉਣ ਵਾਸਤੇ।
1: ਹਾਂਜੀ ਹਾਂਜੀ।
0: ਤੇ ਥੋੜੀ ਜਿਹੀ ਗੱਲ ਵਿਸ਼ੇ ਤੋਂ ਭਾਵੇਂ ਬਾਹਰ ਚੱਲ ਜਾਂਦੀ ਹੈ ਪਰ ਮੈਂ ਥੋੜ੍ਹੀ ਜਿਹੀ ਉਹ ਪੀਲੂ ਦੇ ਕਿੱਸੇ ਦੀ ਕਰਨੇ ਚਾਹਾਂਗਾ ਵੀ ਉਹ ਕਿੱਸਾ ਲਿਖਦਾ ਵੀ ਉਹ ਆਉਂਦਾ ਵੀ ਮਿਰਜ਼ੇ ਦੀ ਬੱਕੀ ਜਿਹੜੀ ਉਹ ਅੰਬਰੋਂ ਮੈਂ ਇਹ ਪਾਣੀ ਪੀਂਦੀ ਅੰਬਰੋਂ ਤੇ ਪਤਾਲ ਚੋਂ ਖਾਂਦੀ ਘਾਹ, ਪਰ ਉਹ ਗੱਲ ਨੂੰ ਕਿੱਦਾਂ ਮਤਲਬ ਲਾ ਕੇ ਉਹ ਜਿਹੜਾ ਸੀਗਾ
1: ਵੱਡੀ ਕਰਕੇ ਦੱਸਣਾ ਗੱਲ ਨੂੰ
0: ਜੀ। ਇੱਕ ਉਹ ਸਾਹਿਬਾਂ ਦੀ ਖੂਬਸੂਰਤੀ ਨੂੰ ਜ਼ਿਕਰ ਕਰਨ ਲੱਗਿਆ ਉਹ ਮਤਲਬ ਆਤੀ ਕਰ ਦਿੰਦੇ ਆ ਵੀ ਸਾਹਿਬਾਂ ਗਈ ਤੇਲ ਨੂੰ ਗਈ ਪੰਸਾਰੀ ਦੀ ਹੱਟ, ਹੜ ਨਾ ਜਾਣੇ ਤੱਕੜੀ ਹਾੜ ਨਾ ਜਾਣੇ ਵੱਟ, ਪੰਜ ਗਵਾਲੇ ਬਾਣੀਆਂ ਬਲਦ ਗਵਾਲੇ ਜੱਟ, 300 ਨਾਗਾ ਪਿੜ ਰਿਹਾ ਹੋ ਗਏ ਚੌੜ ਚਪੱਟ, 300 ਸਾਧੂ ਤੁਰੇ ਜਾਂਦੇ ਸੀ ਉਹਨੇ ਵੇਖੀ ਸਾਹਿਬ ਸਾਹਿਬ ਦੇ ਕੋਲ ਸੀ ਉਹਨਾਂ ਨੇ ਆਪਣੇ ਉਹ ਸਾਧ ਬਣਾਈ ਛੱਡ ਕੇ ਤੇ ਉਹਦੇ ਪਿੱਛੇ
1: ਇਹ ਤੇ ਪੱਬਾਂ ਭਾਰ ਹੋ ਕੇ ਲਿਖਿਆ ਨਾ ਫਿਰ ਉਹਨਾਂ ਨੇ
0: ਤੇਲ ਪਾਉਣਾ ਉਹਨੇ ਤਾਂ ਵੇਖੀ ਗਿਆ ਥੱਲੇ ਸ਼ਹਿਰ ਪਾਈ
1: ਗਿਆ।
0: ਮਤਲਬ ਇਹਨੂੰ ਇੱਕ ਤੱਤ ਇਹ ਕਵਿਤਾ ਦੇ ਵਿੱਚ ਜਿਹੜਾ ਨਾ ਇਹਨੂੰ ਅਤਕਥਨੀ ਅਲੰਕਾਰ ਵੀ ਕਹਿੰਦੇ ਆ, ਇੱਕ ਮਤਲਬ ਰਸ ਕਹਿੰਦੇ ਆ ਨਾ।
1: ਠੀਕ ਹੈ।
0: ਤੇ ਆਪਣੀ ਉਹ ਰਚਨਾ ਨੂੰ ਖੂਬਸੂਰਤ ਬਣਾਉਣ ਲਈ ਪਾਪੂਲਰ ਬਣਾਉਣ ਵਾਸਤੇ ਜਿਹੜੇ ਆ ਕਵੀ, ਲੇਕਿਨ ਸ਼ਾਹ ਮੁਹੰਮਦ ਦੀ ਖੂਬਸੂਰਤੀ ਆ ਵੀ ਉਹਨੇ ਅਸਲੀਅਤ ਇਤਿਹਾਸ ਨੂੰ ਜਿਹੜਾ ਹੂ ਬਹੂ ਜੇ ਕਿਸੇ ਸਰਦਾਰ ਨੇ ਗਦਾਰੀ ਕੀਤੀ ਆ ਜੋ ਵੀ ਕੀਤਾ ਉਹਦਾ ਉਹਨੇ ਬਕਾਇਦਾ ਨਾਂ ਲਿਖਿਆ, ਜੇ ਮਹਾਰਾਣੀ ਜਿੰਦਾ ਨੂੰ ਉਹਨੇ ਮਤਲਬ ਆਪਣੇ ਜੰਗਨਾਮੇ ਚ ਦੋਸ਼ੀ ਠਹਿਰਾਇਆ, ਚਿੱਠੀ ਲਿਖੀ ਫਰੰਗੀਆਂ ਕੁੰਜ ਗੋਸ਼ੇ ਇੱਕ ਥਾਂ ਤੇ ਲਿਖਦੇ ਨੇ, ਕੁੰਜ ਗੋਸ਼ੇ ਨਾਂ ਨਾਲ ਇਹਨੂੰ ਜਾਣਦੇ ਕਿਉਂਕਿ ਉਹ ਜਵਾਨ ਸੀ ਉਸ ਵੇਲੇ। ਤੇ ਚਲੋ ਖੈਰ, ਮਤਲਬ ਬਾਜਾ ਸਾਹਿਬ ਆਪਾਂ ਦੂਸਰੇ ਭਾਗ ਦੇ ਵਿੱਚ ਕਿਉਂਕਿ 27 ਜੂਨ ਨੂੰ ਇਹਨਾਂ ਦੀ ਬਰਸੀ ਸੀਗੀ ਜੀ, ਤੇ ਇਸ ਸਮੇਂ ਮਹਾਰਾਜੇ ਦੀ ਬਾਤ
1: ਕੋਈ ਚੱਕਰ ਨਹੀਂ ਜੀ, ਜਦੋਂ ਤੁਸੀਂ ਚਾਹੋ ਜਿਹੜੇ
0: ਜਿਹੜੇ
1: ਤੁਹਾਡੀ ਮਰਜ਼ੀ ਹੋਵੇ ਤੁਸੀਂ ਅੱਗੋਂ ਇਹਦੀ ਡਿਟੇਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਅੱਜ ਦੱਸਿਆ ਅੱਗੋਂ ਇਹਦੇ ਰਾਜ ਭਾਗ ਦੀ ਗੱਲ ਵੀ ਸਾਰੇ
0: ਰਾਜ ਭਾਗ ਲੜਾਈਆਂ ਜਿੱਤਾਂ ਮਹਾਨਤਾ ਜਾਂ ਵਿਲੱਖਣਤਾਵਾਂ ਜਿਹੜੀਆਂ ਉਸੇ ਰਾਜ ਦੀਆਂ ਉਹਦੇ ਜਿਹੜੇ ਫਕੀਰ ਜਿਹੜੀ ਉਹਦੇ ਸੀਗੇ ਸਭ ਧਰਮਾਂ ਦੇ ਜਿਹੜੇ ਸੀਗੇ ਸਾਂਝਾ
1: ਅੱਜ ਕੱਲ ਦੀ ਨਫ਼ਰਤ ਵੇਖ ਲਓ ਧਰਮਾਂ ਦੀ, ਤੇ ਉਸ ਵੇਲੇ ਤਿੰਨੇ ਹੀ ਜਾਤਾਂ ਇਕੱਠੀਆਂ ਹੋ ਕੇ ਉਹਦੀ ਆਰਮੀ ਦੇ ਵਿੱਚ ਹਨ ਤੇ ਕਦੀ ਕੋਈ ਗੱਲਬਾਤ ਨਹੀਂ ਹੋਈ
0: ਨਾ ਜੀ, ਉਹ ਜਿਆਦਾ ਸਤਿਕਾਰ ਕਰਦੇ ਸੀ ਇੱਕ
1: ਦੂਜੇ ਦਾ। ਹਾਂਜੀ ਬਿਲਕੁਲ,
0: ਕਦੇ ਕਿਸੇ ਦਾ ਕੋਈ ਮਜ਼ਹਬ ਧਰਮ ਕੌਮ ਸਿਰਫ ਇੱਕ ਸਿਆਣਪ ਤੇ ਉਹਦੀ ਲਿਆਕਤ ਨੂੰ ਜਿਹੜਾ ਵੇਖਿਆ ਜਾਂਦਾ ਸੀ,
1: ਬੜੀ ਗੱਲ ਸੀ
0: ਜਿਹੜੀ ਅੱਜ ਦੁਨੀਆ ਦੀ ਤਰੱਕੀ ਦਾ ਮੁੱਖ ਜਿਹੜਾ ਮਤਲਬ ਜਿਹੜੇ ਮੁਲਕਾਂ ਨੇ ਤਰੱਕੀ ਕੀਤੀ ਬਾਜਵਾ ਸਾਹਿਬ ਉਹਨਾਂ ਨੇ ਆਪਣੇ ਜਿਹੜੇ ਲਿਆਕਤ ਵਾਲੇ ਜਿਹੜੇ ਦਿਮਾਗ ਵਾਲੇ ਜਿਹੜਾ ਇੰਟੈਲੀਜੈਂਸੀ ਆ ਉਹਨਾਂ ਨੂੰ ਮਤਲਬ ਅੱਗੇ ਕਰਕੇ ਤੇ ਉਹਨਾਂ ਦੇ ਸਿਰ ਤੇ ਹੀ।
1: ਬਿਲਕੁਲ, ਮਹਾਰਾਜਾ ਰਣਜੀਤ ਸਿੰਘ ਜੀ ਕਿੰਨੇ ਡਿਪਲੋਮੈਟ ਹੋਣਗੇ ਜਰਾ ਅੰਦਾਜ਼ਾ ਲਾ।
0: ਬਿਲਕੁਲ ਜੀ ਬਿਲਕੁਲ,
1: ਕਿ ਇੰਨੇ ਧਰਮ ਇੱਕ ਦੂਜੇ ਦੇ ਕੱਟੜ ਜਿਹੜੇ ਐਂਟੀ ਨੇ ਉਹ ਇਕੱਠੇ ਹੋ ਕੇ ਇਹ ਤੇਗਾਂ ਮਾਰਨ ਸਾਰੇ ਇੱਕ ਦੂਜੇ ਦੇ ਨਾਲ ਹੋ ਕੇ ਅਤੇ ਹਰ ਕਿਸੇ ਦਾ ਟਿਲ ਲੱਗਾ ਹੋਏ ਇਸ ਰਾਜ ਦਾ ਵਿਸਤਾਰ ਕਰਨ ਵਿੱਚ, ਅਤੇ ਮੁਸਲਮਾਨ ਫੌਜਾਂ ਹਾਂਜੀ ਮੁਸਲਮਾਨ ਭਰਾਵਾਂ ਨਾਲ ਹੀ ਲੜੀਆਂ ਹੁਣ ਬਾਰਡਰਾਂ ਦੇ ਉੱਤੇ ਜਾ ਕੇ।
0: ਸੰਸਾਰ ਦੇ ਇਤਿਹਾਸ ਵਿੱਚ ਜਦੋਂ ਰਾਜੇ ਮਹਾਰਾਜਿਆਂ ਦਾ ਜਿਹੜੀ ਇੱਕ ਖੋਜ ਕੀਤੀ ਗਈ ਹੈ ਨਾ, ਰਿਪੋਰਟ ਤਿਆਰ ਕੀਤੀ ਵੀ ਕਿਹੜੇ ਰਾਜੇ ਨੇ ਆਪਣੇ ਸਮੇਂ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਇੱਕ ਤੇ ਹੁੰਦਾ ਨਾ ਜਿਹੜੇ ਜਿਹਨੇ ਵੋਟ ਲੈਣੀ ਹੁੰਦੀ ਅੱਜ ਕੱਲ੍ਹ ਤੇ ਉਹ ਵੀ ਤੁਹਾਨੂੰ ਪਤਾ ਲੋਕਾਂ ਨੂੰ ਨੀ ਬਖਸ਼ਦੇ, ਉਹਨਾਂ ਨੇ 5 ਸਾਲਾਂ ਬਾਅਦ ਹਾਲੇ ਕਿ ਲੋਕਾਂ ਦੇ ਜਾ ਕੇ ਹੱਥ ਜੋੜਨੇ ਹੁੰਦੇ ਆ, ਲੇਕਿਨ ਰਾਜੇ ਮਹਾਰਾਜੇ ਨੇ ਤੇ ਆਪਣੇ ਹਿੱਕ ਦੇ ਜੋ ਉਹਨਾਂ ਰਾਜ ਲਿਆ ਉਹਨਾਂ ਤੋਂ ਲੋਕਾਂ ਨੇ, ਲੇਕਿਨ ਉਹਦੇ ਬਾਵਜੂਦ ਵੀ ਇਹੋ ਜਿਹਾ ਰਾਜ ਜਿੱਥੇ ਸਾਰੇ ਲੋਕ ਖੁਸ਼, ਸਾਰੇ ਲੋਕ ਜਿਹੜੇ ਆ ਸੀ ਉਹ ਦੱਸਦੇ ਨੇ ਵੀ ਕੁੱਤੇ ਦੇ ਗਲ ਚ ਤੁਸੀਂ ਕੈਂਠਾ ਪਾ ਦਿਓ ਤੇ ਕਿਸੇ ਦੀ ਜ਼ਰੂਰਤ ਨੀ ਸੀ ਜੀ ਉਹਨੂੰ ਕੋਈ ਛੇੜ ਜਾਣ ਦੀ, ਇਸ ਤਰ੍ਹਾਂ ਦਾ ਰਾਜ ਸੀਗਾ ਜੀ। ਇਹ ਇਹ ਮਤਲਬ ਸੰਸਾਰ ਪੱਧਰ ਤੇ ਬੈਸਟ ਰਾਜ ਵਜੋਂ ਮਹਾਰਾਜਾ ਰਣਜੀਤ ਸਿੰਘ ਦਾ
1: BBC ਦੀ ਰਿਪੋਰਟ ਚ ਇੱਕ ਵਾਰੀ ਨਿਊਜ਼ ਵੀ ਆਈ ਸੀ ਜੋ ਮੈਂ ਸੁਣੀ।
0: ਜੀ ਜੀ ਜੀ ਜੀ ਜੀ
1: ਬੜੀ ਗੱਲ ਹੈ ਜੀ, ਬਹੁਤ ਵੱਡੀ ਗੱਲ ਹੈ।
0: ਠੀਕ ਹੈ ਬਸ ਫਿਰ ਆਪਾਂ ਅਗਲੀ ਵਾਰ,
1: ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀ ਡਿਟੇਲ ਵਿੱਚ ਪਿੱਛੋਂ ਬੈਕ ਹਿਸਟਰੀ ਦੱਸੀ ਹੈ, ਤੇ ਅਗਲੀ ਵਾਰੀ ਜਦੋਂ ਵੀ ਤੁਹਾਡਾ ਟਾਈਮ ਲੱਗੇਗਾ ਤੁਸੀਂ ਅੱਗੋਂ ਨੈਕਸਟ ਜਿਹੜਾ ਹੈਗਾ, ਤੁਸੀਂ ਮੋਰਾਂ ਦਾ ਨਾਂ ਲਿਆ ਸੀ
0: ਨੱਚਣ
1: ਨਾਚੀ ਦਾ, ਉਹਦੀ ਕਵਰ ਦੀਨਾ ਨਗਰ ਚ ਜੇ।
0: ਅੱਛਾ ਅੱਛਾ, ਇੱਕ ਪੁਲ ਕੰਜਰੀ ਜਿਹੜਾ ਉਹ ਵੀ ਉਹਦੇ
1: ਨਾਲ ਡੇਰੇ ਲੱਗ ਗਏ ਆ, ਉਹ ਡੇਰੇ ਬਾਰਡਰ ਲੱਗ ਗਏ,
0: ਵਾਗਾ ਬਾਰਡਰ
1: ਮਤਲਬ ਕਿ ਇਸ ਪਾਸੇ ਹੀ
0: ਜਿੱਥੇ
1: ਉਹਦੀ ਜੁੱਤੀ ਡਿੱਗੀ, ਕਹਿੰਦੀ ਕਾਹਦਾ ਮਹਾਰਾਜਾ ਮੇਰੀ ਜੁੱਤੀ,
0: ਕਾਹਦਾ ਲੰਬੜਦਾਰ,
1: ਕਾਹਦਾ ਲੰਬੜਦਾਰ ਤੂੰ, ਕਾਹਦਾ ਪਟਵਾਰੀ ਵੇ ਮੁੰਡਾ ਮੇਰਾ ਰੋਇਆ ਅੰਬਨ, ਤੇ ਉਹਨੇ ਪੌੜੀ ਬਣਵਾ ਦਿੱਤਾ ਵੀ ਹਾਲ ਹੈ। ਤੇ ਉਹ ਜਿਹੜੀ ਮੈਨੂੰ ਨਾ, ਮੈਂ ਜਿੱਦ ਕਿਤੇ ਨਿਊ ਅਖਬਾਰ ਚ ਪੜ੍ਹਿਆ ਸੀ ਕਿ ਉਹਦੀ ਕਬਰ ਦੀਨਾ ਨਗਰ ਵਿੱਚ।
0: ਠੀਕ ਠੀਕ, ਹਾਂਜੀ
1: ਤੇ ਐਤਕੀ ਕਦੀ ਆਮ, ਜਦੋਂ ਮੈਂ ਕਦੇ ਆਵਾਂਗਾ ਤੇ ਕਿਉਂਕਿ ਸਾਡੇ ਰਸਤੇ ਚ ਪੈਂਦਾ ਤੇ ਚੱਲਾਂਗੇ,
0: ਬਿਲਕੁਲ ਚੱਲਾਂਗੇ ਨਾਲ ਹੀ ਆ ਤਾਂ ਗੁਰਦਾਸਪੁਰ,
1: ਹਾਂ ਗੁਰਦਾਸਪੁਰ ਦੇ ਲਾਗੇ ਤੇ ਨਾਲੇ ਸਾਡੇ ਤੇ ਰਸਤੇ ਚ ਹੀ ਆਉਂਦਾ ਜਦੋਂ ਅਸੀਂ ਉੱਧਰ ਨੂੰ ਜਾਂਦੇ ਹਾਂ ਪਠਾਨਕੋਟ।
0: ਬਿਲਕੁਲ ਜੀ ਬਿਲਕੁਲ,
1: ਹਾਂਜੀ
0: ਹਾਂਜੀ ਹਾਂਜੀ।
1: ਤੇ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ, ਬੜੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ। ਇੱਕ ਇਤਿਹਾਸ ਦਾ ਚੈਪਟਰ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਸੁਣਾ ਦਿੱਤਾ ਹੈ, ਵਿਖਾ ਦਿੱਤਾ ਹੈ, ਤੇ ਅੱਗੋਂ ਜਦੋਂ ਤੁਹਾਡਾ ਦਿਲ ਕਰੇਗਾ ਤੁਸੀਂ ਫਿਰ ਕਿਤੇ ਵੀਕਐਂਡ ਤੇ ਆਣ ਕੇ ਇੱਥੋਂ ਹੀ ਅੱਗੋਂ ਸ਼ੁਰੂ ਕਰ ਲਿਓ ਫਿਰ ਤੁਸੀਂ।
0: ਬਿਲਕੁਲ ਜੀ ਬਿਲਕੁਲ, ਬਿਲਕੁਲ।
1: ਤੇ ਬਹੁਤ ਬਹੁਤ ਮਿਹਰਬਾਨੀ ਸੂਬਾ ਸਿੰਘ ਦੀ, ਜਦੋਂ ਵੀ ਤੁਸੀਂ ਆਉਂਦੇ ਹੋ ਬਹੁਤ ਸੋਹਣਾ ਹਿਸਟਰੀ ਦਾ ਨੌਲੇਜ ਜਾਂ ਕਮਾਲ ਦੀ ਗੱਲਬਾਤ ਕਰਦੇ ਹੋ, ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ।
0: ਧੰਨਵਾਦ
1: ਜੀ, ਆਪ ਜੀ ਦਾ ਵੀ ਧੰਨਵਾਦ, ਤੇ ਮੇਰੇ ਵੱਲੋਂ ਗੁੱਡ ਵਿਸ਼ੇਸ ਤੇ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ। ਕੱਲ੍ਹ ਫੇਰ ਜਰਮਨ ਦੇ 3 ਤੋਂ 5 ਅਤੇ ਇੰਡੀਆ ਦੇ 6:30 ਤੋਂ 8:30 ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਦੋਸਤੋ। ਕੱਲ੍ਹ ਗਜ਼ਲਾਂ, ਸ਼ੇਰ, ਕਵਿਤਾਵਾਂ, ਗੱਲਾਂ, ਬਾਤਾਂ ਦਾ ਪ੍ਰੋਗਰਾਮ ਹੈ ਅਤੇ ਤੁਹਾਡੀ ਉਡੀਕ ਰਹੇਗੀ, ਅਤੇ ਤੁਸੀਂ ਆਣ ਕੇ ਸਾਡੇ ਨਾਲ ਗੱਲਾਂ ਬਾਤਾਂ ਵਿੱਚ ਸ਼ਾਮਿਲ ਹੋਇਓ। ਅਤੇ ਇਹਦੇ ਨਾਲ ਹੀ ਦੇਸ਼ਾਂ ਵਿਦੇਸ਼ਾਂ 'ਚ ਸੁਣ ਰਹੇ ਸਾਰੇ ਪ੍ਰਵਾਸ ਰੇਡੀਓ ਦੇ ਸੁਹਿਰਦ ਸੱਜਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।
2: ਸਾਇੰਸਦਾਨਾਂ ਨੇ ਇਕੱਠਾ ਕੀਤਾ ਹੋਇਆ ਕਿ ਇਹਦੇ ਚ ਕਦੋਂ ਚੜਾਅ ਆਉਂਦਾ, ਕਦੋਂ ਉਤਰਾਅ ਆਉਂਦਾ, ਕਿਸ ਕਿਸ ਤਰ੍ਹਾਂ ਇਹਦੀ ਜਿਹੜੀ ਕਿਰਿਆ ਹੈ ਉਹ ਚੱਲਦੀ ਹੈ। ਨੀਲ ਨਦੀ ਜਿਹਦੇ ਚ ਜਹਾਜ਼ ਵੀ, ਸਮੁੰਦਰੀ ਜਹਾਜ਼ ਵੀ ਚੱਲਦੇ ਆ
3: ਜੀ, ਮਿਸਰ ਦੇ ਵਿੱਚ
2: ਸੁਣਿਆ ਹੋਣਾ ਉਹਦੇ ਬਾਰੇ ਜ਼ਿਆਦਾ ਜੀ। ਇਸੇ ਤਰ੍ਹਾਂ ਕਰਕੇ ਇੱਕ ਸੱਜਣ ਨੇ ਕੱਲ ਉਸ ਫਰੋਲਾ ਫਰਾਲੀ ਦੇ ਵਿੱਚੋਂ ਮੈਨੂੰ ਇਹ ਮਿਲਿਆ ਵੀ ਲਿਖਿਆ ਵੀ ਸਾਡੇ ਕੋਲ ਪਿਛਲੇ 200-300 ਸਾਲ ਦਾ ਰਿਕਾਰਡ ਮੌਜੂਦ ਆ ਕਿ ਉਸ ਸਮੇਂ ਦੇ ਵਿੱਚ ਜਿਹੜਾ ਸਮਾਂ ਅਸੀਂ ਦਸੰਬਰ ਦੇ ਦਿਨਾਂ ਦੀ ਗੱਲ ਕਰ ਰਹੇ ਹਾਂ, ਉਸ ਸਮੇਂ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਕਿਤੇ ਵੀ ਹੜ੍ਹ ਨਹੀਂ ਸੀ ਆਉਂਦੇ, ਕਿਤੇ ਵੀ ਨਦੀਆਂ ਇੰਨੀਆਂ ਭਰੀਆਂ ਹੋਈਆਂ ਨਹੀਂ ਸੀ ਹੁੰਦੀਆਂ ਜਿਸ ਤਰ੍ਹਾਂ ਦਾ ਬਿਰਤਾਂਤ ਸਿਰਸਾ ਨਦੀ ਦਾ ਸਿਰਜ ਦਿੱਤਾ ਗਿਆ ਹੈ
3: ਜੀ।
2: ਇਹਦਾ ਮਤਲਬ ਇਹ ਆ ਭਈ ਜੇ ਸਿਰਸਾ ਨਦੀ ਉਸ ਵੇਲੇ ਚੜੀ ਹੋਈ ਨਹੀਂ ਸੀ, ਜੇ ਇਹ ਗੱਲ ਕਹੀ ਜਾਵੇ ਵੀ ਇਹ ਸਾਰਥਕ ਨਹੀਂ ਹੈਗੀ ਤਾਂ ਫਿਰ ਅਲਟੀਮੇਟ ਸ਼ਹੀਦੀਆਂ ਤੇ ਹੋਈਆਂ ਨੇ ਨਾ,
3: ਬਿਲਕੁਲ
2: ਉਹਦੇ ਪਿੱਛੇ ਸਾਨੂੰ ਕੁਝ ਹੋਰ ਲੱਭਣਾ ਪਏਗਾ।

ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂ ਆਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world with your own watching eyes, and we are only phone call away. Bilkul, bilkul, dosto. Asi sirf phone call away hi hain tuhade ton. Kal asa apne dil di gal baat kiti si, te aaj tuhade dil di gal baat sunni hai. ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੋਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusan te kiti hai, te karwao vi, aapdi meherbani hovegi. www.pravasradio is a one word, in small, small letters, not capital letters. P-A-R-W-A-Z. ਰੇਡੀਓ radio.com ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ, ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ, ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ, ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ।
ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ, ਅੱਜ 15 ਗ੍ਰਾਡ ਹੈ, ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ, ਦਿਨੋਂ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ। ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ, 3:23 ਨਹੀਂ ਹੋਏ, ਸੋਰੀ 18 ਮਿੰਟ ਹੋਏ ਨੇ, 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਹੈ ਇਹ ਹੈ ਜੀ 0049-1714869514। ਟੈਲੀਫੋਨ ਨੰਬਰ ਹੈ ਜੀ 0049-1741-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ, ਇੱਕ ਮਿਸ, ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਬਾਈ ਆਊਟ ਆਫ ਰਾਈਫਨ ਆ ਐਪਸੀਲੋਨ ਫਰੀਡਮ ਸਟਾਸ 106 ਦੇ ਵਿੱਚ ਆਊਟ ਆਫ ਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ, ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ, ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ, ਫਰੀਡਮ ਸਟਰਾਸੇ 106 ਮਿਲਹਾਇਮ ਦੇ ਵਿੱਚ, ਪ੍ਰਵਾਸ ਰੇਡੀਓ ਫਰੈਂਕਫੁਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ, ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ, ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ, ਪੇਸ਼ੇ ਖਿਦਮਤ ਹੈ ਤੁਹਾਨੂੰ।

ਇੱਕ ਲਤਾ ਜੀ ਹੁਣੀ ਮਲਕਾ ਇਤਰੰਦਮ ਨੂਰ ਜਹਾਂ ਜੀ ਆਸ਼ਾ ਊਸ਼ਾ ਤੇ ਜਿੰਨੇ ਵੀ ਮਤਲਬ ਕੀ ਹੈ ਟੌਪ ਦੀਆਂ ਸਿੰਗਰ ਹੋਈਆਂ ਨੇ ਨਸੀਬੋ ਲਾਲ ਉਹਨਾਂ ਦੇ ਟੱਕਰ ਦੀ ਸਿੰਗਰ ਹੈ ਪਰ ਗਲਤ ਹੱਥਾਂ ਦੇ ਵਿੱਚ ਆ ਜਾਣ ਕਰਕੇ ਤੇ ਅਨਪੜ੍ਹ ਹੋਣ ਕਰਕੇ ਵਿਚਾਰੀ ਥੋੜੀ ਉਹ ਜਿਹੜੇ ਹੁੰਦੇ ਨੇ ਨਾ ਬੈਕਵਰਡ ਲੋਕ ਜਿਹੜੇ ਪੜ੍ਹੇ ਪੜਿਆ ਇਲਾਕਾ ਨਹੀਂ ਹੁੰਦਾ ਪਰ ਇਹਦੇ ਆਰਟ ਵਿੱਚ ਇਹਦੀ ਆਵਾਜ਼ ਜਿਹੜੀ ਆ ਉਹ ਟੱਕਰ ਵੱਡਿਆਂ ਵੱਡਿਆਂ ਓਲੰਪਿਕ ਦੀਆਂ ਜਿਹੜੀਆਂ ਪਲੇਅਰ ਰਹੀਆਂ ਨੇ ਸਾਡੇ ਜਿਨ੍ਹਾਂ ਦੇ ਮੈਂ ਨਾਂ ਲਏ ਨੇ ਜਿਨ੍ਹਾਂ ਨੇ ਦਿਲ ਤੇ ਰਾਜ ਕੀਤਾ ਬਿਲਕੁਲ ਨਸੀਬੋ ਲਾਲ ਉਹਨਾਂ ਦੇ ਟੱਕਰ ਦੀ ਆਰਟਿਸਟ ਹੈ। ਸੋ ਸੱਜਣੋ ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ ਉਹਦੇ ਬਾਅਦ ਮੈਂ ਤੁਹਾਡੇ ਵੱਲ ਆ ਰਿਹਾ ਤੇ ਤੁਸੀਂ ਰੈਡੀ ਹੋ ਜਾਓ ਤੇ ਮੈਂ ਟਰਨ ਬਾਈ ਤੁਹਾਡੇ ਵੱਲ ਆਵਾਂਗਾ ਸਾਰਿਆਂ ਵੱਲ ਹੀ ਕਿਉਂਕਿ ਅੱਜ ਪ੍ਰੋਗਰਾਮ ਹੀ ਤੁਹਾਡਾ ਅਰਜ ਇਸ ਤਰ੍ਹਾਂ ਸੱਜਣੋ ਕਿ ਗੁੱਸਾ ਮਾੜੇ ਤੇ ਹੀ ਕਿਉਂ ਆਉਂਦਾ ਏ ਗੁੱਸਾ ਮਾੜੇ ਤੇ ਹੀ ਕਿਉਂ ਆਉਂਦਾ ਏ ਤੇ ਗਰੀਬ ਕਿਉਂ ਅਕਲ ਤੋਂ ਦੂਰ ਹੁੰਦਾ ਅਕਲ ਕਿਉਂ ਥਾਂ ਥਾਂ ਝੁਕਦੀ ਹੈ ਹਰ ਮੂਰਖ ਨੂੰ ਕਿਉਂ ਗਰੂਰ ਹੁੰਦਾ ਅਕਲ ਕਿਉਂ ਥਾਂ ਥਾਂ ਝੁਕਦੀ ਹੈ ਹਰ ਮੂਰਖ ਨੂੰ ਕਿਉਂ ਗਰੂਰ ਹੁੰਦਾ ਤੇ ਤਰੱਕੀ ਕਿਉਂ ਪੈਰ ਹੈਵਾਨਾਂ ਦੇ ਚੁੰਮਦੀ ਹੈ ਸ਼ਰੀਫ ਕਿਉਂ ਇੱਜ਼ਤ ਤੋਂ ਦੂਰ ਹੁੰਦਾ ਇੱਕ ਗਲਤੀ ਕਿਉਂ ਔਰਤ ਲਈ ਮੌਤ ਹੁੰਦੀ ਇੱਕ ਗਲਤੀ ਕਿਉਂ ਔਰਤ ਲਈ ਮੌਤ ਹੁੰਦੀ ਓਏ ਬੰਦਾ ਕਿਉਂ ਗੁਨਾਹ ਤੋਂ ਦੂਰ ਹੁੰਦਾ ਔਰਤ ਦੀ ਕਿਉਂ ਸ਼ਰੀਕ ਹੁੰਦੀ ਔਰਤ ਦੀ ਕਿਉਂ ਸ਼ਰੀਕ ਹੁੰਦੀ ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ ਸਹੁਰਾ ਵੀ ਤੇ ਉਸੇ ਘਰ ਚ ਹੀ ਹੁੰਦਾ ਬਹੁਤ ਘੱਟ ਵੇਖਿਆ ਹੋਏਗਾ ਸਹੁਰਾ ਨੂੰ ਨਾ ਲੜਦਾ ਹੋਵੇ ਨਹੀਂ ਔਰਤ ਦੀ ਕਿਉਂ ਸ਼ਰੀਕ ਹੁੰਦੀ ਝਗੜਾ ਨੂੰ ਸੱਸ ਦਾ ਕਿਉਂ ਮਸ਼ਹੂਰ ਹੁੰਦਾ ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ ਵੱਡਾ ਰੁਤਬਾ ਕਿਉਂ ਮੁੰਡੇ ਵਾਲੇ ਰੱਖਦੇ ਨੇ ਤੇ ਬਾਪ ਧੀ ਦਾ ਕਿਉਂ ਮਜਬੂਰ ਹੁੰਦਾ ਉਹ ਕਿਉਂ ਰਹਿੰਦੀ ਹੈ ਔਰਤ ਮਜ਼ਲੂਮ ਬਣ ਕੇ ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ ਮਨੁੱਖ ਨੂੰ ਬੰਦਾ ਹੋਣ ਦਾ ਕਿਉਂ ਗਰੂਰ ਹੁੰਦਾ ਤੇ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ ਪੁਰੋਹਿਤ ਕਿਉਂ ਪ੍ਰਭੂ ਤੋਂ ਦੂਰ ਹੁੰਦਾ ਆ ਨੀਵੀਂ ਜਾਤ ਕਿਉਂ ਮੰਦਰ ਨਹੀਂ ਵੜ ਸਕਦੀ ਤੇ ਪੁਰੋਹਿਤ ਕਿਉਂ ਪਰਮਾਤਮਾ ਤੋਂ ਦੂਰ ਹੁੰਦਾ ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ ਹਰ ਮੁਲਕ ਕਿਉਂ ਦੂਜੇ ਦਾ ਹੈ ਵੈਰੀ ਐਟਮ ਬੰਬ ਲਈ ਕਿਉਂ ਮਜਬੂਰ ਹੁੰਦਾ ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ ਉਹ ਲੋਕੀ ਜਿਉਂਦਿਆਂ ਦਾ ਕਿਉਂ ਨਹੀਂ ਮਾਣ ਕਰਦੇ ਬੰਦਾ ਮਰ ਕੇ ਕਿਉਂ ਮਸ਼ਹੂਰ ਹੁੰਦਾ ਬੰਦਾ ਮਰ ਕੇ ਮਸ਼ਹੂਰ ਹੋਣ ਵਾਸਤੇ ਮਰਨਾ ਪੈਂਦਾ ਪਹਿਲਾਂ ਅੰਨਦਾਤਾ ਕਿਉਂ ਭੁੱਖ ਦੇ ਨਾਲ ਮਰਦਾ ਤੇ ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ ਅੰਨਦਾਤਾ ਕਿਉਂ ਭੁੱਖ ਦੇ ਨਾਲ ਮਰਦਾ ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ
ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਭਾਈ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ ਬਲਵੀਰ ਸਿੰਘ।

Cerote. ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ

ਘਰ ਕਿਨ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ।

ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਪ੍ਰਵਾਸ ਰੇਡੀਓ

ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ

ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ। ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ।

0: ਸੂਰਤ ਲਬਾ ਤੇ ਹਾਸੇ ਖਿਲਾਰਦਾ ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਬਿਲਕੁਲ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world with your own watching eyes and experience. We are only phone call away. Belkul dosto, asi tuhade ton sirf phone call away hi haan. Te aaj hai ji shayar o shayari da program. ਤੇ ਜ਼ਰੂਰੀ ਨਹੀਂ ਤੁਸੀਂ ਲਿਖਾਰੀ ਹੋਵੋ ਸ਼ਾਇਰੋ ਸ਼ਾਇਰੀ ਕਰਦੇ ਹੋਵੋ ਤੁਸੀਂ ਆਪਣੇ ਆਲੇ ਦੁਆਲੇ ਦੀ ਇਧਰ ਉਧਰ ਦੀ ਨੈਸ਼ਨਲ ਇੰਟਰਨੈਸ਼ਨਲ ਸ਼ਹਿਰ ਦੀ ਪਿੰਡ ਦੀ ਟੌਨਾਂ ਦੀ ਕਹਾਣੀ ਪਰਿਆਵਰਣ ਦੀ ਗੀਤਾਂ ਜਾਂ ਮਤਲਬ ਕਿ ਕਲਚਰ ਤੇ ਆਪਣੇ ਤੇ ਗੱਲ ਮੁੱਕੀ ਜੀ ਕਿਸੇ ਵੀ ਵਿਸ਼ੇ ਦੇ ਉੱਤੇ ਆਣ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। 10-15 ਮਿੰਟ ਆਪਣੇ ਬਾਰੇ ਇਨਫੋਰਮੇਸ਼ਨ ਦਿਓ, ਦੂਸਰਿਆਂ ਦੀ ਸੁਣੋ ਇਨਫੋਰਮੇਸ਼ਨ, ਤੇ ਜੋ ਤੁਹਾਡਾ ਦਿਲ ਕਰਦਾ ਨਾ ਕਿ ਮੈਨੂੰ ਆਹ ਗੱਲ ਜਿਹੜੀ ਹੈ ਦਿਲ ਕਰਦਾ ਕਦੀ ਰੇਡੀਓ ਤੇ ਕਰਾਂ, ਸਾਰੇ ਸੁਣਨ ਦੇ ਨਾਲ ਸਹਿਮਤ ਹੈ ਨੇ ਕਿ ਨਹੀਂ, ਦੋਸਤੋ ਆਓ ਕੰਮ ਆਪਣੇ ਦਿਲ ਦੀ ਸਾਂਝ ਪਾਉਣ ਦਾ ਇਹ ਇੱਕ ਮਾਧਿਅਮ ਹੈ ਦੁਨੀਆਂ ਦੇ ਨਾਲ। ਤੇ ਆਓ ਆਪਣੇ ਵਿਚਾਰ ਜਿਹੜੇ ਨੇ ਦੁਨੀਆਂ ਦੇ ਨਾਲ ਸਾਂਝੇ ਕਰੋ। ਤੇ ਜੇ ਤੁਸੀਂ ਕਿਸੇ ਟੌਪਿਕ ਉੱਤੇ ਜ਼ਿਆਦਾ ਦੇਰ ਗੱਲਬਾਤ ਵੀ ਕਰਨੀ ਚਾਹੁੰਦੇ ਹੋ, ਕੋਈ 40-45 ਮਿੰਟ ਜਾਂ 1 ਘੰਟਾ, ਤੇ ਅਸੀਂ ਫਿਰ ਵੀ ਤੁਹਾਨੂੰ ਮੌਕਾ ਦੇਵਾਂਗੇ, ਪਰ ਉਹ ਸੈਟਰਡੇ ਹੁੰਦਾ। ਤੁਸੀਂ ਸਾਡੇ ਨਾਲ ਨਿਊਯਾਰਕ ਵਿੱਚ, ਜਰਮਨੀ ਵਿੱਚ ਜਾਂ ਇੰਡੀਆ ਵਿੱਚ ਕੰਟੈਕਟ ਕਰ ਸਕਦੇ ਹੋ, ਤੇ ਅਸੀਂ ਤੁਹਾਨੂੰ ਮੌਕਾ ਹੀ ਨਹੀਂ ਦਿਆਂਗੇ, ਸਗੋਂ ਆਪਣੀ ਖੁਸ਼ਕਿਸਮਤੀ ਸਮਝਾਂਗੇ ਕਿ ਤੁਸੀਂ ਆਪਣੇ ਦਿਲ ਦੇ ਵਿਚਾਰ ਜਿਹੜੇ ਨੇ ਉਹ ਐਕਸਪ੍ਰੈਸ ਕੀਤੇ ਨੇ। ਪਰ ਇਹ ਸਾਰਾ ਕੁਝ ਨਿਊਟਰਲ ਹੋਣਾ ਚਾਹੀਦਾ ਹੈ। ਅਸੀਂ ਕਿਸੇ ਵੀ ਪੱਖਪਾਤੀ ਆਦਮੀ ਨੂੰ ਬਿਲਕੁਲ ਮੌਕਾ ਨਹੀਂ ਦਿਆਂਗੇ ਕਿ ਆਣ ਕੇ ਘੰਟਾ ਇੱਕ ਲੈਕਚਰ ਕਰੇ, ਤੇ ਜਿਹਦੀ ਦਿਲ ਕਰੇ ਨੁਕਤਾਚੀਨੀ ਕਰੀ ਜਾਏ ਤੇ ਜਿਹਦੀ ਦਿਲ ਕਰੇ ਉਹਦੀ ਗੁੱਡੀ ਚੜਾਈ ਜਾਏ। ਨਹੀਂ, ਇਹ ਕੋਈ ਰਾਜਨੀਤੀ ਨਹੀਂ ਹੈਗੀ, ਇਹ ਇੱਕ ਮਾਧਿਅਮ ਹੈ। ਇੱਕ ਦੀਵਾ ਦੂਜਾ ਦੀਵਾ ਜਗਾਉਂਦਾ, ਦੋ ਦੀਵੇ ਅੱਗੋਂ 10 ਦੀਵੇ, 10 ਦੀਵੇ 50 ਦੀਵੇ, ਤੇ ਪਹਿਲੇ ਦੀਵੇ ਦੀ ਜਿਹੜੀ ਲਾਈਟ ਹੈ ਕਦੀ ਵੀ ਘੱਟ ਨਹੀਂ ਹੁੰਦੀ। ਆਓ ਸਾਰੇ ਜਣੇ ਰਲ ਕੇ ਆਪਣੇ ਸਮਾਜ ਨੂੰ ਚਿੰਤਿਤ ਕਰੀਏ। ਦ That's the beauty of your lovely radio station. Bilkul dosto, to listen us worldwide, log on www.parvazradio.com. Hanji, www.parvazradio.com. Dosto, sadi app, tusi te download kiti hai. ਆਪਣੇ ਸੱਜਣਾ ਮਿੱਤਰਾਂ ਨੂੰ ਵੀ ਡਾਊਨਲੋਡ ਕਰਾਓ ਤਾਂ ਕਿ ਉਹ ਵੀ ਲਓ ਜੀ ਸਾਡਾ ਗਾਣਾ ਮੇਰਾ ਨੱਪਿਆ ਗਿਆ ਸੀ ਬਟਨ ਮੇਰੇ ਕੋਲੋਂ ਗਲਤੀ ਨਾਲ ਤੇ ਨੈਬ ਕੋਟੀਆ ਘੁਮਿਆਰ ਆ ਗਿਆ ਜੀ ਇਹਦਾ ਤੁਹਾਨੂੰ ਗਾਣਾ ਸੁਣਾਉਣਾ ਮੈਂ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਆਪ ਤੇ ਤੁਸੀਂ ਸੁਣਦੇ ਹੀ ਹੋ ਤੇ ਸਾਡਾ ਮਤਲਬ ਕੀ ਨਾ ਸਾਡੀ ਐਪ ਡਾਊਨਲੋਡ ਕਰਵਾਓ ਆਪ ਜੀ ਦੀ ਮਿਹਰਬਾਨੀ ਹੋਵੇਗੀ ਤੇ ਮੈਂ ਹਾਂ ਜੀ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਭੀੜਾਂ ਵਧੀਆਂ ਜ਼ਿੰਦਗੀ ਤੰਗ ਹੋ ਗਈ ਤੇ ਹੋਏ ਘਰ ਦੇ ਚਾਰ ਚਾਰ ਹਿੱਸੇ ਨੇ ਖੁੱਲੇ ਘਰ ਵਿੱਚ ਮੱਝਾਂ ਗਾਵਾਂ ਸਨ ਅੱਜ ਕਮਰੇ ਹੀ ਕਮਰੇ ਜਿੱਥੇ ਨੇ ਬਲਦਾਂ ਦੇ ਭੇਡ ਚ ਕੁੱਤਾ ਰੈਫਰੀ ਸੀ ਡੱਬੂ ਬੱਕਰੀ ਤੇ ਬਾਂਦਰ ਕਿੱਥੇ ਨੇ ਦੋਸਤੋ ਸਾਡੇ ਘਰ ਸਾਡੀ ਵੇਲੀ ਹੁੰਦੀ ਸੀ ਵੱਡੀ ਸਾਰੀ ਉਹਦੇ ਵਿੱਚ ਬਾਂਦਰ ਵੀ ਲੇਲੇ ਵੀ ਤੇ ਕੁੱਤਾ ਵੀ ਸੀ ਸਾਡੇ ਕੋਲ ਭਗਤਾਂ ਤੇ ਚੂਚੇ ਵੀ ਸਨ ਵੱਡਾ ਸਕੂਲ ਤੇ ਚਾਰ ਗਰਾਊਂਡਾਂ ਸਨ ਅੱਜ ਕਲੋਨੀਆਂ ਉੱਗੀਆਂ ਜਿੱਥੇ ਨੇ ਓਏ ਜਿੱਥੋਂ ਦੀ ਰੇੜੀਆਂ ਗੱਡੇ ਲੰਘਦੇ ਸਨ ਉਹ ਹਵੇਲੀਆਂ ਬੂਹੇ ਕਿੱਥੇ ਨੇ ਸਾਡੇ ਘਰ ਵਿੱਚ ਅੰਬ ਲਸੂੜੇ ਸਨ ਲੇਲੇ ਕੁਕੜੀਆਂ ਤੇ ਚੂਚੇ ਕਿੱਥੇ ਨੇ ਅੱਜ ਕੁਝ ਵੀ ਨਜ਼ਰ ਆਉਂਦਾ ਨਹੀਂ ਬਸ ਹਿੱਸੇ ਹਿੱਸੇ ਤੇ ਹਿੱਸੇ ਨੇ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਆਪ ਜੀ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸੱਜਣੋ ਅੱਜ ਹੈ ਜੀ ਸੰਡੇ ਤੇ 29 ਮਾਰਚ ਹੋ ਗਈ ਹੈ ਅੱਜ ਤੇ ਅੱਜ ਨਾ ਕਿਸ ਤਰ੍ਹਾਂ ਦਾ ਤੁਹਾਨੂੰ ਵੈਦਰ ਦੱਸਾਂ ਧੁੱਪ ਤੇ ਐਵੇਂ ਮਾੜੀ ਜਿਹੀ ਲੱਗੀ ਆ ਪਰ ਟੈਂਪਰੇਚਰ ਡਾਊਨ ਹੀ ਆ ਦੋ ਤਿੰਨਾਂ ਦਿਨਾਂ ਤੋਂ 8 ਹੈ ਸਿਰਫ ਇਹ ਧੁੱਪ ਵੀ ਕੁਛ ਨੀ ਐਵੇਂ ਐਵੇਂ ਝਾਵਾ ਜਿਹਾ ਹੀ ਆ ਤੇ ਕਲੋਨੀ ਚੱਲਣ ਡਿਆ ਥੋੜਾ ਜਿਹਾ ਇੱਧਰ ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਜਰਮਨ ਦੇ ਇਸ ਵਕਤ ਦੋਸਤੋ 3:24 ਹੋ ਗਏ ਨੇ ਇੰਡੀਆ ਚ ਸੁਣ ਰਹੇ ਸੱਜਣੋ ਤੁਸੀਂ ਸਾਡੇ ਤੋਂ ਹੁਣ 3:30 ਘੰਟੇ ਅੱਗੇ ਹੋ ਹੁਣ ਤੱਕ ਤੇ ਤੁਸੀਂ ਕੱਲ ਤੱਕ ਤੇ 4:30 ਘੰਟੇ ਅੱਗੇ ਸੀ ਕਿਉਂਕਿ ਜਰਮਨ ਦਾ ਟਾਈਮ ਗਰਮੀਆਂ ਚ ਬਦਲ ਜਾਂਦਾ ਹੁਣ ਅਸੀਂ 1 ਘੰਟਾ ਪਹਿਲਾਂ ਨਾਲੋਂ ਅੱਗੇ ਹੋ ਗਏ ਹਾਂ ਤੇ ਤੁਹਾਡਾ ਇੰਡੀਆ ਵਾਲਿਆਂ ਦਾ 1 ਘੰਟਾ ਘੱਟ ਗਿਆ ਤੁਸੀਂ ਹੁਣ 3:24 ਹੋਏ ਨੇ ਤੇ ਤੁਸੀਂ 3:30 ਘੰਟੇ ਅੱਗੇ ਤੇ ਸਾਡਾ ਜਿਹੜਾ ਨੰਬਰ ਹੈ ਜੀ ਟੈਲੀਫੋਨ ਨੰਬਰ ਸਟੂਡੀਓ ਦਾ ਦੋਸਤੋ ਨੋਟ ਕਰ ਲਓ ਜਿਨ੍ਹਾਂ ਕੋਲ ਤੇ ਪਹਿਲਾਂ ਹੀ ਹੈ ਵੈਲ ਐਂਡ ਗੁੱਡ ਜਿਹੜਾ ਕੋਈ ਨਵੇਂ ਸੁਣ ਰਹੇ ਨੇ ਉਹ ਪਲੀਜ਼ ਨੋਟ ਕਰ ਲੈਣ 0049 1714869514 0049 1714 4869514 ਤੇ ਦੋਸਤੋ ਤੁਸੀਂ ਨਾ ਮੈਨੂੰ ਮਿਸ ਕਾਲ ਮਾਰ ਦੇਣੀ ਹੈ ਇੱਕ ਹੀ ਬਸ ਮਿਸ ਕਾਲ ਮਾਰਨੀ ਜ਼ਿਆਦਾ ਨਹੀਂ ਮਾਰਨੀ ਆ ਤੇ ਮੈਂ ਟਰਨ ਬਾਈ ਟਰਨ ਤੁਹਾਡੇ ਪੇਸ਼ ਹੋਵਾਂਗਾ ਜੀ ਖੁਦ ਆਵਾਂਗਾ ਤੁਹਾਡੇ ਘਰ ਤੁਹਾਨੂੰ ਲੈਣ ਵਾਸਤੇ ਹਾਂਜੀ ਕਾਲ ਬੈਕ ਕਰ ਦਿਆਂਗਾ ਤੇ ਜਦੋਂ ਤੁਸੀਂ ਮੇਰੀ ਕਾਲ ਆਵੇ ਬੇਸ਼ੱਕ ਦੇਰ ਹੋ ਜਾਏ ਮੈਨੂੰ ਕਾਲ ਕਰਦੇ ਨੂੰ ਥੋੜੀ ਜਿਹੀ ਤੁਸੀਂ ਰੇਡੀਓ ਬੰਦ ਕਰਕੇ ਮੈਨੂੰ ਸੁਣਨਾ ਸੋਰੀ ਰੇਡੀਓ ਬੰਦ ਕਰਕੇ ਹੀ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਰੇਡੀਓ ਦਾ ਟਾਈਮ ਹੋਰ ਹੁੰਦਾ ਹੈ ਮੇਰੇ ਇੱਥੋਂ ਬੋਲਣ ਦਾ ਟਾਈਮ ਹੋਰ ਹੈ ਮੇਰੀ ਆਵਾਜ਼ ਤੁਹਾਡੇ ਤੱਕ 6-7-8 ਸਕਿੰਟ ਬਾਅਦ ਪਹੁੰਚਦੀ ਹੈ ਤੇ ਜੇ ਤੁਸੀਂ ਰੇਡੀਓ ਲਾ ਕੇ ਮੇਰੇ ਨਾਲ ਗੱਲ ਕਰਨ ਲੱਗ ਪਏ ਤਾਂ ਸਾਡਾ ਆਪਸ ਚ ਕੰਟੈਕਟ ਹੀ ਨਹੀਂ ਹੋਣਾ। ਸੋ ਇਸ ਕਰਕੇ ਰੇਡੀਓ ਤੁਸੀਂ ਬੰਦ ਕਰ ਲੈਣਾ ਪਲੀਜ਼, ਠੀਕ ਹੈ ਜੀ। ਤੇ ਗਾਣਾ ਲਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਬਈ ਇੱਕ ਬਹੁਤ ਪੁਰਾਣੀ ਵਰਕ ਸਾਡਾ ਇੱਥੇ ਸਾਡੇ ਆਟੋ ਰਾਈਫਨ ਆ ਐਪਸੀਲੋਨ ਫਰੀਡਨ ਸਟਰਾਸ ਏ 106 ਦੇ ਵਿੱਚ ਸਿਕਸ ਤਰਾਏ ਆਇਨ ਸਿਕਸ ਮੀਲ ਹੈ ਤੇ ਕਾਫੀ ਤਜਰਬੇਕਾਰ ਲੋਕ ਨੇ ਉਹਨਾਂ ਕੋਲ, ਕਾਫੀ ਵੱਡੀ ਵਰਕ ਸਾਡ ਹੈ। ਤੁਸੀਂ ਉਹਨਾਂ ਦੇ ਕੋਲ ਕਿਸੇ ਕਿਸਮ ਦੀ ਵੀ ਤੁਹਾਡੀ ਕਾਰ ਹੈ ਤੇ ਕੋਈ ਵੀ ਟਰਬਲ ਹੈ ਉਹਨੂੰ, ਤੁਸੀਂ ਉਹਨਾਂ ਦੇ ਕੋਲ ਲੈ ਕੇ ਜਾਓ। ਵੰਡਰਫੁਲ ਆਦਮੀ ਤੁਹਾਡੀ ਰਿਪੇਅਰ ਕਰਨਗੇ ਸਿੱਕੇ ਬੰਦ ਤੇ ਬਿਲਕੁਲ ਜਾਇਜ਼ ਤੁਹਾਡੇ ਕੋਲ ਪੈਸੇ ਲੈਣਗੇ। ਤੁਸੀਂ ਦੂਸਰਿਆਂ ਨਾਲ ਵੀ ਮੁਕਾਬਲਾ ਉਹਨਾਂ ਦਾ ਕਰਕੇ ਵੇਖ ਸਕਦੇ ਹੋ ਤੇ ਹਰ ਤਰ੍ਹਾਂ ਦਾ ਜਿਹੜਾ ਮਤਲਬ ਕਿ ਤੁਹਾਡੇ ਨਾਲ ਉਹ ਕਹਿਣ ਦਾ ਮਤਲਬ ਇਹ ਹੈ ਕਿ ਸਹਿਯੋਗ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਉਹਨਾਂ ਨੂੰ ਚੈੱਕ ਕਰਨਾ ਹੈ ਭਾਈ ਵਾਕਿਆ ਹੀ ਉਹਨਾਂ ਦੇ ਕੋਈ ਫਰਕ ਹੈ ਕੀਮਤਾਂ ਦੇ ਵਿੱਚ ਤੇ ਸਰਵਿਸ ਦੇ ਵਿੱਚ ਹੈ ਤੇ ਤੁਸੀਂ ਜ਼ਰੂਰ ਮਤਲਬ ਕਿ ਉਹਨਾਂ ਦੇ ਕੋਲ ਜਾਓ ਤੇ ਉਹਨਾਂ ਦੀਆਂ ਸੇਵਾਵਾਂ ਲਓ। ਕੰਮ ਸਿੱਕੇ ਬੰਦ ਤੇ ਕੀਮਤ ਬਿਲਕੁਲ ਵਾਜਿਬ ਤੇ ਆਪਣਾ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਉਹ ਤੁਹਾਨੂੰ 10% ਲੈਸ ਕਰ ਦੇਣਗੇ। ਸੋ ਫਰਗੈਸਨ ਜ਼ੀਨਿਕਸ ਫਰੀਡਨ ਸਟ੍ਰਾਸੇ 106 ਆਟੋ ਰਾਈਫਨ ਆ ਐਪਸੀਲੋਨ ਸਿਕਸ ਰਾਏ ਆਇਨ ਸਿਕਸ ਮੇਲ ਹੈ। ਲਓ ਬਈ ਸੱਜਣੋ, ਅੱਜ ਹੁਣ ਮੈਂ ਤੁਹਾਨੂੰ ਇੱਕ ਨਾ ਬਹੁਤ ਪੁਰਾਣਾ ਗਾਣਾ ਲੱਗਾ ਸੁਣਾਉਣ। ਹਾਂਜੀ, 1960 ਵਿੱਚ ਵੱਜਦਾ ਹੁੰਦਾ ਸੀ ਗਾਣਾ, ਅਕਬਰ ਬਾਦਸ਼ਾਹ ਜੈਮਲ ਫਤਿਹ ਦਾ। ਤੇ ਜਰਾ ਅਲਗੋਰੀਆਂ ਵਾਲੇ ਹੱਲ ਵੀ ਧਿਆਨ ਦਿਓ ਕਿ ਕਿਸ ਤਰ੍ਹਾਂ ਮਤਲਬ ਕਿ ਅਲਗੋਰੀਆਂ ਦੀਆਂ ਵੀ ਉਹ ਬਾਜੀਆਂ ਪਾਉਂਦੇ ਨੇ। ਲਓ ਜੀ ਦੋਸਤੋ, ਗਾਣਾ ਹਾਜ਼ਰ ਹੈ ਤੇ ਇੰਜੋਏ ਕਰੋ ਜੀ ਗਾਣੇ।
1: ਜੀ ਅਕਬਰ ਬਾਦਸ਼ਾਹ ਸਾਗ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲੋਂ, ਉਹ ਹਿੰਦੂ ਰਾਜਪੂਤ ਮੁਸਲਮਾਨ ਚੁਗੱਤਾ ਬਾਦਸ਼ਾਹ, ਉਹਦਾ ਤੋਦਾ ਤੇ ਸਾਗ ਹੀ ਨਹੀਂ ਸੀ ਬਣਦਾ। ਮੀਆਂ ਮੁਹੰਮਦ ਨੇ ਸਹਿ ਮਲੂਕ ਚ ਵੰਡ ਕਰ ਛੱਡੀਏ, ਕੀ ਚੂੜੇ ਦੀ ਸਜਦ ਮੰਗੇ ਦਿੰਦਾ ਉਹ ਸ਼ਰਮਾਵੇ, ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਗਈ, ਹਲਾ ਪੁੱਤਰ ਬੂਟਿਆ ਕੀ ਲੱਕੜੀਆਂ ਦੀ।

ਸਾਦਰ ਲਾਲ ਬੜਾ ਮਨਾ ਤੇਰੇ ਮੁੱਲਾ ਕਾਲੀ ਹੁਣ ਮਾਰੀ ਆ ਜਾ ਜੀ ਅਕਬਰ ਬਾਦਸ਼ਾਹ ਜੀ ਜੱਟ ਨਾਲ ਕਿਹੜੇ ਜਵਾਬ ਕਰਦਾ ਹਲਾ ਪੁੱਤਰ ਬੂਟਿਆ ਤੁਮਿਆਰਾ ਨਹਿਰ ਕੋਟੀ ਦਿਆ ਪੁੱਤਰਾ ਮੇਲੇ ਫੇਰ ਬਰਾ ਦੇ।

ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਬ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਵਨ ਐਂਡ ਓਨਲੀ ਵਨ।

ਸਾਰਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ। ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ

Netherlands. ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ।

से हंसे लेना तुहारी सोच से पटू पाना ते खरिया खरिया छावा।

ਇਸ ਵਨ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ ਆਫ ਕੋਰਸ ਪ੍ਰਵਾਸ ਰੇਡੀਓ ਦੇਸ਼ ਪੰਜਾਬ ਰੇਡੀਓ ਸਟੇਸ਼ਨ ਐਕਸਪੋਜ਼ ਯੋਰਸੈਲਫ ਆਲ ਯੂ ਸੀ ਦਿਸ ਵੰਡਰਫੁਲ ਵਰਲਡ ਵਿਦ ਯੂਰ ਓਨ ਵਾਚਿੰਗ ਆਈਜ਼ ਐਂਡ ਵੀ ਆਰ ਓਨਲੀ ਫੋਰ ਮਾਈਲ ਅਵੇ ਬਿਲਕੁਲ ਦੋਸਤੋ ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਪਹਿਲੇ ਆਵਰ ਵਿੱਚ ਦੋਸਤੋ ਮੈਂ ਵਿਸਾਖੀ ਤੇ ਗੱਲਬਾਤ ਕਰਾਂਗਾ ਤੇ ਦੂਸਰੇ ਆਵਰ ਵਿੱਚ ਸਾਡੇ ਸੂਬਾ ਸਿੰਘ ਜੀ ਖਹਿਰਾ ਸਾਹਿਬ ਨੇ ਗੀਤਾਂ ਦੇ ਬੇਤਾਜ ਬਾਦਸ਼ਾਹ ਨੰਦ ਲਾਲ ਨੂਰਪੁਰੀ ਜੀ ਹੁਣਾਂ ਤੇ ਗੱਲਬਾਤ ਕਰਨਗੇ ਵੰਡਰਫੁਲ ਸ਼ਾਇਰ ਬੜੇ ਹਰਮਨ ਪਿਆਰੇ ਆਪਣੇ ਵੇਲੇ ਦੇ ਧਨੀ ਰਾਮ ਚਾਤਰਿਕ ਜਿਸ ਤਰ੍ਹਾਂ ਉਹ ਵੀ ਇਹਨਾਂ ਵਰਗੇ ਹੀ ਸਨ ਆਮ ਜੱਟਾਂ ਦੇ ਆਮ ਕਾਮਿਆਂ ਦੇ ਦੁੱਖ ਬਿਆਨ ਕਰਨ ਵਾਲੇ ਕੁਦਰਤ ਦੇ ਬਹੁਤ ਨੇੜੇ ਮਨੁੱਖਤਾ ਦੇ ਬਹੁਤ ਨੇੜੇ ਇਹੋ ਜਿਹਾ ਸੱਜਣਾ ਨੂੰ ਸਾਡਾ ਫਰਜ਼ ਬਣਦਾ ਕਿ ਅਸੀਂ ਅਕਸਰ ਯਾਦ ਕਰਦੇ ਰਹੀਏ ਤੇ ਸਾਡੇ ਸਮਾਜ ਦੀ ਜਿਹੜੀ ਭੈੜੀ ਤਸਵੀਰ ਹੈ ਇਹਨਾਂ ਦਾ ਯੋਗਦਾਨ ਨੰਦ ਲਾਲ ਨੂਰਪੁਰੀ ਜੀ ਹੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਮਾਜ ਪ੍ਰਤੀ ਪਤਾ ਨਹੀਂ ਕਿੰਨੇ ਕੁ ਗਾਣੇ ਕਿੰਨੀਆਂ ਕੁ ਕਿਹੜੀ ਸ਼ਾਇਰੀ ਤੇ ਭੁੱਖ ਨੰਗ ਕਿੰਨੇ ਇਨਾਮ ਮਿਲੇ ਇਹਨਾਂ ਨੂੰ ਭੁੱਖ ਨੰਗ ਦੇ ਹੱਥੋਂ ਤੰਗ ਪੈ ਕੇ ਖੂਹ ਚ ਛਾਲ ਮਾਰ ਕੇ ਇਹਨਾਂ ਨੇ ਆਤਮ ਹੱਤਿਆ ਕੀਤੀ ਉਸ ਵਕਤ ਬਾਦਲ ਸਾਹਿਬ ਹੁਣਾਂ ਦਾ ਰਾਜ ਭਾਗ ਸੀ ਛਾਲ ਮਾਰਨ ਤੋਂ ਪਹਿਲਾਂ ਅਪੀਲਾਂ ਕੀਤੀਆਂ ਗਈਆਂ ਇਹਨਾਂ ਦੇ ਘਰ ਤੱਕ ਸੁਨੇਹ ਪਹੁੰਚਾਏ ਗਏ ਕਿ ਸਾਡੀ ਕੁਛ ਵੀ ਮਦਦ ਕਰੋ ਜਦੋਂ ਖੂਹ ਚ ਛਾਲ ਮਾਰ ਕੇ ਮਰ ਗਏ ਤੇ ਬਾਦਲ ਸਾਹਿਬ ਨੇ ਹੁਣਾਂ ਨੇ 300 ਰੁਪਈਆ ਕੇ ਪਤਾ ਨਹੀਂ 500 ਰੁਪਈਆ ਦਿੱਤਾ ਤੇ ਉਹਨਾਂ ਦੀ ਵਾਈਫ ਨੇ ਕਿਹਾ ਅਗਰ ਇਹੋ ਹੀ ਇਮਦਾਦ ਸਾਨੂੰ ਪਹਿਲਾਂ ਮਿਲ ਗਈ ਹੁੰਦੀ ਤੇ ਸ਼ਾਇਦ ਨੂਰਪੁਰੀ ਨੂੰ ਖੂਹ ਚ ਛਾਲ ਮਾਰਨ ਦੀ ਜ਼ਰੂਰਤ ਹੀ ਨਹੀਂ ਸੀ ਦੋਸਤੋ ਆਜ ਸਹਿਰਦ ਲੋਕਾਂ ਦਾ ਸਮਾਜ ਦੇ ਜਿਹੜੇ ਸਮਾਜ ਦਾ ਦਰਦ ਸੀਨਿਆਂ ਚ ਰੱਖਦੇ ਨੇ ਉਹਨਾਂ ਦੇ ਹਾਲਾਤ ਤੇ ਜਿਹੜੇ ਇਹਨਾਂ ਦੇ ਅਪੋਜਿਟ ਸਮਾਜ ਨੂੰ ਲੁੱਟ ਕੇ ਖਾਣ ਵਾਲੇ ਨੇ ਉਹਨਾਂ ਬਾਰੇ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਤੁਸੀਂ ਜਾਣਦੇ ਹੋ ਸਾਰਾ ਕੁਛ ਉਹਨਾਂ ਦੇ ਬਾਰੇ ਐਨੀ ਹਾਓ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www ਪ੍ਰਵਾਸ ਰੇਡੀਓ.com ਹਾਂਜੀ ਵੀ ਆਰ ਓਨਲੀ ਫੋਨ ਕਾਲ ਵੀ ਰਿਸਪੈਕਟ ਯੂ ਐਂਡ ਯੂਰ ਵਿਊਰਸ ਦੋਸਤੋ ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ ਅਗਰ ਤੁਸੀਂ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਸੱਜਣੋ ਅੱਜ ਤੇ ਅਸੀਂ ਕਾਲਾਂ ਨਹੀਂ ਲੈਂਦੇ ਕੱਲ ਦਾ ਪ੍ਰੋਗਰਾਮ ਤੁਹਾਡਾ ਹੀ ਪ੍ਰੋਗਰਾਮ ਹੈ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ ਹੈ ਆਓ ਹਰ ਵਾਰੀ ਦੀ ਤਰ੍ਹਾਂ ਰੌਣਕਾਂ ਲਾਓ ਪਰ ਅਗਰ ਤੁਸੀਂ ਕਿਸੇ ਸਮਾਜੀ ਟੌਪਿਕ ਤੇ ਕਿਸੇ ਵੀ ਟੌਪਿਕ ਤੇ ਗੱਲਬਾਤ ਕਰਨਾ ਚਾਹੁੰਦੇ ਹੋ ਯੂ ਮੋਸਟ ਵੈਲਕਮ ਸਾਨੂੰ ਅਮਰੀਕਾ ਚ ਜਰਮਨੀ ਚ ਇੰਡੀਆ ਚ ਜਿੱਥੇ ਤੁਹਾਡਾ ਦਿਲ ਕਰਦਾ ਤੁਸੀਂ ਸਾਡੇ ਨਾਲ ਮੁਲਾਕਾਤ ਨਹੀਂ ਕਾਲ ਕਰੋ ਅਸੀਂ ਤੁਹਾਨੂੰ ਗੱਲਬਾਤ ਕਰਨ ਦਾ ਮੌਕਾ ਹੀ ਨਹੀਂ ਦਿਆਂਗੇ ਸਗੋਂ ਸਾਡੀ ਤੁਹਾਡੀ ਖੁਸ਼ੀ ਪ੍ਰਾਪਤ ਹੋਵੇਗੀ ਸਾਨੂੰ ਕਿ ਤੁਸੀਂ ਸਮਾਜ ਨੂੰ ਕੁਛ ਸੇਧ ਦੇਣ ਵਾਲੀ ਗੱਲਬਾਤ ਕੀਤੀ ਹੈ ਪਰ ਤੁਹਾਡੀ ਗੱਲਬਾਤ ਨਿਰਪੱਖ ਰਾਜਨੀਤੀ ਤੋਂ ਦੂਰ ਤੇ ਰਿਲੀਜਨ ਤੋਂ ਦੂਰ ਸੋ ਮੈਂ ਹਾਂ ਜੀ ਆਪਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ ਸਵੀਕਾਰ ਕਰੋ ਜੀ ਮੇਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ ਅਰਜਾ ਜੀ ਕਿ ਬੇਗੈਰਤ ਮਨਾਂ ਵਿੱਚ ਅਣਖਣਾ ਜਰਬ ਖਾਂਦੀ ਤੇ ਬੰਨ ਵੱਜਦੇ ਨਹੀਂ ਲਹਿਰਾਂ ਦੇ ਵੇਗ ਉੱਤੇ ਸੂਰੇ ਤੇਗਾਂ ਨਾਲ ਤੋਪਾਂ ਤੇ ਵਾਰ ਕਰਦੇ ਤੇ ਮੱਖੀਆਂ ਬਹਿੰਦੀਆਂ ਨਹੀਂ ਰਿੱਝਦੀ ਦੇਗ ਉੱਤੇ
ਸੂਰੇ ਤੇਗ ਨਾਲ ਤੋਪਾ ਤੇ ਵਾਰ ਕਰਦੇ, ਮੱਖੀਆਂ ਬਹਿੰਦੀਆਂ ਨਹੀਂ ਰਿੱਜ ਦੀ ਦੇਗ ਉੱਤੇ, ਔਰ ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ, ਮਰਦ ਮਰਦੇ ਜਾਂ ਜ਼ੁਲਮ ਨੂੰ ਮਾਰ ਦਿੰਦੇ। ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ, ਬਾਏ ਫਤਿਹ ਲਿਖਿਆ ਸਿੰਘਾਂ ਦੀ ਤੇਗ ਉੱਤੇ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਤੇ ਸੱਜਣੋ, ਅੱਜ ਹੈ ਜੀ ਸੈਚਰਡੇ, ਹਾਂਜੀ, ਤੇ 18 ਅਪ੍ਰੈਲ ਹੋ ਗਈ ਜੀ, ਤੇ ਅਸੀਂ ਤੇ ਤੁਹਾਨੂੰ ਵਿਸਾਖੀ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ, ਹੈ ਆਪਣਾ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਉਦਣ ਹੀ ਦੇਣੀਆਂ ਨੇ ਨਾ ਜਿੱਦਣ ਅਸੀਂ ਤੁਹਾਡੇ ਨਾਲ ਮੁਖਾਤਬ ਹੋਵਾਂਗੇ। ਪਏ ਸਾਡੇ ਵੱਲੋਂ ਢੇਰ ਮੁਬਾਰਕਾਂ, ਬਹੁਤ ਬਹੁਤ ਬਹੁਤ ਮੁਬਾਰਕਾਂ, ਤੇ ਚੜ੍ਹਦੀ ਕਲਾ ਦੀਆਂ ਅਰਦਾਸਾਂ ਸਾਰੀ ਦੁਨੀਆਂ ਦੇ ਭਲੇ ਦੀ ਅਰਦਾਸ। ਤੇ ਸੱਜਣੋ, ਇੱਕ ਹੋਰ ਖੁਸ਼ੀ ਵਾਲੀ ਗੱਲ, ਅੱਜ ਟੈਂਪਰੇਚਰ ਜੇ 21, ਬਹੁਤ ਸੋਹਣੀ ਧੁੱਪ ਲੱਗੀ ਜੇ, ਤੇ ਧੁੱਪ ਸਿੱਕਣ ਦਾ ਮਜ਼ਾ ਵੀ ਬੜਾ। ਅੱਜ ਪਹਿਲੇ ਦਿਨ ਵਧੀਆ ਟੌਪ ਕਲਾਸ ਧੁੱਪ ਲੱਗੀ ਹੈ, ਬਹੁਤ ਸੋਹਣੀ ਧੁੱਪ, ਫੁੱਲ ਨਿਕਲਣੇ ਸ਼ੁਰੂ ਹੋ ਗਏ ਜੇ, ਤੇ ਪਕਸ਼ੀ ਜਿਹੜੇ ਸਨ ਉਹ ਅੱਜ ਗੀਤ ਗਾ ਰਹੇ ਸਨ, ਪਿਆਰ ਦੇ ਗੀਤ ਦਰਖਤਾਂ ਦੇ ਉੱਤੇ। ਹਾਂਜੀ, ਕਲੀਆਂ ਭਵਰੇ ਸਭ ਆਪਣੇ ਆਪਣੇ ਖੁੱਡਾਂ ਚੋਂ ਘਰਾਂ ਚੋਂ ਨਿਕਲ ਕੇ ਤੇ ਆਪਣੀ ਕਾਰਵਾਈ ਪਾਉਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ, ਤੇ ਸਪਰਿੰਗ ਨੇ ਦਸਤਕ ਦੇ ਦਿੱਤੀ ਹੈ, ਤੇ ਅਸੀਂ ਇਸ ਸੋਹਣੇ ਮੌਸਮ ਦਾ ਵੀ ਸਵਾਗਤ ਕਰਦੇ ਹਾਂ। ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਜੀ, ਤੇ ਇੰਡੀਆ ਵਾਲੇ ਦੋਸਤੋ ਤੁਸੀਂ ਸਾਡੇ ਤੋਂ 3.5 ਘੰਟੇ ਅੱਗੇ ਹੋ। ਹਾਂਜੀ, ਮੈਨੂੰ ਹਰ ਵਾਰੀ ਖਿਆਲ ਆਉਂਦਾ ਕਿ ਸ਼ੁਕਰ ਹੈ ਇੰਡੀਆ ਵੀ ਕਿਸੇ ਗੱਲ ਚ ਅੱਗੇ ਹੈ ਯੂਰਪ ਨਾਲੋਂ। ਅੱਛਾ, ਸਾਡਾ ਟੈਲੀਫੋਨ ਨੰਬਰ ਹੈ ਜੀ 0049-1714869514, 0049-1714-4869514 ਜੀ ਸਾਡਾ ਟੈਲੀਫੋਨ ਨੰਬਰ। ਲੇਕਿਨ ਅੱਜ ਅਸੀਂ ਕਾਲ ਨਹੀਂ ਲੈਂਦੇ, ਤੇ ਕੱਲ ਨੂੰ ਤੁਹਾਡਾ ਹੀ ਪ੍ਰੋਗਰਾਮ ਹੈ ਤੇ ਤੁਹਾਡੀਆਂ ਹੀ ਗੱਲਾਂ ਬਾਤਾਂ ਹੋਣੀਆਂ ਨੇ, ਤੇ ਤੁਹਾਡੀਆਂ ਹੀ ਅਸਾਂ ਕਾਲਾਂ ਲੈਣੀਆਂ ਨੇ, ਤੇ ਤੁਹਾਡੀ ਉਡੀਕ ਕਰਨੀ ਹੈ ਅਸੀਂ। ਤੇ ਗੱਲ ਇਸ ਤਰ੍ਹਾਂ ਵੀ ਸਾਡੇ ਸ਼ਹਿਰ ਦੇ ਵਿੱਚ ਇੱਕ ਨਾ ਆਟੋ ਵਰਕ ਸਟਾਰਟ, ਕਾਫੀ ਪੁਰਾਣੀ ਵਰਕ ਸਟਾਰਟ ਹੈ, ਤੇ ਉਹ ਹੈ ਜੀ ਫਰੀਡਮ ਸਰਾਸੇ 106 ਦੇ ਵਿੱਚ ਆਟੋ ਰਾਈਫਲ ਆ ਐਪਸੀਲੋਂ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੋਵੇ ਤੇ ਉਹਦੇ ਚ ਕੋਈ ਵੀ ਡਿਫੈਕਟ ਹੋਵੇ ਦੋਸਤੋ, ਤੁਸੀਂ ਇੱਕ ਵਾਰੀ ਜ਼ਰੂਰ ਆਓ, ਟਰਾਈ ਕਰੋ, ਇਹਨਾਂ ਦੀ ਫਸਟ ਕਲਾਸ ਸਰਵਿਸ ਹੈ ਤੇ ਵਾਜਿਬ ਕੀਮਤਾਂ ਨੇ। ਛੋਟੀਆਂ ਮੋਟੀਆਂ ਜਿਸ ਤਰ੍ਹਾਂ ਤੁਸੀਂ ਟੋਫ ਵਗੈਰਾ ਕਰਾਉਣੀ ਹੋਵੇ ਤੇ ਇਹਨਾਂ ਨੂੰ ਕਾਰ ਦੇ ਜਾਓ ਤੇ ਇਹਨਾਂ ਕੋਲ ਅਗਲੇ ਦਿਨ ਲੈ ਜਾਓ ਆਣ ਕੇ, ਤੁਸੀਂ ਇਹ ਸਾਰਾ ਕੁਝ ਆਪ ਹੀ ਕਰਕੇ ਤੁਹਾਨੂੰ ਦੇਣਗੇ, ਤੇ ਫਰੈਂਡਲੀ ਲੋਕ, ਵੰਡਰਫੁਲ ਪੀਪਲ। ਤੁਸੀਂ ਇੱਕ ਵਾਰੀ ਜ਼ਰੂਰ ਜਾਓ ਤੇ ਆਪ ਖੁਦ ਮਹਿਸੂਸ ਕਰੋਗੇ ਕਿ ਇਹਨਾਂ ਦੀ ਸਰਵਿਸ ਵਧੀਆ ਤੇ ਇਹਨਾਂ ਦੀਆਂ ਕੀਮਤਾਂ ਬਹੁਤ ਵਾਜਬ ਨੇ। ਤੇ ਇਹ ਹੈ ਜੀ 6th Rye 965 ਮਿਊਲੈਨ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਠੀਕ ਹੈ ਜੀ। ਤੇ ਗੱਲ ਇਸ ਤਰ੍ਹਾਂ ਨਾਲ ਭਾਈ, ਮੈਂ ਨਾ ਤੁਹਾਡੇ ਵਾਸਤੇ ਇੱਕ ਇੱਥੇ ਲੱਗ ਗਿਆ, ਹਾਂਜੀ ਠੀਕ ਹੈ, ਗਾਣਾ ਕਿਉਂ ਕੀਤਾ ਸੀ ਇਹ ਆ ਬਾਪੂ ਜੀ ਹੋਣਾ ਦਾ। ਹਾਂਜੀ, ਗੱਲ ਇਸ ਤਰ੍ਹਾਂ ਵੀ ਆਪਣਾ ਇੱਕ ਢਾਡੀ ਵਾਰ ਹੈ, ਮਤਲਬ ਕਿ ਸੀਤਲ ਹੋਣੀ ਜਿਹੜੇ ਹਨ ਨਾ ਬਾਪੂ ਸੀਤਲ, ਉਹਨਾਂ ਦੇ ਉਹਨਾਂ ਨੂੰ ਬਹੁਤ ਸਾਰੇ ਇਨਾਮਾਂ ਨਾਲ ਸਨਮਾਨਿਆ ਗਿਆ ਭਾਈ, ਉਹਨਾਂ ਦੀ ਸ਼ਾਇਰੀ, ਉਹਨਾਂ ਦੀ ਜਿਹੜੀ ਮਤਲਬ ਕਿ ਆਬਜੈਕਟ ਜੋ ਵੀ ਉਹ ਲਿਖਦੇ ਵੀ ਆਪ ਸਨ, ਉਹਨਾਂ ਦੀ ਜਿਹੜੀ ਢੱਡ ਦੀ ਪਾਰਟੀ ਸੀ ਢਾਡੀਆਂ ਦੀ, ਜਿਹੜੀ ਕਿਆ ਬਾਤਾਂ, ਆ ਮੈਂ ਇੱਕ ਵਨਗੀ ਪੇਸ਼ ਕਰਨ ਲੱਗਾ, ਲਫ਼ਜ਼ ਵੇਖਿਓ, ਤਰਜ ਵੇਖਿਓ, ਤੇ ਇੱਕ ਮੇਲੇ ਦਾ ਸੀਨ ਹੈ ਤੇ ਉਸ ਮੇਲੇ ਦੇ ਵਿੱਚੋਂ ਮੈਂ ਕਲਿੱਪ ਲਿਆ,
ਤੇ ਐਵੇਂ ਨਹੀਂ ਭਾਈ ਬਾਪੂ ਸੀਤਲ ਨੂੰ ਦੁਨੀਆਂ ਮੰਨਦੀ। ਤੇ ਸਰਦਾਰ ਸੁਲੱਖਣ ਸਿੰਘ ਜੀ ਕੈਲੀਫੋਰਨੀਆ ਵਾਲਿਓ ਇਹ ਮੈਂ ਤੁਹਾਡੇ ਨਾਂ ਕਰਾਂਗਾ ਤੇ ਆ ਲਓ ਜੀ ਤੁਹਾਡੀ ਵਾਰ। ਪੁੱਤਰਾਂ ਦੇ ਦਾਨੀ ਸਹਿਬੇ ਕਮਾਲ ਸਰਬੰਸ ਦਾਨੀ ਦੀ ਸ਼ਾਨ ਵਿੱਚ ਜਿਹੜੇ ਲਫ਼ਜ਼ ਲਿਖੇ ਨੇ ਤੇ ਜਿਹੜੇ ਹਿਸਾਬ ਨਾਲ ਉਹਨਾਂ ਨੇ ਗਾਇਆ, ਆਵਾਜ਼ ਭਾਵੇਂ ਇੰਨੀ ਕਲੀਅਰ ਨਹੀਂ ਪਰ ਕਿਆ ਬਾਤਾਂ ਕਿਆ ਬਾਤਾਂ।

Thank you.

ਗਏ ਨੇ ਬਾਪੂ ਸੋਹਣ ਸਿੰਘ ਜੀ ਸੀਤਲ ਸਾਹਿਬ ਨੇ। ਕਿਆ ਬਾਟਾਂ ਨੇ, ਕਿਆ ਆਵਾਜ਼ ਖੂਬਸੂਰਤ ਤੇ ਕਿਆ ਉਹਨਾਂ ਦੀ ਪਾਰਟੀ, ਕਿਆ ਡਾਇਲੌਗ ਲਿਖੇ ਨੇ ਉਹਨਾਂ ਨੇ ਪੁੱਤਰਾਂ ਦੇ ਦਾਨੀ ਦੇ ਸਿਫਤ ਦੇ ਵਿੱਚ। ਸੋ ਦੋਸਤੋ, ਮੈਂ ਹੁਣ ਆਪਣੀ ਗੱਲਬਾਤ ਸ਼ੁਰੂ ਕਰਦਾ ਤੇ ਸੋਹਣੇ ਪੰਜਾਬ ਦੀ ਧਰਤੀ ਮੇਲਿਆਂ ਤਿਉਹਾਰਾਂ ਨਜ਼ਾਰਿਆਂ ਤੇ ਸਾਪਣ ਨਾਲ ਸ਼ਿੰਗਾਰੀ ਭਰੀ ਪਈ ਹੈ। ਪੀਰਾਂ ਫਕੀਰਾਂ ਆਪ ਬਲਕਾਰੀ ਯੋਧਿਆਂ ਦੀ ਮਾਣਮੱਤੀ ਧਰਤੀ ਹੈ, ਨੋ ਡਾਊਟ। ਇੱਥੋਂ ਦੇ ਵਸਨੀਕ ਪਿਆਰ ਅਤੇ ਅਣਖ ਤੋਂ ਜਿੰਦ ਦੀਆਂ ਬਾਜ਼ੀਆਂ ਲਾਉਣ ਵਾਲੇ ਯੋਧੇ ਨੇ ਤੇ ਇਹ ਜ਼ਮੀਨ ਸੋਨਾ ਉਗਲਣ ਵਾਲੀ ਧਰਤੀ। ਧਰਤੀ ਦੀ ਦੁਨੀਆ ਭਰ ਵਿੱਚ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ ਤੇ ਗੀਤ ਗਾਏ ਜਾਂਦੇ ਸਨ। ਇਸ ਧਰਤੀ ਨੂੰ, ਇਸ ਸੋਹਣੇ ਪੰਜਾਬ ਨੂੰ ਹਿੰਦੁਸਤਾਨ ਦਾ ਦਿਲ ਕਿਹਾ ਜਾਂਦਾ ਸੀ। ਇਸ ਧਰਤੀ ਦੇ ਵਾਸੀਆਂ ਨੇ ਜਿੱਥੇ ਆ ਧਾੜਵਿਆਂ ਦੀਆਂ ਪੰਦੀੜਾਂ ਪਵਾਈਆਂ, ਉੱਥੇ ਭਾਰਤ ਦੀਆਂ ਭੁੱਖਾਂ ਵੀ ਕੱਢੀਆਂ ਨੇ। ਅਸੀਂ USA ਤੋਂ TB18 ਕਣਕ, ਜਿਹਨੂੰ ਜਿਹੜੀ ਬਹੁਤ ਭੈੜੀ ਸੀ ਖਾਣ ਨੂੰ, ਉਹ ਮੰਗਵਾਉਂਦੇ ਹੁੰਦੇ ਸਾਂ ਜਦੋਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸਾਂ। ਸਾਡੇ ਯੋਧਿਆਂ ਕਿਸਾਨਾਂ ਨੇ ਕਣਕ ਦੇ ਤੇ ਝੋਨੇ ਦੇ ਢੇਰ ਅੰਬਰੀ ਚਾੜ ਦਿੱਤੇ। UP, ਗੁਜਰਾਤ, ਹੋਰ ਕਈ ਸਟੇਟਾਂ ਜਿੱਥੇ ਜੰਗਲ ਤੇ ਜੰਗਲੀ ਜਾਨਵਰ ਰਹਿੰਦੇ ਸਨ, ਅੱਜ ਉੱਥੇ ਫਸਲਾਂ ਲਹਿਰਾ ਰਹੀਆਂ ਨੇ, ਕੋਠੀਆਂ ਪਈਆਂ ਨੇ, ਉਹ ਸਾਰੀਆਂ ਪੰਜਾਬੀਆਂ ਨੇ ਪਾਈਆਂ ਨੇ। ਨਮਸਕਾਰ ਹੈ ਇਹਨਾਂ ਕਿਰਤੀਆਂ ਨੂੰ ਜਿਨ੍ਹਾਂ ਦੇ ਹੱਥ ਸੰਨੀਆਂ ਥੋੜਿਆਂ ਵਰਗੇ ਤੇ ਸਾਡੇ ਕਿਸਾਨ ਬਲਡੋਜ਼ਰ ਨੇ ਜਿਹੜੇ ਪਹਾੜਾਂ ਨਾਲ ਟੱਕਰ ਡਾ ਕੇ, ਜੰਗਲਾਂ ਨਾਲ ਟੱਕਰ ਡਾ ਕੇ ਤੇ ਉਹਨਾਂ ਨੂੰ ਸਸਰੀ ਸੋਹਣੀ ਜ਼ਮੀਨ ਬਣਾ ਕੇ ਤੇ ਅੱਜ ਫਸਲਾਂ ਲਹਿਰਾਉਣ ਰਹੀਆਂ ਨੇ ਉੱਥੇ। ਸਾਰਾ ਭਾਰਤ ਵਰਸ਼ ਹੀ ਸਾਡਾ ਜਿਹੜਾ ਉਹ ਮੇਲਿਆਂ ਤੇ ਤਿਉਹਾਰਾਂ ਨਾਲ ਭਰਿਆ ਪਿਆ, ਨੋ ਡਾਊਟ। ਹਰ ਸਟੇਟ ਦੇ ਆਪੋ ਆਪਣੇ ਤਿਉਹਾਰ ਨੇ। ਗੱਲ ਇੱਦਾਂ, ਅਸੀਂ ਜਦੋਂ ਵੀ ਕਿਤੇ ਗੱਲਬਾਤ ਕਰਦੇ ਹਾਂ ਨਾ ਤੇ ਆਪਣਾ ਸਾਡਾ ਮੁਲਕ ਤਿਉਹਾਰਾਂ ਦਾ ਬਹੁਤ ਤਿਉਹਾਰ ਨੇ ਇੱਥੇ ਹਰ ਮਹੀਨੇ, ਸਾਰੀ ਦੁਨੀਆਂ ਦੇ ਮੁਲਕਾਂ ਦੇ ਵਿੱਚ ਉਹਨਾਂ ਦੇ ਤਿਉਹਾਰ ਇੱਦਾਂ ਹੀ ਮਨਾਏ ਜਾਂਦੇ ਨੇ ਤੇ ਬਹੁਤ ਤਿਉਹਾਰ ਨੇ ਸਾਰੀ ਦੁਨੀਆਂ ਦੇ। ਪੰਜਾਬ ਦੇ ਖੂਬਸੂਰਤ ਮੇਲਿਆਂ ਚ ਤਿਉਹਾਰਾਂ ਚੋਂ ਕੋਈ ਤਿਉਹਾਰ ਜਿੰਨੇ ਵੀ ਨੇ ਨਾ, ਇਹਨਾਂ ਦੇ ਵਿੱਚੋਂ ਲੋਹੜੀ ਤੇ ਵਿਸਾਖੀ ਦੀ ਸਰਦਾਰੀ ਹੈ। ਇਹ ਦੋਵੇਂ ਤਿਉਹਾਰ ਪੰਜਾਬੀ ਪੂਰੇ ਜਲਾਲ ਨੱਚ ਟੱਪ ਕੇ ਮਨਾਉਂਦੇ ਨੇ। ਜੇ ਅਜੇ ਮਹੀਨਾ ਮਹੀਨਾ ਰਹਿੰਦਾ ਹੁੰਦਾ ਤੇ ਲੋਕ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਵੀ ਆਉਣ ਵਾਲੀ ਹੈ ਵਿਸਾਖੀ, ਲੋਹੜੀ। ਦੋਸਤੋ, ਅੱਜ ਮੈਂ ਉਸ ਵਿਸਾਖੀ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗਾ ਜੋ ਨਾ ਅੱਜ ਤੋਂ 45-50 ਸਾਲ ਜਦੋਂ ਮੈਂ ਛੋਟਾ ਹੁੰਦਾ ਸੀ, ਸਕੂਲ ਚ ਪੜ੍ਹਦੇ ਹੁੰਦੇ ਹਾਂ, ਉਹ ਜੋ ਉਦੋਂ ਇਸ ਤਰ੍ਹਾਂ ਉਸ ਵਕਤ ਜਿਸ ਤਰ੍ਹਾਂ ਦੀ ਵਿਸਾਖੀ ਮਨਾਈ ਜਾਂਦੀ ਹੁੰਦੀ ਸੀ, ਤਕਰੀਬਨ ਮੈਂ ਸਾਰਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂ ਜੋ ਜਿਸ ਤਰ੍ਹਾਂ ਦੀ ਅਸੀਂ ਬਚਪਨ ਵਿੱਚ ਮਨਾਉਂਦੇ ਆਏ ਹਾਂ, ਮਨਾਉਂਦੇ ਹੁੰਦੇ ਸੀ। ਵਿਸਾਖੀ ਵਿਸਾਖ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਦੋਸਤੋ, ਇਹੋ ਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਜਿਹੜੀ ਹੁੰਦੀ ਹੈ ਨਾ, ਉਹਨੂੰ ਸੋਹਣੇ ਰੰਗੀ ਰੂਪ ਵਿੱਚ ਬਦਲ ਦਿੰਦਾ। ਕਣਕ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਵੀ ਸੋਨਾ ਕਿਹਾ ਜਾਂਦਾ। ਸੋਹਣੇ ਰੰਗੀਆਂ ਕਣਕਾਂ ਦੀ ਵਾਢੀ ਕਰਕੇ ਖੁਸ਼ੀ ਵਿੱਚ ਸਰੂਰਿਆ ਕਿਸਾਨ ਜਿਹੜਾ ਨਾ ਨੱਚਦਾ ਗਾਉਂਦਾ ਟੱਪਦਾ ਭੰਗੜੇ ਪਾਉਂਦਾ, ਵਾਹ ਵਾਹ, ਵਿਸਾਖੀ ਵੇਖਣ ਜਾਂਦੇ ਹੁੰਦੇ ਹਨ ਤੇ ਜੱਟੀ ਦੀਆਂ ਵੀ ਆਸਾਂ ਪੂਰੀਆਂ ਹੋਣ ਦੀ ਖੁਸ਼ੀ ਵਿੱਚ ਉਹ ਵੀ ਨਸ਼ਿਆਈ ਫਿਰਦੀ ਹੈ। ਯਾਰ, 6 ਮਹੀਨੇ ਬਾਅਦ ਕਿਤੇ ਜਾਂ ਸਾਲ ਬਾਅਦ ਕਿਤੇ ਉਹਨਾਂ ਨੇ ਰੁਪਈਆਂ ਦਾ ਮੂੰਹ ਵੇਖਣਾ ਹੁੰਦਾ ਹੈ। ਉਦੋਂ 4-20 ਕਰਕੇ, 5-20 ਨੂੰ ਕਰਕੇ 100 ਬਣਾਉਂਦੇ ਹੁੰਦੇ ਹਨ ਜਦੋਂ ਦੀ ਮੈਂ ਗੱਲ ਕਰਨ ਡਿਆ ਵਾ, ਤੇ ਉਹ ਕਿਤੇ 6 ਮਹੀਨੇ ਬਾਅਦ ਉਹਨਾਂ ਨੂੰ ਕਿਤੇ ਨੋਟਾਂ ਦਾ
ਉਹ ਵੀ ਕਿਤੇ ਵੈਦਰ ਠੀਕ ਰਹੇ ਤੇ ਫਸਲ ਮਾਰੀ ਨਾ ਜਾਏ ਤੇ ਜੱਟੀ ਦੀਆਂ ਵੀ ਆਸਾਂ ਪੂਰਾ ਆਸਾਂ ਕਿੰਨੀਆਂ ਕੁ ਜੱਟੀ ਵਿਚਾਰੀ ਦੀਆਂ ਹੁੰਦੀਆਂ ਹਨ ਕਿਤੇ ਉਹਨੇ ਨਾ ਸੂਟ ਸਾਟ ਹੀ ਕੋਈ ਸੋਹਣਾ ਹੁੰਦਾ ਸੀ ਹੋਰ ਕੀ ਕਰਨਾ ਹੁੰਦਾ ਹੈ। ਛਿਆ ਮਹੀਨਿਆਂ ਬਾਅਦ ਉਹਨੇ ਕਿਤੇ ਪੈਸੇ ਦਾ ਮੂੰਹ ਵੇਖਣਾ ਸੀ ਉਹਨਾਂ ਦਿਨਾਂ ਵਿੱਚ ਉਹ ਵੀ ਫਿਰ ਖੁਸ਼ਕ ਬੁੱਲਾਂ ਤੇ ਦੰਦਾਸਾ ਮਾਰ ਕੇ ਨਾ ਜੱਟੀ ਮੀਟੀਆਂ ਗੁੰਦ ਕੇ ਨਵਾਂ ਸੂਟ ਲੈਣ ਵਾਸਤੇ ਭੀੜੇ ਬਾਜ਼ਾਰ ਵਾਲੇ ਚੌਂਕ ਦੇ ਮੋੜ ਤੇ ਜੱਟ ਦੇ ਨਾਲ ਖੜ ਕੇ ਨਾ ਤੇ ਜੱਟੀ ਸਕੰਜਰੀ ਚ ਬਰਫ ਪਾ ਕੇ ਚੁਸਕੀਆਂ ਲੈ ਕੇ ਪੀਂਦੀ ਹੈ। ਮੈਂ ਆਪਣੇ ਪਿੰਡ ਦਾ ਬਲਕਾਰ ਸਿੰਘ ਤੇ ਉਹਦੀ ਵਾਈਫ ਨੂੰ ਇਹ ਸਕੰਜਰੀ ਪੀਂਦੇ ਵੇਖਿਆ ਸੀ ਜਦੋਂ ਮੈਂ ਤੇ ਉਹ ਸ਼ਰਮਾ ਵੀ ਰਹੀ ਸੀ ਸਕੰਜਰੀ ਪੀਂਦੀ ਜਿਸ ਤਰ੍ਹਾਂ ਤੇ ਸੱਜੇ ਖੱਬੇ ਵੇਂਦੀ ਥੋੜੀ ਜਿਹੀ ਸ਼ਰਮਾਉਣ ਵੀ ਰਹੀ ਸੀ। ਲਓ ਜੀ ਜੱਟੀ ਆਈ ਸ਼ਹਿਰ ਉੱਤੋਂ ਗਰਮੀ ਵੀ ਕੈਦ ਸੁਰਮਾ ਪੂਛਾਂ ਵਾਲਾ ਸੱਪ ਉੱਤੋਂ ਅੱਖਾਂ ਵਿੱਚ ਯਾਰ ਬਟਨ ਕੁੜਤੀ ਦੇ ਤੰਗ ਥੱਲੇ ਘੱਗਰੇ ਦਾ ਕਹਿਰ ਹੋਸਨ ਇਸ਼ਕ ਦਾ ਜੇ ਵੈਰ ਨਹੀਂ ਜੇ ਚੋਪਰਾਂ ਦੀ ਖੈਰ ਝਾਂਜਰ ਸੱਜਰਾਂ ਦੀ ਪੈਰੀ ਨਾਲ ਲੱਗੇ ਧਰਤੀ ਤੇ ਪੈਰ ਤੇ ਹੇਕੇ ਉੱਤੇ ਹਾਰ ਫੱਬਦਾ ਦੇਣ ਥਾਪੀਆਂ ਕੰਨਾਂ ਦੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ ਵੇ ਬੁੱਲ ਸੁੱਕ ਗਏ ਦੰਦਾਸੇ ਵਾਲੇ ਸਕੰਜਰੀ ਪਿਲਾ ਦੇ ਮਿੱਤਰਾਂ ਦੇਖ ਲਓ ਸਕੰਜਵੀ ਪੀਂਦੀ ਸ਼ਰਮਾਉਣ ਡਈ ਤੇ ਸੱਜੇ ਖੱਬੇ ਵੇਖਣ ਡਈ ਸੀ ਤੇ ਮੈਂ ਆਪਣੇ ਸਾਈਕਲ ਨੂੰ ਪੈਂਚਰ ਲਵਾਉਣ ਡਿਆ ਹਾਂ ਸਾਈਕਲਾਂ ਵਾਲੀ ਦੁਕਾਨ ਤੋਂ। ਹਾਂਜੀ ਮੇਰਾ ਖਿਆਲ ਹੈ ਮੈਂ ਸੱਤਵੀਂ ਚ ਸਾਲ ਜਾਂ ਅੱਠਵੀਂ ਦੇ ਵਿੱਚ ਇਹੋ ਸੱਜਣੋ ਇਹੋ ਜਿਹਾ ਨਜ਼ਾਰਾ 50 ਸਾਲ ਪਹਿਲਾਂ ਸੀ। ਜੱਟੀ ਕਿਤੇ ਸ਼ਹਿਰ ਆ ਜਾਂਦੀ ਹੁੰਦੀ ਸੀ ਨਾ ਤੇ ਉਹ ਲੰਡਨ ਦੀ ਸ਼ਹਿਰ ਦੇ ਬਰਾਬਰ ਹੁੰਦਾ ਸੀ ਕਿਤੇ ਵਿਚਾਰੀਆਂ ਨੇ ਸਾਲ ਚ 2 ਵਾਰੀ ਤੇ ਸ਼ਹਿਰ ਆਉਣਾ ਹੁੰਦਾ ਸੀ ਕਿਤੇ 1 ਵਾਰੀ ਸ਼ਹਿਰ ਉਹ ਲੰਡਨ ਦੀ ਸੈਰ ਸਮਝ ਲਓ ਉਸ ਵੇਲੇ ਉਹ ਜੱਟੀ ਦੀ ਹੁੰਦੀ ਸੀ ਜਦੋਂ 50 ਸਾਲ ਪਹਿਲਾਂ ਕਦੇ ਉਹ ਸ਼ਹਿਰ ਚ ਜਾਂਦੀ ਹੁੰਦੀ ਸੀ। ਫਸਲ ਮੰਡੀ ਲੈ ਕੇ ਆਇਆ ਫਿਰ ਇਹ ਜੱਟ ਨਸ਼ੇ ਆਇਆ ਤਾਂ ਮੁੱਛਾਂ ਨੂੰ ਵੀ ਦਿੱਤਾ ਤੇ ਫਿਰ ਇਹ ਜੱਟ ਨਸ਼ੇ ਆਇਆ ਕੋਕਾ ਕਢਵਾ ਲੈ ਭਾਵੇਂ ਚੂੜੀਆਂ ਚੜਾ ਲੈ ਜੱਟ ਨੂੰ ਫਰਕ ਨਹੀਂ ਪੈਂਦਾ ਨੀ ਤੇਰੇ ਅੱਗੇ ਥਾਨ ਸੁੱਟਿਆ ਭਾਵੇਂ ਸੁਥਣ ਸਵਾਲ ਹੈ ਭਾਵੇਂ ਲਹਿੰਗਾ। ਜੱਟ ਵੀ ਪੂਰਾ ਦਲੇਰ ਹੋਇਆ ਅੱਜ ਹਾਂਜੀ ਤੇ ਜੱਟੀਆਂ ਵਾਹ ਵਾਹ ਇਹ ਜੱਟੀਆਂ ਹੁਸਨ ਦੀਆਂ ਹੱਟੀਆਂ ਪਹਿਲੇ ਤੋੜਦੀਆਂ ਦਾਰੂ ਦੀਆਂ ਮੱਟੀਆਂ ਬਿਜਲੀ ਚੋਬਰਾਂ ਤੇ ਸੁੱਟਣ ਹਰ ਬਾਣੀਆਂ ਨੂੰ ਲੁੱਟਣ ਪਾ ਕੇ ਸੁਰਮਾ ਸਵਾਰਨ ਪੱਟੀਆਂ ਦੰਦਾਸਾ ਬੁੱਲਾਂ ਉੱਤੇ ਲਾ ਕੇ ਜਦ ਮੇਲੇ ਵਿੱਚ ਆਉਣ ਓਏ ਲੁੱਟ ਲੈਣ ਇੱਕ ਵੱਡੀਆਂ ਹੀ ਹੱਟੀਆਂ। ਖਾਲਸਾ ਪੰਥ ਦੀ ਸਾਜਨਾ ਦਾ ਵਿਸਾਖੀ ਨਾਲ ਬਹੁਤ ਨੇੜਲਾ ਸੰਬੰਧ ਹੈ ਦੋਸਤੋ। ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾਂਦੀ ਹੈ ਪਰ ਹਰ 36 ਸਾਲ ਬਾਅਦ ਇਹ ਬਦਲ ਕੇ 14 ਅਪ੍ਰੈਲ ਹੋ ਜਾਂਦੀ ਹੈ ਉਹ ਦਿਨ ਬਸ ਇਸ ਦਿਨ ਦੋਸਤੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਵਿੱਚ ਧਾਰਮਿਕ ਤੇ ਸਮਾਜਿਕ ਰੰਗਣ ਵਾਲੇ ਸਮਾਗਮਾਂ ਵਿੱਚ ਨਾ ਵਿਸਾਖੀ ਦੀ ਇੰਪੋਰਟੈਂਸ ਨੂੰ ਚੇਤੇ ਕਰਵਾਇਆ ਜਾਂਦਾ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਵਿੱਚ ਇੱਕ ਅਜੀਬ ਕਿਸਮ ਦਾ ਪਿੰਡਾਂ ਤੇ ਸ਼ਹਿਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲਦਾ। ਹੁਣ ਤੇ ਹਰਿਆਣਾ ਵੱਖਰਾ ਹੋ ਗਿਆ ਪੰਜਾਬ ਤੇ ਹਰਿਆਣਾ ਕਣਕਾਂ ਦੀ ਮੁੱਕ ਗਈ ਰਾਖੀ ਜੱਟਾ ਆਈ ਵਿਸਾਖੀ ਦੀਆਂ ਸੱਦਾਂ ਗੂੰਜਦੀਆਂ ਹੁੰਦੀਆਂ ਸਨ ਹੁਣ ਤੇ ਮੌਸਮ ਬਦਲਣ ਨਾਲ ਯਾਰ ਅੱਗਾ ਪਿੱਛਾ ਬਹੁਤ ਬਦਲ ਗਿਆ ਸਾਡਾ ਰਹਿਣੀ ਬਹਿਣੀ ਬਦਲ ਗਈ ਹੈ ਸਾਡੀ ਹੈ ਅਸੀਂ ਬੜੇ ਬਦਲ ਗਏ ਹਾਂ। ਵੈਸੇ ਵੀ ਤੇ 50 ਸਾਲ ਵਿੱਚ ਭਾਵੇਂ ਅੱਧੀ ਸਦੀ ਹੁੰਦੀ ਹੈ ਦੁਨੀਆਂ ਬਦਲ ਜਾਂਦੀ ਪਹਿਲਾਂ 100 ਸਾਲ ਚ ਬਦਲਦੀ ਹੁੰਦੀ ਸੀ ਹੁਣ 50ਵਾਂ ਚ ਕਿਉਂਕਿ ਟੈਕਨੀਕ ਬੜੀ ਆ ਗਈ ਹੈ ਨਾ। ਅੱਜ ਕੱਲ ਤੇ ਵਕਤ ਨੂੰ ਅਸੀਂ ਆਪਣੇ ਸਿਰ ਤੇ ਸਵਾਰ ਕਰੀ ਬੈਠੇ ਹਾਂ ਹੈ ਕਦੀ ਪੰਜਾਬੀ ਬੜੇ ਠਰੰਮੇ ਸਹਿ ਸੁਭਾਅ ਨਾਲ ਜਿਉਂਦੇ ਹੁੰਦੇ ਸਨ ਅਮੀਰੀ ਨਹੀਂ ਸੀ ਹੁੰਦੀ ਕਿੱਥੇ ਅਮੀਰੀ ਹੁੰਦੀ ਕਿਤੇ ਪਿੰਡ ਚ ਇੱਕ ਅੱਧਾ ਹੀ ਘਰ ਹੁੰਦਾ ਸੀ ਖਾਂਦਾ ਪੀਂਦਾ 2 ਹੋਣਗੇ ਹੈ ਭਾਵੇਂ ਅਮੀਰੀ ਨਹੀਂ ਸੀ ਹੁੰਦੀ ਉਹ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀ ਹੁੰਦੀ ਕਿਉਂਕਿ ਜੀਵਨ ਹੀ ਬੜਾ ਸਾਦਾ ਸੀ ਯਾਰ ਲੋਕਾਂ ਦਾ ਹੈ। ਮੈਂ 50 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਵਿਸਾਖੀ ਵਾਲੇ ਦਿਨ ਭੰਗੜਾ ਪਾਉਣ ਲਈ ਨਾ ਅਸੀਂ ਪਿੰਡਾਂ ਵਿੱਚ
ਟੋਲੀਆਂ ਬਣਾ ਕੇ ਨਾ ਇੱਕ ਮਹੀਨਾ ਪਹਿਲਾਂ ਹੀ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਹਨ, ਕਿਉਂਕਿ ਵਿਸਾਖੀ ਦੇ ਮੇਲੇ ਚ ਭੰਗੜਾ ਦੀਆਂ ਟੀਮਾਂ ਆਉਂਦੀਆਂ ਹੁੰਦੀਆਂ ਸੀ, ਕੰਪੀਟੀਸ਼ਨ ਹੁੰਦਾ ਹੁੰਦਾ ਸੀ। ਅਸੀਂ ਇੱਕ ਮਹੀਨਾ ਪਹਿਲਾਂ ਰਿਹਰਸਲ ਸ਼ੁਰੂ ਕਰ ਦਿੰਦੇ ਹੁੰਦੇ ਸਾਂ ਤੇ ਢੋਲੀ ਅੱਧੀ ਢੋਲੀ ਜਿਹੜਾ ਹੁੰਦਾ ਸੀ ਨਾ ਅੱਧੀ ਅੱਧੀ ਰਾਤ ਤੱਕ ਢੋਲ ਵਜਾਉਣਾ ਉਹਨੇ, ਸਾਰੇ ਪਿੰਡ ਦੇ ਗੱਭਰੂ ਅੱਧੀ ਅੱਧੀ ਰਾਤ ਤੱਕ ਢੋਲ ਤੇ ਨੱਚਦੇ। ਟਿੱਕੀ ਹੋਈ ਰਾਤ ਵਿੱਚ ਮੁੰਡੇ ਕੰਨਾਂ ਦੇ ਹੱਥ ਧਰ ਧਰ ਬੋਲੀਆਂ ਪਾਉਂਦੇ ਤੇ ਢੋਲ ਦੀ ਗੜਗੱਜ ਰਾਤ ਦੀ ਖਮੋਸ਼ੀ ਨੂੰ ਭਾਜੜਾਂ ਪਾਉਂਦੀ। ਕੋਠਿਆਂ ਤੇ ਮੰਜੀਆਂ ਡਾਹ ਕੇ ਅੱਧ ਸੁੱਤੇ ਲੋਕ, ਯਾਰ ਸਾਰਾ ਪਿੰਡ ਹੀ ਕੋਠਿਆਂ ਤੇ ਸੌਂਦਾ ਹੁੰਦਾ ਸੀ, ਅੱਧ ਸੁੱਤੇ ਲੋਕ ਢੋਲ ਦੇ ਤੋੜਿਆਂ ਨਾਲ ਨਸ਼ਿਆਏ ਜਾਂਦੇ। ਦੁੱਧ ਮੱਖਣਾਂ ਨਾਲ ਪਲੇ ਹੋਏ ਪੰਜਾਬੀ ਸਲੱਗ ਗੱਭਰੂ ਪੱਬਾਂ ਭਾਰ ਹੋ ਕੇ ਅੱਧੀ ਰਾਤ ਤੱਕ ਭੰਗੜਾ ਪਾਉਂਦੇ ਰਹਿੰਦੇ। ਯਾਰ ਇੱਕ ਜਾਗਰ ਸਿੰਘ ਸੀ, ਮੈਨੂੰ ਆਇਆ ਚੇਤਾ, ਉਹਨੇ ਨਾ ਪੰਜਾਹਾਂ ਦਾ ਨੋਟ ਠਾਠੀ ਚ ਬੰਨਿਆ ਤੇ ਸ਼ਰਾਬ ਉਹਨੇ ਪੀਤੀ ਸੀ ਤੇ ਅੱਧੀ ਰਾਤ ਨਾਲ ਭੰਗੜੇ ਚ ਆਵੜਿਆ ਤੇ ਉਹ ਠਾਠੀ ਬਾਹੀ ਕੱਢ ਕੇ ਨਾ ਤੇ ਭੰਗੜਾ ਪਾਈ ਜਾਏ ਤੇ ਸਾਨੂੰ ਡਿਸਟਰਬ ਕਰੇ ਉਹ, ਤੇ ਮਤਲਬ ਕਿ ਉਹ ਜੁੱਧ ਨੂੰ ਕਦੀ ਆਇਆ ਨੂੰ ਸ਼ਰਾਬ ਨਾਲ ਉਹ ਰੱਜਿਆ ਸੀ ਤੇ ਪੰਜਾਹਾਂ ਦਾ ਨੋਟ ਠਾਠੀ ਚ ਬੰਦਾ ਤੇ ਬੜੀ ਰਾਤ ਉਹਨੇ ਉੱਥੇ ਕੋਈ ਬਲਬ ਥੋੜਾ ਲੱਗਾ ਸੀ, ਚਾਨਣੀ ਜੀ ਰਾਤ ਸੀ, ਪਤਾ ਨੀ ਕਿੰਨੇ ਠਾਠੀ ਖਿੱਚ ਲਈ ਉਹਦੀ, ਪਤਾ ਹੀ ਨਹੀਂ ਲੱਗਾ ਵਿਚਾਰੇ ਦਾ ਪਜਾਮਾ ਰੁਪਈਆ ਦਾ ਨੁਕਸਾਨ ਹੋ ਗਿਆ ਉਹਦੀ ਸਾਰੀ ਸ਼ਰਾਬ। ਯਾਰ 50 ਰੁਪਈਏ ਬਹੁਤ ਹੁੰਦੇ ਸਨ ਉਦੋਂ। ਵਿਸਾਖੀ ਵਾਲੇ ਦਿਨ ਅਸੀਂ ਸਾਰੇ ਹੀ, ਕਿਉਂਕਿ ਘੁੱਗੀ ਢੋਲੀ ਮਹੀਨਾ ਇੱਕ ਢੋਲ ਵਜਾਉਂਦਾ ਰਿਹਾ ਸੀ ਸਾਡੇ ਨਾਲ, ਵਿਸਾਖੀ ਵਾਲੇ ਦਿਨ ਅਸੀਂ ਸਾਰੇ 98 ਤੇ 94 ਇਕੱਠੀਆਂ ਕਰਕੇ ਘੁੱਗੀ ਨੂੰ ਦਿੰਦੇ, ਜਿਹੜੇ 10 ਤੋਂ 15 ਰੁਪਈਏ ਤੱਕ ਹੋ ਜਾਂਦੇ। ਇਹ ਕਾਫੀ ਪੈਸੇ ਸਨ, 3-4 ਰੁਪਈਏ ਦੇ ਵਿੱਚ ਤੇ 2 ਰੁਪਏ ਚ ਤੇ ਕਮੀਜ਼ ਆ ਜਾਂਦੀ ਸੀ 2.5 ਰੁਪਏ ਚ, ਤੇ ਇਹ 10-15 ਰੁਪਈਏ ਉਹਦੇ ਵਾਸਤੇ ਕਾਫੀ ਹੁੰਦੇ ਹਨ। ਤੇ ਗੱਲ ਏਦਾਂ ਵਾ ਵੀ ਵਿਸਾਖੀ ਵਾਲੇ ਦਿਨ ਫਿਰ ਘੁੱਗੀ ਨੇ ਗੁਲਾਬੀ ਰੰਗ ਦੀ ਪੱਗ ਬੰਨੀ ਹੁੰਦੀ ਸੀ, ਡੱਬੀਆਂ ਵਾਲਾ ਕਮੀਜ਼ ਪਾਇਆ, ਇੱਕ ਦੰਦ ਸੋਨੇ ਦਾ, ਅਸਲ ਚ ਸੋਨੇ ਦਾ ਨਹੀਂ ਸੀ ਹੁੰਦਾ ਪਿੱਤਲ ਦਾ, ਆ ਫੁੰਮਣ ਲਮਕ ਰਹੇ ਜੇ, ਤੇ ਢੋਲ ਦੀਆਂ ਤਾਲਾਂ ਤੇ ਉੱਤੇ ਕਿਸੇ ਦਾ ਮੋਢਾ ਹਿੱਲ ਰਿਹਾ ਜੇ, ਕਿਸੇ ਦਾ ਦਿਲ ਧੜਕਣ ਰਿਹਾ ਜੇ। ਭਾਈ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਆ ਘੁੱਗੀ ਢੋਲੀ ਦੇ ਢੋਲ ਵਿੱਚ ਜਾਦੂ ਜੇ, ਦਿਲ ਹੋ ਜਾਂਦਾ ਬੇਕਾਬੂ ਜੇ, ਦੁਆਲੇ ਨੱਚਦੇ ਰਾਂਝੇ ਹੀਰਾਂ ਨੇ, ਇਹਦੇ ਘਰ ਗੁਰਬਤ ਭੰਗੜਾ ਪਾਉਂਦੀ ਜੇ, ਤੇ ਇਹਦੇ ਗਲ ਪਾਟੀਆਂ ਲੀਰਾਂ ਨੇ। ਯਾਰ ਉਹ ਢੋਲੀ ਬਹੁਤ ਗਰੀਬ ਸੀ ਤੇ ਅਮੀਰ ਕਿਹੜਾ ਸੀ ਸਾਡੇ ਪਿੰਡ ਵਿੱਚ, 2-3 ਘਰ ਰੋਟੀ ਖਾਂਦੇ ਹੁੰਦੇ ਸੀ, ਪਹਿਲਾਂ ਇੱਦਾਂ ਹੀ ਹੁੰਦੇ ਸੀ, ਦੁਪਹਿਰ ਨੂੰ ਸੱਤੂ ਖਾਂਦਾ ਹੁੰਦਾ ਸੀ ਸਾਰਾ ਪਿੰਡ, ਚੇਤੇ ਹੋ ਗਈਆਂ ਪੁਰਾਣੀਆਂ ਗੱਲਾਂ। ਸਾਨੂੰ ਨਵਾਂ ਕਮੀਜ਼ ਮਿਲ ਜਾਂਦਾ ਹੁੰਦਾ ਸੀ ਨਾ ਤੇ ਅਸੀਂ ਆਪਣੇ ਯਾਰਾਂ ਨੂੰ ਖਾਲਣ ਜਾਂਦੇ ਹੁੰਦੇ ਹਾਂ ਕਿ ਆਹ ਵੇਖੋ ਮੈਨੂੰ ਨਵੀਂ ਕਮੀਜ਼ ਸਵਾਈ ਹੈ, ਇਹ ਵੀ ਦਿਨ ਸਾਨੂੰ। ਤੇ ਸਵੇਰੇ ਉੱਠ ਕੇ ਕੋਈ ਦਾਤੀਆਂ ਨੂੰ ਦੰਦੇ ਕਢਾਉਂਦਾ, ਕੋਈ ਪਰਾਲੀ ਦੇ ਬੇੜ ਵੱਟ ਰਿਹਾ ਹੁੰਦਾ, ਕੋਈ ਵਾਢੀ ਕਰ ਰਿਹਾ ਹੁੰਦਾ, ਕੋਈ ਭਰੀਆਂ ਢੋ ਰਿਹਾ ਹੁੰਦਾ, ਸਾਰੇ ਪਿੰਡ ਦਾ ਪਿਆਰਾ ਝੂਰ ਹੁੰਦਾ ਸੀ ਸਾਡੇ ਪਿੰਡ ਇੱਕ ਬੜਾ ਸ਼ਰੀਫ, ਤੇ ਉਹ ਦੋ ਘੜੇ ਆਪਣੀ ਵਿੰਗੀ ਤੇ ਰੱਖ ਕੇ ਨਾ ਤੇ ਲੋਕਾਂ ਨੂੰ ਪਾਣੀ ਪਿਉਂਦਾ ਫਿਰਦਾ ਹੁੰਦਾ ਸੀ, ਵੱਡਾਂ ਦੇ ਵਿੱਚ ਜਾ ਕੇ ਠੰਡਾ ਪਾਣੀ ਘੜਿਆਂ ਦਾ। ਇਸੇ ਤਰ੍ਹਾਂ ਲੋਹਾਰ ਦੰਦੇ ਕੱਢਣ ਵਾਸਤੇ ਖੇਤਾਂ ਦੇ ਵਿੱਚ ਫੇਰਾ ਮਾਰਦਾ, ਤੁਰਿਆ ਫਿਰਦਾ ਤੇ ਲੋਕਾਂ ਦੇ ਦੰਦੇ ਕੱਢਦਾ, ਉਹਦੇ ਕੋਲ ਰੇਤੀ ਜਿਹੀ ਹੁੰਦੀ ਸੀ, ਤੇ ਸਾਲ ਚ ਇਹਨਾਂ ਨੂੰ ਪਾਣੀ ਪੈਲਣ ਵਾਲਿਆਂ ਨੂੰ ਤੇ ਦੰਦੇ ਕੱਢਣ ਵਾਲਿਆਂ ਨੂੰ ਇੱਕ ਭਰੀ ਮਿਲਦੀ ਹੁੰਦੀ ਸੀ, ਨਾਈ ਨੂੰ ਇੱਕ ਭਰੀ ਦੇਣੀ, ਲੁਹਾਰ ਨੂੰ ਵੀ ਇੱਕ ਭਰੀ ਦੇਣੀ, ਤੇ ਅੱਜ ਜਿਹੜੇ ਆਮ ਹੁੰਦੇ ਹਨ ਘਰਾਂ ਚ ਕੰਮ ਧੰਦੇ ਕਰਨ ਵਾਲੇ, ਯਾਰ ਇੱਕ ਸਾਲ ਵਿੱਚ ਇੱਕ ਭਰੀ ਦੇ ਵਿੱਚੋਂ ਕੀ ਨਿਕਲਦਾ ਹੋਏਗਾ। ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਵਾਲੇ ਚੌਂਕੀਦਾਰ ਦੇ ਮੁੰਡੇ ਸ਼ੀਫੇ ਨੇ, ਵਿਸਾਖੀ ਦੇ ਜਦੋਂ ਕਣਕਾਂ ਦੀ ਵਾਢੀ ਸੀ, ਸ਼ੀਫੇ ਨੇ ਸ਼ਰਤ ਲਾ ਕੇ ਕੱਲੇ ਨੇ ਇੱਕ ਦਿਨ ਵਿੱਚ ਇੱਕ ਕਣਕ ਦਾ ਕਿਲਾ ਵੱਢਿਆ ਸੀ। ਜਦੋਂ ਲੋਢਾ ਵੇਲਾ ਹੋਇਆ
ਤਾਂ ਸ਼ੀਫੇ ਦੇ ਮਗਰ ਢੋਲ ਵੱਜਣਾ ਸ਼ੁਰੂ ਹੋ ਗਿਆ ਯਾਰ। ਪਿੰਡ ਦੇ ਲੋਕ ਇਕੱਠੇ ਹੋ ਗਏ, ਕਿਉਂਕਿ ਦੋ ਕੀ ਕਿਨਾਰਾ ਰਹਿ ਗਈਆਂ ਸੀ, ਉਦੋਂ ਦਿਨ ਵੀ ਡੁੱਬਣ ਵਾਲਾ ਸੀ। ਸ਼ੀਫਾ ਪੱਬਾ ਭਾਰ ਹੋ ਕੇ ਵਾਢੀ ਕਰ ਰਿਹਾ ਸੀ ਤੇ ਉਹਦੀ ਦਾਤਰੀ ਨੂੰ ਦੋ ਘੁੰਗਰੂ ਨਿੱਕੇ ਨਿੱਕੇ ਬੱਚੇ ਸਨ। ਉਹ ਸਾਡੀ ਜ਼ਮੀਨ ਅੱਧ ਤੇ ਵਾਹੁੰਦਾ ਸੀ। ਦਿਨ ਡੁੱਬਣ ਤੋਂ ਪਹਿਲਾਂ ਉਹਨੇ ਪੂਰਾ ਕਿੱਲਾ ਕਣਕ ਦਾ ਵੱਢ ਦਿੱਤਾ ਇੱਕ ਬੰਦੇ ਨੇ। ਭਾਈ ਸ਼ਾਬਾਸ਼ੇ ਤੋਂ ਇਲਾਵਾ ਉਹਨੂੰ ਮਾੜਾ ਮੋਟਾ ਇਨਾਮ ਦਿੱਤਾ ਗਿਆ। ਸਾਰੇ ਪਿੰਡ ਵਾਲਿਆਂ ਨੇ ਉਹਨੂੰ ਥੋੜਾ ਜਿਹਾ ਘਿਓ ਵੀ ਇਕੱਠਾ ਕਰਕੇ ਦਿੱਤਾ। ਸ਼ੀਫਾ ਚੌਂਕੀਦਾਰ ਦਾ ਮੁੰਡਾ ਸੀ ਤੇ ਗਰੀਬ ਘਰ ਦਾ ਥੰਮ ਵਰਗਾ ਜਵਾਨ ਪੁੱਤਰ ਸੀ। ਉਹ ਪੂਰੀ ਪੱਟ ਦੇ ਗੰਨੇ ਇੱਕੋ ਵਾਰੀ ਚੁੱਕ ਕੇ ਲਿਆਉਂਦਾ। ਉਹਦਾ ਰੰਗ ਕਾਲਾ ਤੇ ਨੈਣ ਨਕਸ਼ ਬਹੁਤ ਸੋਹਣੇ। ਉਹ ਜਦੋਂ ਹੱਸਦਾ ਮੈਨੂੰ ਉਹਦੇ ਦੰਦ ਬਹੁਤ ਸੋਹਣੇ ਲੱਗਦੇ। ਦੋਸਤੋ, ਮੈਂ ਜਦੋਂ ਪਹਿਲੀ ਵਾਰ 6 ਸਾਲ ਬਾਅਦ ਜਰਮਨ ਤੋਂ ਵਾਪਸ ਗਿਆ, ਸ਼ੀਫਾ, ਉਹਦਾ ਪਿਓ ਤੇ ਉਹਦਾ ਛੋਟਾ ਭਰਾ ਸਾਡੇ ਘਰ ਆਏ, ਕਿਉਂਕਿ ਉਹਨਾਂ ਦੇ ਘਰ ਸ਼ਾਦੀ ਸੀ ਤੇ ਮੇਰੇ ਕੋਲੋਂ ਪੈਸੇ ਥੋੜੇ ਜਿਹੇ ਉਧਾਰ ਲੈਣ ਵਾਸਤੇ ਆਏ ਤੇ ਆਣ ਕੇ ਮੈਂ ਮੰਜੀ ਤੇ ਬੈਠਾ ਸੀ। ਨਲਕੇ ਲੱਗੇ ਤੇ ਥੱਲੇ ਬਹਿ ਗਏ ਆਣ ਕੇ ਜ਼ਮੀਨ ਦੇ ਉੱਤੇ। ਹੈਂ, ਮੈਂ ਉਹਨਾਂ ਨੂੰ ਕਿਹਾ ਕਿ ਮੰਜੀ ਤੇ ਬਹਿ ਜਾਓ ਤੇ ਉਹ ਕਹਿੰਦਾ ਵਾ, ਸ਼ੀਫਾ, ਸਰਦਾਰ ਜੀ, ਅਸੀਂ ਤੁਹਾਡੇ ਬਰਾਬਰ ਬਹਿੰਦੇ ਸੋਹਣੇ ਥੜੇ ਲੱਗਦੇ ਆ, ਤੁਸੀਂ ਸਰਦਾਰ ਲੋਕ ਹੈ। ਮੈਂ ਉਹਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਤਾਂ ਕਰਾਂਗਾ ਜੇ ਤੁਸੀਂ ਮੰਜੀ ਤੇ ਮੇਰੇ ਨਾਲ ਬਹੋਗੇ ਤੇ ਉਹ ਸੰਗਣ ਵਿਚਾਰ ਕਹਿੰਦਾ, ਲੈ ਜੀ ਅਸੀਂ ਖੁਰਲੀ ਤੇ ਬਹਿ ਜਾਂਦੇ। ਮੈਂ ਕਿਉਂ ਖੁਰਲੀ ਤੇ ਬਹਿਣਾ, ਇੱਥੇ ਬਹੁ ਮੰਜੀ, ਇੱਕ ਮੰਜੀ ਮੈਂ ਹੋਰ ਲਿਆਂਦੀ। ਫਿਰ ਮੇਰਾ ਬੜਾ ਜ਼ੋਰ ਦੇਣ ਤੇ ਵਿਚਾਰੇ, ਯਾਰ ਸਾਨੂੰ ਪਤਾ ਹੀ ਨਹੀਂ ਸੀ ਇਹ ਵਿਤਕਰਾ ਹੁੰਦਾ, ਅਸੀਂ ਉਹਨਾਂ ਦੇ ਕੰਮ ਕਰਨ ਵਾਲਿਆਂ ਦੇ ਭਾਂਡੇ ਵੀ ਵੱਖਰੇ ਰੱਖੇ ਹੁੰਦੇ ਸਨ, ਸਾਨੂੰ ਪਤਾ ਹੀ ਨਹੀਂ ਸੀ ਉਹ ਰਿਵਾਜ਼ ਜਿਸ ਤਰ੍ਹਾਂ ਜਿੱਥੇ ਬੰਦਾ ਜੰਮੇ ਉਦਾਂ ਦਾ ਹੀ ਦਖਲ ਹੋ ਜਾਂਦੀ ਆ। ਤੇ ਮੈਂ ਉਹਨਾਂ ਨੂੰ ਪੂਰਾ ਜ਼ੋਰ ਲਾ ਕੇ ਤੇ ਮੰਜੀ ਤੇ ਆਪਣੇ ਬਰਾਬਰ ਬਹਾਇਆ। ਹਾਂਜੀ, ਉਹਨਾਂ ਨੂੰ ਉਹਨਾਂ ਦੇ ਨਾਲ ਚਾਹ ਪੀਤੀ। ਭਾਈ ਕੋਈ ਵੱਡਾ ਛੋਟਾ ਨਹੀਂ ਯਾਰ, ਸਭ ਬਰਾਬਰ ਦੇ ਇਨਸਾਨ ਨੇ। ਹੈਂ, ਇਹ ਸਾਰਾ ਕੁਝ ਮੈਂ ਦੋਸਤੋ ਸੋਹਣੇ ਦੇਸ਼ ਜਰਮਨ ਚੋਂ ਸਿੱਖਿਆ ਸੀ ਕਿ ਸਾਰੇ ਇਨਸਾਨ ਬਰਾਬਰ ਹੈ। ਜਦੋਂ ਅਸੀਂ ਉਧਰੋਂ ਆਏ ਸੀ ਸਾਡਾ ਇਹੋ ਜਿਹਾ ਨੌਲੇਜ ਨਹੀਂ ਸੀ ਹੁੰਦਾ। ਜਰਮਨ ਦੇਸ਼ ਜੇ ਸਭ ਤੋਂ ਸੋਹਣਾ, ਬਾਈ ਇਸ ਤੋਂ ਸੋਹਣਾ ਕੋਈ ਨਹੀਂ ਹੋਣਾ। ਇਹਨੇ ਮੈਨੂੰ ਅਦਬ ਸਿਖਾਇਆ, ਗਵਾਰਾ ਤੋਂ ਇਨਸਾਨ ਬਣਾਇਆ, ਤਮੀਜ਼, ਤਹਿਜੀਬ ਤੇ ਪਿਆਰ ਸਿਖਾ ਕੇ ਆਏ ਹੱਕ ਸੱਚ ਦੇ ਰਾਹ ਪਾਇਆ। ਮੈਂ ਇੱਕ ਦਾ ਪੋਇਮ ਲਿਖੀ ਹੈ ਜਰਮਨ ਦੇ ਉੱਤੇ ਵੀ, ਇਹ ਉਹਦੇ ਚੋਂ ਦੋ ਲਾਈਨਾਂ ਕੱਢੀਆਂ ਸਨ। ਸਭ ਤੋਂ ਪਹਿਲਾਂ ਇੱਥੇ ਆ ਕੇ ਸਾਨੂੰ ਪਤਾ ਲੱਗਾ ਸੀ ਕਿ ਸਾਰੇ ਇਨਸਾਨ ਬਰਾਬਰ ਨੇ, ਸਾਨੂੰ ਤੇ ਜਾਤਾਂ ਪਾਤਾਂ ਵਾਲਿਆਂ ਨੇ ਸਾਡੇ ਦਿਮਾਗ ਖਰਾਬ ਕਰ ਛੱਡੇ। ਹਾਂਜੀ, ਉਹਨਾਂ ਨੇ ਮੈਨੂੰ ਦਵਾਵਾਂ ਦੇ ਢੇਰ ਦਵਾਵਾਂ ਦਿੱਤੀਆਂ ਯਾਰ, ਹੈ ਬਹੁਤ ਸਾਰੀਆਂ ਦਵਾਵਾਂ ਦਿੱਤੀਆਂ। ਤੇ ਜਿੰਨੇ ਉਹਨਾਂ ਨੇ ਮੇਰੇ ਕੋਲ ਪੈਸੇ ਮੰਗੇ ਮੈਂ ਉਹਨਾਂ ਨੂੰ ਥੋੜੇ ਜ਼ਿਆਦਾ ਦਿੱਤੇ, ਕੁਛ ਆਪਣੇ ਵੱਲੋਂ ਵੀ ਦਿੱਤੇ, ਪਤਾ ਨਹੀਂ ਬਹੁਤ ਹੀ ਦਵਾਵਾਂ ਦਿੱਤੀਆਂ। ਹਾਂਜੀ ਸੱਜਣੋ, ਅੱਜ ਕੱਲ੍ਹ ਤੇ ਕਣਕਾਂ ਦੀ ਵਾਢੀ ਦਾ ਕੰਮ ਇੱਕ ਦਿਨ ਚ ਹੀ ਨਿਬੜ ਜਾਂਦਾ, ਕਿਉਂਕਿ ਕਣਕ ਜਾਂ ਝੋਨਾ ਵੱਢਣ ਵਾਲੀਆਂ ਕੰਬਾਈਨਾਂ ਇੱਕ ਦਿਨ ਵਿੱਚ ਹੀ ਇਲਾਕਿਆਂ ਦੇ ਇਲਾਕੇ ਸਾਫ਼ ਕਰਕੇ ਧਰ ਦਿੰਦੀਆਂ ਨੇ। ਜਦੋਂ ਅਸੀਂ ਛੋਟੇ ਹੁੰਦੇ ਆ ਨਾ, ਉਹ ਹੀ ਜਿਹੜੇ 7ਵੀਂ ਚ, ਮੇਰਾ ਖਿਆਲ 8ਵੀਂ ਚ ਪੜ੍ਹਦੇ ਹੁੰਦੇ ਹਾਂ, ਉਦੋਂ ਫਲੇ ਵਗਦੇ ਹੁੰਦੇ ਸਨ। ਫਲੇ ਇੱਕ ਦਿਨ ਚ ਇੱਕ ਫੜਾ 20 ਭਰੀਆਂ ਗਾਉਂਦਾ ਹੁੰਦਾ ਸੀ, ਹੈ ਤੇ ਫੇਰ ਉੱਤੋਂ 40-50 ਗਰਾਡ ਗਰਮੀ, ਤੂੜੀ ਦੇ ਕੁੱਪ ਬੰਨਦੇ ਹੁੰਦੇ ਹਾਂ ਅਸੀਂ। ਔਰ ਜੱਟਾਂ ਦੀ ਧਨ ਕਮਾਈ ਹੁੰਦੀ ਆ, ਧਨ ਨੇ ਜੱਟ, ਐਵੇਂ ਤੇ ਨਹੀਂ ਜੱਟ ਨੂੰ ਲੋਕ ਅੰਨਦਾਤਾ ਕਹਿੰਦੇ ਯਾਰ। ਪਰ ਅੱਜ ਦਾ ਜੱਟ ਜੱਟ ਨਹੀਂ ਜੇ, ਉਹ ਸਿਰਫ ਦੇਖ ਰੇਖ ਹੀ ਕਰਦੇ ਨੇ, ਕੂਲਰ ਅੱਗੋਂ ਨਹੀਂ ਜੇ ਉੱਠਦੇ, ਏਅਰ ਕੰਡੀਸ਼ਨਰ ਅੱਗੋਂ, ਤੇ ਉਹਨਾਂ ਦੀਆਂ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਚਾਹ ਵੀ ਭਈਏ ਬਣਾਉਂਦੇ ਨੇ ਹੁਣ ਤੇ ਮੁੰਡਿਆਂ ਨੇ, ਜੱਟਾਂ ਦੇ ਮੁੰਡਿਆਂ ਨੇ ਸੌਂ ਖਾਧੀ ਹੈ ਕਿ ਅਸੀਂ ਕੰਮ ਨੂੰ ਹੱਥ ਨਹੀਂ ਲਾਉਣਾ, ਫੋਰਨ ਕੰਟਰੀ ਚ ਜਾ ਕੇ ਭਾਵੇਂ ਪਲੇਟਾਂ ਮਾਂਜੀਏ, ਭਾਵੇਂ ਅਸੀਂ ਗਾਜਰਾਂ ਪੁੱਟੀਏ, ਭਾਵੇਂ ਚੈਰੀ ਤੋੜੀਏ, ਜੋ ਵੀ ਹੋਏਗਾ, ਲੇਕਿਨ ਅਸੀਂ ਆਪਣੇ ਘਰ ਦਾ ਟਰੈਕਟਰ ਨਹੀਂ ਜੇ ਵਾਹੁਣਾ, ਭਾਵੇਂ ਲੋਕਾਂ ਦੀ 25 ਕਿੱਲੇ ਜ਼ਮੀਨ ਹੈ ਜਾਂ 20 ਕਿੱਲੇ ਜ਼ਮੀਨ, ਆਪਣੇ ਘਰ ਦਾ ਟਰੈਕਟਰ ਨਹੀਂ ਵਾਹੁੰਦੇ।
45-50 ਪਹਿਲਾਂ ਪੰਜਾਬੀਆਂ ਕੋਲ ਚਾਵਾਂ ਲਈ ਵਕਤ ਵੀ ਹੈਗਾ ਸੀ, ਹੌਸਲਾ ਵੀ, ਸਮਰੱਥਾ ਵੀ ਸੀ ਯਾਰ ਲੋਕਾਂ ਦੇ ਵਿੱਚ, ਹੈ। ਪਰ ਇਸ ਤਰ੍ਹਾਂ ਦੀ ਭੱਜ ਨੱਠ ਨਹੀਂ ਸੀ, ਇਹੋ ਜਿਹੀ ਈਰਖਾ ਨਹੀਂ। ਕੁੜੀ ਦਾ ਵਿਆਹ ਹੁੰਦਾ ਸੀ, ਸਾਰਾ ਹੀ ਪਿੰਡ ਮੰਜੀਆਂ ਕੰਬਲ ਦੁੱਧ ਆਟਾ ਲੈ ਕੇ ਕੁੜੀ ਦੇ ਘਰ ਆ ਜਾਂਦਾ ਹੁੰਦਾ, ਜਿਸ ਤਰ੍ਹਾਂ ਸਾਰੇ ਪਿੰਡ ਦੀ ਧੀ ਹੁੰਦੀ ਹੈ। 1947 ਤੋਂ ਪਹਿਲਾਂ ਵਿਸਾਖੀ ਦਾ ਮੇਲਾ 13 April ਨੂੰ ਸ੍ਰੀ ਕਰਤਾਰਪੁਰ ਸਾਹਿਬ ਲੱਗਦਾ ਹੁੰਦਾ ਸੀ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸਰਬ ਸਾਂਝੇ ਬਾਬੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 April ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ 'ਚ, ਤੇ ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਪਰ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਉਹ, ਹੈ ਜੀ। ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ, ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜਾ, ਸੰਸਕਾਰ ਕੀਤਾ ਗਿਆ ਸੀ। ਉਸ ਤੋਂ ਅਗਲੇ ਦਿਨ 14 April ਨੂੰ ਇਹੋ ਹੀ ਵਿਸਾਖੀ ਬੜੀ ਧੂਮ ਧਾਮ ਨਾਲ ਡੇਰਾ ਬਾਬਾ ਨਾਨਕ ਵਿਖੇ ਮਨਾਈ ਜਾਂਦੀ ਸੀ। ਉਸ ਸਮੇਂ ਸਾਰੇ ਗੁਰਦਾਸਪੁਰ ਦੀਆਂ ਭੰਗੜੇ ਦੀਆਂ ਟੀਮਾਂ ਡੇਰਾ ਬਾਬਾ ਨਾਨਕ ਇਕੱਠੀਆਂ ਹੁੰਦੀਆਂ ਤੇ ਵਾਰੋ ਵਾਰੀ ਸਟੇਜ ਤੇ ਆਪੋ ਆਪਣੇ ਜਲਵੇ ਤੇ ਹੁਨਰ ਦੀਆਂ ਧਮਾਲਾਂ ਪਾਉਂਦੀਆਂ ਤੇ ਭੰਗੜੇ ਦੇ ਮੁਕਾਬਲੇ 9-10 ਵਜੇ ਸ਼ੁਰੂ ਹੋ ਜਾਂਦੇ ਤੇ 1 ਵਜੇ ਤੱਕ ਤਕਰੀਬਨ ਚੱਲਦੇ। ਹਾਂਜੀ, ਤੇ ਇਹਨਾਂ ਟੀਮਾਂ ਦੇ ਵਿੱਚ ਕੁਝ ਅੰਦਾੜੀਏ ਮੁੰਡੇ ਵੀ ਹੁੰਦੇ ਭੰਗੜੇ ਦੀਆਂ ਟੀਮਾਂ 'ਚ, ਤੇ ਉਹ ਨਾ ਕੁੜੀਆਂ ਵਾਲੇ ਕੱਪੜੇ ਪਾਉਂਦੇ, ਪਰ ਕੁੜੀਆਂ ਤੋਂ ਕਿਤੇ ਜ਼ਿਆਦਾ ਸੋਹਣੇ ਲੱਗਦੇ ਉਹ, ਹੈ ਜੀ। ਸਾਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ, ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਨੇ, ਜਦੋਂ ਘੁੰਗਰੂਆਂ ਦੀ ਘੁੰਗਰੂ ਇੱਕ

ਦੇ ਹੋ। ਹੈ ਈਸਾ ਦੀਆਂ ਜਿਹੀਆਂ ਯੂਨੀਫਾਰਮਾਂ, ਵੱਡੇ ਘੁੰਗਰੂਆਂ ਵਾਲੀਆਂ, ਜਿਹੜੀਆਂ ਬਲਦਾਂ ਦੀਆਂ ਹਮੇਲਾਂ ਨਹੀਂ ਹੁੰਦੀਆਂ। ਇੱਕ ਟੀਮ ਆਈ, ਉਹਨਾਂ ਨੇ ਨਾ ਲੱਕਾਂ ਨੂੰ ਸਾਰੀ ਟੀਮ ਨੇ ਬੱਧੀਆਂ ਉਹ ਬਲਦਾਂ ਦੀਆਂ ਹਮੇਲਾਂ। ਢੋਲ ਦੀਆਂ ਜਦੋਂ ਰਿਦਮ ਵੱਜੀ, ਤਾਲ ਵੱਜੇ ਨਾ, ਕਿਆ ਬਾਤਾਂ ਨੇ। ਜਦੋਂ ਘੁੰਗਰੂਆਂ ਵਿੱਚ ਘੁੰਗਰੂ ਇੱਕ ਰਿਦਮ ਚ ਖੜਕੇ, ਤੇ ਵੇਖਣ ਵਾਲਿਆਂ ਦੇ ਵੀ ਮੋਢੇ ਹਿਲਣੇ ਸ਼ੁਰੂ ਹੋ ਗਏ, ਹੈ, ਤੇ ਕਈਆਂ ਨੱਡੀਆਂ ਦੇ ਵੀ ਦਿਲ ਧੜਕਣੇ ਸ਼ੁਰੂ ਹੋ ਗਏ। ਸਾਡੀ ਭੰਗੜੇ ਦੀ ਟੀਮ ਦੋ ਸਾਲ ਵਿਸਾਖੀ ਤੇ ਡੇਰਾ ਬਾਬਾ ਨਾਨਕ ਭੰਗੜਾ ਪਾਉਣ ਆਈ ਸੀ, ਮੈਂ ਵੀ ਉਹਦੇ ਵਿੱਚ ਸਾਂ, ਮੈਂ ਵੀ ਹਿੱਸਾ ਲਿਆ ਸੀ। ਉਦੋਂ ਯਾਰ ਡੇਰਾ ਬਾਬਾ ਨਾਨਕ ਖੁੱਲਾ ਜਿਹਾ ਹੁੰਦਾ ਸੀ, ਕਾਫੀ ਖੁੱਲੀ ਜਗ੍ਹਾ ਹੁੰਦੀ ਸੀ ਜਿੱਥੇ ਗੁਰਦੁਆਰਾ, ਉੱਥੇ ਵੀ ਬੜੀ, ਉਹਦੇ ਸਾਹਮਣੇ ਉੱਪਰਾ ਦੀਵਾਨ ਹਾਲ ਹੁੰਦਾ, ਖੁੱਲੀਆਂ ਜਗ੍ਹਾ ਹੁੰਦੀਆਂ ਸਨ, ਤੇ ਜਿੱਥੇ ਬੱਸ ਸਟੈਂਡ ਹੁੰਦਾ ਨਾ, ਇੱਥੇ ਬੜੀ ਖੁੱਲੀ ਜਗ੍ਹਾ, ਇੱਥੇ ਭੰਗੜੇ ਦੇ ਮੁਕਾਬਲੇ ਹੁੰਦੇ ਸਨ। ਢੋਲ ਦੇ ਡਗੇ ਤੇ ਤੋੜੇ ਮੇਲਾ ਵੇਖਣ ਵਾਲਿਆਂ ਦੇ ਦਿਲਾਂ ਨਾਲ ਖਹਿ ਕੇ ਹਵਾਵਾਂ ਫਿਜ਼ਾਵਾਂ ਵਿੱਚ ਜਾਂਦੇ ਯਾਰ, ਹੈ, ਤੇ ਕਈ ਵੇਖਣ ਵਾਲੇ ਬਾਹਾਂ ਚੁੱਕ ਕੇ ਲਲਕਾਰੇ ਵੀ ਮਾਰਦੇ ਜਦੋਂ ਭੰਗੜਾ ਪੈ ਰਿਹਾ ਹੁੰਦਾ ਸੀ। ਅੱਜ ਕੱਲ੍ਹ ਦੇ ਫੁਕਰਿਆਂ ਵਾਂਗੂ ਲੋਕਾਂ ਕੋਲ ਦਨਾਲੀਆਂ, ਕਾਰਬਾਈਆਂ ਤੇ ਪਿਸਟਲ ਨਹੀਂ ਸਨ ਹੁੰਦੇ, ਸਗੋਂ ਥੰਮਾਂ ਵਰਗੇ ਜਵਾਨ, ਖੂਬਸੂਰਤ ਜਵਾਨ ਮੁੰਡਿਆਂ ਦੇ ਹੱਥਾਂ ਵਿੱਚ ਡਾਂਗਾਂ ਹੁੰਦੀਆਂ ਸਨ, ਸੰਮਾਂ ਵਾਲੀਆਂ, ਤੇ ਖੂੰਡ ਵੀ ਹੁੰਦੇ ਸਨ। ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ ਨੀ ਕਾਲੀ ਡਾਂਗ ਮੇਰੀ ਸੋਹਣੀ, ਪੰਜਾਬੀ ਫਿਲਮਾਂ ਦੇ ਵਿੱਚ ਵੀ ਉਦੋਂ ਡਾਂਗ ਦੇ ਹੀ ਚਰਚੇ ਹੁੰਦੇ ਸੀ। ਕਿਤੇ ਕਿਤੇ ਬਹੁਤੇ ਸ਼ਕੀਨ ਚੋਬਰਾਂ ਦੇ ਹੱਥ ਵਿੱਚ ਖੂੰਡ ਹੁੰਦਾ, ਤੇ ਖੂਨ ਦੇ ਉੱਤੇ ਉਹਨਾਂ ਨੇ ਨਾ ਪਿੱਤਲ ਦੇ ਕੋਕੇ ਲਵਾਏ ਹੁੰਦੇ, ਜਦੋਂ ਧੁੱਪ ਵਿੱਚ ਉਹ ਤਾਰਿਆਂ ਵਾਂਗੂ ਚਮਕਦੇ, ਤੇ ਖੂਨ ਵਾਲਾ ਵੀ ਦਰਸ਼ਨੀ ਜਵਾਨ ਹੁੰਦਾ, ਥੰਮਾਂ ਵਰਗੇ ਪੱਟ, ਸੋਹਣੇ ਡੌਲੇ, ਹੱਥ ਚ ਖੂਨ ਫੜ ਕੇ ਨਾ, ਤੇ ਹਿੱਕ ਤਾਣ ਕੇ ਪੂਰੀ ਮੜਕ ਨਾਲ ਸੜਕ ਤੇ ਚੱਲਦਾ। ਉਹ ਵੀ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਕ ਕਢਾਏ, ਸਭ ਮੈਂ ਜੋ ਵੇਖ ਰਿਹਾ ਸਾਂ ਉਸ ਸਮੇਂ ਉਹ ਕੁਛ ਬਿਆਨ ਕਰ ਰਿਹਾ। ਤੇ ਉਹਨੇ ਨਾ ਦਾੜੀ ਦੇ ਨਵੇਂ ਨਵੇਂ ਖਾਕ ਕਢਾਏ ਹੁੰਦੇ, ਥੱਲਿਓਂ ਵੀ ਉਸਤਾ ਫਰਵਾ ਕੇ, ਉੱਤੋਂ ਵੀ, ਤੇ ਇੱਕ ਸੋਨੇ ਦਾ ਦੰਦ ਲਵਾਇਆ ਹੁੰਦਾ ਮੇਲੇ ਚੋਂ, ਸੋਨੇ ਦਾ ਨਹੀਂ, ਪਿੱਤਲ ਦਾ, ਮੈਂ ਫੇਰ ਤੁਹਾਨੂੰ ਦਵਾਨੀ ਦਾ ਆਨੇ ਦਾ ਲੱਗਦਾ ਹੁੰਦਾ, ਹਾਂਜੀ ਹੁੰਦਾ ਪਿੱਤਲ ਦਾ ਹੀ, ਤੇ ਉਹ ਹੱਥ ਚ ਖੂੰਡਾ ਫੜ ਕੇ ਪਿੱਤਲ ਦਾ ਦੰਦ ਲਵਾ ਕੇ ਕੁੜੀਆਂ ਨੂੰ ਸਮਾਈ ਦੇ ਰਹੇ ਹੁੰਦੇ ਸਨ। ਕਈ ਸ਼ਕੀਨਾਂ ਨੇ ਖੱਬੀ ਅੱਖ ਤੇ ਚੰਨ ਪਵਾਇਆ ਹੁੰਦਾ ਸੀ, ਕਈਆਂ ਨੇ ਗੁੱਟ ਤੇ ਗੁੱਟ ਘੜੀ ਬਣਵਾਈ ਸੀ। ਉਹ ਪ੍ਰਵਾਦ ਰੇਡੀਓ ਸੁਣ ਰਹੇ ਦੋਸਤੋ, ਵੇਖ ਲਓ 50 ਸਾਲ ਪਹਿਲਾਂ ਘੜੀ ਦੀ ਕੀ ਇੰਪੋਰਟੈਂਸ ਹੋਏਗੀ, ਆਪਣੀ ਘੜੀ ਖੁਦਵਾਈ ਹੈ ਗੁੱਟ ਦੇ ਉੱਤੇ, ਮੱਥੇ ਤੇ ਚੰਨ ਪਵਾਇਆ, ਹਾਂਜੀ। ਜਿਹੜੇ ਕਹਿੰਦੇ ਘਵਾਉਂਦੇ ਘੋਲਣ ਵਾਲੇ ਬੰਦੇ ਹੁੰਦੇ ਸਨ ਜਾਂ ਕਬੱਡੀ ਖੇਡਣ ਵਾਲੇ, ਉਹਨਾਂ ਨੇ ਪੱਟਾਂ ਤੇ ਮੂਰਨੀਆਂ ਪਵਾਈਆਂ ਹੁੰਦੀਆਂ ਹਨ, ਤੇ ਮਟਿਆਰਾਂ ਨੇ ਥੋੜੀ ਦੇ ਦਾਣੇ ਕਢਵਾਏ ਹੁੰਦੇ ਹਨ, ਨਿੱਕੇ ਨਿੱਕੇ, ਹਾਂਜੀ। ਦੋਸਤੋ, ਮੇਰਾ ਇੱਕ ਮਾਮਾ ਹੁੰਦਾ ਸੀ ਚੰਨਣ ਸਿੰਘ, ਉਹ ਟਾਪ ਕਲਾਸ ਕਬੱਡੀ ਦਾ ਪਲੇਅਰ ਸੀ, ਤੇ ਬਹੁਤ ਹੀ ਸਮਾਰਟ, ਬਿਲਕੁਲ ਕੱਕੀ ਦਾੜੀ ਤੇ ਕੱਕੀਆਂ ਹੀ ਉਹਦੇ ਭਰਵੱਟੇ ਭਰਵੁੱਟੇ, ਤੇ ਮੱਥੇ ਤੇ ਲਾਲ ਪੱਟੀ ਬੰਦੀ ਚੰਨ ਪਵਾਇਆ ਹੁੰਦਾ ਸੀ, ਤੇ ਉਹ ਵੀ ਵਿਸਾਖੀ ਦੇ ਉੱਤੇ ਕਬੱਡੀ ਖੇਡਦਾ ਹੁੰਦਾ ਸੀ। ਮੈਂ ਛੋਟਾ ਹੁੰਦਾ ਹਾਂ, ਮੈਨੂੰ ਯਾਦ ਆ ਰਿਹਾ, ਵੰਡਰਫੁਲ। ਤੇ ਜਿਹੜਾ ਮੇਰਾ ਉਸ ਤੋਂ ਵੱਡਾ ਮਾਮਾ ਸੀ, ਉਹਨੇ ਗੁੱਟ ਤੇ ਗੁੱਟ ਘੜੀ ਬਣਵਾਈ ਹੋਈ ਸੀ। ਜਰਾ ਅੰਦਾਜ਼ਾ ਲਾ ਲਓ ਕਿੱਡੇ ਘੜੀ, ਕਿੱਡੀ ਵੱਡੀ ਸ਼ੈ ਹੋਏਗੀ ਕਿ ਗੁੱਟ ਦੇ ਉੱਤੇ ਗੁੱਟ ਉਹਨਾਂ ਨੇ ਉਹ ਖੁਦਵਾਈ ਸੀ ਘੜੀ। ਗੱਲ ਏਦਾਂ ਤੇ ਮੁੰਡੇ ਗਲਾਂ ਚ ਤਵੀਤ ਵੀ ਪਾਉਂਦੇ ਹੁੰਦੇ ਸਨ, ਤਵੀਤ ਤੇ ਕਾਲਾ ਧਾਗਾ ਹੁੰਦਾ ਸੀ ਉਹਨਾਂ ਦੇ ਵਿੱਚ। ਕਿਸੇ ਅਮੀਰ ਘਰ ਦੇ ਮੁੰਡੇ ਨੇ ਕੈਂਠਾ ਵੀ ਪਾਇਆ ਹੁੰਦਾ ਸੀ, ਠੀਕ ਆ। ਜਦੋਂ ਮੁਟਿਆਰਾਂ ਪੰਘੂੜਿਆਂ ਤੇ ਚੜ੍ਹਦੀਆਂ, ਉਹਨਾਂ ਦੀਆਂ ਰੰਗ ਬਿਰੰਗੀਆਂ ਚੁੰਨੀਆਂ ਹਵਾ ਚ ਉੱਡਦੀਆਂ ਵੇਖ ਕੇ, ਤੇ ਗੱਭਰੂਆਂ ਦੇ ਦਿਲ ਧੜਕਦੇ। ਉਹ ਬੋਲੀ ਸੀ ਨਾ ਇੱਕ, ਆਰੀ ਆਰੀ ਆਰੀ, ਆ ਖੁਸ਼ੀਆਂ ਦਾ ਢੋਲ ਵੱਜਿਆ ਤੇ ਡੇਰੇ ਲੱਗ ਗਈ ਵਿਸਾਖੀ ਭਾਰੀ। ਮੁਟਿਆਰਾਂ ਦਾ ਵੀ ਝੁੰਡ ਆ ਗਿਆ, ਪਰ ਨਿੰਮੋ ਦੀ ਸਰਦਾਰੀ ਅੱਖਾਂ ਚ ਬਰੂਦ ਭਰਿਆ, ਉੱਤੋਂ ਤਿੱਖੀ ਸੁਰਮੇ ਦੀ ਧਾਰੀ, ਬੁੱਲਾਂ ਤੇ ਦੰਦਾਸਾ ਫੱਬਦਾ, ਸਿਰ ਉੱਤੇ ਕੱਢਵੀਂ ਫੁਲਕਾਰੀ, ਆਡ ਸੰਮਾਂ ਵਾਲੀ ਡਾਂਗ ਜੱਟਦੀ, ਮੈਂ ਮਾਰ ਬੜਕ ਡਰਾਮੇ ਉੱਤੇ ਮਾਰੀ, ਲੜ ਗਈ ਸੱਪ ਬਣ ਕੇ,

सीने देस न्यारी पै लड़ गई सप में। मटियारा जड़िया ना तोलियां बन बन के आंदिया सन, बारह एक बजे तक तो जनानिया का भी मेला होंदा सी, बारह एक बजे एक बजे तो फिर बंदिया का, पर जनानिया वापस जाना शुरू हो जांदिया दियां एक दो बजे। मटियारा टोलियां बन बन आ गई, सारे मेले विच छा गई, उन्हां मल लए पंगूड़े, उन्हां दियां जुल्फां जहरी नाग जिवें, हासे अनहद राग जिवें, रंग मेहंदी दे गूड़े, भजो दियां पजेबां रौला पाया जे, बिंदो ने सारा रूप साण ते लाया जे, हथ रंगले चूड़े, रंग अमरी फौजन दी चुन्नी दा विच चन्न ते तारे, आ कोका छटन बनसो दा मारे लशकारे, निम्मो फिरे तीर छट दी, जेड़ा सिद्धा ही सीने दे विच वजदा, नी सस्से घगरा सूफ दा संदूक विचों कढ दे, मेले विच ढोल वजदा, घगरा सूफ दा संदूक विचों कढ दे, मेले विच ढोल वजदा। सजणों खाड़ियां दे विच फिर बाद जदों नरेंद्र बीबा आ गुरमीत बाबा वर्गियां उगियां कलाकारां अलगोजियां ते बांह उच्ची करके हेकां लाउंदियां ते मेला कील के धर दिंदियां, जमले दी तुंबी हवावां फजावां विच तरंगां छेड़ दिंदी, लोग जितना कोई साह नहीं लै रहा हुंदा, होर भी बहुत सारे कलाकार आउंदे आपो अपने जलवे विखाउंदे। बहुत वड्डा दीवान सजदा, चढ़दे तो चढ़दे ढाडी पुत्रां दे दानी दी महिमा अड्डियां चुक के बयान करदे। आह सोण सिंह सीतल आ जिन्हां दी मैं अज कविश्री लाई सी, जसवंत सिंह चाड़पट्टी, दीवान सिंह महरम ते जसवंत सिंह राही वर्गियां हस्तियां विसाखी नूं चार चन्न लाउंदे होए आज लोकां नूं इतिहास दे दर्शन ही करवा दिंदे। 1699 दी ईस्वी नूं कलगियां वाले पुत्रां दे दानी ने बेमिसाल इतिहास रचिया सी। विसाखी दा दिन इतिहासक दिहाड़ा हो निबरिया, श्री आनंदपुर साहिब दी पावन धरती ते जुड़ी विशाल संगत विचों सीस भेट करन दी कसौटी ते पूरी तरह खरे उतरन वाले मरजीवड़िया नूं सतगुर ने दृष्टि मान करके खंडे बाटे दा अमृत छका के पंज प्यारे कह के पकारिया। ए सन लाहौर दे रहण वाले भाई दया राम, हसनापुर दे रहण वाले भाई धर्मदास जी, द्वारका दे भाई मोहकम चंद, बिंदर दे भाई साहिब, बिंदर तो भाई साहिब चंद, जगन्नाथपुरी तो भाई हिम्मत राय जी, इन्हां दे नां नाल सिंह दी संग्या जोड़ी गई। सिख बीबियां कौर खवाईयां, जात पात छुआ छात रंग नस्ल भेद भाव वर्ण वंड कूड़ कुश्त कर्म कांड ते पखंडा तो उपर उठन दी दाते ने व्यवस्था कीती। गुरु पातशाह ने इन्हां पंज प्यारियां पासों खुद खंडे बाटे दा अमृत पान कीता ते गोबिंद सिंह कहाउणा प्रवान कीता। श्री गुरु नानक देव जी दे समय तो ही जाबर अते जुल्म खिलाफ आवाज उठनी उठन दी परंपरा शुरू हो चुकी सी। कलगियां वाले पुत्रां दे दानी सच्चे पातशाह ने सिखां नूं शस्त्रधारी होण दे हुक्म जारी कर दित्ते सन। सिंह हर मोड़ ते जुल्म ते जालम नूं ललकारन लगे जे ते कमजोरां ते जा कमजोरां दे ए बने जामन। दादे ने फरमाया, एक सेकंड दोस्त, भाई कलगीधर पातशाह ने फरमाया भाई जदों गलबात दे सारे यतन फेल हो जाण, अपील ते दलील फेल हो जाए, फिर शमशीर नूं हाथ पाउणा जायज हुंदा। किरपान किरपा जमा आन,
ਜਾਂ ਕਿਸੇ ਮਜ਼ਲੂਮ ਤੇ ਕਿਰਪਾ ਕਰਨੀ ਹੋਵੇ ਜਾਂ ਆਪਣੀ ਆਨ ਬਾਨ ਸ਼ਾਨ ਨੂੰ ਖਤਰਾ ਹੋਵੇ, ਫਿਰ ਕਿਰਪਾਨ ਨੂੰ ਹੱਥ ਪਾ ਲਓ। ਇਹ ਦਾਤੇ ਨੇ ਕਿਰਪਾਨ ਗੁਰਦੁਆਰਿਆਂ ਚਲਾਉਣ ਵਾਸਤੇ ਨਹੀਂ ਦਿੱਤੀ। ਮੁਗਲ ਦੌਰ ਵਿੱਚ ਕਿਰਪਾਨ ਨੂੰ ਤੇਗ ਕਿਹਾ ਜਾਂਦਾ ਸੀ। ਕਿਰਪਾਨ ਸਿੱਖੀ ਅਵਿਸ਼ਕਾਰ ਹੈ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਜ਼ੁਲਮ ਨੂੰ ਡੱਕਣ ਵਾਸਤੇ, ਨਾ ਜ਼ੁਲਮ ਕਰਨਾ ਤੇ ਨਾ ਜਾਂ ਜ਼ੁਲਮ ਸਹਿਣਾ ਹੀ ਕਿਹਾ ਜਾਂਦਾ। ਦੋਸਤੋ, ਅੱਜ ਲਗਭਗ ਅੱਧੀ ਸਦੀ ਹੋਈ ਹੈ ਪਹਿਲਾਂ UN ਦੀ ਜਨਰਲ ਅਸੈਂਬਲੀ ਨੇ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਮਤਾ ਪਾਸ ਕਰਕੇ ਸਭ ਲਈ ਬਰਾਬਰ ਦੇ ਭਰਾਤਰੀ ਭਾਵ ਦੀ ਗੱਲ ਕੀਤੀ। ਸਭ ਲਈ ਸਭ ਬਰਾਬਰ, ਪੁੱਤਰਾਂ ਦੇ ਦਾਨੀ ਨੇ 3-3.5 ਸਦੀਆਂ ਪਹਿਲਾਂ ਹੀ ਮਨੁੱਖੀ ਹੱਕਾਂ ਦੀ ਸਮਾਨਤਾ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਆ ਖਾਲਸੇ ਦੀ ਸਿਰਜਣਾ ਕੀਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਕਮੀਆਂ ਤੇ ਕਾਮੀਆਂ ਨੂੰ ਸਰਦਾਰੀਆਂ ਬਖਸ਼ੀਆਂ। ਉਸ ਵਕਤ ਸਾਡੇ ਸਮਾਜ ਦੀ ਪੁੱਠੀ ਮੱਤ, ਜਿੰਨੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਕੰਮੀ ਕਿਹਾ ਜਾਂਦਾ ਹੈ। ਸਾਡੇ ਸਮਾਜ ਦੇ ਵਿੱਚ ਇਹ ਕੰਮ ਕਰਨ ਵਾਲੇ ਹੱਥ ਸੰਨੀਆਂ ਥੌੜੇ ਸ਼ੈਣੇ ਹੁੰਦੇ, ਸ਼ੈਣੇ ਕਹਿਣ ਡਿਆ ਸ਼ੈਣੀਆਂ ਸੰਨੀਆਂ ਥੌੜੇ ਸ਼ੈਣੀਆਂ ਹੁੰਦੇ ਨੇ ਤੇ ਕਾਮੇ ਦੇਸ਼ ਉਸਾਰਨ ਵਾਲੇ ਬਲਡੋਜ਼ਰ ਹੁੰਦੇ ਨੇ। ਔਰ ਵਿਕਸਿਤ ਮੁਲਕਾਂ ਵਾਂਗੂ ਸਾਨੂੰ ਵੀ ਮਜ਼ਦੂਰਾਂ ਦੀ ਇੱਜ਼ਤ ਤੇ ਉਹਨਾਂ ਦੇ ਹੱਕ ਦੇਣੇ ਚਾਹੀਦੇ ਨੇ। ਇਹ ਕੰਮ ਕਰਨ ਵਾਲੇ ਕੰਮੀ ਤੇ ਸਮਾਜ ਨੂੰ ਲੁੱਟਣ ਵਾਲੇ ਬਾਊ ਜੀ ਤੇ ਸਰਦਾਰ ਜੀ ਤੇ ਕੰਮ ਕਰਨ ਵਾਲੇ ਕੰਮੀ। ਔਰ ਪੁੱਠੀ ਮੱਤ ਵਾਲੇ ਕੰਮ ਕਰਨ ਵਾਲੇ ਕੰਮੀ ਨੇ, ਇਹ ਦੇਸ਼ ਉਸਾਰਨ ਵਾਲੇ ਬਲਡੋਜ਼ਰ ਨੇ, ਜਿਨ੍ਹਾਂ ਨੂੰ ਤੁਸੀਂ ਕੰਮੀ ਕਹਿੰਦੇ, ਕੰਮੀਹਾਰ ਨੇ ਜਿਹੜੇ ਤੁਹਾਡੇ ਹੱਥ ਮਾਰ ਕੇ ਖਾਂਦੇ ਨੇ। ਸੱਜਣੋ, ਆ ਰੈੱਡ ਕ੍ਰਾਸ ਜਿਹਦੇ ਤੇ ਸਾਰੀ ਦੁਨੀਆ ਅਜਮਾਨ ਕਰਦੀ ਹੈ, ਆਪ ਭਾਈ ਕਨਈਏ ਨੇ ਸ਼ੁਰੂ ਕੀਤੀ ਸੀ। ਹਜ਼ੂਰ ਜਾਣੀ ਜਾਣ ਸਨ ਕਿ ਹੱਕ ਸੱਚ ਦੀ ਰਾਖੀ ਵਾਸਤੇ ਪਿਤਾ ਪੁੱਤਰਾਂ ਬੇਸ਼ੁਮਾਰ ਸਿੰਘਾਂ ਤੇ ਸਿੰਘਣੀਆਂ ਦੀ ਸ਼ਹਾਦਤ ਦੇਣੀ ਪੈਣੀ ਹੈ। ਬਾਜਾਂ ਵਾਲੇ ਨੇ ਜੀਣ ਤੇ ਮਰਨ ਦੀ ਜਾਂਚ ਸਿਖਾ ਕੇ ਲੋਕਾਂ ਦੀ ਸੋਚ ਬਦਲ ਦਿੱਤੀ। ਤੱਕੜੀ ਤੋਲਣ ਵਾਲਿਆਂ ਨੇ ਜਦੋਂ ਅਣਖ ਨੂੰ ਸ਼ਾਬੇ ਚ ਤੋਲਿਆ, ਫਿਰ ਉਹਨਾਂ ਨੇ ਮੌਤ ਨੂੰ ਮਖੌਲ ਕਰਦੇ ਹੋਏ ਜਾਬਰ ਦੇ ਗੜ੍ਹ ਵਿੱਚ ਪਹੁੰਚ ਕੇ ਹਾਂਜੀ ਉਹਨਾਂ ਦੀ ਅਈ ਤਈ ਫੇਰੀ। ਇਹ ਸਭ ਅੰਮ੍ਰਿਤ ਦੀਆਂ ਬਖਸ਼ਿਸ਼ਾਂ ਸਨ। ਆ ਭਾਈ ਬੋਤਾ ਸਿੰਘ ਅਜੇ ਮੁਸ਼ਫੁੱਟ ਗੱਭਰੂ ਸੀ, ਅੰਮ੍ਰਿਤਸਰੋਂ ਅੰਮ੍ਰਿਤ ਛੱਡ ਕੇ ਜਾ ਹੀ ਰਿਹਾ ਸੀ। ਬੋਤਾ ਸਿੰਘ ਹਾਂਜੀ ਅੰਮ੍ਰਿਤ ਉਹਦੇ ਸੰਘੋਂ ਥੱਲੇ ਵੀ ਨਹੀਂ ਸੀ ਉਤਰਿਆ। ਉਹਦੇ ਨਾਲ ਭਾਈ ਗਰਜਾ ਸਿੰਘ, ਦੋਵਾਂ ਨੇ ਜਰਨੈਲੀ ਸੜਕ ਤੇ ਨਾਕਾ ਲਾ ਕੇ ਹਾਕਮਾਂ ਕੋਲੋਂ ਟੈਕਸ ਕਰਾਉਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਲਗਭਗ 30 ਫੌਜੀ ਮਾਰੇ ਤੇ ਆਪ ਮੋਰਾਂ ਵਾਂਗੂ ਪੈਲਾਂ ਪਾਉਂਦੇ ਹੋਏ ਗਤਕੇ ਦੇ ਯੌਰ ਵਿਖਾਉਂਦੇ ਸ਼ਹੀਦ ਹੋਏ ਗਏ। ਮੈਂ ਤੁਹਾਨੂੰ ਭੰਗਾਣੀ ਦੇ ਯੁੱਧ ਵਿੱਚ ਲੈ ਕੇ ਚੱਲਦਾ ਕਿ ਇੱਕ ਪਕੌੜੇ ਕੱਢਣ ਵਾਲਾ ਲਾਲ ਚੰਦ ਹਲਵਾਈ ਜਲੇਬੀਆਂ ਤੋਲਣ ਵਾਲੇ ਨੂੰ ਜਦੋਂ ਕਲਗੀਧਰ ਨੇ ਥਾਪੜਾ ਦੇ ਕੇ ਮੈਦਾਨੇ ਜੰਗ ਚ ਭੇਜਿਆ ਨਾ ਘੋੜਾ ਦੇ ਕੇ, ਉਹਨੇ ਜਰਨੈਲ ਮੀਰ ਖਾਂ ਦਾ ਸਿਰ ਲਾਇਆ ਸੀ। ਉਹ ਸਾਹਿਬ ਕਮਾਲ ਦੇ ਬੋਲਾਂ ਵਿੱਚ ਕਿਹੜੀ ਤਾਕਤ ਹੋਵੇਗੀ। ਦਾਤੇ ਨੇ ਚਿੜੀਆਂ ਤੋਂ ਬਾਜ ਤੜਵਾਏ, ਦੁਨੀਆਂ ਨੇ ਅੱਖੀ ਵੇਖਿਆ। ਗੜੀ ਦੇ 40 ਸਿੰਘਾਂ ਨੇ 10 ਲੱਖ ਦਾ ਸ਼ੇਰਾਂ ਵਾਂਗ ਮੁਕਾਬਲਾ ਕੀਤਾ। ਕੱਚੀ ਗੜੀ ਦੇ ਬੂਹੇ ਅੱਗੇ ਭਾਈ ਮਦਨ ਸਿੰਘ ਇੱਕ ਪਾਸੇ ਖੜਾ ਜੇ ਨੇਜਾ ਲੈ ਕੇ, ਦੂਜੇ ਪਾਸੇ ਭਾਈ ਕੌਡਾ ਸਿੰਘ ਬਰਸ਼ੇ ਨਾਲ ਲੈਸ। ਸਿਰਫ 2 ਬੰਦੇ ਗੜੀ ਦੇ ਬੂਹੇ ਅੱਗੇ ਖਲੋਤੇ ਜੇ ਤੇ 10 ਲੱਖ ਫੌਜ ਨੂੰ ਘੂਰਨ ਡਏ ਜੇ। ਇਹੋ ਜਿਹੇ ਅਲੋਕਾਰ ਨਜ਼ਾਰੇ ਤੁਸਾਂ ਕਦੀ ਇਤਿਹਾਸ ਚ ਵੇਖੇ ਨੇ? ਤੇ ਅੱਗੇ ਆਉਣ ਦੀ ਕੋਈ ਜ਼ਰੂਰਤ ਨਹੀਂ ਜੇ ਕਰ ਰਿਹਾ ਉਹ 10 ਲੱਖ ਦੇ ਵਿੱਚੋਂ। ਹਾਂਜੀ ਸ਼ਾਹ ਮੁਹੰਮਦ ਸਿਰਾਂ ਦੀ ਲਾਉਣ ਬਾਜੀ
ਨਹੀਂ ਮੋੜਦੇ ਸੂਰਮੇ ਆਂਗਣੀਆਂ। ਤੇ ਗੱਲ ਇਸ ਤਰ੍ਹਾਂ ਹੈ ਕਿ ਪੁੱਤਰਾਂ ਦੇ ਦਾਨੀ ਪੁੱਤਰਾਂ ਦੇ ਦਾਨੀ ਨਾਲ ਜਿਹੜਾ ਨਾ ਥਾਪੜੇ ਦੀ ਯੁੱਧ ਕਿਹੋ ਜਿਹੀ ਹੋਏਗੀ, ਜਰਾ ਅੰਦਾਜ਼ਾ ਲਾ ਲਓ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੰਕਾਰੀ ਬਾਦਸ਼ਾਹ ਦੇ ਪੱਲਿਓਂ ਥੱਲਿਓਂ ਜ਼ਮੀਨ ਖਿੱਚ ਲਈ, ਜਾਵਰ ਸੂਬੇਦਾਰ ਨੂੰ ਡੰਗਰਾਂ ਮਗਰ ਪਾ ਕੇ ਧੋਇਆ, ਕਾਮਿਆਂ ਨੂੰ ਮਾਲਕ ਬਣਾਇਆ, ਦੁਨੀਆਂ ਚ ਪਹਿਲੀ ਵਾਰ ਨੀਚਾਂ ਨੂੰ ਸਰਦਾਰੀਆਂ ਬਖਸ਼ੀਆਂ ਤੇ ਜ਼ੁਲਮ ਨੂੰ ਤਰੇੜੀਆਂ ਆਈਆਂ। ਗੱਲ ਏਦਾਂ ਸੱਜਣੋ ਕਿ ਜਿਹੜਾ ਨਾ ਪੁੱਤਰਾਂ ਦੇ ਦਾਨੀ ਕੋਲੋਂ, ਮੈਂ ਕਿਹਾ ਨਾ ਉਹਦੇ ਥਾਪੜੇ ਚ ਕਿਹੜੀ ਤਾਕਤ ਹੋ ਸਕਦੀ ਹੈ, ਆ ਜਿਹੜਾ ਥਾਪੜੇ ਦੀ ਤਾਕਤ ਦਾ ਅੰਦਾਜ਼ਾ ਲਾ ਲਿਓ, ਭਾਈ ਬਚਿੱਤਰ ਸਿੰਘ ਨੂੰ ਪੁੱਤਰਾਂ ਦੇ ਦਾਨੀ ਨੇ ਥਾਪੜਾ ਦੇ ਕੇ ਤੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਹੇ ਇਉਂ ਭੇਜਿਆ ਜੇ ਤੇ ਬੀਬੀ ਨਰਿੰਦਰ ਬੀਬਾ ਇਉਂ ਬਿਆਨ ਕਰ ਰਹੀ ਜੇ।

0: ਇਹ ਸੀ ਗੀਤਾਂ ਦੀ ਰਾਣੀ ਬੀਬੀ ਨਰਿੰਦਰ ਬੀਬਾ। ਸੱਜਣੋ, ਇੱਕ ਵਿਸਾਖੀ 1919 ਦੀ ਸੀ, ਜਲਿਆਂ ਵਾਲੇ ਬਾਗ ਦੀ ਖੂਨੀ ਵਿਸਾਖੀ, ਜਿਹਨੂੰ ਹਰ ਸਾਲ ਯਾਦ ਕਰਦੇ ਹਾਂ ਅਸੀਂ। ਫਰੰਗੀ ਆਤਮਾ ਨੇ ਜ਼ੁਲਮ ਦੀ ਹੱਦ ਕਰ ਦਿੱਤੀ, ਜਿਹਦੀ ਭਾਜੀ ਨਿਰਭੈ ਯੋਧੇ ਊਧਮ ਸਿੰਘ ਨੇ ਲਾਈ। ਫਿਰ ਜਾ ਕੇ ਸ਼ਹੀਦ ਭਗਤ ਸਿੰਘ ਦੀ ਉਮਰ ਉਦੋਂ 12 ਸਾਲ ਸੀ ਤੇ ਲਹੂ ਭਿੱਜੀ ਮਿੱਟੀ ਜਿਹੜੀ ਸੀ ਉਹਨੇ ਸ਼ੀਸ਼ੇ ਚ ਪਾ ਕੇ ਲੈ ਗਿਆ ਸੀ, ਜੋ ਅੱਜ ਵੀ ਖਟਕੜ ਕਲਾਂ ਅਜਾਇਬ ਘਰ ਵਿੱਚ ਪਈ ਹੈ। ਦੂਸਰੀ ਵਿਸਾਖੀ 1978 ਦੀ, ਜਦੋਂ ਨਰਕਧਾਰੀਆਂ ਨੇ ਸਰਕਾਰੀ ਸ਼ਹਿਰ ਤੇ ਅੰਮ੍ਰਿਤਸਰ ਵਿਖੇ ਗੋਲੀ ਚਲਾ ਕੇ 13 ਸਿੰਘ ਸ਼ਹੀਦ ਕਰਦੇ, ਇਹਦਾ ਬਦਲਾ ਬਲਕਾਰੀ ਯੋਧੇ ਰਣਜੀਤ ਸਿੰਘ ਨੇ ਬਚਨੇ ਨੂੰ ਨਰਕਾਂ ਦੀ ਟਿਕਟ ਦੇ ਕੇ ਲਾਇਆ ਸੀ। ਸਿੰਘੋ, ਆਓ ਜਿੰਦਾ ਸ਼ਹੀਦਾਂ ਦਾ ਵੀ ਸਤਿਕਾਰ ਕਰੀਏ। ਸਾਡਾ ਪਖੰਡੀ ਸਮਾਜ ਮਰ ਗਿਆਂ ਤੇ ਕਈ ਕਈ ਘੰਟੇ ਲੈਕਚਰ ਕਰਦਾ ਹੈ ਤੇ ਜਿੰਦਾ ਸ਼ਹੀਦਾਂ ਨਾਲ ਈਰਖਾ ਕਰਦਾ, ਬਹੁਤ ਮਾੜੀ ਗੱਲ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪ੍ਰਵਾਸ ਰੇਡੀਓ ਸੁਣ ਰਹੇ ਸੱਜਣੋ, ਮੈਂ ਤੁਹਾਡੇ ਨਾਲ ਹੁਣ ਦੋ ਕੁ ਪ੍ਰਾਈਵੇਟ ਗੱਲਾਂ ਕਰਨੀਆਂ ਨੇ। ਗੁਰੂ ਜੀ ਨੇ ਤੇ ਜਾਤਾਂ ਪਾਤਾਂ ਖਤਮ ਕਰਕੇ ਖਾਲਸਾ ਸਜਾਇਆ ਸੀ, ਕੀ ਤੁਸੀਂ ਵੀ ਊਚ ਨੀਚ ਨੂੰ ਤਿਆਗ ਦਿੱਤਾ ਹੈ? ਜਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਸੇ ਮੰਗਾ। ਤੁਸੀਂ ਵੀ ਜਾਤ ਪਾਤ ਤਿਆਗੀ ਹੈ? ਤੁਹਾਡੇ ਗੁਰੂ ਦਾ ਹੁਕਮ ਹੈ ਕਿ ਜਾਤ ਪਾਤ ਕੋਈ ਨਹੀਂ, ਸਭ ਇੱਕੋ ਜਿਹੇ ਨੇ। ਦੋਵੇਂ ਵੇਲੇ ਸਰਬੱਤ ਦਾ ਭਲਾ ਮੰਗਣ ਵਾਲੇ ਹੋ, ਕੀ ਤੁਸੀਂ ਹੱਥੀ ਵੀ ਕਿਸੇ ਦਾ ਭਲਾ ਕਰਦੇ ਹੋ? ਕੀ ਤੁਹਾਡੇ ਮਨ ਨੀਵੇਂ ਤੇ ਮਤ ਉੱਚੀ ਹੈ ਤੁਹਾਡੀ? ਕੀ ਤੁਸੀਂ ਕਿਰਪਾਨ ਮਜ਼ਲੂਮ ਦੀ ਰੱਖਿਆ ਵਾਸਤੇ ਜਾਂ ਸਿੱਖੀ ਅਣਖ ਦੀ ਖਾਤਰ ਤੁਹਾਡੀ ਕਿਰਪਾਨ ਉੱਠਦੀ ਹੈ? ਕੀ ਤੁਸੀਂ ਆਪਣੇ ਨਿੱਜੀ ਸਵਾਰਥ ਪੰਥ ਦੀ ਖਾਤਰ ਤਿਆਗ ਦਿੰਦੇ ਹੋ? ਦਾਤੇ ਦਾ ਬਖਸ਼ਿਆ ਹੋਇਆ ਤਾਜ ਜਿਹਨੂੰ ਤੁਸੀਂ ਪਗੜੀ ਕਹਿੰਦੇ ਹੋ, ਸਿੱਖ ਭਰਾਵਾਂ ਦੀ ਝਪਟੇ ਮਾਰ ਮਾਰ ਲਾਉਂਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ, ਉਹ ਵੀ ਗੁਰਦੁਆਰਿਆਂ ਦੇ ਵਿੱਚ? ਜੇ ਸ਼ਰਮ ਨਹੀਂ ਆਉਂਦੀ ਤੇ ਤੁਸੀਂ ਮੇਰੇ ਸਾਹਿਬ ਦੇ ਸਿੱਖ ਨਹੀਂ, ਕਿਸੇ ਝੂਠੇ ਡੇਰੇ ਵਾਲੇ ਗੁੰਡੇ ਸਾਧ ਬਲਾਤਕਾਰੀ ਸਾਧ ਦੇ ਪੈਰੋਕਾਰ ਹੋ ਸਕਦੇ ਹੋ? ਫਿਰ ਜੇ ਕੋਈ ਬਾਜ਼ਾਰ ਵਿੱਚ ਲੱਗਾ ਗੁਰੂ ਗੋਬਿੰਦ ਸਿੰਘ ਜੀ ਹੁਣਾਂ ਦਾ ਪੋਸਟਰ ਪਾੜ ਦੇ, ਫਰਜ਼ ਕਰ ਲਓ, ਤੁਸੀਂ ਕਿਰਪਾਨਾਂ ਲੈ ਕੇ ਸਾਰਾ ਸ਼ਹਿਰ ਬੰਦ ਕਰ ਦਿਓਗੇ, ਮਨ ਮਰਾਉਣ ਤੱਕ ਆ ਜਾਓਗੇ ਵੀ ਹੁਣ ਸਾਹਮਣੇ ਆਏ ਜਿਹਨੇ ਪੋਸਟਰ ਨੂੰ ਹੱਥ ਵੀ ਲਾਇਆ, ਮਨ ਮਰਾਉਣ ਤੇ ਆ ਗਏ, ਪਰ ਤੁਸੀਂ ਗੁਰੂ ਦੇ ਉਪਦੇਸ਼ ਕਿਉਂ ਨਹੀਂ ਮੰਨਦੇ? ਗੁਰੂ ਤੋਂ ਮਾਰ ਸਕਦੇ ਹੋ ਪਰ ਗੁਰੂ ਦੀ ਗੱਲ ਨਹੀਂ ਮੰਨਣੀ। ਸ਼ਰਧਾ ਵੇਖੋ ਕਿੱਦਾਂ ਦੀ ਹੈ। ਗੁਰੂ ਦੀਆਂ ਵਰਦੀਆਂ ਵਾਲੋ, ਕੀ ਤੁਸੀਂ ਵਰਦੀ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾ ਰਹੇ ਹੋ? ਵਰਦੀਆਂ ਗੁਰੂ ਦੀਆਂ ਪਾ ਕੇ ਦਸਾਂ ਨਵਾਂ ਦੀ ਕਿਰਤ ਕਮਾਈ ਖਾਂਦੇ ਹੋ ਤੁਸੀਂ ਆਪਣੀ ਦੀ? ਸੱਜਣੋ, ਜ਼ਿੰਦਗੀ ਇੱਕ ਵਾਰ ਨਸੀਬ ਹੁੰਦੀ ਹੈ, ਸੱਚ ਦਾ ਸਾਥ ਦਿਓ। ਖਾਲਸਾ ਅਰਬੀ ਦੇ ਖਾਲਸ ਲਫ਼ਜ਼ ਤੋਂ ਬਣਿਆ ਹੈ। ਸੱਚ ਦਾ ਸਾਥ ਦਿਓ, ਪਖੰਡੀਆਂ ਤੇ ਭੇਖੀਆਂ ਨੂੰ ਦੁਰਕਾਰੋ, ਨੇਕ ਲੋਕਾਂ ਦਾ ਹੌਸਲਾ ਵਧਾਓ। ਵਿਸਾਖੀ ਗੁਰੂ ਆਸਰੇ ਜੀਵਨ ਜਿਉਣ ਦੀ ਪ੍ਰੇਰਨਾ ਹੈ। ਸਾਰੀ ਦੁਨੀਆ ਵਿੱਚੋਂ ਉਹ ਸਭ ਲੋਕ ਜੋ ਹੱਕ ਤੇ ਸੱਚ ਵਾਸਤੇ ਲੜਦੇ ਨੇ ਨਾ, ਉਹ ਸਭ ਪੁੱਤਰਾਂ ਦੇ ਦਾਨੀ ਦੇ ਸੂਰਮੇ ਨੇ, ਗੁਰੂ ਦੇ ਸਿੰਘ ਨੇ। ਦੁਨੀਆ ਭਰ ਵਿੱਚ ਗੁਰੂ ਗੋਬਿੰਦ ਸਿੰਘ ਦੇ ਫਲਸਫੇ ਨੂੰ ਮੰਨਣ ਵਾਲੇ ਬੇਸ਼ੁਮਾਰ ਲੋਕ ਨੇ। ਕਲਗੀਧਰ ਸਿਰਫ ਰਾਸ਼ਟਰੀ ਨਾਇਕ ਹੀ ਨਹੀਂ, ਸਗੋਂ ਵਿਸ਼ਵ ਨਾਇਕ ਵੀ ਨੇ। ਅਖੀਰ ਦੇ ਵਿੱਚ ਇੱਕ ਸ਼ੇਰ ਹੈ, ਤੂੰ ਸਿੱਖ ਸਹਿਦੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ ਪਾਏ। ਤੂੰ ਸਿੱਖ ਸਹਿਦੇ ਕਮਾਲ ਦਾ ਏ, ਡਰ ਜਾਬਰ ਤੋਂ ਜਾਏ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਵੇ ਤੇ ਲੱਖ ਲਾਨਤ, ਮਤਲਬ ਕਿਰਪਾਨ ਦਾ ਕਿਰਪਾ ਜਾਂ ਆਨ ਰੱਖਣੀ, ਜੇ ਮਜ਼ਲੂਮ ਡਰਾਏ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਔਰ ਪਰਾਇਆ ਹੱਕ ਜੇ ਖਾਵੇ ਤੇ ਲੱਖ ਲਾਨਤ, ਖਾਣਾ ਹੱਕ ਤੇ ਉੱਤੋਂ ਵੰਡ ਛਕਣਾ, ਪਰਾਇਆ ਹੱਕ ਜੇ ਖਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਐ ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ, ਸਿੱਖੀ ਸਿਦਕ ਸਿਰੜ ਸੰਕਲਪ ਦੀ ਹੈ, ਸਿਰਫ ਵਰਦੀ ਜੇ ਪਾਏ ਤੇ ਲੱਖ ਲਾਨਤ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਮੈਂ ਹਾਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਹੁਣ ਸਰਦਾਰ ਸੂਬਾ ਸਿੰਘ ਜੀ ਖਹਿਰਾ ਜੀ ਹੁਣਾਂ ਨੂੰ ਮੈਂ ਕਾਲ ਕਰਾਂਗਾ ਤੇ ਉਹ ਆਣ ਕੇ ਤੇ ਗੀਤਾਂ ਦੇ ਬਾਦਸ਼ਾਹ। ਹਾਂ ਟੈਲੀਫੋਨ ਆ ਹੀ ਗਿਆ ਇਹਨਾਂ ਦਾ। ਖਹਿਰਾ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਬਾਜਵਾ ਸਾਹਿਬ,
0: ਤੇ ਤੁਹਾਡਾ ਬਹੁਤ ਬਹੁਤ ਸਵਾਗਤ ਸਰ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਾਜਵਾ ਸਾਹਿਬ, ਬਹੁਤ ਵਧੀਆ। ਫੇਰ ਜਿਹੜਾ ਮੈਂ ਸੁਣ ਰਿਹਾ ਸੀ ਤੇ ਪ੍ਰੋਗਰਾਮ ਦਾ, ਤੁਸੀਂ ਆਪਣੇ ਪ੍ਰੋਗਰਾਮ ਦਾ ਇੱਕ ਇਹ ਸ਼ੇਰ ਦੇ ਵਿੱਚ ਮਕਸਦ ਜਿਹੜਾ ਸੀ ਤੁਹਾਡਾ ਪ੍ਰੋਗਰਾਮ ਪੇਸ਼ ਕਰਦਾ, ਉਹ ਤੁਸੀਂ ਜਿੱਦਾਂ ਮੈਨੀਫੈਸਟੋ ਨੀ ਹੁੰਦਾ ਵੋਟਾਂ ਵਾਲੇ, ਵੀ ਅਸੀਂ ਆਹ ਕਰਾਂਗੇ ਆਹ ਕਰਨਾ
0: ਚਾਹੀਦਾ।
1: ਇਹ ਬਾਜਵਾ ਸਾਹਿਬ ਬਿਲਕੁਲ ਸੱਚੀ ਗੱਲ ਆ, ਤੁਸੀਂ ਗੁਰੂ ਸਾਹਿਬਾਂ ਨੇ ਜੋ ਪੰਜਾਬ ਜੋ ਲੋਕ ਜੋ ਧਰਤੀ ਸਿਰਜਣੀ ਚਾਹੀ ਸੀ, ਜਿਹਦੇ ਖਾਤਰ ਉਹਨਾਂ ਨੇ ਇੰਨੀਆਂ ਰੂਹ ਦਿਲ ਕੰਬਾਊ ਨੂੰਹ ਕੰਡੇ ਖੜੇ ਕਰਨ ਵਾਲੀਆਂ ਮਤਲਬ ਮਿਸਾਲੀ ਕੁਰਬਾਨੀਆਂ ਦੁਨੀਆਂ ਭਰ ਚੋਂ ਕੀਤੀਆਂ, ਉਹ ਅਸੀਂ ਨਹੀਂ ਬਣਾ ਸਕੇ। ਅਸੀਂ ਉਹਨਾਂ ਦੇ ਚੇਲੇ ਫਾਲੋਅਰ ਜਿਹੜੇ ਆ ਉਹਨੂੰ ਅਮਲੀ ਤੌਰ ਤੇ ਨਹੀਂ ਬਣਾ ਸਕੇ। ਅਸੀਂ ਸ਼ਰਧਾ ਵਾਲੇ ਪਾਸੇ, ਤੁਸੀਂ ਵੀ ਕੀਤਾ ਵਾ ਬਿਆਨ ਕੀਤਾ ਤੇ ਮੈਂ ਵੀ ਕਹਿੰਦਾ ਸ਼ਰਧਾ ਵਾਲੇ ਪਾਸੇ ਤੇ ਸਾਡੀ ਬੱਲੇ
0: ਬੱਲੇ ਬੱਲੇ ਆ ਸਾਡੀ, ਨੋ ਡਾਊਟ।
1: ਪਰ ਜੇ ਅਮਲਾਂ ਵਾਲੇ ਪਾਸੇ ਜਿਹੜੇ ਆ ਨਾ, ਅਮਲਾਂ ਵਾਲੇ ਪਾਸੇ ਕਹਿੰਦੇ ਵੀ ਅਮਲ ਨੀ ਅਸੀਂ ਮੰਨਣਾ, ਕੋਈ ਨੀ ਤੁਹਾਡੀ ਇੱਜ਼ਤ ਅਸੀਂ ਮਤਲਬ ਤੁਹਾਡੀ
0: ਇਹਨੂੰ ਵੀ ਵੱਧ ਕਰਾਂਗੇ, ਪਰ ਤੁਹਾਡੀ ਗੱਲ ਨੀ
1: ਲੰਮੇ ਪੈ ਪਾ ਕੇ ਮੱਥੇ ਟੇਕਾਂਗੇ, ਅਸੀਂ ਤੁਹਾਡੇ ਸੇਵਾ ਕਰਾਂਗੇ।
0: ਤੁਸੀਂ ਬਾਕੀਆਂ ਨੂੰ ਛੱਡੋ ਖਹਿਰਾ ਸਾਹਿਬ, ਆਪਣੀ ਕੌਮ ਦੇ ਲੱਛਣ ਵੇਖ ਲਓ, ਵਰਦੀਆਂ ਵਾਲਿਆਂ ਦੇ ਲੱਛਣ ਵੇਖ ਲਓ।
1: ਜੀ ਜੀ, ਹੋਰ ਵੀ ਜਿਆਦਾ ਮਾੜੀ ਗੱਲ,
0: ਹੋਰ ਵੀ ਜਿਆਦਾ ਮਾੜੀ ਗੱਲ ਹੈ ਜਿਹੜੀ ਵਰਦੀ ਪਾ ਕੇ ਤੁਸੀਂ ਮਤਲਬ ਕਿ ਫਿਰ ਸਰ, ਜੇ ਤੁਸੀਂ ਇੰਨੇ ਪੈਰੋਕਾਰ ਹੋ ਪੁੱਤਰਾਂ ਦੇ ਦਾਨੀ ਦੇ, ਪੁੱਤਰਾਂ ਦੇ ਦਾਨੀ ਨੇ ਤੇ ਜਾਤ ਪਾਤ ਖਤਮ ਕੀਤੀ ਸੀ, ਤੁਹਾਡੇ ਵਿੱਚ ਤੇ ਅਜੇ ਵੀ ਉਦਾਂ ਹੀ ਹੈ।
1: ਬਿਲਕੁਲ ਜੀ,
0: ਉੱਥੇ ਪਾਵਰ ਦਾ ਕੋਈ ਪਤਾ ਨੀ ਕੀ ਹੈ, ਕੋਈ ਕੋਈ ਮਜ਼ਹਬੀ ਹੈ, ਕੋਈ ਰੱਬ ਜਾਣੇ ਕੀ। ਪਹਿਲੀ ਗੱਲ ਤੇ ਹੈ ਕਿ ਤੁਹਾਡੀ ਲਬਾਂ ਤੇ ਇਹ ਲਫ਼ਜ਼ ਆਉਣੇ ਹੀ ਨਹੀਂ ਚਾਹੀਦੇ ਜੇ ਤੁਸੀਂ ਵਰਦੀਆਂ।
1: ਨਹੀਂ, ਜੋ ਮਾਨਸ ਕੀ ਜਾਤ ਸਭ ਕੇ ਪਹਿਚਾਨ, ਜਦੋਂ ਗੁਰੂ ਸਾਹਿਬ ਨੇ ਖਤਮ ਹੀ ਇਸ ਗੱਲ ਨੂੰ ਕਰਨ ਵਾਸਤੇ ਉਹਨਾਂ ਨੇ ਸੰਗਤ ਪੰਗਤ ਦਾ ਜਿਹੜਾ ਸੰਕਲਪ ਸੀ ਨਾ, ਤੇ ਬਾਅਦ ਵਿੱਚ ਅੰਮ੍ਰਿਤ ਦਾ ਜੋ ਸੰਕਲਪ ਸੀਗਾ, ਇਸੇ ਚੀਜ਼ ਨੂੰ ਖਤਮ ਗੁਰੂ ਸਾਹਿਬ ਤੇ ਗੁਰੂ ਨਾਨਕ ਦੇਵ ਜੀ ਪਹਿਲੇ ਪੈਰ ਹੀ ਇੱਥੋਂ ਪੁੱਟਿਆ ਸੀਗਾ ਇੱਕ ਮਰਦਾਨਾ ਜਿਹੜਾ ਸਾਥੀ।
0: ਵੇਖੋ ਬਿਲਕੁਲ ਜਿਸ ਤਰ੍ਹਾਂ ਪਹਾੜੀ ਰਾਜੇ ਕਿਹੜੀ ਗੱਲੋਂ ਨਾਰਾਜ਼ ਹੋਏ ਸਨ ਕਰਦੀਆਂ ਵਾਲੇ ਪਾਤਸ਼ਾਹ ਦੇ ਨਾਲ,
1: ਇਸੇ ਗੱਲੋਂ
0: ਸਾਰਿਆਂ ਨੂੰ ਪੰਗਤ ਚ ਬਹਾ ਲਏ ਨੇ। ਆ ਜਿਹੜੇ ਅਨਟਚੇਬਲ ਹੈਗੇ ਨੇ ਇਹਨਾਂ ਨੂੰ ਵੀ ਤੁਸੀਂ ਇੱਕ ਨਾ ਲਾਇਆ, ਤਾਂ ਹੀ ਹੋ ਗਿਆ।
1: ਇਹ ਬਿਲਕੁਲ ਬਾਜਵਾ ਸਾਹਿਬ ਗੱਲ ਏਦਾਂ ਹੋਈ ਸੀ ਵੀ ਉਹ ਕਹਿੰਦੇ ਸੀਗੇ ਵੀ ਉਹ ਪਹਿਲੀ ਗੱਲ ਤੇ ਤੁਹਾਨੂੰ ਪਤਾ ਪਹਾੜੀ ਰਾਜੇ ਮਹਾਰਾਜੇ ਜਿਹੜੇ ਉਹ ਆਪਣੇ ਮਤਲਬ ਨੂੰ ਥੋੜੀ ਕੀਤਾ ਕਿਸੇ ਦੀ ਨਹੀਂ ਮੂੰਹ ਲਾਉਂਦੇ ਜਾਂ ਕਿਸੇ ਦਾ ਨਾਲ ਚੱਲਦੇ, ਉਹਨਾਂ ਨੇ ਜਦੋਂ ਦੇਖਿਆ ਵੀ ਏਡੇ ਵੱਡੇ ਵਿਸ਼ਾਲ ਸਾਮਰਾਜ ਦੇ ਸਾਹਮਣੇ ਮੱਥਾ ਲਾਉਣ ਵਾਲਾ ਜਿਹੜਾ ਇਹਨਾਂ ਦਾ ਕੋਈ ਹੈ, ਉਹ ਇਹਨਾਂ ਦੇ ਨਾਲ ਰਲ ਕੇ ਵੀ ਆਪਾਂ ਰਾਜ ਭਾਗ ਜਿਹੜਾ ਜਿੱਤਿਆ ਜਾ ਸਕਦਾ ਹਰ ਲੜਾਈ ਭਾਈ
0: ਜੀ।
1: ਤੇ ਉਹਨਾਂ ਨੇ ਕਿਹਾ ਵੀ ਤੁਸੀਂ ਗੁਰੂ ਸਾਹਿਬ ਜੀ ਇਹ ਜਿਹੜੇ ਹੈਗੇ ਨਾ, ਤੁਸੀਂ ਇਹਨਾਂ ਨੂੰ ਭੇਜ ਦੋ ਸਾਡੇ ਕੋਲ ਫੌਜਾਂ ਲਾਓ, ਸਿਪਾਹੀ ਦੱਸੋ ਕਿੰਨੀਆਂ ਫੌਜਾਂ ਭੇਜੀਆਂ, ਇਹ ਤੁਸੀਂ ਸਾਡਾ ਵੈਰੀ ਸੋਰੀ ਟੂ ਸੇ, ਸਾਡਾ ਜੀ ਨੀ ਕਰਦਾ ਵੀ ਨਿੱਕੀਆਂ ਜਾਂਦਾ ਕਹਿਣ ਨੂੰ ਜਾਂ ਹੋਰ ਬਰਾਤੀ ਜਾਂ ਨਾਂ ਲੈਣ ਤੱਕ ਮੇਰਾ ਇਹ ਵੀ ਕਹਿਣ ਨੂੰ ਜੀ ਨੀ ਕਰਦਾ ਵੀ ਭਾਈ ਮਰਦਾਨਾ ਜੀ ਕਿਹੜੀ ਜਾਤ ਦੇ ਸੀਗੇ, ਕਿਉਂਕਿ ਇਹ ਬਿਲਕੁਲ ਬੇਮਿਸਾਲ ਗੁਰੂ ਸਾਹਿਬ ਦੇ ਆਪਾਂ ਉਹਨਾਂ ਦੇ ਹੁਕਮਾਂ ਦੇ ਉਲਟ ਬੋਲ ਰਹੇ ਵਾ ਜੀ, ਆਪਾਂ ਸ਼ਬਦ ਵੀ ਮੂੰਹ ਕੱਢਾਂਗੇ ਸਾਡਾ ਤੇ ਇੱਥੋਂ ਤੱਕ ਵਾ। ਪਰ ਲੇਕਿਨ ਚਲੋ ਖੈਰ, ਤੇ ਉਹ ਕਹਿੰਦੇ ਵੀ ਨਹੀਂ ਇਹ ਨੀ ਹੋ ਸਕਦਾ, ਤੇ ਫੇਰ ਉਹ ਕਹਿੰਦੇ ਵੀ ਚਲੋ ਨਹੀਂ ਹੋ ਸਕਦਾ ਸੀ, ਏਦਾਂ ਕਰੋ ਤੁਸੀਂ ਇਹਨਾਂ ਦਾ ਜਿਹੜੇ ਜਦੋਂ ਲੰਗਰ ਪਾਣੀ ਦੂਜਾ ਤੀਜਾ ਇਹਨਾਂ ਨੂੰ ਵੱਖਰੇ ਬਿਠਾਰਿਆ ਕਰੋ, ਸਾਡੇ ਨਾਲ ਨਾ ਬਿਠਾਓ। ਕਹਿੰਦੇ ਇਹ ਵੀ ਨੀ ਹੋ ਸਕਦਾ, ਤੇ ਜਦੋਂ ਮਤਲਬ ਜੇਦੀ ਕਰਨ ਲੱਗ ਪਏ ਤੇ ਫੇਰ ਉਹਨਾਂ ਨੇ ਦੱਸ ਦੇ ਕਿਹਾ ਸੀਗਾ ਵੀ ਆਪਣੇ ਇਨਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੋ ਲੋ ਗਰੀਬ ਕਰੋੜ ਪਰੇ ਹੈ। ਤੇ ਔਰ ਵੇਖੋ ਉਹਨਾਂ ਨੂੰ ਪਤਾ ਸੀਗਾ ਵੀ ਇਹ ਤੇ ਰਾਜ ਭਾਗ ਦੇ ਲਾਲਚ ਨੂੰ ਮਤਲਬ ਆਏ ਆ ਤੇ ਇਹਨਾਂ ਤੇ ਭੀੜ ਪਈ ਤੇ ਭੱਜ ਜਾਣਾ, ਤੇ ਜੇ ਆਨੰਦਪੁਰ ਦੇ ਕਿਲੇ ਵਿਚ ਪਹਾੜੀ ਰਾਜ ਹੁੰਦੇ ਜੀ ਮੁਸੀਬਤ ਦੇ ਵਿਚ ਉਹਨਾਂ ਦੇ ਇੱਕ ਮਿੰਟ ਚ ਲੰਮੇ ਪੈ ਜਾਣਾ ਸੀਗਾ ਪਹਿਲਾਂ ਦਿਨ। ਉਹ ਸਿੰਘ ਸੀਗੇ ਉਹਨਾਂ ਦੇ, ਉਹਨਾਂ ਨੂੰ ਪਤਾ ਸੀਗਾ ਵੀ ਇਹੋ ਹੀ ਜਿਹੜੇ ਜਿਹੜੇ ਸ਼ਰਧਾ ਨਾਲ ਪਿਆਰ ਨਾਲ ਮਤਲਬ ਜਿਹੜੇ ਲੜਨ ਵਾਲੇ ਆ ਉਹੋ ਹੀ ਅਖੀਰ ਤੱਕ ਗੁਰੂ ਸਾਹਿਬ ਦੇ ਨਾਲ ਨਿਭੇ ਔਰ ਉਹਨਾਂ ਨੇ ਫਤਿਹ ਪ੍ਰਾਪਤ ਕੀਤੀ। ਵਾਹਿਗੁਰੂ ਜੀ ਕਾ ਖਾਲਸਾ। ਇੱਕ ਬੜਾ ਕਮਾਲ ਦਾ ਨਾ ਬੜਾ ਕਮਾਲ ਦਾ ਨਾਰਾ ਕਹਿ ਲਈ ਇਹਨੂੰ ਜਾਂ ਸਲੋਗਨ ਕਹਿ ਲਓ ਜਾਂ ਮਤਲਬ ਵੇਖੋ ਗੁਰੂ ਸਾਹਿਬ ਦੀ ਜੋ ਕੁਰਬਾਨੀ ਆ ਉਹਨੂੰ ਕੋਈ ਭੁੱਲਿਆ ਨੀ ਤੇ ਉਹਨੂੰ ਕੋਈ ਮਤਲਬ ਉਹਦਾ ਕੋਈ ਮੇਲ ਵੀ ਕੋਈ ਨੀ ਹੈਨਾ
0: ਜੀ। ਬਿਲਕੁਲ ਬਿਲਕੁਲ
1: ਜਿੱਤ ਪ੍ਰਾਪਤ ਉਹਨਾਂ ਦੀ ਹੋਈ ਤੇ ਉਹਨੇ ਕਿਹਾ ਵੀ ਨਹੀਂ ਵੀ ਇਹ ਮੇਰੀ ਜਿੱਤ ਨੀ ਹੈਗੀ, ਇਹ ਜਿੱਤ ਮਤਲਬ ਉਸ ਪਰਮਾਤਮਾ ਦੀ ਵਾਹਿਗੁਰੂ ਦੀ ਆ ਤੇ ਇਹ ਜਿਹੜਾ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਇਹ ਵੀ ਉਹਦਾ ਹੀ ਆ, ਮੇਰਾ ਵਿੱਚ ਕੁਛ ਨੀ। ਸਾਡੇ ਵਰਗਿਆਂ ਦੇ ਕਹਿੰਦੇ ਅੱਜ ਅਸੀਂ ਇਹੋ ਜਿਹੇ ਸਿੱਖ ਹੋ ਗਏ ਸਾਡੇ ਪੈਰ ਥੱਲੇ ਕਿਤੇ ਬਟੇਰਾ ਆ ਜਾਂਦੇ, ਦੋਵੇਂ ਬਾਹਾਂ ਖੜੀਆਂ ਉੱਚੇ ਖਲੋ ਕੇ ਨਾ ਖੋਟੋ ਪਾ ਕੇ ਦੋਵੇਂ ਬਾਹਾਂ ਉੱਚਾ ਮੈਂ ਪਾਲਿਆ ਵਾ ਮੈਂ ਤੀਰ ਮਾਰਤਾ ਵਾ ਮੈਂ ਕਰਤਾ ਮੈਂ ਜੇ ਕਰਤਾ ਵਾ ਹੈਨਾ। ਲੇਕਿਨ ਉਹਨਾਂ ਦਾ ਵੇਖੋ ਉਹਨਾਂ ਨੇ ਸਾਨੂੰ ਸਿਖਾਇਆ ਵੀ ਨਹੀਂ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦਾ ਸਿਹਰਾ ਜਿਹੜਾ ਵਾ ਉਹ ਮਤਲਬ ਤੁਹਾਡੇ ਸਿਰ ਨੀ ਹੁੰਦਾ, ਉਹ ਪਰਮਾਤਮਾ ਕੁਦਰਤ ਦੇ ਸਿਰ ਹੁੰਦਾ। ਬੜਾ ਪਿਆਰੀ
0: ਇਹੋ ਜਿਹਾ ਇਨਸਾਨ ਜਹਾਨ ਤੇ ਨਜ਼ਰ ਮਾਰਿਆ ਕਿਤੇ ਨੀ ਲੱਭਦਾ ਪੁੱਤਰਾਂ ਦੇ ਦਾਨੀ ਵਰਗ।
1: ਬਾਜੋ ਸਾਹਿਬ ਇੱਕ ਬੜੀ ਕਮਾਲ ਦੀ ਗੱਲ ਆ ਵੀ 42 ਸਾਲ ਦੀ ਉਮਰ ਹੋਵੇ ਤੇ ਜੰਗਾਂ ਯੁੱਧਾਂ ਦੇ ਵਿੱਚ ਦਿਨ ਰਾਤ ਚਾਰ ਸਿਰੋਂ ਘੇਰੇ ਥੋੜੇ
0: ਜਿਹੇ ਕਿੰਨਾ ਲਿਖਿਆ ਕਦੋਂ ਲਿਖਦੇ
1: ਕਿੰਨਾ ਸਾਹਿਤ ਔਰ ਸਾਹਿਤ ਐਵੇਂ ਹੀ ਲਿਖਿਆ ਅੱਜ ਤੱਕ ਯੂਨੀਵਰਸਿਟੀ ਜਿਹੜੀ ਗੁਰੂ ਸਾਹਿਬ ਨੇ ਜਫ਼ਰਨਾਮਾ ਲਿਖਿਆ ਉਹ ਫਾਰਸੀ ਭਾਸ਼ਾ ਦੀ ਅੱਜ ਤੱਕ ਨੰਬਰ 1 ਉੱਤਮ ਰਚਨਾ ਮੰਨੀ ਜਾਂਦੀ ਯੂਨੀਵਰਸਿਟੀਆਂ ਚ ਪੜ੍ਹਾਈ ਜਾਂਦੀ ਯੂਨੀਵਰਸਿਟੀ ਚ ਚੇਅਰ ਗੁਰੂ ਸਾਹਿਬ ਦੇ ਨਾਲ।
0: ਇਹੋ ਮੈਂ ਕਦੀ ਕਦੀ ਸੋਚਦਾ ਵੀ ਉਹ ਕਿਹੜਾ ਟਾਈਮ ਉਹਨਾਂ ਨੂੰ ਮਿਲਦਾ ਹੋਏਗਾ ਜਦੋਂ ਰਮਾਨ ਨਾਲ ਰਿਲੈਕਸ ਬਹਿ ਕੇ ਲਿਖਦੇ ਹੋਣਗੇ।
1: ਆ ਸਾਹਿਬ ਛੱਡਣਾ ਵਾਸਤੇ ਬੜਾ ਇੱਕ ਇਕਾਂਤ ਬੜਾ ਸ਼ਾਂਤਮਈ ਇੱਕ ਬੜਾ ਕੋਮਲ ਭਾਵੀ ਜਿਹਾ ਮਤਲਬ ਇੱਕ ਮਾਹੌਲ ਚਾਹੀਦਾ ਹੁੰਦਾ ਸ਼ਾਇਦ ਉਹਨਾਂ ਨੇ ਜੀ ਜੀ ਉਹਨਾਂ ਨੇ ਇੰਨੀਆਂ ਮਤਲਬ ਮੁਸੀਬਤਾਂ ਮੁਸ਼ਕਲਾਂ ਦੁੱਖਾਂ ਦੇ ਹੁੰਦਿਆਂ ਹਨਾ ਇਸ ਚੀਜ਼ ਨੂੰ ਲਿਖਿਆ। ਇਹ ਬੜੀ ਇੱਕ ਮਹਾਨ ਗੁਰੂ ਸਾਹਿਬ ਇਕੱਲੇ ਯੋਧੇ ਨਹੀਂ ਸੀਗੇ ਉਹ ਮਤਲਬ ਇੱਕ ਬੜੇ ਵੱਡੇ ਜਿਹੜੇ ਸ਼ਾਇਰ ਕਵੀ ਲੇਖਕ ਹਨਾ ਸੂਰਮੇ ਦਾਰਸ਼ਨਿਕ ਸੀ ਹਨਾ।
0: ਵੇਖੋ ਛੋਟੇ ਪੁੱਤਰਾਂ ਨੂੰ ਅੱਖੀ ਵੇਖਣਾ ਟੋਟੇ ਹੁੰਦਿਆਂ

0: ਬਿਲਕੁਲ ਦੋਸਤੋ, ਅਸੀਂ ਤੁਹਾਡੇ ਤੋਂ ਸਿਰਫ ਫੋਨ ਕਾਲ ਅਵੇ ਹੀ ਹਾਂ ਤੇ ਅੱਜ ਹੈ ਜੀ ਸੰਡੇ ਤੇ ਅੱਜ ਤੁਹਾਡਾ ਪ੍ਰੋਗਰਾਮ ਹੈ ਦੋਸਤੋ। ਤੁਸੀਂ ਆਣ ਕੇ ਆਪਣੀਆਂ ਰਚਨਾਵਾਂ, ਸ਼ਾਇਰੋ ਸ਼ਾਇਰੀ, ਗੱਲਾਂ ਬਾਤਾਂ ਸਾਡੇ ਨਾਲ ਕਰਨੀਆਂ ਨੇ ਤੇ ਸਾਨੂੰ ਇੰਤਜ਼ਾਰ ਰਹੇਗਾ ਤੁਹਾਡੀਆਂ ਗੱਲਾਂ ਦਾ। ਤੇ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਮੈਨੂੰ ਸਿਰਫ ਇੱਕ ਛੋਟੀ ਜਿਹੀ ਮਿਸ ਕਾਲ ਮਾਰ ਦੇਣੀ ਹੈ ਤੇ ਮੈਂ ਟਰਨ ਬਾਈ ਟਰਨ ਬੈਕ ਤੁਹਾਡੇ ਕੋਲ ਪਹੁੰਚਾਂਗਾ ਤੇ ਤੁਸੀਂ ਆਣ ਕੇ ਆਪਣੇ ਖਿਆਲ, ਭਾਈ ਜੇ ਤੁਸੀਂ ਰਾਈਟਰ ਨਹੀਂ ਡਜ਼ਨਟ ਮੈਟਰ, ਤੁਸੀਂ ਸਾਨੂੰ ਆਪਣੇ ਇਲਾਕੇ ਦੀ, ਆਲੇ ਦੁਆਲੇ ਦੀ, ਜ਼ਮੀਨ ਤੋਂ ਲੈ ਕੇ ਸਤਾਰਿਆਂ ਤੱਕ ਕੋਈ ਗੱਲਬਾਤ ਸਾਡੇ ਨਾਲ 10-15 ਮਿੰਟ ਦੀ ਕਰ ਸਕਦੇ ਹੋ। ਤੇ ਐਸੇ ਤਰ੍ਹਾਂ ਹੀ ਇਹ ਪ੍ਰੋਗਰਾਮ 2 ਘੰਟੇ ਚੱਲੇਗਾ ਤੇ ਮੈਂ ਤੁਹਾਡੇ ਮਿਸ ਕਾਲ ਦੀ ਇੰਤਜ਼ਾਰ ਕਰਾਂਗਾ। ਬਿਲਕੁਲ ਦੋਸਤੋ, ਯੂ ਆਰ ਓਨਲੀ ਫੋਨ ਕਾਲ ਅਵੇ, ਦੈਟ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਬਿਲਕੁਲ ਜੀ, www.parwazradio.com। ਪਰਵਾਜ਼ PARWAZ, ਇਟਸ ਅ ਵਨ ਵਰਡ ਰੇਡੀਓ, ਪਰਵਾਜ਼ ਰੇਡੀਓ, ਐਂਡ ਆਲ ਆਰ ਸਮਾਲ ਵਰਡਸ। ਪਰਵਾਜ਼ ਰੇਡੀਓ ਆਪਣੇ ਪਲੇ ਸਟੋਰ ਤੇ ਜਦੋਂ ਤੁਸੀਂ ਮਤਲਬ ਕਿ ਐਪ ਡਾਊਨਲੋਡ ਕਰੋਗੇ ਤੇ ਬਹੁਤ ਸਾਰੇ ਇਹਦੇ ਨਾਲ ਰਲਦੇ ਮਿਲਦੇ ਰੇਡੀਓ ਜਿਹੜੇ ਨੇ ਉਹ ਤੁਹਾਨੂੰ ਦਿਸਣੇ ਸ਼ੁਰੂ ਹੋ ਜਾਣਗੇ। ਪਰ ਤੁਸੀਂ ਜਿਹਦੇ ਤੇ 2 ਸਪੀਕਰ ਲੱਗੇ ਨੇ, ਯੈਲੋ ਕਲਰ ਦਾ ਲੋਗੋ ਹੈ ਸਾਡਾ, ਉਹ ਸਾਡਾ ਰੇਡੀਓ ਸਟੇਸ਼ਨ। ਆਪ ਤੇ ਤੁਸੀਂ ਸੁਣਦੇ ਹੀ ਹੋ, ਤੁਹਾਡੀ ਮਿਹਰਬਾਨੀ ਹੋਵੇਗੀ ਜੇ ਤੁਸੀਂ ਆਪਣੇ 10-15 ਦੋਸਤਾਂ ਹੋਰਨਾਂ ਨੂੰ ਵੀ ਸਾਡੀ ਐਪ ਡਾਊਨਲੋਡ ਕਰਵਾਓਗੇ, ਐਂਡ ਵੀ ਸ਼ੁਡ ਬੀ ਵੈਰੀ ਗ੍ਰੇਟਫੁਲ ਟੂ ਯੂ। ਪਰਵਾਜ਼ ਉਡਾਨ, ਲਾਟ ਆਫ ਬਰਡ ਫਲਾਇੰਗ ਟੂਗੈਦਰ ਇਜ਼ ਪਰਵਾਜ਼। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਹੱਸਦੀ ਵੱਸਦੀ ਰਹੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਹੱਸਦੀ ਵੱਸਦੀ ਰਵੇ ਇਹ ਦੁਨੀਆ ਕੋਈ ਨਾ ਜੱਗ ਤੇ ਰੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਬਰਸੇ ਮੈਲ ਦਿਲਾਂ ਦੀ ਧੋਵੇ, ਚੁਟਕਲੇ ਹਾਸੇ ਸ਼ਾਇਰੀ ਬਰਸੇ ਮੈਲ ਦਿਲਾਂ ਦੀ ਧੋਵੇ, ਖਿੜਿਆ ਰਹੇ ਚਮਨ ਇਹ ਸਾਡਾ ਮੇਰੀਆਂ ਸ਼ੁਭ ਇਸ਼ਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਰੱਬਾ ਪਰਬ ਤੋਂ ਵੱਡਾ ਜਿਗਰਾ ਬਖਸ਼ਦੇ ਲੰਮੀਆਂ ਕਰਦੇ ਬਾਵਾਂ, ਮੈਂ ਸਾਰੇ ਜੱਗ ਨੂੰ ਯਾਰ ਬਣਾ ਲਾਂ ਤੇ ਜੱਫੀ ਘੁੱਟ ਕੇ ਪਾਵਾਂ, ਮੈਂ ਸਾਰੇ ਹੀ ਜੱਗ ਨੂੰ ਯਾਰ ਬਣਾ ਲਾਂ ਜੱਫੀ ਘੁੱਟ ਕੇ ਪਾਵਾਂ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਜ਼ ਰੇਡੀਓ ਫਰੈਂਕਫਰਟ। ਤੇ ਅੱਜ ਹੈ ਸੱਜਣੋ ਸੰਡੇ, ਹਾਂਜੀ, ਤੇ ਅੱਜ ਤਾਰੀਖ ਹੈ ਜੀ 19 ਅਪ੍ਰੈਲ ਹੋ ਗਈ ਹੈ ਤੇ ਟੈਂਪਰੇਚਰ ਹੈ ਅੱਜ ਜੀ 15, ਕੱਲ 21 ਸੀ, ਕੱਲ ਬਹੁਤ ਖੂਬਸੂਰਤ ਦਿਨ ਸੀ ਤੇ ਅੱਜ ਨਾ ਪਹਿਲਾਂ ਤੇ ਮੀਂਹ ਪਿਆ ਥੋੜਾ ਜਿਹਾ ਤੇ ਹੁਣ ਧੁੱਪ ਵੀ ਲੱਗੀ ਹੈ ਥੋੜੀ ਜੀ, ਅੱਜ ਵੀ ਸੋਹਣਾ ਹੀ ਹੈ ਦਿਨ ਉਦੋਂ, ਪਰ ਕੱਲ ਵਰਗੀਆਂ ਮੌਜਾਂ ਨਹੀਂ, ਸਦਾ ਦਿਨ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ, ਅਸੀਂ ਇੰਜਾਏ ਕਰਦੇ ਹਾਂ ਕੁਦਰਤ ਦੇ ਸਾਰੇ ਦਿਨਾਂ ਨੂੰ, ਹਾਂਜੀ, ਅਸੀਂ ਬਰਫ਼ ਨੂੰ ਵੀ ਇੰਜਾਏ ਕਰਦੇ ਹੁੰਦੇ ਹਾਂ ਜਦੋਂ ਬਰਫ਼ਾਂ ਪੈਂਦੀਆਂ ਜੀ। ਤੇ ਸਾਡਾ ਟੈਲੀਫੋਨ ਹੈ ਜੀ 0049 1714869514 ਹੈ ਜੀ ਸਾਡਾ ਟੈਲੀਫੋਨ ਨੰਬਰ 0049 1714 4869514 ਤੁਸੀਂ ਮੈਨੂੰ ਸਿਰਫ ਇੱਕ ਮਾੜੀ ਜਿਹੀ ਮਿਸ ਕਾਲ ਮਾਰਨੀ ਹੈ ਤੇ ਮੈਂ ਖੁਦ ਹੀ ਤੁਹਾਨੂੰ ਬੈਕ ਟੈਲੀਫੋਨ ਕਰ ਲਾਂਗਾ ਤੇ ਗੱਲ ਇਸ ਤਰ੍ਹਾਂ ਦੋਸਤੋ ਭਾਈ ਸਾਡੇ ਨਾ ਇੱਥੇ ਸ਼ਹਿਰ ਦੇ ਵਿੱਚ ਇੱਕ ਬੜੀ ਪੁਰਾਣੀ ਆਟੋ ਵਰਕਸਟਾਡ ਹੈ ਜੀ ਆਟੋ ਰਾਈਫਨ ਆ ਐਪਸੀਲੋਨ ਸਿੱਕੇ ਬੰਦ ਮੁਰੰਮਤ ਕਰਦੇ ਨੇ ਤੁਹਾਡੀ ਜਿਹੜੀ ਕਾਰ ਹੈ ਕਿਸੇ ਵੀ ਕੰਪਨੀ ਦੀ ਹੋਵੇ ਉਹਦੇ ਵਿੱਚ ਕੋਈ ਵੀ ਡਿਫੈਕਟ ਹੋਵੇ ਜੀ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਜ਼ਰੂਰਤ ਹੀ ਨਹੀਂ ਤੁਸੀਂ ਆਓ ਇਹਨਾਂ ਕੋਲ ਸਿੱਕੇ ਬੰਦ ਤੁਹਾਡੀ ਮੁਰੰਮਤ ਕਰਦੇ ਨੇ ਤੇ ਬਿਲਕੁਲ ਠੀਕ ਵਾਜਬ ਕੀਮਤ ਤੁਹਾਡੇ ਕੋਲ ਲਈ ਜਾਵੇਗੀ ਹਾਂਜੀ ਇੱਕ ਵਾਰੀ ਟੈਸਟ ਕਰਨ ਵਾਸਤੇ ਜ਼ਰੂਰ ਆਓ ਤੇ ਤੁਸੀਂ ਇਹਨਾਂ ਦੇ ਪਰਮਾਨੈਂਟ ਗਾਹਕ ਬਣ ਜਾਓਗੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਮ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਵੇਗਾ ਤੇ ਇਹ ਨੇ ਜੀ ਫਰੀਡਮ ਸਟ੍ਰਾਸੇ 106th ਦੇ ਵਿੱਚ ਹਾਂਜੀ ਤੇ 6th Rye 165 ਮੂਲਹਾਈਮ ਜ਼ਰੂਰ ਇੱਕ ਵਾਰੀ
1: ਹੈਲੋ ਦੋਸਤੋ ਨਮਸਤੇ ਸਲਾਮ ਸਤਿ ਸ੍ਰੀ ਅਕਾਲ ਮੈਂ ਜਗਵੰਤ ਕੀੜਾ ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਅਮਰੀਕਾ ਦੇ ਸਟੇਟ ਨਾਰਥ ਕੈਰੋਲਾਈਨਾ ਦੇ ਸ਼ਹਿਰ ਟੋਰੰਟੋ ਜੀ ਦੋਸਤੋ ਆ ਤੁਸੀਂ ਸੁਣ ਰਹੇ ਹੋ www.parwazradio.com ਖੇੜਾ ਲਾਈਵ ਸ਼ੋ ਜਾਣਕਾਰੀਆਂ ਭਰਪੂਰ ਦੋਸਤੋ ਅੱਜ ਅਸੀਂ ਗੁਰੂ ਰਵਿਦਾਸ ਜੀ ਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਕੁਝ ਜਾਣਕਾਰੀਆਂ ਦੀ ਸਾਂਝ ਪਾਵਾਂਗੇ ਜੀ ਤੇ ਉਹਨਾਂ ਦੇ ਸ਼ਬਦਾਂ ਨੂੰ ਆਵਾਜ਼ ਦੇਣਗੇ ਦਿੱਲੀ ਤੋਂ ਅਰਾਧਨਾ ਸਿੰਘ ਜੀ ਜੋ ਕਿ ਬਹੁਤ ਐਸੇ ਘੱਟ ਸਿੰਗਰ ਹਨ ਗਾਇਕ ਹਨ ਜੋ ਕਿ ਗੁਰੂ ਰਵਿਦਾਸ ਜੀ ਦੇ 41 ਦੇ 41 ਸ਼ਬਦਾਂ ਨੂੰ ਗਾਉਣ ਦੇ ਵਿੱਚ ਮਹਾਰਤ ਹਾਸਲ ਕਰਦੇ ਹਨ ਜੀ ਅਰਾਧਨਾ ਸਿੰਘ ਜੀ ਜੋ ਦਿੱਲੀ ਵਿੱਚ ਰਹਿੰਦੇ ਹਨ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਤੇ ਅੱਜ ਅਸੀਂ ਉਹਨਾਂ ਦੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਕੁਝ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ ਜੀ ਸਾਡੇ ਨਾਲ ਜੁੜ ਚੁੱਕੇ ਹਨ

तुझे सुर की समझ नहीं।

ਦੁਨੀਆਂ ਦੇ ਮਿਹਰਬਾਨ ਦੋਸਤੋ, ਪਰਵਾਜ਼ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ,

ਦਿਲਾਂ ਦੀ ਧੜਕਣ ਵਧਾਉਣ ਵਾਲਾ ਪੱਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ।

ਲਬਾਂ ਤੇ ਹੱਥ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਇਹ ਸਾਰਾ ਕੁਛ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੀ ਆਪ ਇਹ ਹੁਣ ਇੱਕ ਮੰਚ ਰਹਿ ਰਹੇ ਨੇ ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਰ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ।

कुछ और नजर आते हैं बाखुदा शक्ल से जो

Parvaz Radio Frankfurt is one and only one Indian Punjabi radio station in Germany. Of course, Parvaz Radio, bilkul your own radio station. Expose yourself, heart, you see, this wonderful, lovely girl, cinema, with your own experience and watching eyes. ਤੁਸੀਂ ਇਸ ਸੰਸਾਰ ਨੂੰ ਕਿਸ ਤਰ੍ਹਾਂ ਲੈਂਦੇ ਹੋ ਦੋਸਤੋ? ਅਗਰ ਤੁਸੀਂ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ, ਯੂ ਮੋਸਟ ਵੈਲਕਮ। ਸਾਡੇ ਨਾਲ ਕੰਟੈਕਟ ਨਿਊਯਾਰਕ, ਫਰੈਂਕਫਰਟ ਜਾਂ ਇੰਡੀਆ ਦੇ ਵਿੱਚ ਕਰ ਸਕਦੇ ਹੋ, ਅਸੀਂ ਤੁਹਾਡਾ ਵੈਲਕਮ ਕਰਾਂਗੇ। ਪਰ ਤੁਹਾਡੇ ਵਿਚਾਰ ਨਿਊਟਰਲ ਹੋਣੇ ਚਾਹੀਦੇ ਨੇ। ਦੋਸਤੋ, ਅੱਜ ਮੈਂ ਪਹਿਲੇ ਆਵਰ ਵਿੱਚ ਕੋਈ ਖਾਸ ਪ੍ਰੋਗਰਾਮ ਤੇ ਨਹੀਂ ਇਸ ਹਫ਼ਤੇ ਤਿਆਰ ਕਰ ਸਕਿਆ, ਪਰ ਆਪਣੇ ਸਮਾਜ, ਸਰਕਾਰ ਤੇ ਦੇਸ਼ ਦੀਆਂ ਗੱਲਾਂ ਬਾਤਾਂ ਕਰਾਂਗਾ। ਅਗਲੇ ਆਵਰ ਵਿੱਚ ਸਾਡੇ ਵਧੀਆ ਪੱਤਰਕਾਰ ਬਲਬੀਰ ਬੱਬੀ ਜੀ ਹੋਣੀ ਪੰਜਾਬ ਤੇ ਪੰਜਾਬੀ ਇਸ ਦੇਸ਼ ਤੇ ਗੱਲਬਾਤ ਕਰਨਗੇ। ਹਮੇਸ਼ਾ ਜੀ ਪਰ ਮੈਂ ਸੈਂਟਰ ਦੀਆਂ ਗੱਲਾਂ ਕਰਾਂਗਾ, ਉਹ ਸਟੇਟ ਦੀਆਂ ਕਰਨਗੇ। ਵੀ ਆਰ ਓਨਲੀ ਫੋਨ ਕਾਲ ਅਵੇ, ਵੀ ਰਿਸਪੈਕਟ ਯੂ ਐਂਡ ਯੂਰ ਲੀਡਰ, ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਦੋਸਤੋ, ਦੈਟਸ ਦੀ ਬਿਊਟੀ of your lovely radio station. To listen us worldwide, log on www.parvazradio.com. Ji, www.parvazradio, P-A-R-W-A-Z. It's a one word and all are small words. Radio.com. ਆਪ ਤੇ ਤੁਸੀਂ ਸੁਣਦੇ ਹੋ, ਮੈਂ ਤਕਰੀਬਨ ਹਰ ਵਾਰੀ ਰਿਕੁਐਸਟ ਕਰਦਾ ਦੋਸਤੋ ਆਪ ਜੀ ਦੇ ਸਾਹਮਣੇ ਕਿ ਪੰਜਾਂ ਸੱਤਾਂ ਦਸਾਂ ਬੰਦਿਆਂ ਨੂੰ ਸਾਡੀ ਐਪ ਡਾਊਨਲੋਡ ਕਰਵਾਓ, ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ। ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਅਰਜਾ ਜੀ, ਤੁਹਾਡੇ ਕਿਰਦਾਰ ਤੋਂ ਜਨਤਾ ਵਾਕਿਫ ਹੈ, ਐਵੇਂ ਬਿਆਨ ਬਦਲਦੇ ਰਹਿੰਦੇ ਹੋ। ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆਂ, ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ, ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ, ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ, ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ, ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ੍ਹ ਤੇ ਨਹੀਂ ਛੱਡਣਾ, ਰੋਜ਼ ਕੁਝ ਨਵਾਂ ਸਿੱਖੋ,
ਆਪਣੇ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਛ ਨਹੀਂ ਸੋਚਣਾ। ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ ਚ ਕਿੰਨੀ ਤਬਦੀਲੀ ਆਈ ਹੈ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹੜੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ ਤੇ, ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜਿਹੀ ਠੰਡੀ ਹਵਾ ਹੈਗੀ ਹੈ, ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4, 0049-148-69-514। ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਸਾਨੂੰ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਭਾਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ, ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕ ਸਟੱਡ ਹੈ ਜਿਹੜੀ ਫਰੀਡਮ ਸਰਾਸੇ 106th ਫੀਐਸ਼ ਦੇ ਵਿੱਚ ਹੈ। ਤੇ ਤੁਹਾਡੀ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ, ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦੇਣਗੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਆ ਕਿ ਫਰੀਡਮ ਸਰਾਸੇ 106th ਫੀਐਸ਼ 6th ਰਾਏ 965 ਮਿਲਿਆ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ, ਅਸੀਂ ਤਾਂ ਇੱਡੇ ਕੁ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

सो दोस्तों गल इदा है भाई, सोचने वाली गल ए है कि हजारां साल बीत गए ने ते 80 साल सानू आजाद होया नू भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तो पिछले अगे निकल गए, रौला रप्पा बहुत सुनिया पर अंत विच ओही बाबा रामदयाल ते ओही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तो कोठियां ते आ गए हां, और सैकलां तो कारां तो हवाई जहाजां तक पहुंच गए हां। हुण असी चाची नूं आंटी कहिंदे हां, हां जी, ते चाची नूं आंटी कहिंदे हां, ते पानी नूं वाटर कहिंदे हां, असी फुफड़ नूं अंकल कहना शुरू करता असी, तब्दीली नहीं आई है। साडी भाषा बदल गई, लकोकतियां बदल गईयां। जदों खोतियां तो मोटरसाइकलां ते ही आ गए, साडियां नजरां ते अदावां भी बदल गईयां। हर तरह की मशीनरी आ गई, और कंप्यूटर युग आ गया, चारे पासे बदलाव ही बदलाव है। ठीक है प्यारे भारतीयो, ये सारे आविष्कार जेड़े तुसी गिन रहे हो, बदलाव दे जेड़े ने, ये विज्ञान ते पछम दा दिता है। भारतीयो, तुहाडा तां लगभग इहदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उन्हें वो पुछया बाजार विच भी आ फलाना चिट्टा रंग ते ओ जापान आलियां दा हरा रंग उन्हां दा बसंती रंग उन्हां दा, ते झंडे च तुहाडा किहड़ा रंग है भारतीयो? ते भारतीय जिहड़ा जवाब देण लगा कहिंदा झंडे च डंडा किहदा? साडा। हां, झंडे च डंडा तुहाडा। पहलां तां तुसी गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले आविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है। जहाज बना लिया ते उहदे अट्टे लगे ना, जदों उहदी पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि अहीं पैराशूट तों बिना नहीं बहना, की पता स्टूडेंटां ने किदां दा जहाज बनाया ने। सारिआं ने पैराशूट पा लिया, ते प्रिंसीपल अगली सी पायलट दे नाल दी सीट ते बह गया, ते कोई पैराशूट नहीं लिया, कोई गल नहीं, कोई बात नहीं। प्रैस रिपोर्टर भी आए सन इधरों उधरों, ते प्रैस रिपोर्टर ने प्रिंसीपल नूं पुछया, सर पहली वारी जहाज उडाउण लगे ने मुंडे, ते पहली वारी मतलब कि तुहानूं कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उडणा ही नहीं, मैं काहदे वास्ते पैराशूट लै के वां? मैं अपने स्टूडेंटां नूं नहीं जाणदा किदां दे हैगे ने। हां, वड्डी देण नवें नवें आविष्कार जरूर करनगे। एम फिल दियां डिग्रियां, हां जी, पीएचडी दियां डिग्रियां नकली ते नकलां मार के,
ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰਸ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿੱਚ ਵੀ। ਹਾਂਜੀ, ਪਰ ਇੱਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕਰੈਸ਼ ਨਹੀਂ ਕੀਤਾ, ਕੋਈ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ, ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿੱਚ ਨਾ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਾ ਦੀ ਜੰਮਪਾਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ, ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ, ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਂ ਢੀਂ ਜੇ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ? ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ ਕਿੱਥੇ ਟੈਂਟ ਹੈ, ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆਂ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਆ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ? ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲਿਓਂ ਦੀ। ਇੱਕ ਜਪਾਨੀ ਡਾਕਟਰ
ਜਿਹਨੇ ਕਿ 5-6 ਸਾਲ ਡਾਕਟਰੀ ਕਰਦਿਆਂ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਲਛੋ ਕੇ ਇਸ ਨਹੀਂ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਵੱਲ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਅਸੀਂ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਉੱਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਹੀ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਤੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ? ਝੂਠ ਬੋਲਣਾ ਕਿਉਂ ਨਹੀਂ ਛੱਡਦੇ? ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ? ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ ਵਾ? ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ? ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ? ਉਹਨਾਂ ਨੇ ਤਾਂ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ? ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ? ਉਹ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ? ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋਗਾਰਤ, ਬਾਦੇ ਅਮਨੀ, ਲੜਾਈ ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ? ਕੋਈ ਕੀ ਹੋਇਆ ਉੱਥੇ? ਇਹ ਕੁੱਟਮਾਰ ਤੇ ਕਿੱਧਰ ਬਲਡੋਜ਼ਰ ਤੇ ਪਤਾ ਨਹੀਂ ਕੀ ਯਾਰ? ਧਾਰਮਿਕ ਲਫੜੇ, ਛੂਆਛਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ? ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, ਇੱਕ ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ? ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ? ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ? ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ? ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ।
ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਵੇ, ਅਸੀਂ ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਂ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪਣੀ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲਾਂ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਏ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਤਾਂ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ ਸਿਰਫ, ਗਰਮੀ ਤੇ ਠੰਡ, ਔਰ ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਅਸੀਂ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿੱਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ? ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ?
ਓਏ ਪਖੰਡੀਓ ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ ਸਾਹ ਲੈਂਦੇ ਆ ਸਾਡੇ ਜਿਹੜੇ ਵਿਦਵਾਨ ਨੇ ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ ਹਾਂਜੀ ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ ਚੰਗਾ ਮੂੰਹ ਅੱਡ ਕੇ ਆਲੇ ਜਿੱਡਾ ਹਾਂਜੀ ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋ ਗਿਆ ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ ਓ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ ਉਹ ਕਿਸੇ ਧਾਰਮਿਕ ਜਗ੍ਹਾ ਲਾਗੋ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸਾਹਿਬ ਦੀ ਡਾਕਾ ਵੱਜ ਗਿਆ ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਿਲ ਕਰਦੇ ਹੋ ਡਾਕੇ ਦੇ ਵਿੱਚ ਧਾਰਮਿਕਤਾ ਵੀ ਇੰਤਹਾ ਹੈ ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ ਅਸੀਂ ਉਹਦੇ ਤੋਂ ਮਰ ਸਕਦੇ ਹਾਂ ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ ਇਹ ਕਿੱਧਰ ਦੀ ਧਾਰਮਿਕਤਾ ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ ਪਹਿਲਾਂ ਪੂਜਾ ਪਾਠ ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ ਉਹ ਕਾਰ ਦੇ ਅੱਗੇ ਧੂਫ ਮੋਟਰਸਾਈਕਲ ਦੇ ਅੱਗੇ ਧੂਫ ਟਰੈਕਟਰ ਅੱਗੇ ਧੂਫ ਗਲਾਂ ਚ ਭਰਨੇ ਬਾਬਾ ਅਰਦਾਸਾਂ ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ ਹਾਂਜੀ ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ ਕਈਆਂ ਤੇ ਵੱਜਾ ਮੈਂ ਇੱਕ ਦੇ ਹੀ ਵੇਖਿਆ ਸੀ ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ ਨੋਟਾਂ ਦੇ ਢੇਰ ਲੱਗੇ ਨੇ ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰਨ ਲਿਆ ਗੁਰਦੁਆਰਿਆਂ ਦਾ ਵੀ ਇਹੋ ਹੀ ਹਾਲ ਹੈ ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ ਉਹ ਗੋਲਕ ਤੋਂ ਹੀ ਚੱਲਦੀਆਂ ਨੇ ਪੈਸੇ ਤੋਂ ਹੀ ਚੱਲਦੀਆਂ ਨੇ ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚਨਾਂ ਦਾ ਇਤਿਹਾਸ ਪੜ੍ਹੋ ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਓਏ 1947 ਨੂੰ ਚੇਤੇ ਕਰੋ ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਅਡਰੈਸ ਕਰ ਰਿਹਾ 1947 ਨੂੰ ਚੇਤੇ ਕਰੋ ਕਾਫਰੋ ਬੇਕਸੂਰ ਬੱਚਿਆਂ ਔਰਤਾਂ ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ ਉਹਨਾਂ ਦਾ ਕਸੂਰ ਕੀ ਸੀ ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ ਇਹ ਕਿੱਧਰ ਦੀ ਬਹਾਦਰੀ ਹੈ ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ ਪੰਜ ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਤੁਸੀਂ ਕਦੀ ਗੱਲਬਾਤ ਕੀਤੀ ਹੈ ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ ਕੀ ਜਾਂਦਾ ਸਾਡਾ ਦੋਵੇਂ ਪਾਸੇ ਜ਼ੁਲਮ ਹੋਇਆ ਸੀ ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ ਇਹ ਸ਼ਰਮ ਵਾਲੀ ਗੱਲ ਹੈ ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ ਸਿਰਫ ਤਬਦੀਲੀ ਹੋਣ ਰਹੀ ਸੀ ਚੈਕੋਸਲਵਾਕੀਆ ਦੀ ਵੀ ਤਬਦੀਲੀ ਆ ਸਾਡੇ ਹੁੰਦਿਆਂ ਹੀ ਹੋਈ ਹੈ ਨਾ ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ ਪਰ ਇੰਨੀ ਅਕਲ ਸਾਡੇ ਕੋਲ ਹੋਵੇ ਘਰ ਘਰ ਜਗਰਾਤੇ ਕੀਰਤਨ ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ ਕੁੰਭ ਵਰਗੇ ਮੇਲੇ ਲੱਖਾਂ ਵੇਲੜ ਇਹ ਲੱਖਾਂ ਵੇਲੜ ਕਿਤੇ ਕੰਮ ਕਰਦੇ ਹੋਣ ਨਾ ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ ਅੱਜ ਜਿੱਡੇ ਫਿੱਟੇ ਲੋਕ ਵੇਲੜ ਨੇ
ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਡਏ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਨਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਇੱਕ ਵਲੇਕ ਅੱਗੇ ਕਰਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ ਰੋਜ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ ਖਾ ਮਖਾ ਸਾਧਾਂ ਨੇ ਹਾਂਜੀ ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ ਬਜੁਰਗਾਂ ਨੂੰ ਸੌਣ ਨਹੀਂ ਦਿੰਦੇ ਜਾਨਵਰਾਂ ਨੂੰ ਇਹੀ ਤੇ ਹੀ ਫੇਰੀ ਜਾਂਦੇ ਨੇ ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ ਸਾਡੀ ਧਾਰਮਿਕਤਾ ਦਾ ਘੁੱਟਮਾਰ ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ ਜੇ ਕਰਦੇ ਹੋ ਤੇ ਫਿਰ ਪਖੰਡੀਓ ਧਰਮ ਅਪਣਾਓ ਵੀ ਧਾਰਮਿਕ ਬਣੋ ਵੀ ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੇਂਜ ਕਰਦੇ ਹੋ ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ ਹਥਿਆਰੇ ਹੋ ਤੁਸੀਂ ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ ਰਾਤ ਦਿਨ ਨਾ ਲੈਣ ਵਾਲੇ ਹੋ ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ ਨਰਕ ਸਵਰਗ ਦੇ ਭੰਬਲ ਭੂਸੇ ਨੇ ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ ਹੈਰਾਨੀ ਦੀ ਗੱਲ ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ ਸਵਰਗ ਨਰਕ ਇੱਥੇ ਹੀ ਹੈ ਸੱਜਣੋ ਆ ਜਿੰਨੇ ਵੀ ਵੈਸਟਰਨ ਦੇਸ਼ ਨੇ ਸਾਰੇ ਦੇ ਸਾਰੇ ਤਰੱਕੀ ਚ ਨੇ ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ ਆਹ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ ਆਹ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ ਜਿਹਨੇ ਦੁਨੀਆਂ ਤੇ ਰਾਜ ਕੀਤਾ ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਭੁੱਖਮਰੀ ਇੱਥੇ ਹੁੰਦੀ ਸੀ ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ ਮੈਂ ਹਿੰਟ ਹੀ ਦੇ ਸਕਦਾ ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ ਇੱਥੋਂ ਦੇ ਇੰਗਲੈਂਡ ਦੇ ਯੂਰਪ ਦੇ ਨੇ ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿੱਚ ਏਸ਼ੀਅਨ ਲੋਕਾਂ ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ ਜਿਹੜਾ ਕਿ ਸੱਚ ਨਹੀਂ ਹੈਗਾ ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਵਾਸੀ ਨੇ ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ ਹੈ ਐਜੂਕੇਟ ਹੋਣਾ ਪੈਂਦਾ ਵਾ ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ ਪਹਿਲਾਂ ਇਹ ਆਪਣੇ ਘਰ ਚ ਤਕੜੇ ਹੋਏ ਸਨ ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ ਉਹ ਆਪਣੇ ਆਪ ਚ
ਬੜਾ ਯਾਰ ਮਿਹਨਤੀ ਨੇ ਲੋਕ, ਵਿਸ਼ਵਾਸ ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿੱਚ ਵੀ ਮੈਂ ਦੇਖਿਆ ਜਿੱਦਾਂ ਦਾ ਸਾਨੂੰ ਜਿਨ੍ਹਾਂ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ, ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਪਾਨ ਵਾਲੇ 90%

ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ। ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿਚ ਵਰਕ ਇਜ ਵਰਸ਼ਿਪ ਹੈ, ਇੰਡੀਆ ਵਿਚ ਵਰਸ਼ਿਪ ਇਜ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ ਫਿਰ ਵਰਸ਼ਿਪ ਇਜ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀਆਂ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ? ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਠੀਕ ਹੈ 700 ਠੀਕ। ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜੇ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ ਕੇ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ। ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ ਤੇ ਅੱਜ ਕੱਲ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲਿਆ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਹ ਨਹੀਂ ਦੇ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਹਾਂ ਅਸੀਂ ਵੀ, ਸਾਨੂੰ ਚੌਲ ਦਾਲ ਮੁਲਕ ਦਿਓ ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ, ਇੱਕ ਕਮਰੇ ਦੇ ਵਿੱਚ ਮੰਦਰ ਹੈ ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਰਾ ਗਾਉਣ ਸ਼ਲੋਕ, ਮਨ ਮੰਦਰ ਵਿੱਚ ਜੋਤ ਜਗੀ ਨਾ ਕਰ ਦੀਪਕ ਮਾਲਾ ਗਾਉਣ ਸ਼ਲੋਕ, ਵਰਜਣ ਟੱਲੀਆਂ ਖੜਕਣ ਛੈਣੇ।

0: ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ ਰਾਤ ਨੂੰ ਵੀ ਪੂਜਾ ਦਿਨੇ ਵੀ ਪੂਜਾ ਜਾਂ ਪਾਠ ਤੇ ਮਾਨ ਵਿਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਨੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਦ ਦਰਜੇ ਦੇ ਇਮਾਨਦਾਰ। 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨਹੀਂ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿਚ। ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ। ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ। ਆਹ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ ਹੈ। ਕੋਈ ਕੰਮ ਵੱਡਾ ਛੋਟਾ ਨਹੀਂ। ਬਾਜ਼ਾਰ ਵਿਚ ਜਾਓ, ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ ਸੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਵੀਰ ਬਾਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ, ਟਾਈਮ ਤਾਂ ਦੇਖੋ ਜੀ, ਫਿਰ
0: ਵੇਟ 2 ਮਿੰਟ ਵੇਟ ਕਰ ਲਓ, 5 ਮਿੰਟ ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚੋਂ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ 2-2, 3-3 ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸੱਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿਚ 2-2, 3-3 ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ ਤੇ ਧਾਰਮਿਕ ਅਸੀਂ ਹੈ ਹੀ ਨਹੀਂ। ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿੱਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ, ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਆ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਜੀ ਬੱਬੀ ਜੀ ਆਪ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਚ।
1: ਮੇਰੇ ਵੱਲੋਂ ਪ੍ਰਵਾਸ ਰੇਡੀਓ ਜਿਹੜਾ ਜਰਮਨ ਦੇ ਸਾਡੇ
0: ਜੀ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰਾਜੀ ਖੁਸ਼ੀ ਹੋ ਬਲਬੀਰ ਜੀ। ਅੱਜ ਵੈਦਰ ਕਿੱਦਾਂ ਦਾ ਅੱਜ ਇੰਡੀਆ ਦੇ ਵਿਚ?
1: ਵੈਦਰ ਗਰਮੀ ਹੋ ਗਈ ਜੀ ਪੂਰੀ।
0: ਅੱਛਾ ਪੂਰੀ ਗਰਮੀ ਹੋ ਚੁੱਕੀ ਹੈ।
1: ਬੀਤੇ ਮੌਸਮ ਠੰਡਾ ਵੀ ਹੋ ਜਾਂਦਾ।
0: ਅੱਛਾ ਅੱਛਾ ਅੱਛਾ ਠੀਕ ਹੈ ਤੇ ਕਣਕਾਂ ਕੁਣਕਾਂ ਸਭ ਸਾਂਭੀਆਂ ਗਈਆਂ ਨੇ? ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ।
1: ਅੱਜ ਮੈਨੂੰ ਇਹ ਸੀ ਮੈਂ ਲਾਈਵ ਚਲਾ ਰਿਹਾ ਸੀ ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ ਠੀਕ ਠੀਕ
1: ਹਾਂ ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ ਉਸ ਤੋਂ ਦਿਨ ਆਏ ਸੀ ਵੀ ਜਦੋਂ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਖਿਡਵਾਨ ਆ ਉਹ ਆਪਾਂ ਸਾਂਝੀ ਕਰਦੇ ਹਾਂ।
0: ਠੀਕ ਠੀਕ ਠੀਕ ਠੀਕ
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ ਮਿਹਰਬਾਨੀ।
1: ਤੁਸੀਂ ਦਰਦੀ ਹੋ ਪੰਜਾਬ ਦੇ ਦਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿਚ ਮਨਾਈ ਜਾਂਦੀ ਹੈ।
0: ਅੱਛਾ
1: ਤੁਹਾਡੇ ਜਨਮ ਦਿਨ ਮਨਾਈ ਗਈ ਆ ਹੋਰ ਵੀ ਮਨਾਈ
0: ਜੀ ਜੀ
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ। ਨਹੀਂ ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੁੰਦੀ ਆ ਤੇ ਵਿਧਾਨ ਸਭਾ ਨਹੀਂ ਜੁੜਦੀ। ਉਸ ਮੌਕੇ ਦੇ ਉਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਅੱਗੇ ਮੱਦਾਂ ਜੁੜਦੀਆਂ ਨੇ ਤੇ ਪ੍ਰਮੁੱਖ ਜਿਹੜੀ ਚੱਲ ਰਿਹਾ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਪੰਜਾਬ ਕਿਤੇ ਵੀ ਆਇਆ ਉਹ ਚੱਲ ਰਹੀ ਹੈ ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆਂ ਦੇ ਵਿਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਥ ਸਿੱਖ ਜੋ ਵੀ ਨੇ ਜਿਹੜੇ ਹਿੰਦੂ ਕੁਝ ਵੀ ਨੇ ਉਹਨੇ ਦੇਖ ਰਹੇ
0: ਨੇ
1: ਇਸ ਸੰਬੰਧ ਵਿਚ ਮੇਰੇ ਨਾਲ ਮਾਛੋਵਾਲਾ ਸਾਹਿਬ ਤੋਂ ਪੰਜਾਬ ਟਾਈਮ ਨੇ ਜਲੰਧਰ ਦੇ ਮਤਲਬ ਕਿ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਪ੍ਰੋਗਰਾਮ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਨੇ
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ ਗੱਲਬਾਤ ਫਿਰ ਆਪਾਂ ਜਾਰੀ ਰੱਖਾਂਗੇ।
0: ਹੈਲੋ
2: ਹੈਲੋ
0: ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ ਸਰਦਾਰ ਜਗਰੂਪ ਸਿੰਘ ਜੀ ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ ਥੈਂਕ ਯੂ ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ ਪੰਜਾਬ ਦੀ ਗੱਲ ਕਰ ਰਹੇ
0: ਹਾਂ ਤੁਹਾਨੂੰ
2: ਪੂਜੇ ਬੈਠ ਕੇ
0: ਠੀਕ ਹੈ ਜੀ ਮਿਹਰਬਾਨੀ
2: ਥੈਂਕ ਯੂ ਸਰ ਥੈਂਕ
0: ਯੂ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸ੍ਰੀ ਗੁਰੂਪ ਸਿੰਘ ਜੀ?
2: ਸਰ ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਏ ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਇਹ ਸਭ ਲੰਬੇ ਸਮੇਂ ਤੋਂ ਗੱਲ ਸੀ 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ ਹਾਲਾਂਕਿ ਇਹ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ।
0: ਅੱਛਾ
2: ਤੇ ਉਸ ਤੋਂ ਬਾਅਦ ਇਸ ਨੂੰ ਲਾਗੂ ਹੋਇਆ ਨਹੀਂ ਲਾਗੂ ਹੋਇਆ ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ ਚਾਹੇ ਬਰਗਾੜੀ ਕਾਂਡ ਆ ਚਾਹੇ ਬਹਿਬਲ ਗੱਲਾਂ ਕਾਂਡ ਆ ਜਾਂ ਹੋਰ ਨੇ ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ 16 ਮਾਰਚ 2022 ਨੂੰ ਆਈ ਪਹਿਲਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇੱਕ ਸਮਾਣਾ ਸ਼ਹਿਰ ਪੈਂਦਾ ਜੀ ਤੇ ਉੱਥੇ ਇੱਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ
0: ਜੀ
2: ਤੇ ਉੱਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ ਵੀ ਬੇਅਦਬੀ ਕਰਨ ਵਾਲੇ ਜਿਹੜੇ ਇਨਸਾਨ ਨੇ ਉਹਨਾਂ ਸੰਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
0: ਜੀ ਹੋਣਾ ਚਾਹੀਦਾ
2: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੁਰਗਾਜਪੁਰੀ ਵੀ ਪਹੁੰਚੇ ਸੀ ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ ਐਤਵਾਰ ਸੀ ਵੈਸੇ ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ ਜੋ ਕਾਨੂੰਨ ਬਣਾਉਣ ਸਬੰਧੀ ਤੇ ਵਿਦਨ ਏ 3 ਜਾਂ 4 ਡੇ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉੱਪਰ ਤੇ ਉਹ ਕਾਨੂੰਨ ਬਣ ਗਿਆ ਜੀ ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ
0: ਚੰਗੀ ਗੱਲ ਹੈ
2: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ ਅੱਜ ਵਾਪਸ ਚਾਰੇ ਤਖ਼ਤ ਤਿੰਨੇ ਤਖ਼ਤ ਜੋ ਪੰਜਾਬ ਵਿਚ ਉਹਨਾਂ ਤੋਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਕਿ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜੇ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਇਹ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ
0: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ
2: ਉਹ ਕੁਛ ਮਦਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਊਗੀ ਤਾਂ ਮੈਨੂੰ ਲੋਕ ਚੁੱਕਣਗੇ ਮੈਨੂੰ ਪੁਲਿਸ ਚੁੱਕੂਗੀ ਆ ਕੇ ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ ਚਲੋ ਉਹਨਾਂ ਦਾ ਮਾਇਆ ਵੀ ਬਿਰਦ ਵੀ ਹੋ ਗਿਆ ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੜ ਦਈਆਂ ਰੱਖਦੇ ਆ ਕਿ ਜੇ ਮੈਂ ਪੱਗ ਬੰਨੀ ਆ ਪੱਗ ਦੀ ਰਾਖੀ ਮੇਰੀ ਡਿਊਟੀ ਆ ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ
0: ਬਿਲਕੁਲ
2: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਝ ਗਲਤ ਆ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ ਜੋ ਪੰਥ ਨੇ ਕਰਨਾ ਕਰ ਲਵੇ ਪੰਥ ਸਾਰਾ ਮੇਰੇ ਨਾਲ ਆ ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ ਤੇ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ ਇੱਕ ਕੈਬਨਿਟ ਮਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ ਉਹਨਾਂ ਦੇ ਈਡੀ ਦੀ ਰੇਡ ਪਈ ਆ ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀ ਤਿੱਖੇ ਬਿਆਨਾਂ ਦੇ ਵਿਚ ਨੇ ਪਰ ਉਹ ਜਿਵੇਂ ਕਹਿੰਦੇ ਵਨ ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਉਹਨਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ ਸੰਤ ਮੈਂਬਰ ਰਾਜ ਸਭਿਆ ਦੇ ਗਏ ਨੇ ਛੱਡ ਕੇ ਇਹਨਾਂ ਨੂੰ ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ ਉਹਨਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ
0: ਅੱਛਾ ਇਹ ਮਤਲਬ
2: ਕੁਛ
0: ਬਲਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ।
2: ਜੀ ਜੀ ਸਰ, ਸੀ ਐਮ ਹਾਊਸ ਦੇ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨਹੀਂ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰ ਪੁੱਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਹਨਾਂ ਦਾ ਕੌਨਫੀਡੈਂਸ ਆ, ਜਿਹੜਾ ਉਹਨਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਹਨਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ, ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ, ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਏਪਨ ਆਏ ਬਹੁਤ ਵੱਡੀ ਪੱਧਰ ਤੇ। ਸਰ ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
0: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ,
2: ਸਰ ਕੋਸ਼ਿਸ਼ ਕਰੋ ਦੇਖਾਂਗੇ,
0: ਬਾਅਦ ਦੇਖਾਂਗੇ ਜ਼ਰੂਰ।
2: ਜੀ ਜੀ ਜੀ ਜੀ ਜੀ ਹੋਰ ਪੁੱਛਾ, ਕੋਈ ਸਵਾਲ ਦੱਸੋ।
0: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆਪ ਆਪਣੇ।
2: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ, ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਲਈ ਇਹ ਕਾਨੂੰਨ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਚੜ੍ਹਦਾ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਇਹ ਘੋਸ਼ਿਤ ਕੀਤਾ ਗਿਆ।
0: ਠੀਕ ਹੈ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ।
2: ਥੈਂਕ ਯੂ, ਥੈਂਕ ਯੂ ਸਰ, ਥੈਂਕ
0: ਯੂ, ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
1: ਹਾਂਜੀ, ਪ੍ਰਕਾਸ਼ ਦੇਵ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ।
0: ਜੀ ਥੈਂਕ ਯੂ, ਥੈਂਕ ਯੂ ਵੈਰੀ ਮਚ।
1: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦੇ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
0: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾ ਕਰਾਂ, ਫਿਰ ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
1: ਉਹ ਕੋਈ ਗੱਲ ਨਹੀਂ,
0: ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ, ਤੇ ਫਿਰ ਮੈਂ ਆਪਣੇ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਬੱਬੀ ਜੀ ਕਿਸੇ ਹੋਰ ਨੂੰ, ਮੇਰਾ ਖਿਆਲ ਹੈ ਨਹੀਂ, ਜਿਹੜੀ ਕੱਟੀ ਗਈ ਹੈ ਆਪਣੀ, ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ। ਬੱਬੀ ਜੀ ਲਾਈਨ ਕੱਟੀ ਗਈ ਸੀ।
1: ਹਾਂਜੀ,
0: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ, ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
1: ਹੈਲੋ
0: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ। ਹੋ ਜਾਂਦਾ, ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬੱਬੀ ਜੀ ਲਾਈਨ ਫੇਰ ਕੱਟੀ ਗਈ ਸੀ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ।
1: ਹੈਲੋ
0: ਬੱਬੀ ਜੀ, ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ।
1: ਹੈਲੋ,
0: ਹਾਂਜੀ ਹਾਂਜੀ,
1: ਹੈਲੋ,
0: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹੈ। ਹੈਲੋ ਹੈਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ, ਇਧਰੋਂ ਸਭ ਕੁਝ ਫਸਟ ਕਲਾਸ ਚੱਲਣ ਡਿਆ।
1: ਹੈਲੋ ਜੀ
0: ਬੱਬੀ ਜੀ, ਮੇਰੀ ਬਸ ਅੱਜ ਤੇ ਭਾਈ ਡਰਾਮਾ ਹੀ ਹੋਣ ਡਿਆ ਕੋਈ। ਮੈਂ ਨਾ ਇੱਕ ਗਾਣਾ ਲਾ ਦਿੰਦਾ ਤੇ ਜਿੰਨੀ ਦੇਰ ਇਹਨਾਂ ਨਾਲ ਆਵਾਜ਼ ਨਹੀਂ ਨਾ ਮੇਰੀ ਸੈਟਿੰਗ ਹੋ ਜਾਂਦੀ ਓਨੀ ਦੇਰ ਫਿਰ।
1: ਹੈਲੋ ਜੀ
0: ਬੱਬੀ, ਹੈਲੋ ਜੀ, ਹੇ ਕਿੱਥੇ ਹੈਲੋ ਬੱਬੀ ਜੀ, ਸੁਣ ਰਹੇ ਹੋ ਮੈਨੂੰ ਬੱਬੀ ਜੀ? ਤੁਹਾਡੀ ਆਵਾਜ਼ ਜਿਹੜੀ ਹੈ ਨਾ ਉਹ ਮੁਕੇਸ਼ ਪਾਗਲ। ਦੋਸਤੋ ਸਾਡਾ ਨਾ ਕੰਟੈਕਟ ਨਹੀਂ ਹੋ ਰਿਹਾ ਆਪਸ ਵਿੱਚ, ਤੇ ਮੈਂ ਉਨੀ ਦੇਰ ਗਾਣਾ ਲਾ ਗਾਣਾ ਲਾ। ਬੱਬੀ ਜੀ ਸੁਣ ਰਹੇ ਹੋ ਮੈਨੂੰ?

ਰਹੀ ਹੈ, ਉਹਨਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੌਰੀ, ਮੈਂ ਤੁਹਾਡੇ ਨਾਲ ਕੁਛ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ ਹੋਰ

पसीना प्रेम का राग पुराना पुराना पुराना है। जमला पगला दीवाना।

0: सो दोस्तों मैं माफी चाहना हां कि साडी गलबात बबी जी हुणां नाल नहीं हो सकी क्योंकि कुछ टैक्नीकल प्रॉब्लम करके मेरे वाल टैक्नीकल प्रॉब्लम नहीं कोई आई उन्हां दी कॉल जिहड़ी सी उह कुछ सैकंड विच ही बंद हो जांदी सी ते उधर कोई टैक्नीकल पर चलो एनी हाउ हो सकदा मैं अपनी गलबात चालू रखदा ते विच विच ना गाना भी कोई ना कोई तुहानू तुहाडा एंटरटेनमेंट भी करदा रहांगा अपना टाइम मैं पूरा करदा मैं दोस्तों गलबात कर रहा सी भारतीयां दे पखंड पुणे ते एक्टर पुणे ते अपने समाज दा जिहड़ा दुखांत है जिहड़ा जिहड़ा रूप सानू पसंद नहीं उहदे उत्ते मेरी गलबात चल रही सी ते उहनू ही मैं थोड़ा जिहा अगे वधाउणा जिहड़े मेरे 15-20 मिनट रह गए ने मैं अज कर लिया सी कि साडा ना जिहड़ा मतलब कि पुलिस वालियां तो गल मेरे खत्म कीती सी कि देखो पुलिस साडी जिहड़ी पुलिस है असी कोई क्राइम करदे आ जां भारतीय नागरिक कोई भी कोई क्राइम करदा है ते उहदी सजा उहनू मिलनी चाहीदी है जुर्माना उहनू होना चाहीदा है पर साडे जिहड़े अधिकारी ने पुलिस अधिकारी उह बहुत गंदियां गालां मावां भैणां दीआं कढ़दे ने बाजार दे विच लागों दी लेडीज वी लंघ रहीआं हुंदीआं ने बेशर्मी दे तरीके दे नाल इह पुलिस दा किहड़ा स्टाइल है डिसिपलिन दा किहड़ा तरीका है इह ते बदतमीजी दी इंतहा है कि असीं जिहदे कोल कोई कानून भंग होया है उह भैण जां मां दा की कसूर है ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਾਰ ਲੱਗੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੱਢਣੀ ਕਿਉਂ ਲਿਆ ਗਾਲਾਂ ਉਹਦੇ ਨਾਲ ਸਿੱਧੀ ਗੱਲਬਾਤ ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ ਇਹ ਸ਼ਰਮ ਵਾਲੀ ਗੱਲ ਹੈ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਲਿਆ ਕਿ ਏ ਤੋਂ ਲੈ ਕੇ ਜੈਡ ਤੱਕ ਹੀ ਹੈ ਪਰ ਇਹ ਦੀ 99% ਠੱਗ ਚੋਰ ਉਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ ਸ਼ਾਇਦ ਉਹ ਵੀ ਇਹਨਾਂ ਲਵੇਖ ਕੇ ਇਹਨਾਂ ਵਰਗੇ ਹੋ ਗਏ ਨੇ ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ ਹਰ ਮਹੱਲੇ ਚ ਗੁਰਦੁਆਰਾ ਹੈ ਐਂ ਲੱਗਦਾ ਅਸੀਂ ਧਰਮ ਨੂੰ ਬੜੇ ਹੀ ਸਮਰਪਿਤ ਲੋਕ ਹਾਂ ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ ਉਹਦੇ ਕਮਰੇ ਚੋਂਦੇ ਨੇ 2-4 ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ ਨਲਕਾ ਹੀ ਠੀਕ ਨਹੀਂ ਕਰਵਾਏਗਾ ਇਹ ਸਰਕਾਰਾਂ ਦੇ ਕੰਮ ਹੈ ਹਾਂਜੀ ਕੋਈ ਟੋਇਲਟ ਨਹੀਂ ਬਣਵਾ ਕੇ ਦੇਵੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਬਲਕਿ ਕੋਈ ਪੱਖਾ ਹੀ ਲਵਾ ਦੇ ਜੇ ਪੱਖਾ ਖਰਾਬ ਹੋ ਜੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ ਸਰਕਾਰ ਹੀ ਕਰੇ ਜੋ ਕੁਝ ਕਰੇ ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ ਬਾਕੀ ਖਰਚਾ ਛੱਡੋ ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ ਚਾਰ ਪੰਜ ਮੈਰਿਜਾਂ ਦੇ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ, ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਦ ਵਿਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਵੀਹ ਪ੍ਰਾਈਵੇਟ ਬਾਡੀ ਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਟੇਨਾਂ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀ ਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀ ਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀ ਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀ ਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ, ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ, ਉਹ ਭੁੱਖੇ ਨੰਗੇ ਕੱਦ ਦੇ ਬਦਮਾਸ਼ ਪਤਾ ਨੀ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਨੀ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ। ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਆ ਇਹਦੇ ਕੋਲ। ਓਏ, ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਓਏ ਰਲ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬਾਬਿਆਂ ਨੇ ਤਾਂ ਗਾਂਧੀ ਬਣਿਆ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ, ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਹੀ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰ ਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਜਿਤਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ ਨੇ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲਿਓ ਤੁਸੀਂ, ਰੱਬ ਤੋਂ ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ, ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋਵੇ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਹੀ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਦਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਿਓ, ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ, ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਇੱਦਾਂ ਦੇ ਸਨ, ਹੁਣ ਵੀ ਇੱਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਨ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜ਼ਮਾਨੇ ਨੇ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਤਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ ਓਏ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾਤਾ ਤੁਸੀਂ? ਕੋਈ ਰੱਬ ਬਣਾਤਾ ਜਿਹਦੀ ਪੂਜਾ ਕਰਨ ਰਹੇ ਹੋ? ਹੱਥੀਂ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ। ਭਾਵੇਂ ਟੈਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੇ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਭੀ ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ ਵਾ? ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਵੇਂ ਹੋ ਜਾਏਗਾ? ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟੱਲ ਪੱਕੀ ਪਕਾਈ ਗੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਜੀ। ਝੂਠ ਬੋਲੇ ਕੌਆ ਕਾਟੇ, ਤੁਸੀਂ ਸੁਣਿਆ ਕਦੀ ਕਿ ਮਤਲਬ ਜੀ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਹੋਰ ਸੁਣਾਉਂਦੇ ਹਾਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਝੂਠ ਬੋਲੇ ਕੌਆ ਕਾਟੇ। ਤੁਸੀਂ ਸੁਣਿਆ ਕਦੀ ਕਿ ਮਤਲਬ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੌਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ।

ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ਼ ਦ ਵਨ ਐਂਡ ਓਨਲੀ ਵਨ ਇੰਡੀਅਨ ਰੇਡੀਓ ਸਟੇਸ਼ਨ ਇਨ ਜਰਮਨੀ। ਆਫਕੋਰਸ ਪ੍ਰਵਾਸ ਰੇਡੀਓ, ਬਿਲਕੁਲ ਦੋਸਤੋ, ਪ੍ਰਵਾਸ ਰੇਡੀਓ ਇਜ਼ ਯੋਰ

आज भी दुनिया दे मेहरबान दोस्तों ते परवाज रेडियो फ्रैंकफर्ट दे खूबसूरत स्रोतियों ए मोहब्बत दा पैगाम देन वाला दोस्ती अते भ्रातरी भाव दियां खुशबुआं खिलारदा आप सब दी जिंदगी दे खेड़ियां च वाधा करदा खूबसूरत लबां ते हासे खिलारदा आप दी सोच दियां खिड़कियां खड़का के आ सजनों दिलां ते दस्तक देन वाला तुहाडे दिलां दी धड़कन वधाउण वाला भाखदे मसले लिआउण वाला पंजाब दी सैर करवाउण वाला हक सच दे ढोल वजाउण वाला कईयां मथियां ते तिउड़ियां लबां ते हासे लिआउण वाला तुहाडी सोच च भड़थू पाउण वाला ते खरियां खरियां सुणाउण वाला पंजाब अते पंजाबियत दा पहरेदार मिठे बोलां नाल लैस आप दे दिलां ते राज करन वाला ए है जी परवाज रेडियो फ्रैंकफर्ट। जी हां, परवाज रेडियो फ्रैंकफर्ट इज वन एंड ओनली वन इंडियन पंजाबी रेडियो स्टेशन इन जर्मनी। ऑफ कोर्स परवाज रेडियो बिल्कुल योर ओन रेडियो स्टेशन। एक्सपोज योर सेल्फ हाउ यू सी दिस वंडरफुल लवली फनी और स्वीट वर्ल्ड विद योर ओन वॉचिंग आईज एंड एक्सपीरियंस। We are only phone call away. बिल्कुल दोस्तों, असी फोन कॉल अवे या तुहाडे तो ते गल इस तरह भाई अज असी कॉला नहीं लेंदे सैटरडे कल है संडे कल है जी शायरो शायरी दा प्रोग्राम ओदे विच तुहाडा ही प्रोग्राम है तुहाडियां ही कॉला लईयां जाणगियां। अज पहले आवर विच दोस्तों मैं इनकलाबी कवि संत राम उदासी जी हुणा ते गलबात करांगा ओदियां दुश्वारियां ते ओदे ते जो जुल्म कीता गवर्नमेंट ने सारा कुछ जानदिआं होइआं वी ओनू लावारस करार दे के स्टेशन दे उत्ते ही अग ला दित्ती गई। ਉਹਨਾਂ ਦੀ ਜਿਹੜਾ ਜਾਤ ਪਾਤ ਛੂਆ ਛਾਤ ਹੈ ਸਾਡੇ ਸਮਾਜ ਵਿਚ ਕੋੜ ਹੈ ਅਸਲ ਚ ਜਿਨ੍ਹਾਂ ਨੇ ਇਹ ਸ਼ੁਰੂ ਹੀ ਕੀਤਾ ਕੋੜ ਉਹ ਨੇ ਸਾਡੇ ਸਮਾਜ ਦੇ ਵਿਚ ਇਹ ਲੋਕ ਤੇ ਵਿਚਾਰੇ ਕਾਮੇ ਨੇ ਵਰਕਰ ਨੇ ਤੇ ਅਗਲੇ ਆਵਰ ਦੇ ਵਿਚ ਦੋਸਤੋ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਵੀਰ ਬੱਬੀ ਜੀ ਹੁਣੀ ਆਉਣਗੇ ਪੰਜਾਬ ਪੰਜਾਬੀਅਤ ਦੇ ਬਾਰੇ ਗੱਲਬਾਤ ਕਰਨਗੇ ਹਮੇਸ਼ਾ ਦੀ ਤਰ੍ਹਾਂ। ਵੀ ਰਿਸਪੈਕਟ ਯੂ ਐਂਡ ਯੂਰ ਵਿਊਜ਼ ਦੈਟਸ ਦੀ ਬਿਊਟੀ ਆਫ ਯੂਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.parwazradio.com। ਬਿਲਕੁਲ ਜੀ,
www.pravasradio.com. ਦੋਸਤੋ ਤੁਸੀਂ ਆਪਣੇ ਪਲੇ ਸਟੋਰ ਤੇ ਜਾਣਾ ਐਪ ਡਾਊਨਲੋਡ ਕਰੋ, ਸਾਡਾ ਲੋਗੋ ਯੈਲੋ ਰੰਗ ਦਾ ਦੋ ਸਪੀਕਰ ਨੇ ਉਹਦੇ ਉੱਤੇ ਵੱਜਣਾ ਸ਼ੁਰੂ ਹੋ ਜਾਏਗਾ ਤੇ ਜਿਹੜੇ ਸੱਜਣ ਮਿੱਤਰ ਸਾਨੂੰ ਸੁਣਦੇ ਨੇ ਉਹ ਆਪਣੇ ਪੰਜਾਂ ਸੱਤਾਂ ਦੋਸਤਾਂ ਨੂੰ ਸਾਡੀ ਐਪ ਡਾਊਨਲੋਡ ਕਰਵਾਉਣ, ਉਹ ਸ਼ੈਲ ਬੀ ਵੈਰੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਦਾਲ ਦੁਨੀਆਂ ਦੇ ਮਾਲਕਾ ਦੱਸ ਤਾਂ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਦਾਲ ਦੁਨੀਆਂ ਦੇ ਮਾਲਕਾ ਦੱਸ ਤੇ ਸਹੀ, ਦਰ ਦਰ ਨਚਾਉਣਾ ਕਿਉਂ ਬੁੱਲਿਆਂ ਨੂੰ। ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਭਾਈ ਟੋਏ ਅਮੀਰਾਂ ਦੇ ਨੋਟਾਂ ਨਾਲ ਭਰ ਦੇਣਾ, ਭੁੱਲ ਗਿਆ ਕਿਉਂ ਠੰਡਿਆਂ ਚੁੱਲਿਆਂ ਨੂੰ। ਬਾਦ ਜਾਤਾਂ ਨੂੰ ਦਰਵੇਸ਼ ਬਣਾ ਦੇਣਾ ਤੇ ਚਿੱਕਣੀ ਸੁੱਟਦਾ ਮੋਤੀ ਉਮਲਿਆਂ ਨੂੰ। ਗਦਾਰ ਮਾਣ ਦੇ ਇੱਜ਼ਤਾਂ ਤੇ ਪਾਤਸ਼ਾਹੀਆਂ, ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਸਜਾਏ ਮੌਤ ਕਿਉਂ ਹੁੰਦੀ ਹੈ ਦੁੱਲਿਆਂ ਨੂੰ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ। ਅੱਜ ਸੈਟਰਡੇ ਹੈ 25 ਅਪ੍ਰੈਲ ਤੇ ਟੈਂਪਰੇਚਰ ਵੀ ਠੀਕ ਠਾਕ ਹੈ ਜੀ, ਅੱਜ 17 ਕ ਹੈ ਤੇ ਟਾਈਮ ਸਾਡੀ ਸੋਹਣੀ ਜੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:19 ਹੋ ਗਏ ਨੇ ਤੇ ਸਾਡਾ ਸਟੂਡੀਓ ਦਾ ਟੈਲੀਫੋਨ ਹੈ ਜੀ 0049-171-4869-514, 0049-171-4914 ਜੀ। ਤੇ ਮੈਂ ਨਾ ਮਤਲਬ ਕਿ ਤੁਹਾਨੂੰ ਇੱਕ ਦੋਸਤੋ ਗੀਤ ਸੁਣਾਉਣ ਜਾ ਰਿਹਾ ਵਾਂ ਜਿਹੜਾ ਸੰਤ ਰਾਮ ਉਦਾਸੀ ਜੀ ਹੁਣਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ। ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਆ ਲਓ ਜੀ ਗੀਤ ਦਾ ਆਨੰਦ ਮਾਣੋ ਦੋਸਤੋ, ਤੇ ਇਹ ਉਹਨਾਂ ਦੀ ਓਰਿਜਿਨਲ ਵਾਇਸ ਦੇ ਵਿੱਚ ਹੈ, ਸੰਤ ਰਾਮ ਉਦਾਸੀ ਜੀ ਹੁਣਾਂ ਦੀ ਵਾਇਸ ਦੇ ਵਿੱਚ।

ਜਿੱਥੇ ਬੰਦਾ ਜੰਮਦਾ ਫਕੀਰੀ ਹੈ, ਟਕੀਆਂ ਦੀ ਮੀਰੀ ਪੀਰੀ ਹੈ, ਜਿੱਥੇ ਕਰਜ਼ੇ ਹੇਠ

ਵਾਜੀਵਾ ਵੰਡਰਫੁਲ ਆਵਾਜ਼, ਵੇਖੋ ਕਿੰਨੀ ਪਿਆਰੀ ਆਵਾਜ਼ ਉਹਨਾਂ ਦੀ ਓਰਿਜਿਨਲ ਆਵਾਜ਼ ਹੈ ਔਰ ਕਿੰਨਾ ਦਰਦ ਹੈ ਆਵਾਜ਼ ਦੇ ਵਿੱਚ, ਦਿਲ ਦਾ ਦਰਦ ਆਵਾਜ਼ ਥਾਣੀ ਤੁਸੀਂ ਬਾਹਰ ਸੁਣ ਸਕਦੇ ਹੋ। ਵੰਡਰਫੁਲ ਜੱਦੋ ਜਹਿਦ ਵਾਲਾ ਇਨਸਾਨ। ਸੋ ਦੋਸਤੋ, ਸਾਡੇ ਸ਼ਹਿਰ ਮੀਲਹਾਇਮ ਦੇ ਵਿੱਚ ਇੱਕ ਬਹੁਤ ਪੁਰਾਣੀ ਆਟੋ ਵਰਕ ਸਾਡਾ ਹੈ, ਫਰੀਡਮ ਸਟਾਸੇ 100 ਫੀਅਨ 6 ਇੰਚ ਦੇ ਵਿੱਚ। ਤੁਹਾਡੀ ਕਾਰ ਕਿਸੇ ਵੀ ਕੰਪਨੀ ਦੀ ਹੈ, ਪ੍ਰੋਬਲਮ ਉਹਨੂੰ ਕੋਈ ਵੀ ਹੈ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ ਉੱਥੇ ਜਾ ਕੇ। ਉਹਨਾਂ ਦੀਆਂ ਕੀਮਤਾਂ ਵਾਜਬ ਤੇ ਕਮ ਸਿੱਕੇਬੰਦ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ 10% ਲੈਸ। ਸੋ ਭੁੱਲਣਾ ਨਹੀਂ ਜੀ, ਇੱਕ ਵਾਰੀ ਜ਼ਰੂਰ ਅਜਮਾਇਸ਼ ਕਰੋ। ਫਰੀਡਮ ਸਟਰਾਸੇ 106 ਫੀਅਨ 6 ਇੰਚ ਮਿਲਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ। ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹਨਾਂ ਦੇਸ਼ ਦਾ ਤੇ ਕੁਝ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ। ਇਹ ਅਲਫਾਜ਼ ਨੇ ਜੀ ਉਦਾਸੀ ਜੀ ਹੁਣਾਂ ਦੇ। ਸੱਜਣੋ, ਸੰਤ ਰਾਮ ਉਦਾਸੀ ਜੀ ਇੱਕ ਉੱਗੀ ਸ਼ਖਸੀਅਤ ਹੈ, ਨੋ ਡਾਊਟ, ਇਹਦੇ ਵਿੱਚ ਕੋਈ ਸ਼ੱਕ ਹੀ ਨਹੀਂ, ਜੋ ਬੁੱਧੀਜੀਵੀਆਂ ਤੋਂ ਲੈ ਕੇ ਬੜੇ ਬੜੇ ਜੀਨੀਅਸ ਰਾਈਟਰਾਂ ਤੋਂ ਲੈ ਕੇ ਕਹਿੰਦੇ ਘਵਾਉਂਦੀਆਂ ਪਰਸਨੈਲਿਟੀਆਂ ਤੋਂ ਲੈ ਕੇ ਮਜ਼ਦੂਰਾਂ ਤੱਕ ਜਾਣਿਆ ਜਾਂਦਾ ਤੇ ਬਿਲਕੁਲ, ਅਗਰ ਉਹਦੀ ਇੰਨੀ ਵਕਤ ਹੈ, ਇੰਨੀ ਦੁਨੀਆਂ ਨੂੰ ਜਾਣਦੀ ਹੈ ਤੇ ਉਹ ਉੱਗੀ ਸ਼ਖਸੀਅਤ ਹੈ, ਨੋ ਡਾਊਟ। ਸਾਰੇ ਸੰਸਾਰ ਸਾਹਿਤ ਦੇ ਉਹਨਾਂ ਦੇ ਉੱਗੇ ਲੇਖਕ ਜਿਹੜੇ ਨੇ ਨਾ, ਸੰਸਾਰ ਦੇ ਉੱਗੇ ਲੇਖਕ, ਇਹ ਆਪਣਾ ਸੰਤ ਰਾਮ ਜੀ ਉਹਨਾਂ ਦੀ ਕਤਾਰ ਦੇ ਵਿੱਚ ਵੀ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਲਿਖਤਾਂ ਰਾਹੀਂ ਸਮਾਜ ਦੀ ਜੱਦੋ ਜਹਿਦ ਵਿਕਾਸ ਜਿਹੜਾ ਹੁੰਦਾ ਨਾ, ਉਹਦੀ ਤਬਦੀਲੀ ਤੇ ਗਹਿਰਾ ਪ੍ਰਭਾਵ ਪਾਇਆ ਤਨੋ ਮਨੋ। ਉਦਾਸੀ ਜੀ ਦਾ ਜੀਵਨ ਜਿਹੜਾ ਸੀ ਨਾ, ਉਹਨਾਂ ਦਾ ਬੜਾ ਵਿਚਾਰ ਧਾਰਕ ਆਦਰਸ਼ ਇਸ ਤਰ੍ਹਾਂ ਦੇ ਸਨ ਕਿ ਉਹ ਮੈਕਸਿਮ ਗੌਰਕੀ ਦੇ ਨਾਲ ਕੁਛ ਰਲਦਾ ਮਿਲਦਾ, ਜਾਂ ਅਸੀਂ ਕਹਿ ਸਕਦੇ ਹਾਂ ਕਿ ਡਾਕਟਰ ਅੰਬੇਦਕਰ ਨਾਲ ਵੀ ਕਾਫੀ ਹੱਦ ਤੱਕ ਉਹਨਾਂ ਦੇ ਖਿਆਲਾਤ ਤੇ ਐਕਸ਼ਨ ਮਿਲਦੇ ਨੇ। ਪਰ ਉਦਾਸੀ ਜੀ ਦੀ ਵਿਚਾਰਧਾਰਾ ਆਪਣੇ ਆਪ ਵਿੱਚ ਅਜੀਬ ਯੂਨੀਕ ਸੀ, ਜਿਹਨੂੰ ਅਸੀਂ ਬਿਲਕੁਲ ਵਿਲੱਖਣ ਕਹਿ ਸਕਦੇ ਹਾਂ। ਜਿਨ੍ਹਾਂ ਲੇਖਕਾਂ ਨੇ ਗਰੀਬੀ ਦੀ ਦਲਦਲ ਵਿੱਚ, ਭੁੱਖ ਨੰਗ ਵਿੱਚ ਫਸ ਕੇ ਵੀ ਜ਼ਿੰਦਗੀ ਦੇ ਸੱਚ ਲਈ ਸੰਘਰਸ਼ ਕੈਰੀ ਆਨ ਰੱਖਿਆ, ਉਹਨਾਂ ਨੂੰ ਸੰਤ ਰਾਮ ਉਦਾਸੀ ਵਰਗੀਆਂ ਘਟੀਆ ਸਮਾਜਿਕ ਦੁਸ਼ਵਾਰੀਆਂ ਅਤੇ ਵਿਤਕਰੇ ਦਾ ਇੰਨਾ ਸ਼ਿਕਾਰ ਨਹੀਂ ਸੀ ਹੋਣਾ ਪਿਆ। ਉਹ ਦੂਜੇ ਜਿਹੜੇ ਲੋਕ ਸਨ ਉਹਨਾਂ ਵਿੱਚ ਬਹੁਤੇ, ਦੂਜਿਆਂ ਦੀ ਪ੍ਰੋਬਲਮ ਪਤਾ ਕੀ ਸੀ, ਉਹਨਾਂ ਦੀ ਵੱਡੀ ਸਮੱਸਿਆ ਆਰਥਿਕਤਾ ਸੀ, ਤੇ ਇਸ ਵਿਚਾਰੇ ਦੀ ਉਦਾਸੀ ਦੀ ਆਰਥਿਕਤਾ ਤੇ ਹੈ ਹੀ ਹੈ ਸੀ, ਕਾਣੀ ਵੰਡ ਤਾਂ ਹੈ ਹੀ ਸੀ, ਸਾਹਮਣਾ ਕਰਨਾ ਪੈ ਹੀ ਰਿਹਾ ਸੀ। ਉਹ ਇਹਦੇ ਇਲਾਵਾ ਦਿਲ ਕੰਬਾਉ ਛੂਤ ਛਾਤ ਤੇ ਜਾਤੀ ਭੇਦਭਾਵ ਦੇ ਵਿਤਕਰੇ ਨਾਲ ਇਹਨੂੰ ਦੋ ਚਾਰ ਹੋਣਾ ਪਿਆ ਜੀ। ਬਿਲਕੁਲ, ਅਸੀਂ ਹੁਣ ਕਿਸ ਤਰ੍ਹਾਂ ਦੱਸੀਏ ਕਿ ਸੰਤ ਰਾਮ ਉਦਾਸੀ ਜੀ ਨੇ ਪੰਜਾਬ ਦੀ ਉਸ ਨੀਵੀਂ ਜਾਤ ਵਿੱਚ ਜਨਮ ਲਿਆ। ਮੈਂ ਨਹੀਂ ਨੀਵੀਂ ਜਾਤ ਕਹਿ ਰਿਹਾ ਦੋਸਤੋ, ਮੈਂ ਉਹਦੇ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਲਫ਼ਜ਼ ਤੁਹਾਡੇ ਸਾਹਮਣੇ, ਨੀਵੀਂ ਜਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਨੀਵੀਆਂ ਜਾਤਾਂ ਬਣਾਈਆਂ ਨੇ। ਇਨਸਾਨ ਸਭ ਇੱਕ ਨੇ, ਇੱਕੋ ਰਾਏ ਆਏ ਨੇ, ਇੱਕੋ ਜਿਹਾ ਉਹਨਾਂ ਦਾ ਸਾਰਾ ਸਿਸਟਮ ਹੈ।
ਪਰ ਇਸ ਵਿਚਾਰੇ ਨੇ ਨਾ ਸੰਤ ਰਾਮ ਉਦਾਸੀ ਨੇ ਨਾ ਇੰਨੀ ਨੀਵੀਂ ਜਾਤ ਚ ਜਨਮ ਲਿਆ, ਜੇ ਅਸੀਂ ਇਹ ਕਹਿ ਦਈਏ ਕਿ ਇਹ ਦਲਿਤਾਂ ਵਿੱਚੋਂ ਵੀ ਦਲਿਤ ਸੀ ਤੇ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਤੇ ਨਹੀਂ ਹੈਗੀ। ਇਸ ਜਾਤੀ ਦੀ ਪਛਾਣ ਚੂੜੇ ਜਾਂ ਮਜ਼੍ਹਬੀ ਸਿੱਖ ਵਜੋਂ ਕੀਤੀ ਜਾਂਦੀ ਹੈ। ਕਿੱਡੇ ਭੈੜੇ ਲਫ਼ਜ਼ ਨੇ, ਗਾਲਾਂ ਵਰਗੇ। ਮੈਨੂੰ ਮੇਰਾ ਬਿਲਕੁਲ ਦਿਲ ਨਹੀਂ ਕਰਦਾ ਕਿ ਮੈਂ ਚੂੜਾ ਜਾਂ ਮਜ਼੍ਹਬੀ ਇਹੋ ਜਿਹੇ ਲਫ਼ਜ਼ਾਂ ਨੂੰ ਯੂਜ਼ ਕਰਾਂ, ਪਰ ਮੈਂ ਸਿਚੁਏਸ਼ਨ ਤੇ ਐਕਸਪਲੇਨ ਕਰਨੀ ਹੈ ਨਾ ਯਾਰ। ਚੂੜੇ ਤੇ ਮਜ਼੍ਹਬੀ ਵੇਖੋ ਸਾਡੇ ਪੁੱਤਰਾਂ ਦੇ ਦਾਨੀ ਨੇ। ਸਿੱਖ ਧਰਮ ਦੇ ਵਿੱਚ ਸਾਰਿਆਂ ਨੂੰ ਇੱਕੋ ਜਿਹਾ ਸਮਝਿਆ ਤੇ ਕਿਹਾ ਵੀ ਸੀ ਕਿ ਤੁਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ, ਬਾਕੀਆਂ ਦੀ ਤੇ ਗੱਲ ਹੀ ਛੱਡੋ। ਸਿੱਖ ਵੀ ਛੂਤ ਛਾਤ ਦੇ ਵਿੱਚ ਵਿਸ਼ਵਾਸ ਕਰਦੇ ਨੇ, ਹਾਲਾਂਕਿ ਵਰਦੀਆਂ ਕੱਸੀਆਂ ਹੁੰਦੀਆਂ ਨੇ ਬੜਾ ਕੁਝ। ਬੜੇ ਗੁਰੂ ਦੇ ਸਿੱਖ ਹੁੰਦੇ ਨੇ, ਉਹ ਵੀ ਕਹਿੰਦੇ ਨੇ ਇਹ ਸਿੰਘ 14 ਪੌੜ ਤੋਂ 21 ਚੌਥੇ ਪੌੜ ਵਾਲਾ, ਇਹ ਮਜ਼੍ਹਬੀ ਸਿੰਘ ਯਾਰ ਜਿਹਨੇ ਪਾਗੀ ਬੰਨ ਲਈ, ਅਮ੍ਰਿਤੀ ਛਕ ਲਿਆ, ਸਿੱਖਾਂ ਚ ਆ ਗਿਆ, ਤੁਸੀਂ ਕੌਣ ਹੁੰਦੇ ਹੋ ਉਹਨਾਂ ਨੂੰ ਵੰਡੀਆਂ ਪਾਉਣ ਵਾਲੇ? ਫਿਰ ਵੀ ਤੁਸੀਂ ਆਪਣੀ ਸਰਦਾਰੀ ਨਹੀਂ ਛੱਡਦੇ। ਸਰਦਾਰੀ ਤੇ ਉਹ ਹੁੰਦੀ ਜਿਹੜਾ ਦਿਮਾਗ ਕੰਮ ਕਰਦਾ ਹੋਵੇ, ਜਿਹੜਾ ਬੰਦਿਆਂ ਵਰਗਾ ਬੰਦਾ ਹੋਵੇ, ਇਨਸਾਫ ਪਸੰਦ ਹੋਵੇ, ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਖਾਂਦਾ ਹੋਵੇ, ਸਮਾਜ ਨੂੰ ਉਹਦੀ ਦੇਣ ਹੋਵੇ। ਤੁਹਾਡੇ ਵਿੱਚ ਕਿਹੜੀ ਖੂਬੀ ਹੈ ਜਿਹੜਾ ਕਿਸੇ ਨੂੰ ਮਜ਼੍ਹਬੀ ਸਿੱਖ ਕਹਿੰਦੇ ਹੋ? ਜਿਹੜਾ ਤੁਹਾਡੇ ਵਿੱਚ ਵੀ ਆਣ ਕੇ ਬਹਿ ਜਾਂਦਾ ਉਹਨੂੰ ਵੀ ਤੁਸੀਂ ਮਜ਼੍ਹਬੀ ਸਿੱਖ ਦੇ ਚੌਥੇ ਪੌੜ ਵਾਲੇ? ਪਤਾ ਨਹੀਂ ਕੀ ਕੀ ਭੈੜੇ ਲਫ਼ਜ਼ ਵਰਤੇ ਜਾਂਦੇ ਨੇ। ਤੁਸੀਂ ਤੇ ਆਪਣੀ ਗੁਰੂ ਦੀ ਗੱਲ ਵੀ ਨਹੀਂ ਮੰਨਣ ਡੇ। ਇਹ ਜਾਤ ਪੰਜਾਬ ਦੀਆਂ ਦਲਿਤ ਜਾਤਾਂ ਵਿੱਚੋਂ ਖਾਸ ਕਰਕੇ ਅਨਸਕਿਲਡ ਜਾਤ, ਜਿਸ ਤਰ੍ਹਾਂ ਹੁਣ ਮਤਲਬ ਕਿ ਜੋ ਖੇਤੀਬਾੜੀ ਨਾਲ ਜੁੜੇ ਸਨ ਇਹ ਲੋਕ, ਇਹ ਕਿੱਥੇ ਵਿਚਾਰੇ ਡਾਇਰੈਕਟ ਜੁੜੇ ਹਨ ਤੇ ਗੁਰਬਤ ਦੇ ਫਲੇ ਥੱਲੇ ਸਦੀਆਂ ਤੋਂ ਲਤਾੜੇ ਜਾਣ ਵਾਲੇ ਹੀ। ਜਿੰਨੀ ਦਿਨੀ ਸੰਤ ਰਾਮ ਉਦਾਸੀ ਦਾ ਜਨਮ ਹੋਇਆ ਸੀ 20 ਅਪ੍ਰੈਲ 1939 ਨੂੰ, ਉਨੀ ਦਿਨੀ ਜਾਤ ਪਾਤ ਦੀ ਸਮਾਜਿਕ ਆਰਥਿਕ ਤੇ ਮਾਨਸਿਕ ਲੁੱਟ ਸੁੱਟ ਦੀਆਂ ਹਨੇਰੀਆਂ ਚੱਲਣ ਡਈਆਂ ਸਨ, ਤੂਫਾਨ ਜਾਂ ਗੱਲ ਮੁੱਕੀ ਦੀ। ਜਾਤ ਪਾਤ ਚਰਮ ਸੀਮਾ ਤੇ ਸੀ। ਜਦੋਂ ਅਸੀਂ ਸਟੂਡੈਂਟ ਸਾਂ ਪ੍ਰਾਇਮਰੀ ਸਕੂਲ ਦੇ ਜਾਂ ਹਾਈ ਸਕੂਲ ਦੇ, ਉਦੋਂ ਵੀ ਜਾਤ ਪਾਤ ਪੂਰੀ ਚਰਮ ਸੀਮਾ ਦੇ ਉੱਤੇ ਹੁੰਦੀ ਸੀ, ਪਰ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਜਾਤ ਪਾਤ ਹੈ। ਆਦੀ ਸਾਂ ਜਿਹੜੇ ਸਮਾਜ ਵਿੱਚ ਤੁਸੀਂ ਰਹਿਣਾ ਗਿੱਝ ਜਾਓ ਨਾ, ਉਹਦਾ ਸਾਰਾ ਕੁਝ ਐਕਸੈਪਟ ਕਰ ਲੈਂਦਾ ਇਨਸਾਨ ਤੇ ਵੀ ਦੁਨੀਆ ਹੈ ਹੀ ਇੱਦਾਂ ਦੀ ਹੈ। ਔਰ ਸਾਨੂੰ ਤਾਂ ਬਾਹਰ ਆ ਕੇ ਪਤਾ ਲੱਗਾ ਕਿ ਸਾਰੇ ਇਨਸਾਨ ਇੱਕੋ ਜਿਹੀ ਰਿਸਪੈਕਟ ਰੱਖਦੇ ਨੇ, ਇੱਕੋ ਜਿਹੇ ਨੇ। ਪਰ ਹਾਂ, ਤੁਸੀਂ ਜੀਨੀਅਸ ਹੋ ਉਹ ਵੱਖਰੀ ਗੱਲ ਹੈ, ਇੱਕ ਬੰਦੇ ਨੇ ਸਿੱਖਿਆ ਹੀ ਕੁਛ ਨਹੀਂ ਉਹ ਵੱਖਰੀ ਗੱਲ ਹੈ, ਪਰ ਅਸੀਂ ਹੈ ਸਾਰੇ ਉਸੇ ਪਰਮਾਤਮਾ ਦੇ ਪੁੱਤਰ ਹਾਂ। ਜਿੱਥੇ ਵਿਚਾਰਿਆਂ ਦੀ ਆਰਥਿਕ ਲੁੱਟ ਹੁੰਦੀ ਉਥੇ ਇਹਨਾਂ ਨੂੰ ਦੂਜੇ ਦਲਿਤ ਵੀ ਨਫ਼ਰਤ ਕਰਦੇ, ਜਿਹੜੇ ਦੂਜੇ ਵੀ ਦਲਿਤ ਸਨ ਨਾ, ਉਹ ਇਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਉਹ ਉੱਚੇ ਸਮਝਦੇ ਆਪਣੇ ਆਪ ਨਾਲੋਂ, ਇਹਨਾਂ ਨਾਲੋਂ ਇਹਨਾਂ ਨੂੰ, ਫਿਰ ਮੈਂ ਉਹੀ ਲਫ਼ਜ਼ ਚੂੜਾ ਚੂੜੇ ਜੀ ਕਹਿੰਦੇ ਨੇ, ਚੂੜਾ ਤੇ ਗਾਲ ਹੁੰਦੀ ਆ। ਗੱਲ ਕੀ ਹੈ, ਜਾਤ ਦਲਿਤਾਂ ਵਿੱਚ ਦਲਿਤ ਸੀ, ਜਾਤ ਇਸ ਜਾਤ ਦੇ ਉੱਚੀਆਂ ਜਾਤਾਂ ਦੇ ਇਹ ਲੋਕ ਉੱਚੀਆਂ ਜਾਤਾਂ ਵਾਲਿਆਂ ਦੇ ਭਾਂਡਿਆਂ ਨੂੰ ਵੀ ਹੱਥ ਨਹੀਂ ਸੀ ਲਾ ਸਕਦੇ ਹੁੰਦੇ। ਉਹ ਉਧਰਲੇ ਪਾਸੇ ਕੀ ਜਾਣਾ, ਉਹ ਤੇ ਅਨਟੱਚੇਬਲ ਤੇ ਟੱਚ ਵੀ ਨਹੀਂ ਸੀ ਕਰ ਸਕਦੇ ਕਿਸੇ ਦੇ ਨਾਲ। ਨਾਈ ਸ਼ੀਂਬੇ ਝੂਰ ਤਰਖਾਣ ਜੁਲਾਏ ਤੇ ਚਮਾਰ ਹੈ, ਤੇ ਇਹ ਵੀ ਦਲਿਤ ਨੇ ਨਾ ਉਹਨਾਂ ਦੀ ਫਿਲਾਸਫੀ ਅਨੁਸਾਰ ਜਿਨ੍ਹਾਂ ਨੇ ਮਨੁੱਖ ਦੀਆਂ ਜਾਤਾਂ ਬਣਾਈਆਂ ਨੇ। ਪਰ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਸੀ ਨਾ ਇਹਨਾਂ ਸਾਰਿਆਂ ਦਾ, ਤਰਖਾਣਾਂ ਜੁਲਾਇਆ ਚਮਾਰਿਆਂ ਦਾ, ਇਹ ਰੋਟੀ ਆਪਣੇ ਪ੍ਰੋਫੈਸ਼ਨ ਨਾਲ ਰੋਟੀ ਕਮਾ ਸਕਦੇ, ਤਰਖਾਣ ਆਪਣਾ ਕੰਮ ਕਰੀ ਜਾਂਦੇ ਹਨ, ਜੁਲਾਏ ਆਪਣਾ ਕੰਮ ਕਰੀ ਜਾਂਦੇ ਹਨ, ਹਾਂਜੀ ਛਿੰਬੇ ਝੂਰ ਆਪਣਾ ਕੰਮ ਕਰੀ ਜਾਂਦੇ ਹਨ, ਪਰ ਇਹ ਵਿਚਾਰੇ ਮਜ਼੍ਹਬੀ, ਹਾਂਜੀ ਇਹਨਾਂ ਦਾ ਕੰਮ ਕੀ ਸੀ? ਖੇਤਾਂ ਵਿੱਚ ਪਸ਼ੂਆਂ ਵਾਂਗ ਕੰਮ ਕਰਨਾ, ਉਹਨਾਂ ਦਾ ਗੋਆ ਕੂੜਾ ਕਰਨਾ, ਉੱਚੀਆਂ ਜਾਤਾਂ ਦੀ ਹਜ਼ਾਰਾਂ ਤਰ੍ਹਾਂ ਦੀ ਚਾਪਲੂਸੀਆਂ ਕਰਨੀਆਂ,
ਪਰ ਸ਼ਾਬਾਸ਼ ਉਦਾਸੀ ਜੀ ਹੋਣਾ ਦਾ, ਜਿਨ੍ਹਾਂ ਨੇ ਇਨ੍ਹਾਂ ਹਾਲਾਤਾਂ ਚ ਜਦੋਜਹਿਦ ਕਰਦਿਆਂ ਉਹ ਗਰੀਬੀ ਭੁੱਖ ਮਰੀ ਨਾਲ ਗਤਕਾ ਖੇਡਦਿਆਂ ਵੀ ਆਪਣੀ ਜ਼ਿੰਦਗੀ ਦੀ ਵਾਗ ਸਮੇਂ ਨੂੰ ਨਹੀਂ ਫੜਨ ਦਿੱਤੇ। ਇਨ੍ਹਾਂ ਨੇ ਪੜ੍ਹਾਈ ਵੀ ਜਾਰੀ ਰੱਖੀ ਆਪਣੀ, ਜਦੋਂ ਕਿ ਉਸ ਸਮੇਂ ਚੂੜਿਆਂ ਦੇ ਬੱਚੇ, ਆਹ ਮੈਨੂੰ ਲਫ਼ਜ਼ ਬੜਾ ਭੈੜਾ ਲੱਗਦਾ ਯਾਰ, ਚੂੜਿਆਂ ਦੇ ਬੱਚੇ ਸਿਰਫ ਜੱਟਾਂ ਨਾਲ ਸੀਰੀ ਰਲਦੇ ਹੁੰਦੇ ਸਨ। ਬਿਲਕੁਲ ਠੀਕ ਗੱਲ ਹੈ ਦੋਸਤੋ, ਨਿੱਕਿਆਂ ਹੁੰਦਿਆਂ ਹੀ ਇਹ ਸਾਰਾ ਕੁਝ ਵਹਿੰਦੇ ਆਏ ਤੇ ਕਹਿਰ ਖੁਦਾ ਦਾ ਜਿਮੀਦਾਰਾਂ ਵੱਲੋਂ ਇਨ੍ਹਾਂ ਨੂੰ ਮਨ ਮਰਜ਼ੀ ਦੀ ਉਜਰਤ ਦਿੱਤੀ ਜਾਂਦੀ ਸੀ। ਫਟੇ ਜਦੋਂ ਕਮੀਜ਼ ਪਾਟਣ ਵਾਲੀ ਹੋ ਜਾਣੀ ਨਾ, ਅਤੇ ਫਿਰ ਇਨ੍ਹਾਂ ਨੂੰ ਦੇ ਦੇਣੀ ਕਿ ਆ ਲਓ ਤੁਸੀਂ ਪਾ ਲਓ, ਤੇ ਜਿਮੀਦਾਰਾਂ ਤੇ ਜਦੋਂ ਜਾਂਦੇ ਸੀ ਨਾ ਕਿਤੇ ਦਿਹਾੜੀ ਤੇ ਆਉਂਦੇ ਸੀ ਤੇ ਜਾਂ ਪੱਕੇ ਹੀ ਲੱਗੇ ਹੁੰਦੇ ਤੇ ਵਿਚਾਰੇ ਆਪਣੇ ਭਾਂਡੇ ਇਨ੍ਹਾਂ ਨੇ ਇੱਕ ਕੌਲੀ ਤੇ ਇੱਕ ਪਲੇਟ ਜਿਹੀ ਵੱਖਰੀ ਰੱਖੀ ਹੁੰਦੀ ਸੀ, ਉਹ ਰੋਟੀਆਂ ਪਕਾਉਣ ਵਾਲਾ ਤੰਦੂਰ ਨਹੀਂ ਹੁੰਦਾ, ਉਹਦੇ ਲਾਗੇ ਵਿਚਾਰਿਆਂ ਨੇ ਨੁੱਕਰ ਜਿਹੀ ਚ ਰੱਖੀ ਹੁੰਦੀ ਤੇ ਉਹਦੇ ਚ ਹੀ ਰੋਟੀ ਖਾਂਦੇ ਹੁੰਦੇ ਸੀ, ਉੱਥੇ ਹੀ ਧਰਦੇ ਨੇ। ਸਾਡਿਆਂ ਘਰਾਂ ਦੇ ਵਿੱਚ ਰਹਿੰਦੇ ਤੇ ਭਾਂਡੇ ਆਪਣੇ ਇਨ੍ਹਾਂ ਨੇ ਦੋ ਵੱਖਰੇ ਰੱਖੇ ਹੁੰਦੇ ਸਨ। ਗੈਰ ਹੁਨਰਮੰਦ ਹੋਣ ਕਾਰਨ ਇਹ ਜਾਤਾਂ ਕੋਲ ਰੋਜੀ ਰੋਟੀ ਦਾ ਵਸੀਲਾ ਨਹੀਂ ਸੀ, ਇਹ ਜਾਤੀ ਵਰਣ ਵੰਡ ਤੋਂ ਹੀ ਘੋਰ ਨਿਆਂ ਦਾ ਸ਼ਿਕਾਰ ਰਹੀ ਹੈ। ਆਰੀਆ ਕੌਣ ਸਨ, ਕਿੱਥੋਂ ਆਏ ਹੋਈ, ਕਿਉਂ ਆਏ, ਇਹ ਸੱਤਵੀਂ ਅੱਠਵੀਂ ਦੇ ਵਿੱਚ ਹੀ ਕੁਐਸਚਨ ਹੁੰਦਾ ਸੀ। ਆਰੀਆ ਦੇ ਆਉਣ ਤੋਂ ਪਹਿਲਾਂ ਇਹ ਲੋਕ ਦਰਾਵੜ ਸਨ, ਭਾਰਤ ਦੇ ਮਾਲਕ, ਇਹ ਲੋਕ ਜਿਨ੍ਹਾਂ ਨੂੰ ਤੁਸੀਂ ਜਿਨ੍ਹਾਂ ਨੂੰ ਅੱਜ ਬਜਬੀ ਤੇ ਚੂੜੇ ਤੇ ਚਮਾਰ ਤੇ ਫਲਾਣ ਤੇ ਢੀਕ, ਪਰ ਅੱਗੇ ਨਾਲ ਪੰਜਾਬ ਵਿੱਚ ਬਹੁਤ ਫਰਕ ਹੈ। ਪੰਜਾਬ ਚ ਇਸ ਤਰ੍ਹਾਂ ਨਹੀਂ ਵੇਖਣ ਨੂੰ ਮਿਲਦਾ, ਹੁਣ ਨਹੀਂ ਮਿਲਦਾ, ਪਰ ਦੂਜੀਆਂ ਸਟੇਟਾਂ ਦੇ ਵਿੱਚ ਨਫ਼ਰਤ ਛੂਆ ਛਾਤ ਦੀਆਂ ਹਨੇਰੀਆਂ ਚੱਲਣ ਡਈਆਂ ਨੇ ਅਜੇ ਵੀ, ਜਿਹੜੀਆਂ ਥੋੜੀਆਂ ਪੜ੍ਹੀਆਂ ਲਿਖੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਘੱਟ ਹੈ, ਬਹੁਤ ਘੱਟ ਹੈ। ਇਹ ਭਾਰਤ ਦੇ ਮਾਲਕ ਸਨ, ਦਰਾਵੜ ਲੋਕ ਸਨ ਇਹ। ਆਰੀਅਨਾਂ ਨੇ ਇਨ੍ਹਾਂ ਨੂੰ ਗੁਲਾਮ ਬਣਾ ਕੇ ਅਸੁਰ ਦੈਂਤ ਚੂੜੇ ਕਰਾਰ ਦਿੱਤਾ। ਵੈਦਿਕ ਕਾਲ ਵਿੱਚ ਵਰਣ ਵੰਡ ਸਮੇਂ ਇਹ ਸ਼ੂਦਰ ਜਾਤੀ ਨੂੰ ਸ਼ਾਤਰ ਬ੍ਰਾਹਮਣਾਂ ਨੇ ਚੰਡਾਲ ਕਰਾਰ ਦੇ ਦਿੱਤਾ। ਤੁਸੀਂ ਖੁਦ ਮਨੂ ਸਿਮਰਤੀ ਦੇ ਸਲੋਕਾਂ ਵਿੱਚ ਪੜ੍ਹ ਸਕਦੇ ਹੋ ਦੋਸਤੋ, ਬਿਲਕੁਲ ਖੁਦ ਪੜ੍ਹੋ। ਉਹ ਫਰਮਾਉਂਦੇ ਨੇ ਕਿ ਚੰਡਾਲਾਂ ਅਤੇ ਸਾਂਸੀਆਂ ਦੇ ਨਿਵਾਸ ਪਿੰਡੋਂ ਬਾਹਰ ਹੋਣੇ ਚਾਹੀਦੇ ਨੇ। ਇਹ ਅੱਜ ਵੀ ਇਨ੍ਹਾਂ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੈ ਸਾਰਾ ਕੁਝ। ਇਨ੍ਹਾਂ ਦੇ ਟੁੱਟੇ ਭੱਜੇ ਗੰਦੇ ਜਿਹੇ ਭਾਂਡੇ ਹੋਣ, ਕੁੱਤੇ ਗਧੇ ਇਨ੍ਹਾਂ ਦੀ ਪ੍ਰਾਪਰਟੀ ਹੋਵੇ, ਲੀੜਾਂ ਲਮਕਦੀਆਂ ਹੋਣ, ਹੈਂ ਮਰੇ ਹੋਏ ਲੋਕਾਂ ਦੇ ਲੀੜੇ ਫਟੇ ਪੁਰਾਣੇ ਇਨ੍ਹਾਂ ਨੂੰ ਪਾਉਣ ਵਾਸਤੇ ਦਿੱਤੇ ਜਾਣ, ਘਟੀਆ ਦਰਜੇ ਦੇ ਭਾਂਡੇ ਜੇ ਇਨ੍ਹਾਂ ਨੂੰ ਦਿੱਤੇ ਜਾਣ ਰੋਟੀ ਪਕਾਉਣ ਵਾਸਤੇ, ਇਨ੍ਹਾਂ ਦੇ ਗਹਿਣੇ ਜਿਹੜੇ ਨੇ ਨਾ ਉਹ ਐਵੇਂ ਲੋਹੇ ਲਾਏ ਦੇ ਹੋਣ ਕੜੇ ਜੇ, ਕੋਈ ਧਾਰਮਿਕ ਕਰਮਕਾਂਡ ਯੱਗ ਵਗੈਰਾ ਹੋ ਰਿਹਾ ਹੋਵੇ ਨਾ, ਤੇ ਇਨ੍ਹਾਂ ਲੋਕਾਂ ਦੇ ਦਰਸ਼ਨ ਵੀ ਨਹੀਂ ਕਰਨੇ ਚਾਹੀਦੇ। ਤੁਹਾਡਾ ਭਲਾ ਹੋ ਜੇ, ਤੁਹਾਡੇ ਦਰਸ਼ਨ ਕਰਨੇ ਚਾਹੀਦੇ ਨੇ ਮਨੁੱਖਤਾ ਚ ਵੰਡ ਪਾਉਣ ਵਾਲਿਆਂ ਦੇ, ਪਖੰਡੀਆਂ ਦੇ। ਇਨ੍ਹਾਂ ਦੇ ਵਿਆਹ ਤੇ ਲੈਣ ਦੇਣ ਇਨ੍ਹਾਂ ਦੀ ਜਾਤ ਤੱਕ ਹੀ ਸੀਮਿਤ ਹੋਵੇ, ਗੱਲ ਮੁੱਕੀ ਜੀ, ਤੇ ਰਹਿਣ ਵੀ ਇਹ ਪਿੰਡੋਂ ਬਾਹਰ ਮੜੀਆਂ ਦੇ ਲਾਗੇ ਛਾਗੇ। ਜੇ ਇਨ੍ਹਾਂ ਨੂੰ ਅੰਨ ਦਾਨ ਕਰਨਾ ਹੋਵੇ ਤੇ ਆਪਣੇ ਹੱਥੀ ਨਾ ਇਨ੍ਹਾਂ ਨੂੰ ਕੁਝ ਫੜਾਓ, ਪਿੱਟੇ ਜਾਓਗੇ, ਕਿਸੇ ਟੁੱਟੇ ਭਾਂਡੇ ਚ ਪਾ ਕੇ ਜ਼ਮੀਨ ਤੇ ਰੱਖ ਦਿਓ ਤੇ ਆਪੇ ਚੁੱਕ ਲੈਣਗੇ। ਇਨ੍ਹਾਂ ਚੰਡਾਲਾਂ ਤੇ ਸਾਂਸੀਆਂ ਨੂੰ ਪਿੰਡ ਵਿਚ ਫਿਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ। ਇਹ ਸਭ ਕੁਝ ਦੋਸਤੋ ਮਨੂ ਸਿਮਰਤੀ 51 ਤੋਂ 54 ਵਿਚ ਲਿਖਿਆ ਜੀ, ਹਾਂਜੀ। ਤੇ ਜਦੋਂ ਇਹ ਇਨ੍ਹਾਂ ਨਾਲ ਲਾ ਕੇ ਤੁਸੀਂ ਪਿੱਟੇ ਜਾਂਦੇ ਹੋ, ਤੇ ਜਦੋਂ ਇਨ੍ਹਾਂ ਦੀਆਂ ਖੂਬਸੂਰਤ ਔਰਤਾਂ ਨਾਲ ਤੁਸੀਂ ਰੰਗ ਰਲੀਆਂ ਮਨਾਉਂਦੇ ਉਦੋਂ ਨਹੀਂ ਪਿੱਟੇ ਜਾਂਦੇ, ਉਦੋਂ ਸ਼ਾਇਦ ਉਹ ਔਰਤ ਪਵਿੱਤਰ ਹੋ ਜਾਂਦੀ ਹੋਏਗੀ ਤੁਹਾਡੇ ਨਾਲ ਲੱਗ ਗਏ ਕਿ ਤੁਸੀਂ ਪਾਰਸ ਜੀ ਹੋ, ਹਾਂਜੀ, ਦੁਨੀਆਂ ਦੇ ਉੱਤਮ ਲੋਕ, ਦੁਨੀਆਂ ਦੀ ਸਭ ਤੋਂ ਖੂਬਸੂਰਤ ਕੌਮ ਹੋ ਨਾ ਤੁਸੀਂ,
ਮੈਂ ਹਾਂ ਚੌਧਰੀ ਤੂੰ ਚਰਨਾਂ ਵਿੱਚ ਬਹਿਣਾ ਕਰ ਅੱਖ ਨੀਵੀ ਆ ਕਮੀਆਂ ਤੂੰ ਜੀ ਜੀ ਕਹਿਣਾ ਮੇਰੇ ਹੁਕਮ ਅੱਗੇ ਤੂੰ ਤਰਲਾ ਲੈਣਾ ਜੇ ਕਮੀਆਂ ਤੂੰ ਪਿੰਡ ਵਿੱਚ ਰਹਿਣਾ ਮੰਨਣਾ ਪਊ ਮੈਂ ਜੋ ਕੁਝ ਕਹਿਣਾ ਭੁੱਲੀ ਨਾ ਕਮੀ ਦਿਆ ਪੁੱਤਰਾ ਤੂੰ ਕਮੀ ਐ ਤੇ ਕਮੀ ਰਹਿਣਾ ਚੌਧਰੀਆਂ ਦੇ ਸਿਰਾਂ ਤੇ ਸ਼ਮਲੇ ਤੂੰ ਕਮੀਆਂ ਜੁੱਤੀਆਂ ਵਿੱਚ ਬਹਿਣਾ ਜੇ ਕਮੀ ਦਾ ਪੁੱਤਰ ਜੱਜ ਵੀ ਬਣ ਜਾਏ ਆ ਸੁੱਚਿਆ ਤੂੰ ਫਿਰ ਵੀ ਕਮੀ ਰਹਿਣਾ ਤੂੰ ਫਿਰ ਵੀ ਕਮੀ ਰਹਿਣਾ ਅ ਵੈਰੀ ਗੁੱਡ ਆਫਟਰਨੂਨ ਦੋਸਤੋ ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ ਤੇ ਮੈਂ ਜੀ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਆਤ ਦੀ ਗੁਰਬਤ ਸਮਾਜਿਕ ਅਨਿਆਂ ਨਿੰਦਰਯੋਗ ਵਿਤਕਰੇ ਦੀ ਉਦਾਸੀ ਦੀ ਅੰਦਰਲੀ ਪ੍ਰਭਿਤਾ ਨੂੰ ਸ਼ੁਰੂ ਵਿੱਚ ਹੀ ਸਮਾਜਿਕ ਤਬਦੀਲੀ ਲਈ ਪ੍ਰਚੰਡ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਦਾਸੀ ਨੂੰ ਗੁਰਬਤ ਭਰਿਆ ਜੀਵਨ ਵਿਰਸੇ ਵਿੱਚ ਮਿਲਿਆ ਸੀ ਪਰ ਗੁਰਬਤ ਵਿੱਚ ਗੋਤੇ ਖਾਂਦੇ ਉਦਾਸੀ ਨੇ ਆਪਣੀ ਪੜ੍ਹਾਈ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਵਿਚਾਰੇ ਨੇ ਜਾਰੀ ਰੱਖੀ ਸੱਜਣਾ ਉਦਾਸੀ ਸਭ ਤੋਂ ਪਹਿਲਾਂ ਨਾਮਧਾਰੀ ਜਿਹਨੂੰ ਕੂਕਾ ਲਹਿਰ ਵੀ ਕਿਹਾ ਜਾਂਦਾ ਇਸ ਤੋਂ ਪ੍ਰਭਾਵਿਤ ਹੋਇਆ ਕਿਉਂਕਿ ਇਸ ਲਹਿਰ ਦੇ ਸੰਸਕਾਰ ਉਸ ਨੂੰ ਵਿਰਸੇ ਚ ਮਿਲੇ ਕੋਈ ਪ੍ਰਭਾਵਿਤ ਨਹੀਂ ਹੋਇਆ ਇਹਦੇ ਘਰ ਦੇ ਪਹਿਲਾਂ ਹੀ ਮੰਨਦੇ ਹੁੰਦੇ ਸਨ ਉਹਨਾਂ ਨੂੰ ਸਾਰਾ ਪ੍ਰਭਾਵ ਜਿਹੜਾ ਪਰਿਵਾਰ ਸੀ ਨਾ ਇਹ ਉਹ ਮੰਨਦਾ ਸੀ ਇਸ ਲਹਿਰ ਨੂੰ ਉਹ ਆਪਣਾ ਪਿੰਡ ਨਾ ਫਿਰ ਰਾਏਸਰ ਛੱਡ ਕੇ ਨਾਮਧਾਰੀ ਕੇਂਦਰ ਜੀਵਨ ਨਗਰ ਆ ਗਏ ਸਾਰੇ ਇੱਕ ਸੈਕਿੰਡ ਦੋਸਤੋ ਇਹ ਨਾ ਜੀਵਨ ਨਗਰ ਆ ਗਏ ਉਦਾਸੀ ਦੇ ਅੰਦਰ ਕਵਿਤਾ ਦਾ ਬੀਜ ਇੱਥੇ ਹੀ ਫੁੱਟਿਆ ਸੀ ਇਹ ਨਾਮਧਾਰੀ ਡੇਰੇ ਚ ਤੇ ਉਹ ਰੂਹਾਨੀ ਤੌਰ ਤੇ ਇਸ ਲਹਿਰ ਨਾਲ ਜੁੜਿਆ ਇਹਦਾ ਸਬੂਤ ਨਾਮਧਾਰੀ ਲਹਿਰ ਦੇ ਗੁਰੂ ਪ੍ਰਤਾਪ ਸਿੰਘ ਦੀ ਸ਼ਹੀਦੀ ਵਿਛੋੜੇ ਤੇ ਜਦੋਂ ਸ਼ਰਧਾਂਜਲੀ ਵਜੋਂ ਉਦਾਸੀ ਜੀ ਨੇ ਇੱਕ ਕਵਿਤਾ ਪੜ੍ਹੀ ਸੀ ਉਹ ਕਵਿਤਾ ਦੇ ਦੋ ਬੋਲ ਨੇ ਕਿ ਤੇਰੇ ਸਦਮਿਆਂ ਵਿੰਨਿਆ ਦਿਲ ਮੇਰਾ ਛਾਤੀ ਪਾੜ ਕੇ ਤੈਨੂੰ ਵਿਖਾਉਣ ਆਇਆ ਤੇਰੇ ਪਿਆਰ ਵਿੱਚ ਮਸਤ ਮਲੰਗ ਹੋ ਕੇ ਮੁੜ ਕੇ ਵਸਲ ਦਾ ਦੀਵਾ ਜਗਾਉਣ ਆਇਆ ਜੀ ਕਰਦਾ ਸੀ ਨਾਲ ਹੀ ਸੜ ਜਾਈਏ ਜਦੋਂ ਕੀਤਾ ਸੀ ਅੰਤਮ ਸੰਸਕਾਰ ਤੇਰਾ ਤੇਰੀ ਮੜੀ ਦੀ ਰਾਖ ਵੀ ਕਹਿ ਰਹੀ ਸੀ ਯਾਦ ਰਹੇਗਾ ਸਦਾ ਪਿਆਰ ਤੇਰਾ ਸੰਤ ਰਾਮ ਉਦਾਸੀ ਨੇ ਜਲਦੀ ਹੀ ਨਾਮਧਾਰੀ ਲਹਿਰ ਦੀ ਸੀਮਾ ਨੂੰ ਜੋ ਉਹਨੇ ਮਹਿਸੂਸ ਕੀਤਾ ਨਾ ਉਹਨੂੰ ਸਮਝ ਆ ਗਈ ਕਿ ਇਹ ਲਹਿਰ ਜਬਰ ਜ਼ੁਲਮ ਦੇ ਵਿਰੁੱਧ ਲੜਨ ਵਾਲੀ ਨਹੀਂ ਹੈਗੀ ਇਹ ਆਪਣੀ ਅਣਖ ਗਵਾ ਚੁੱਕੀ ਹੈ ਇਹ ਇੱਕ ਹੁਣ ਤੇ ਫਿਰਕਾ ਜਿਹਾ ਹੀ ਬਣ ਕੇ ਰਹਿ ਗਏ ਨੇ ਤੇ ਇਹਦੇ ਵਿੱਚ ਜਾਤ ਪਾਤ ਵੀ ਪੂਰੀ ਤਰ੍ਹਾਂ ਕਾਇਮ ਹੈ ਕੂਕਾ ਦੇ ਲਹਿਰ ਦੇ ਵਿੱਚ ਵੀ ਯਾਰ ਇਹ ਜਾਤ ਪਾਤ ਇਨਸਾਨ ਇੱਕ ਉਹਦੀ ਜਾਨ ਇੱਕ ਪਹਿਚਾਨ ਵੀ ਇੱਕ ਇਨਸਾਨ ਇੱਕ ਉਹਦੀ ਜਾਨ ਇੱਕ ਪਹਿਚਾਨ ਵੀ ਇੱਕ ਇਹ ਸਭ ਦੇ ਖਾਨੇ ਪਾ ਮੇਰੇ ਮਾਲਿਕ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ ਆਏ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ ਭਾਈ ਜਿੱਥੇ ਕੋਈ ਵੀ ਧਰਮ ਤੇ ਜਾਤ ਨਾ ਪੁੱਛੇ ਕਿਤੇ ਐਸਾ ਵੀ ਮੇਲਾ ਲਾ ਮੇਰੇ ਮਾਲਿਕ ਦੋਸਤੋ ਆ ਯੂਰਪ ਜਿਹੜਾ ਨਾ ਉੱਥੇ ਇਹੋ ਜਿਹੇ ਮੇਲੇ ਲੱਗਦੇ ਜੇ ਪਤਾ ਨੀ ਕਿੰਨੀ ਦੁਨੀਆਂ ਇੰਜੋਏ ਕਰਨ ਲਈ ਹੈ ਕੋਈ ਕਿਹੜੀ ਜਾਤ ਦਾ ਕੋਈ ਧਿਆਨ ਹੀ ਨਹੀਂ ਦਿੰਦਾ ਪੱਬਾਂ ਕਲੱਬਾਂ ਜਿਹੜੇ ਆਮ ਫੈਸਟੀਵਲ ਨੇ ਮੇਲੇ ਨੇ ਕਿਤੇ ਕਿਸੇ ਨੂੰ ਕੋਈ ਪਤਾ ਨੀ ਗੋਰੇ ਕਾਲੇ ਬੱਗੇ ਨਿੱਕੇ ਵੱਡੇ ਸਭ ਰਲ ਕੇ ਨੱਚਣ ਡਏ ਹੁੰਦੇ ਨੇ ਕਿਸੇ ਨੂੰ ਕਿਸੇ ਬਾਰੇ ਕੋਈ ਨਹੀਂ ਬਹੁਤ ਸੋਹਣੀਆਂ ਜਾਲ ਪਰੀਆਂ ਵਰਗੀਆਂ ਮੇਮਾਂ ਤੇ ਭੂਤਾਂ ਵਰਗੇ ਹਫਸ਼ੀ ਰਲ ਕੇ ਭੰਗੜੇ ਪਾਉਣ ਡਏ ਨੇ ਕੋਈ ਲੈਣਾ ਦੇਣਾ ਨਹੀਂ ਕਿਸੇ ਦੇ ਨਾਲ ਕੇ ਯਾਰ ਜਿਹੜੇ ਬੰਦੇ ਨੂੰ ਅਕਲ ਹੈ ਉਹ ਭਾਵੇਂ ਭਾਵੇਂ ਆਹ ਮੈਂ ਲੱਗਾ ਹੀ ਕਹਿਣ ਵੀ ਤੁਸੀਂ ਸੱਚੀ ਉਹ ਭੂਤ ਲੱਗਦੇ ਨੇ ਜਿਹੜੇ
ਮੈਂ ਅਗੇਂਸਟ ਨਹੀਂ ਹੈਗਾ ਕਿਸੇ ਜਾਤ ਦੇ। ਨਾਸਾਂ ਜਾਇਦਾਦ ਦੀ ਦਨਾਲੀ ਵਰਗੀਆਂ ਹੁੰਦੀਆਂ ਨੇ ਤੇ ਅਜੇ ਬਨ ਮਾਨਸਾਂ ਵਰਗੀਆਂ ਸ਼ਕਲਾਂ ਨੇ, ਪਰ ਕੋਈ ਨਫ਼ਰਤ ਨਹੀਂ ਕਰਦਾ, ਇਹੋ ਜਿਹੀ ਕੋਈ ਗੱਲ ਨਹੀਂ। ਉਹ ਕੁਆਲੀਫਾਈਡ ਲੋਕ ਜਿਹੜੇ ਨੇ, ਜਿਹੜੇ ਅਕਲ ਵਾਲੇ ਲੋਕ ਨੇ, ਉਹਨਾਂ ਦੀ ਹਰ ਥਾਂ ਇੱਜ਼ਤ ਤੇ ਰਿਸਪੈਕਟ ਹੈਗੀ। ਕੋਈ ਨਿੱਕੀ ਬੋਟੀ ਕਿਤੇ ਹੋ ਹਾ ਜਾਂਦੀ ਹੋਏਗੀ, ਪਰ ਜਾਤ ਪਾਤ ਤੋਂ ਕੋਈ ਕਿਸੇ ਨੂੰ ਨਫ਼ਰਤ ਨਹੀਂ ਕਰਦਾ। ਇੱਥੇ 1947 ਵਿੱਚ ਹੋਈ ਸਤਾ ਜਿਹੜੀ ਬਦਲੀ, 1947 ਜਦੋਂ ਆਜ਼ਾਦੀ ਰਾਣੀ ਆ ਗਈ, ਉਦਾਸੀ ਉਸਨੂੰ ਬਿਲਕੁਲ ਆਜ਼ਾਦੀ ਸਮਝਦਾ ਸੀ, ਪਰ ਅਸਲ ਵਿੱਚ ਆਜ਼ਾਦੀ ਆਪਣੀ ਅਜੇ ਜਿਹੜਾ ਸੰਤ ਰਾਮ ਸੀ ਨਾ, ਇਹ ਵਿਚਾਰਾ ਅਜੇ ਆਪਣੀ ਮੁੱਢਲੀ ਸਟੇਜ ਤੇ ਸੀ, ਇਸ ਲਈ ਉਹ ਜਵਾਹਰ ਲਾਲ ਨਹਿਰੂ ਨੂੰ ਗਰੀਬਾਂ ਦਾ ਮਸੀਹਾ ਸਮਝਦਾ ਸੀ। ਇੰਨੀ ਛੋਟੀ ਉਮਰ ਵਿੱਚ ਵੈਸੇ ਵੀ ਦੇਸ਼ ਦੇ ਆਰਥਿਕ ਤੇ ਸਮਾਜਿਕ ਪ੍ਰਬੰਧ ਨੂੰ ਸਮਝਣਾ ਮੁਸ਼ਕਲ ਹੁੰਦਾ, ਟੀਨ ਏਜ ਵਿੱਚ ਕਿੱਥੇ ਪਤਾ ਲੱਗਦਾ ਕੌਣ ਵਫ਼ਾਦਾਰ ਹੈ, ਕੌਣ ਦੇਸ਼ ਭਗਤ ਹੈ ਤੇ ਕੌਣ ਗਦਾਰ ਹੈ। ਇਸ ਤੋਂ ਅੱਗੇ ਪਰ ਨਹਿਰੂ ਜੀ ਵੰਡਰਫੁਲ ਆਦਮੀ ਸੀ, ਉਹ ਆਪਣੀ ਉਹਨਾਂ ਨੇ ਜੋ ਵੀ ਕੋਸ਼ਿਸ਼ ਕਰ ਸਕਦੇ ਸਨ ਪੂਰੀ ਕੀਤੀ ਸੀ ਉਹਨੂੰ। ਇਸ ਤੋਂ ਅੱਗੇ ਉਦਾਸੀ ਜੀ ਦੀ ਚੇਤਨਾ ਵਿਚਾਰਧਾਰਾ ਦੀ ਸਾਣ ਤੇ ਚੜ੍ਹਦੀ ਹੈ ਜਦੋਂ ਭਾਰਤੀ ਕਮਿਊਨਿਸਟ ਪਾਰਟੀ CPI ਦੇ ਵਾਹ ਵਿੱਚ ਆਉਂਦੇ ਨੇ। ਕਮਿਊਨਿਸਟ ਵਿਚਾਰਧਾਰਾ ਦੀ ਰੋਸ਼ਨੀ ਵਿੱਚ ਉਦਾਸੀ ਇਸ ਸਮਾਜੀ ਆਰਥਿਕ ਨਿਜ਼ਾਮ ਨੂੰ ਡੂੰਘਾਈ ਵਿੱਚ ਜਾ ਕੇ ਸਮਝਣ ਵਿੱਚ ਕਾਮਯਾਬ ਹੋਇਆ। ਸੱਜਣਾ 1964 ਤੋਂ ਲੈ ਕੇ 1969 ਤੱਕ ਉਦਾਸੀ ਭਾਵੇਂ ਪ੍ਰਗਤੀਵਾਦੀ ਕਵੀ ਵਜੋਂ ਸਥਾਪਿਤ ਹੋ ਚੁੱਕਾ ਸੀ, ਪਰ ਉਸਨੇ ਆਪਣੇ ਆਪ ਨੂੰ ਵਿਕਸਿਤ ਕਰਨਾ ਜਾਰੀ ਰੱਖਿਆ। ਇਸ ਨਤੀਜੇ ਤੇ ਪਹੁੰਚਿਆ ਕਿ ਕਿਰਤੀ ਲੋਕਾਂ ਦੀ ਹਕੀਕੀ ਬੰਦ ਖਲਾਸੀ ਇਨਕਲਾਬ ਬਗੈਰ ਸੰਭਵ ਨਹੀਂ। ਇਹ ਉਹਦੀ ਸੋਚ ਸੀ ਵੀ ਥਾਲੀ ਚ ਲੱਡੂ ਧਰ ਕੇ ਕੌਣ ਕਿਸੇ ਨੂੰ ਦਿੰਦਾ। ਉਨੀ ਤੋਂ ਲੈ ਕੇ 1979 ਤੱਕ ਦਾ ਜਿਹੜਾ ਸਮਾਂ ਸੀ ਨਾ, ਭਾਰਤੀ ਕਮਿਊਨਿਸਟ ਲਹਿਰ ਲਈ, ਕੌਮਾਂਤਰੀ ਕਮਿਊਨਿਸਟ ਲਹਿਰ ਲਈ ਉਥਲ ਪੁਥਲ ਦਾ ਸਮਾਂ ਸੀ। 1962 ਵਿਚ ਭਾਰਤ ਦੇ ਚੀਨ ਵਿਚ ਆਪਸੀ ਜੰਗ ਹੋ ਗਈ, ਠੀਕ ਹੈ ਨਾ, ਭਾਤੇ ਪਾਰਟੀ ਅੰਦਰ ਤਿੱਖੀ ਬਹਿਸ ਛਿੜ ਗਈ। 1964 ਵਿਚ ਭਾਰਤੀ ਕਮਿਊਨਿਸਟ ਪਾਰਟੀ ਦੋ ਫਾੜ ਹੋ ਗਈ, CPM ਹੋਂਦ ਵਿਚ ਆ ਗਈ। ਸੰਤ ਰਾਮ ਉਦਾਸੀ ਜੀ CPM ਦੇ ਹਮਦਰਦ ਚਲੇ ਆ ਰਹੇ ਸਨ ਜਦੋਂ 1967 ਵਿਚ ਪੱਛਮੀ ਬੰਗਾਲ ਅਤੇ ਕੇਰਲਾ ਵਿਚ CPM ਦੀਆਂ ਸਰਕਾਰਾਂ ਹੋਂਦ ਚ ਆਈਆਂ ਤਾਂ ਉਨ੍ਹਾਂ ਆਪਣੇ ਸੁਭਾਅ ਮੁਤਾਬਕ ਜੋ ਕਮਿਊਨਿਸਟ ਗੱਲਾਂ ਤੇ ਬੜੀਆਂ ਮਾਇਕ ਤੇ ਖਲੋ ਖਲੋ ਕੇ ਵੀ ਰਾਜਨੀਤੀਆਂ ਵਾਂਗੂ ਮੂੰਹ ਚੋਂ ਥੁੱਕ ਕੱਢ ਕੱਢ ਕੇ ਜ਼ੋਰ ਲਾ ਲਾ ਕੇ ਕਰਦੇ ਨੇ, ਇਨ੍ਹਾਂ ਨੇ ਆਪਣੇ ਸੁਭਾਅ ਮੁਤਾਬਕ ਜਦੋਂ ਇਨ੍ਹਾਂ ਦੀਆਂ ਸਰਕਾਰਾਂ ਹੋਂਦ ਚ ਆਈਆਂ ਤੇ ਜਗੀਰਦਾਰਾਂ ਨਾਲ ਇਨ੍ਹਾਂ ਕਮਿਊਨਿਸਟਾਂ ਨੇ ਥੱਲਿਓਂ ਦੀ ਹੱਥ ਮਿਲਾ ਲਏ, ਸਾਂਝ ਪਾ ਲਏ, ਤਾਂ ਕੁਝ ਇਮਾਨਦਾਰ ਕਾਮਰੇਡਾਂ ਵੱਲੋਂ CPM ਤੋਂ ਬਗਾਵਤ ਕਰਕੇ ਕਿਸਾਨ ਮਜ਼ਦੂਰਾਂ ਦੇ ਹਥਿਆਰਬੰਦ ਘੋਲ ਚਲਾਉਣ ਦਾ ਤਹੱਈਆ ਕੀਤਾ ਗਿਆ। 1967 ਵਿਚ ਪੱਛਮੀ ਬੰਗਾਲ ਦੀ ਸਿਲੀਗੁੜੀ ਸਬ ਡਿਵੀਜ਼ਨ ਵਿਚ ਚਾਹ ਦੇ ਬਾਗਾਂ ਵਿਚ ਹੜਤਾਲ ਆਰੰਭ ਹੋਈ, ਜਿਹਦਾ ਸਿਖਰ ਨਸਲਵਾੜੀ ਪਿੰਡ ਵਿਚ ਜ਼ਮੀਨ ਦੇ ਕਬਜ਼ੇ ਕਰਨ ਵਿਚ ਨਿਕਲਿਆ। ਇਸ ਸਿਆਸੀ ਹਾਲਾਤ ਦੇ ਮੱਦੇਨਜ਼ਰ ਸੰਤ ਰਾਮ ਉਦਾਸੀ ਜੇਕਰ ਚਾਹੁੰਦਾ ਉਸ ਸਮੇਂ ਜੇਕਰ ਸੰਤ ਰਾਮ ਉਦਾਸੀ ਚਾਹੁੰਦਾ ਉਸ ਸਮੇਂ ਤੇ CPI ਤੇ CPM ਦੇ ਹੋਰ ਬੁੱਧੀਜੀਵੀਆਂ ਵਾਂਗ ਲੋਕਾਂ ਪ੍ਰਤੀ ਵਫ਼ਾਦਾਰ ਹੋਣ ਦਾ ਢੰਡੋਰਾ ਪਿੱਟ ਕੇ ਨਾ ਇਹ ਵੀ ਖੱਸੀ ਜੀਵਨ ਜਿਉਂਦਿਆਂ ਹੋਇਆ ਸੋਵੀਅਤ ਯੂਨੀਅਨ ਵਿਚ ਆਪਣੇ ਮੁੰਡੇ ਕੁੜੀਆਂ ਧੀਆਂ ਪੁੱਤਰ ਪੜ੍ਹਾ ਸਕਦਾ ਸੀ, ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ। ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫ਼ਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ। ਇਹ ਬਾਹਰ ਵੀ ਗਿਆ ਸੀ ਦੋਸਤੋ, ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ ਸੀਨੇ ਖਿੱਚ ਜਿਨ੍ਹਾਂ ਦੇ ਖਾਧੀ, ਫਿਰ ਵਾਪਸ ਆਇਆ ਉੱਥੇ ਸੈੱਟ ਹੋ ਸਕਦਾ ਸੀ, ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ।
ਇਹ ਸੱਚਾਈ ਜੱਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਹਨਾਂ ਨੇ ਜਬਰ ਜਿਹੜਾ ਸੀ ਤੇ ਅੱਜ ਵੀ ਸਰਕਾਰਾਂ ਉਹ ਕੁਛ ਹੀ ਕਰਨ ਡਈਆਂ ਨੇ ਹੋਰ ਕੀ ਹੈ ਸਰਕਾਰਾਂ ਦਾ ਇਹੋ ਹੀ ਹੈ ਸਰਕਾਰ ਦਾ ਸਰਕਾਰਾਂ ਦਾ ਸਿਸਟਮ ਹੀ ਹੈ ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ ਪਰ ਇਹਨੇ ਆਪਣੀ ਜ਼ਮੀਰ ਤੇ ਪਹਿਰਾ ਦਿੱਤਾ ਇਮਾਨਦਾਰੀ ਨਾਲ ਕਿਰਤੀ ਲੋਕਾਂ ਨਾਲ ਵਫਾਦਾਰੀ ਪਾਲਦਿਆਂ ਇਹਨੇ ਬੜਾ ਹੀ ਕੰਡਿਆਲਾ ਰਾਹ ਚੁਣਿਆ ਇਹ ਬਾਹਰ ਵੀ ਗਿਆ ਸੀ ਦੋਸਤੋ ਉਸ ਸਮੇਂ ਚ ਇੰਗਲੈਂਡ ਕੈਨੇਡਾ ਵਗੈਰਾ ਸੀਨੇ ਖਿੱਚ ਜਿਨ੍ਹਾਂ ਦੇ ਖਾਧੀ ਫਿਰ ਵਾਪਸ ਆਇਆ ਉੱਥੇ ਸੈੱਟ ਹੋ ਸਕਦਾ ਸੀ ਇਹ ਰਸ਼ੀਆ ਚ ਸੈੱਟ ਹੋ ਸਕਦਾ ਸੀ ਆਪਣੇ ਪਰਿਵਾਰ ਸਮੇਤ ਇਹ ਸੱਚਾਈ ਜੱਗ ਜ਼ਾਹਿਰ ਹੈ ਕਿ ਜਦ ਵੀ ਇਨਕਲਾਬੀ ਲਹਿਰ ਦਾ ਕਾਲ ਹਾਕਮਾਂ ਦੇ ਸਿਰ ਤੇ ਕੂਕਦਾ ਤਾਂ ਉਹ ਆਪਣਾ ਸਭ ਤੋਂ ਵੱਡਾ ਹਥਿਆਰ ਜਿਹੜਾ ਜਬਰ ਬੇਕਿਰਕੀ ਨਾਲ ਵਰਤਿਆ ਉਹਨਾਂ ਨੇ ਜਬਰ ਜਿਹੜਾ ਸੀ ਤੇ ਅੱਜ ਵੀ ਸਰਕਾਰਾਂ ਉਹ ਕੁਛ ਹੀ ਕਰਨ ਡਈਆਂ ਨੇ ਹੋਰ ਕੀ ਹੈ ਸਰਕਾਰਾਂ ਦਾ ਇਹੋ ਹੀ ਹੈ ਸਰਕਾਰ ਦਾ ਸਰਕਾਰਾਂ ਦਾ ਸਿਸਟਮ ਹੀ ਹੈ ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ ਸਰਕਾਰਾਂ ਉਹਦੇ ਹੀ ਵੈਰ ਉਹਨਾਂ ਨੇ ਤਾਂ ਜਿਹੜਾ ਇੱਕ ਥਾਣੇਦਾਰ ਨੂੰ ਫੋਨ ਹੀ ਕਰ

ਤੇ ਕਿਰਕੀ ਨਾਲ ਵਰਤਿਆ ਉਹਨਾਂ ਨੇ ਜਬਰ ਜਿਹੜਾ ਸੀ, ਤੇ ਅੱਜ ਵੀ ਸਰਕਾਰਾਂ ਉਹ ਕੁਛ ਹੀ ਕਰਨ ਗਈਆਂ ਨੇ, ਹੋਰ ਕੀ ਹੈ। ਸਰਕਾਰਾਂ ਦਾ ਇਹੋ ਹੀ ਹੈ, ਸਰਕਾਰਾਂ ਦਾ ਸਿਸਟਮ ਹੀ ਹੈ, ਜਿਹੜਾ ਆਵਾਜ਼ ਉਠਾਏ ਇਹਨਾਂ ਦੀਆਂ ਤਰੁੱਟੀਆਂ ਵੱਲ ਧਿਆਨ ਦਵਾਏਗਾ, ਸਰਕਾਰਾਂ ਉਹਦੇ ਹੀ ਵੈਰ। ਉਹਨਾਂ ਨੇ ਜਿਹੜਾ ਥਾਣੇਦਾਰ ਫੋਨ ਹੀ ਕਰਨਾ, ਫਿਰ ਵੇਖੋ ਪੁਲਿਸ ਦੀਆਂ ਫੁਰਤੀਆਂ। ਨਸਲਵਾਦੀ ਲਹਿਰ ਨੇ 1970-71 ਵਿਚ ਭਾਰਤੀ ਹਾਕਮਾਂ ਨਾਲ ਵਰਤ ਮਤਲਬ ਕਿ ਭਾਰਤੀ ਹਾਕਮਾਂ ਦੀ ਨੀਂਦ ਹਰਾਮ ਕਰ ਦਿੱਤੀ। ਇਨ੍ਹਾਂ ਨੇ ਸਰਕਾਰ ਦੀ ਜ਼ਬਰਦਸਤ ਹਥਿਆਰ ਵਰਤ ਸਰਕਾਰ ਨੇ ਵੀ ਫਿਰ ਜ਼ਬਰਦਸਤ ਹਥਿਆਰ ਵਰਤਿਆ। ਲੋਕਾਂ ਦੀ ਜ਼ਮੀਰ ਦੀ ਆਵਾਜ਼ ਕਲਾਕਾਰ ਤੇ ਲੇਖਕ ਰਾਈਟਰ ਹੁੰਦੇ ਨੇ, ਇਸ ਕਰਕੇ ਇਹ ਤਸ਼ੱਦਦ ਦਾ ਸ਼ਿਕਾਰ ਜ਼ਿਆਦਾ ਹੁੰਦੇ ਨੇ ਲੋਕਾਂ ਨਾਲੋਂ, ਕਿਉਂਕਿ ਇਹ ਗੌਰਮੈਂਟ ਇਨ੍ਹਾਂ ਨੂੰ ਜ਼ਿਆਦਾ ਖਤਰਨਾਕ ਸਮਝਦੀ ਹੈ। ਇਹ ਉਤਸ਼ਾਹਿਤ ਕਰਨ ਵਾਲੇ ਲੋਕ ਹੁੰਦੇ ਨੇ। ਇੱਕ ਲੇਖਣੀ ਕਿੰਨੀ ਦੁਨੀਆਂ ਤੱਕ ਪਹੁੰਚਦੀ ਹੈ ਇਨ੍ਹਾਂ ਦੀ, ਇੱਕ ਵੰਗਾਰ ਇੱਕ ਲਲਕਾਰ ਵਾਲੀ ਕਵਿਤਾ ਕਿੱਥੋਂ ਤੱਕ ਜਾਂਦੀ ਹੈ। ਮਜ਼ਦੂਰ ਅਤੇ ਕਿਰਤੀ ਲੋਕਾਂ ਦੀ ਜੱਦੋਜਹਿਦ ਦੀ ਗੱਲ ਕਰਨ ਵਾਲਾ ਸੰਤਰਾ ਉਦਾਸੀ ਹੋਰ ਲੋਕਾਂ ਨਾਲ ਇਸ ਹਕੂਮਤੀ ਜ਼ੁਲਮ ਦਾ ਵੀ ਸ਼ਿਕਾਰ ਹੋਇਆ ਤੇ ਹੋਣਾ ਸ਼ੁਰੂ ਹੋ ਗਿਆ। ਸੰਤ ਰਾਮ ਉਦਾਸੀ ਨਸਲਵਾੜੀ ਯੁੱਧ ਦਾ ਇੱਕ ਦ੍ਰਿੜ ਸਿਪਾਹੀ ਸੀ, ਨੋ ਡਾਊਟ। ਉਦਾਸੀ ਜੀ ਦੀ ਪਹਿਲੀ ਗ੍ਰਿਫਤਾਰੀ 1971 ਵਿਚ ਹੋਈ। ਉਹਨਾਂ ਦੀ ਧੀ ਬੀਬੀ ਇਕਬਾਲ ਕੌਰ ਉਦਾਸੀ ਜੀ ਲਿਖਦੇ ਨੇ ਕਿ ਜਦੋਂ ਪੁਲਿਸ ਘਰ ਆਈ, ਅਸੀਂ ਅਜੇ ਸੁੱਤੇ ਪਏ ਹਾਂ, ਸਵੇਰੇ ਸਵੇਰਾ ਹੀ ਸੀ, ਮਾਂ ਉੱਠੀ ਸੀ ਤੇ ਮਾਂ ਨੇ ਚਾਹ ਧਰੀ ਸੀ। ਥਾਣੇਦਾਰ ਨੇ ਚੁੱਲ੍ਹੇ ਤੇ ਜਦੋਂ ਐਂਟਰ ਕੀਤਾ, ਥਾਣੇਦਾਰ ਘਰ ਸਾਡੇ ਆਇਆ, ਚੁੱਲ੍ਹੇ ਤੇ ਪਤੀਲੀ ਜਿਹੜੀ ਧਰੀ ਸੀ ਉਹਨੂੰ ਆਉਂਦਿਆਂ ਹੀ ਲੱਤ ਮਾਰੀ ਤੇ ਕਹਿੰਦਾ ਸ਼ਰਮ ਨਹੀਂ ਆਉਂਦੀ ਧੀ ਦੇ ਯਾਰ ਨੂੰ, ਚਾਵਾਂ ਬਾਲ ਬਾਲ ਪੀਂਦਾ। ਭਾਸ਼ਾ ਸੁਣਿਓ ਜਰਾ, ਧੀਆਂ ਪੁੱਤਰ ਕੋਲ ਖਲੋਤੇ ਨੇ। ਬੀਬੀ ਨੇ ਕਿਹਾ ਵੀਰ ਜੀ ਚਾਹ ਦੇ ਨਾਲ ਡੋਲੋ, ਜਵਾਕਾਂ ਨੇ ਪੀਣੀ ਹੈ। ਤੇ ਥਾਣੇਦਾਰ ਬੋਲਿਆ ਕੁੱਤੀਏ, ਆਪਣੇ ਖਸਮ ਨੂੰ ਸਮਝਾ ਕੇ ਨਹੀਂ ਰੱਖਿਆ ਜਾਂਦਾ ਤੇਰੇ ਕੋਲੋਂ, ਮੈਂ ਤੇ ਰੱਖ ਦਊ ਸਾਰਾ ਕੁਝ ਢਾ ਕੇ, ਮੈਂ ਥੇ ਕਰਕੇ ਧਰ ਦਊ। ਤੇ ਥਾਣੇਦਾਰ ਨੇ ਬੀਬੀ ਦੀ ਗੁੱਤ ਫੜ ਕੇ ਧੱਕਾ ਦਿੱਤਾ, ਭੁਆਂਟਣੀ ਦੇ ਕੇ ਉਹ ਖੂੰਜੇ ਵਿਚ ਮਾਂ ਮੇਰੀ ਨੂੰ ਮਾਰਿਆ ਤੇ ਕਹਿੰਦਾ ਓਏ ਸੁੱਟੋ ਏ ਕੁੜੀ ਦੇ ਖਸਮ ਨੂੰ ਜੀਪ ਵਿਚ ਲਾਓ ਘੋਟਣਾ, ਸਾਰੇ ਚੂੜੇ ਹੁਣ ਇਨਕਲਾਬ ਲਿਆਉਣਗੇ। ਓਏ ਮੂਰਖਾ, ਹਮੇਸ਼ਾ ਹੀ ਇੰਨਾ ਹੀ ਨਹੀਂ ਕਾਮਿਆਂ ਨੇ ਇਨਕਲਾਬ ਲਿਆਂਦੇ ਨੇ, ਤੇਰੇ ਵਰਗਿਆਂ ਰਿਸ਼ਵਤਖੋਰਾਂ ਨੇ ਇਨਕਲਾਬ ਕਰ ਲਿਆਉਣਾ, ਤੁਹਾਡੀ ਤੇ ਲਾਟਰੀ ਨਿਕਲੀ ਹੈ, ਤੁਹਾਨੂੰ ਇਨਕਲਾਬ ਨਾਲ ਕੀ, ਤੁਹਾਡੇ ਤੇ ਘਰ ਤੁਹਾਡੀਆਂ ਤੇ ਜੇਬਾਂ ਰੋਜ਼ ਭਰੀਆਂ ਆਉਣ ਡਈਆਂ ਨੇ ਘਰ ਨੂੰ, ਅੱਜ ਇਨ੍ਹਾਂ ਨੇ ਕਿਰਤ ਕਰਕੇ ਖਾਣਾ ਦਿਹਾੜੀ ਲੈਣੀ ਹੈ, ਇਨ੍ਹਾਂ ਨੇ ਵੀ ਇਨਕਲਾਬ ਲਿਆਉਣਾ, ਹੁਣ ਚੂੜੇ ਇਨਕਲਾਬ ਲਿਆਉਣਗੇ। ਇਹ ਗੱਲ ਏਦਾਂ ਸੱਜਣੋ, ਅਗਰ ਕੋਈ ਸ਼ਹਿਰੀ ਗਲਤੀ ਕਰਦਾ ਉਹ ਜੁਰਮਾਨੇ ਜਾਂ ਸਜ਼ਾ ਦਾ ਹੱਕਦਾਰ ਹੈ, ਬਿਲਕੁਲ, ਪਰ ਪੁਲਿਸ ਵਾਲੇ ਗਲਤੀ ਕਰਨ ਵਾਲਿਆਂ ਨੂੰ ਮਾਵਾਂ ਭੈਣਾਂ ਦੀਆਂ ਗੰਦੀਆਂ ਗਾਲਾਂ ਕਿਉਂ ਕੱਢਦੇ ਨੇ? ਜਿਸ ਬੰਦੇ ਨੇ ਕਸੂਰ ਕੀਤਾ ਉਹਨੂੰ ਸਜ਼ਾ ਦਿਓ, ਉਹਦੀ ਮਾਂ ਭੈਣ ਤੇ ਜੁਰਮ ਵਿਚ ਸ਼ਾਮਲ ਹੀ ਨਹੀਂ, ਉਹਨਾਂ ਵਿਚਾਰੀਆਂ ਦਾ ਤੇ ਅਲੱਗ ਲੈਣਾ ਹੀ ਨਹੀਂ ਜਿਨ੍ਹਾਂ ਦਾ ਇਸ ਗਲਤੀ ਨਾਲ ਲੈਣਾ ਦੇਣਾ ਨਹੀਂ। ਉਹਨਾਂ ਨੂੰ ਗੰਦੀ ਭਾਸ਼ਾ ਵਿਚ ਘੋਸਣਾ ਬੇਸ਼ਰਮ ਬੇਹੂਦਾ ਤੇ ਅਨਸਿਵਲਾਈਜ਼ਡ ਲੋਕਾਂ ਦਾ ਕੰਮ ਹੈ। ਇਹਨਾਂ ਦੇ ਮੋਢਿਆਂ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਜੇ, ਓਏ ਮੂਰਖੋ, ਇਹਨਾਂ ਸਟਾਰਾਂ ਦੀ ਕੁਝ ਸ਼ਰਮ ਕਰੋ, ਸਾਰਾ ਬਾਜ਼ਾਰ ਤੁਹਾਡਾ ਗੰਦ ਬਕਦਿਆਂ ਤੁਹਾਨੂੰ ਗੰਦ ਬਕਦਿਆਂ ਨੂੰ ਸੁਣ ਰਿਹਾ, ਤੁਹਾਡੀ ਟ੍ਰੇਨਿੰਗ ਤੇ ਨਸਲ ਕਿੰਨੀ ਘਟੀਆ ਹੋਏਗੀ। ਬਾਜ਼ਾਰ ਵਿਚ ਔਰਤਾਂ ਨੂੰ ਚਪੇੜਾਂ ਮਾਰਦੇ ਹੋਏ ਗਾਲਾਂ ਕੱਢਣੀਆਂ, ਥਾਣੇ ਵਿਚ ਔਰਤ ਨੂੰ ਡੰਡਾ ਵਿਖਾ ਕੇ ਜਿਹੜੀ ਤੁਸੀਂ ਡਾਇਲਾਗ ਬੋਲਦੇ ਹੋ, ਇਸੇ ਕਰਕੇ ਸਮਾਜ ਤੁਹਾਨੂੰ ਨਫ਼ਰਤ ਕਰਦਾ।

ਭਾਵੇਂ ਤੁਹਾਡੇ ਮੂੰਹ ਤੇ ਕੁਛ ਨਹੀਂ ਕਹਿੰਦਾ, ਤੁਹਾਡੀ ਸ਼ਕਲ ਵੇਖ ਕੇ ਦੂਜੇ ਪਾਸੇ ਨੂੰ ਥੁੱਕਦੇ ਨੇ ਲੋਕ। ਹਾਂ, ਜਿਸ ਤਰ੍ਹਾਂ ਦੇ ਡੰਡੇ ਵਿਖਾ ਕੇ ਤੁਸੀਂ ਡਾਇਲਾਗ ਬੋਲਦੇ ਹੋ ਔਰਤਾਂ ਨੂੰ। ਹਾਂ, ਕੁਛ ਅਫਸਰ ਚੰਗੇ ਵੀ ਹੈਗੇ ਨੇ, ਪਰ ਉਹ ਬਹੁਤ ਘੱਟ ਨੇ, ਉਹ ਆਲਮੋਸਟ ਉੱਚੇ ਰੈਂਕਾਂ ਵਾਲੇ ਨੇ। ਬਹੁਤੇ ਗਾਲਾਂ ਦੇ ਫੁਕਰੇ ਗਾਲਾਂ ਕੱਢਣ ਵਾਲੇ ਨੇ ਯਾਰ। ਯੂਰਪ ਵਿੱਚ ਵੀ ਪੁਲਿਸ ਹੈ, ਲੋਕ ਪੁਲਿਸ ਦੀ ਬਹੁਤ ਰਿਸਪੈਕਟ ਕਰਦੇ ਨੇ ਤੇ ਪੁਲਿਸ ਲੋਕਾਂ ਦੀ ਹਿਫਾਜ਼ਤ ਕਰਦੀ ਹੈ। ਸਜ਼ਾ ਜਿਹੜੀ ਮਿਲਦੀ ਹੈ ਉਹ ਤੇ ਸਾਨੂੰ ਮਿਲਣੀ ਹੈ ਜੁਰਮਾਨੇ ਦੇ ਰੂਪ ਵਿੱਚ, ਉਹਦੇ ਉੱਤੇ ਕੋਈ ਲਿਹਾਜ਼ ਨਹੀਂ ਕੀਤਾ ਜਾਂਦਾ, ਪਰ ਪੁਲਿਸ ਮੰਦਾ ਵਿਹਾਰ ਨਹੀਂ ਕਰਦੀ। ਪੁਲਿਸ ਵੇਖ ਕੇ ਅਸੀਂ ਸਿਕਿਓਰ ਫੀਲ ਕਰਦੇ ਹਾਂ, ਸਿਕਿਉਰਿਟੀ ਮਿਲਦੀ ਹੈ ਸਾਨੂੰ, ਸਿਕਿਉਰਿਟੀ ਦੀ ਫੀਲਿੰਗ ਆਉਂਦੀ ਹੈ। ਇੰਡੀਆ ਚ ਪੁਲਿਸ ਵੇਖ ਕੇ ਹਰ ਸ਼ਹਿਰੀ ਡਰ ਜਾਂਦਾ। ਪੁਲਿਸ ਨਾ ਹੋਈ, ਕੋਈ ਵਰਦੀਆਂ ਵਾਲੇ ਬਦਮਾਸ਼ ਹੋ ਗਏ। ਲਓ ਜੀ, ਫਿਰ ਹੁਣ ਚੂੜੇ ਇਹ ਇਨਕਲਾਬ ਲਿਆਉਣਗੇ ਤੇ ਫਿਰ ਗ੍ਰਿਫਤਾਰੀਆਂ ਤੇ ਤਸ਼ੱਦਤ ਦਾ ਨਾ ਖਤਮ ਹੋਣ ਵਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਜੇ ਸੰਤ ਰਾਮ ਨਾਲ। ਸੰਤ ਰਾਮ ਉਦਾਸੀ ਤਕਰੀਬਨ ਘਰੋਂ ਬਾਹਰ ਰਹਿੰਦੇ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜਿਹੜੇ ਸੀ ਨਾ, ਉਹ ਫੜ ਕੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰ ਦਿੱਤੇ ਗਏ। ਤਾਂ ਉਦਾਸੀ ਅਕਸਰ, ਯਾਰ ਤੁਸੀਂ ਕਿਸੇ ਨੂੰ ਨਜਾਇਜ਼ ਚਪੇੜ ਮਾਰ ਦਿਓ ਤੇ ਤੁਹਾਨੂੰ ਪਤਾ ਲੱਗ ਜਾਏ ਕਿ ਮੈਂ ਨਜਾਇਜ਼ ਚਪੇੜ ਮਾਰੀ ਆ, ਤੁਹਾਨੂੰ ਰਾਤ ਨੂੰ ਨੀਂਦ ਨਹੀਂ ਆਏਗੀ, ਅਗਲੇ ਦਿਨ ਤੁਸੀਂ ਮਾਫ਼ੀ ਮੰਗੋਗੇ ਜਾ ਕੇ। ਮੈਂ ਯੂਰਪ ਦੀ ਗੱਲ ਕਰ ਰਿਹਾ। ਇਹ ਕਿਸ ਤਰ੍ਹਾਂ ਦੇ ਪੁਲਿਸ ਵਾਲੇ ਨੇ, ਬ੍ਰਸਟ ਗੋਲੀਆਂ ਦੇ ਮਾਰ ਦੇਣੇ ਬਗਾਨੇ ਪੁੱਤਾਂ ਨੂੰ, ਉਹਨਾਂ ਦਾ ਕਸੂਰ ਵੀ ਕੋਈ ਨਹੀਂ, ਸਿਰਫ ਇਹੋ ਹੀ ਹੈ ਨਾ, ਉਹ ਆਪਣਾ ਹੱਕ ਮੰਗਦੇ ਨੇ ਨਾ ਉਹ, ਤੇ ਫਿਰ ਇਹ ਰੱਜ ਕੇ ਮਰੇ ਦੇ ਲਾਗੇ ਸ਼ਰਾਬ ਪੀਣ ਰਹੇ ਹੋਣਗੇ, ਜਾਂ ਆਣ ਕੇ ਚੰਗੇ ਭਲੇ ਉਹ ਕਰਨਲ ਨੂੰ ਚਪੇੜਾ ਮਾਰਨ ਵਾਲੇ ਜਿਹੜੇ ਸਨ ਪੁਲਿਸ ਵਾਲੇ, ਕੁੱਟਣ ਮਾਰਨ ਵਾਲੇ, ਕਰਨਲ ਦੀ ਬਾਂਹ ਤੋੜਨ ਵਾਲੇ, ਉਹਨੂੰ ਨਾਲੇ ਕੁੱਟਣ ਡਏ ਹਨ, ਨਾਲੇ ਕਹਿੰਦੇ ਹਨ ਅਸੀਂ ਹੁਣੇ ਹੀ ਪੁਲਿਸ ਮੁਕਾਬ ਆਪਣਾ ਬੰਦਾ ਮਾਰ ਕੇ ਆਏ ਹਾਂ, ਅਸੀਂ ਇਨਕਾਊਂਟਰ ਕਰਕੇ ਆਏ ਹਾਂ, ਤੇ ਕਰਕੇ ਵੀ ਆਏ ਸਨ। ਤੇ ਵੇਖੋ ਇੱਕ ਤਰ੍ਹਾਂ ਸ਼ਰਾਬ ਪੀ ਕੇ ਰੌਲੀ ਪਾਉਣ ਡਏ ਨੇ ਤੇ ਖਾਣਾ ਖਾਣੇ ਖਾਣ ਡਏ ਨੇ। ਕਿਹਾ ਕਿ ਕਿਹੜੀ ਆਤਮਾ ਦੇ, ਕਿਹੜੀ ਆਤਮਾ ਇਹਨਾਂ ਚ ਪਾਈ ਹੋਏਗੀ ਰੱਬ ਨੇ। ਉਦਾਸੀ ਦੇ ਬਹੁਤ ਸਾਰੇ ਦੋਸਤ ਮਾਰੇ ਗਏ ਤੇ ਉਦਾਸੀ ਅਕਸਰ ਸ਼ਰਾਬ ਪੀ ਕੇ ਨਾ ਤੇ ਰੋਇਆ ਕਰਦਾ ਹੁੰਦਾ ਸੀ ਉਹਨਾਂ ਨੂੰ ਯਾਦ ਕਰਕੇ। ਅੱਗੇ ਜਾ ਕੇ ਉਦਾਸੀ ਦੀ ਬੇਟੀ ਬੀਬੀ ਇਕਬਾਲ ਕੌਰ ਲਿਖਦੇ ਨੇ, ਇੱਕ ਦਿਨ ਅਚਾਨਕ ਪੁਲਿਸ ਆਈ, 1973 ਦੀ ਗੱਲ ਹੈ। ਪਾਪਾ ਜੀ ਨੂੰ ਧੱਕੇ ਮਾਰ ਕੇ ਗੰਦੀਆਂ ਗਾਲਾਂ ਦੀ ਵਿਛਾੜ ਕਰਦਿਆਂ, ਦੋਸਤੋ ਮੈਂ ਗਾਲਾਂ ਤੇ ਨਹੀਂ ਧਰਾਵਾਂਗਾ, ਤੁਸੀਂ ਹੁਣ ਅੰਦਾਜ਼ਾ ਲਾ ਹੀ ਲਿਓ। ਡੈਡੀ ਨੂੰ ਥੱਲੇ ਸੁੱਟਿਆ, ਠੁੱਡੇ ਮਾਰੇ, ਘਸੀਟਿਆ, ਧੂਇਆ, ਪਿੱਛੇ ਬਾਹਾਂ ਬੰਨ ਕੇ ਧੂਇਆ, ਲੱਤਾਂ ਤੋਂ ਫੜ ਕੇ ਤੇ ਲੱਡੇ ਕੋਠੀ ਲਾ ਗਏ। ਅਸੀਂ ਸਾਰੇ ਭੈਣ ਭਰਾ ਤੇ ਬੀਬੀ ਬੇਵੱਸ ਉੱਚੀ ਉੱਚੀ ਰੋ ਰਹੇ ਸਾਂ ਵਿਹੜੇ ਦੇ ਵਿੱਚ। ਸਾਰਾ ਪਿੰਡ ਇਕੱਠਾ ਹੋਇਆ, ਲੋਕ ਕਹਿ ਰਹੇ ਸਨ ਕਿ ਉਦਾਸੀ ਹੁਣ ਜਿਉਂਦਾ ਵਾਪਸ ਨਹੀਂ ਆਏਗਾ, ਬਸ ਇਹਦਾ ਖੁਰਾ ਖੋਜ ਹੁਣ ਮਿਟ ਜਾਏਗਾ। ਭਾਪੇ ਦੀ ਨੌਕਰੀ ਵੀ ਛੁੱਟ ਗਈ। ਪੁਲਿਸ ਤਸ਼ੱਦਦ ਅਤੇ ਗਰੀਬੀ ਦਾ ਸਾਡੇ ਘਰ ਮੀਂਹ ਪੈ ਰਿਹਾ ਸੀ, ਭੁੱਖ ਨੰਗ ਦੇ ਝੱਖੜ ਸਾਡੇ ਘਰ ਆਉਣ ਡੇ ਪਏ, ਹੈ ਹੀ ਕੁਛ ਨਹੀਂ ਸੀ ਖਾਣ ਨੂੰ, ਸਾਨੂੰ ਕੋਈ ਗੁਆਂਢੀ ਸਾਡੇ ਥੋੜਾ ਬਹੁਤਾ ਖਾਣ ਨੂੰ ਦੇ ਦੂ ਜਾਂਦੇ। ਘੱਤਰ ਵਿੱਚ ਜਦੋਂ ਪੁਲਿਸ ਨੇ ਸਪੈਸ਼ਲ ਸਟਾਫ ਪੁਲਿਸ ਦੇ ਸਪੈਸ਼ਲ ਸਟਾਫ ਨੇ ਉਦਾਸੀ ਜੀ ਨੂੰ ਗ੍ਰਿਫਤਾਰ ਕੀਤਾ ਤੇ ਆ ਯਾਰ ਇਹਨਾਂ ਮੈਂ ਥੋੜੀ ਜਿਹੀ ਕੌਫੀ ਪੀ ਲਾਂ ਤੇ ਤੁਸੀਂ ਇਹਨਾਂ ਦੇ ਦੋ ਬੋਲ ਸੁਣੋ ਹੋਰ, ਤੇ ਉਹ ਬੋਲ ਨੇ ਇਹਨਾਂ ਦੇ, ਹਾਂਜੀ ਵੰਡਰਫੁਲ, ਕਿੱਡੀ ਸੋਹਣੀ ਆਵਾਜ਼ ਹੈ ਉਦਾਸੀ ਜੀ ਉਹਨਾਂ ਦੀ, ਹਾਂਜੀ ਕਿਆ ਬਾਤਾਂ ਨੇ, ਇਹ ਆ ਲਓ ਜੀ ਇੰਜੋਏ ਕਰੋ ਤੁਸੀਂ।

कितनी प्यारी आवाज है दोस्तों, और कितनी दर्द भरी आवाज है। गल इस तरह भाई 1971 जदों पुलिस दे स्पैशल स्टाफ ने उदासी जी नूं गिरफ्तार किया ते शरीरक ते मानसिक अन्ना तशद्दुद उहदे ते कीता गया। उस वक्त नक्सलवाड़ी लहर जोरां ते सी, नक्सलवाड़ी लहर। उदासी ना तां जबर अगे चुकिया ते ना ही उन्हें अपने किसी साथी की सरगर्मी का कोई किसी किस्म का भी राज खोलिया, पर अन्नी ते गुजी कुटमार कारण शरीरक भज तोड़ उहदी बहुत हुई सी। लोग घोलां नूं जबर नाल दबाउणा ਇਹ ਬੰਦੇ ਖਾਣੀਆਂ ਸਰਕਾਰਾਂ ਦੇ ਕੰਮ ਨੇ। ਉਹ ਬੰਦੇ ਨੂੰ ਕਈ ਤਰ੍ਹਾਂ ਮਾਰਦੀਆਂ ਨੇ, ਇੱਕ ਪਾਸੇ ਸਰੀਰ ਤੇ ਜਬਰ ਦਾ ਘਾੜਾ, ਦੂਜੇ ਪਾਸੇ ਮਾਨਸਿਕ ਤੌਰ ਤੇ ਧਮਕਾਉਣਾ। ਇਸੇ ਕਰਕੇ ਇਨਕਲਾਬੀਆਂ ਦੇ ਪਰਿਵਾਰ ਤੇ ਬੱਚਿਆਂ ਤੇ ਵੀ ਜਬਰ ਕੀਤਾ ਜਾਂਦਾ ਤਾਂ ਕਿ ਮਾਨਸਿਕ ਤਸੀਹਾਂ ਅੱਗੇ ਇਨਕਲਾਬੀ ਗੋਡੇ ਟੇਕ ਦੇਣ। ਪਰ ਉਦਾਸੀ ਜੀ ਜ਼ੁਲਮ ਦੀ ਵਾਸ਼ਰ ਅੱਗੇ ਆਪਣੇ ਅਕੀਦੇ ਤੋਂ ਬਿਲਕੁਲ ਨਾ ਫਿਰਕੇ, ਉਹ ਆਪਣੀ ਸਭ ਤੋਂ ਪਿਆਰੇ ਬੱਚੇ ਘਰ ਉਹਨਾਂ ਨੇ ਉਹਨਾਂ ਦੀ ਵੀ ਪਰਵਾਹ ਨਾ ਕੀਤੀ ਤੇ ਨਾ ਹੀ ਮੌਤ ਤੋਂ ਡਰਦੇ ਸਨ। ਮੈਂ ਉਹਨਾਂ ਦਾ ਗੀਤ ਨਹੀਂ, ਮੇਰੀ ਮੌਤ ਤੋਂ ਨਾ, ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਇਹ ਜ਼ੁਲਮ ਅਤੇ ਕੁੱਟ ਨੇ ਉਹਦੇ ਤੇ ਉਹਦੇ ਗੀਤਾਂ ਵਿੱਚ ਹੋਰ ਵੀ ਜੋਸ਼ ਭਰਿਆ, ਉਹਦੀ ਬੋਲੀ ਨੂੰ ਲੋਕਾਂ ਦੇ ਹੋਰ ਨੇੜੇ ਲੈ ਆਂਦਾ। ਉਹਦੀ ਬੋਲੀ ਨੇ ਜਾਂ ਉਹਦੇ ਬੋਲਾਂ ਨੇ, ਸੰਤ ਰਾਮ ਉਦਾਸੀ ਲੋਕਾਂ ਦੇ ਨੇੜੇ ਸੀ, ਅਸਲੋ ਹੀ ਨੇੜੇ, ਸੱਚੇ ਅਰਥਾਂ ਵਿੱਚ ਲੋਕ ਕਵੀ, ਕਿਸਾਨਾਂ ਕਿਰਤੀਆਂ ਤੇ ਗਰੀਬਾਂ ਦਾ ਮਸੀਹਾ ਲਿਖਦਾ ਕਿ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵਿਹੜੇ, ਜਿੱਥੇ ਉਹ ਉੱਚ ਕੋਟੀ ਦਾ ਕਵੀ, ਲੋਕ ਯੁੱਧ ਦਾ ਸਿਪਾਹੀ, ਵਧੀਆ ਸੋਚ ਦਾ ਮਾਲਕ, ਉੱਥੇ ਉਹ ਵਧੀਆ ਪੁੱਤ, ਭਰਾ, ਪਤੀ ਤੇ ਬੱਚਿਆਂ ਨੂੰ ਪਿਆਰ ਕਰਨ ਵਾਲਾ ਵੀ, ਰੱਬ ਵਰਗਾ ਪਿਓ, ਜਿਨ੍ਹੇ ਸਮਾਜਿਕ ਫਰਜ਼ਾਂ ਨੂੰ ਯੁੱਧ ਤੇ ਦ੍ਰਿੜਤਾ ਨਾਲ ਨਿਭਾਇਆ। ਅਕਤੂਬਰ 1986 ਵਿੱਚ ਉਹਨਾਂ ਨੂੰ ਹਜ਼ੂਰ ਸਾਹਿਬ ਤੋਂ ਇੱਕ ਚਿੱਠੀ ਆਈ, ਜਿਸ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਗੁਰਪੁਰਬ ਤੇ ਇਹਨਾਂ ਨੂੰ ਆਉਣ ਦਾ ਸੱਦਾ ਦਿੱਤਾ ਗਿਆ। ਵਾਪਸੀ ਤੇ ਗੱਡੀ ਵਿੱਚ ਉਦਾਸੀ ਜੀ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋਈ ਗੱਡੀ ਦੇ ਵਿੱਚ। ਦੋਸਤੋ, ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾਕਟਰ ਬਲਕਾਰ ਸਿੰਘ ਉਹਨਾਂ ਦੇ ਨਾਲ ਸਫ਼ਰ ਕਰ ਰਹੇ ਹਨ, ਇਕੱਠੇ ਬੈਠੇ ਹਨ ਤੇ ਇੱਕ ਬੰਦਾ ਹੋਰ ਸੀ। ਇਹ ਤਿੰਨੇ ਇੱਕ ਦੂਜੇ ਦੇ ਆਪਸ ਵਿੱਚ ਵਾਕਫ ਸਨ ਬਹੁਤ ਵਧੀਆ ਤਰੀਕੇ ਨਾਲ। ਉਹਨਾਂ ਦੀ ਮੌਤ ਬਾਰੇ ਡਾਕਟਰ ਬਲਕਾਰ ਸਿੰਘ ਹੋਣਾ ਨੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ। ਸੱਜਣੋ, ਪੰਜਾਬ ਦੇ ਉੱਘੇ ਕਵੀ ਤੇ ਨਕਸਲਵਾੜੀ ਯੋਧੇ ਨੂੰ ਰੇਲਵੇ ਸਟੇਸ਼ਨ ਤੇ ਲਾ ਵਾਰਸ ਕਹਿ ਕੇ ਸਾੜ ਦਿੱਤਾ ਗਿਆ ਤੇ ਘਰ ਟੈਲੀਗ੍ਰਾਮ ਪਹੁੰਚੀ ਇਹਨਾਂ ਦੇ ਕਿ ਸੰਤ ਰਾਮ ਉਦਾਸੀ ਫਾਉਂਡ ਐਕਸਪਾਇਰਡ ਐਟ ਮਨਮਟ ਰੇਲਵੇ ਸਟੇਸ਼ਨ। ਆ ਜਰਾ ਨੋਟ ਕਰਿਓ, ਜੇ ਉਹ ਜਿਸ ਤਰ੍ਹਾਂ ਮਤਲਬ ਕਿ ਉਹਦੇ ਅੱਗੇ ਪਿੱਛੇ ਦਾ ਪਤਾ ਹੀ ਨਹੀਂ ਸੀ, ਹਾਂਜੀ, ਲਾ ਵਾਰਸ ਹੈ ਤੇ ਇਹ ਟੈਲੀਗ੍ਰਾਮ ਤੁਸੀਂ ਉਹਨਾਂ ਦੇ ਘਰ ਕਿੱਦਾਂ ਭੇਜ ਦਿੱਤੀ ਬਾਈ, ਜੇ ਉਹ ਲਾ ਵਾਰਸ ਹੈ, ਪਤਾ ਹੀ ਨਹੀਂ ਉਹ ਕੌਣ ਹੈ ਕੌਣ ਨਹੀਂ। ਜਦੋਂ ਤੁਸੀਂ ਟੈਲੀਗ੍ਰਾਮ ਭੇਜੀ ਹੈ ਤਾਂ ਮਤਲਬ ਤੁਹਾਨੂੰ ਤੁਹਾਡੇ ਕੋਲ ਉਹਨਾਂ ਦਾ ਐਡਰੈਸ ਹੈਗਾ ਤੇ ਹੈਗਾ ਤੇ ਫਿਰ ਉਹ ਲਾ ਵਾਰਸ ਕਿੱਦਾਂ ਹੋਇਆ? ਤੇ ਘਰ ਵਾਲੇ ਉਹਨਾਂ ਦੇ ਅੰਤਮ ਦਰਸ਼ਨ ਵੀ ਨਾ ਕਰ ਸਕੇ, ਹਾਂਜੀ, ਕਿੱਡਾ ਫਰਾਡ ਤੇ ਝੂਠ ਹੈ। ਭਲਾ ਰਾਸ਼ਟਰਪਤੀ ਅਵਾਰਡ ਪ੍ਰਾਪਤ ਪੰਜਾਬ ਦਾ ਉੱਘਾ ਸ਼ਾਇਰ, ਹਜੂਮਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ, ਆਜ਼ਾਦੀ ਦਿਵਸ ਤੇ ਜਿਹਨੂੰ ਲਾਲ ਕਿਲ੍ਹੇ ਤੇ 26 ਜਨਵਰੀ ਤੇ ਸੱਦਿਆ ਜਾਂਦਾ ਸੀ,
ਯਾਰ ਅਚਾਨਕ ਅਚਾਨਕ ਲਾਵਾਰਸ ਕਿੱਦਾਂ ਹੋ ਗਿਆ। ਹਾਂ, ਉਹਦੇ ਨਾਲ ਦੇ ਵੀ ਉਹਨਾਂ ਨੂੰ ਜਾਣਦੇ ਨੇ, ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਜਿਹੜਾ ਸੀ ਉਹ ਵੀ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਵਾਕਫ, ਉਹਦੀ ਮੌਤ ਦੇ ਸਮੇਂ ਨਾਲ ਤੇ ਇਹ ਲਾਵਾਰਸ, ਜੇ ਲਾਵਾਰਸ ਹੈ ਤੇ ਹਾਂ ਜਿਹੜੀ ਉਹਨਾਂ ਦੇ ਘਰ ਤੁਸੀਂ ਭੇਜੀ ਹੈ ਟੈਲੀਗ੍ਰਾਮ, ਇਹ ਕਿੱਦਾਂ ਭੇਜ ਦਿੱਤੀ ਫਿਰ ਤੁਸੀਂ? ਉਹ ਤੇ ਲਾਵਾਰਸ ਹੈ, ਜੇ ਤੁਹਾਡੇ ਕੋਲ ਐਡਰੈਸ ਹੈਗਾ ਤੇ ਲਾਵਾਰਸ ਉਹ ਕਿੱਦਾਂ ਹੈ? ਤੇ ਉਹਦੀ ਨਿਤਕ ਦੇਹ ਉਹਦੇ ਘਰ ਕਿਉਂ ਨਾ ਪਹੁੰਚਾਈ ਗਈ ਤਾਂ ਕਿ ਉਹਦਾ ਪੋਸਟਮਾਰਟਮ ਨਾ ਹੋ ਸਕੇ? ਹੁਣ ਰੱਬ ਜਾਣੇ, ਇਹ ਤੇ ਤੁਹਾਨੂੰ ਹੀ ਪਤਾ ਹੈ, ਇਹਨਾਂ ਬੇਈਮਾਨਾਂ ਨੂੰ ਜਿਨ੍ਹਾਂ ਨੇ ਪਰਦਾ ਪਾਇਆ ਹੋਏਗਾ ਉਹਦੀ ਮੌਤ ਦੇ ਉੱਤੇ। ਡਾਕਟਰ ਬਲਕਾਰ ਸਿੰਘ ਪੰਜਾਬ ਯੂਨੀਵਰਸਿਟੀ ਪਟਿਆਲਾ, ਜੋ ਮੌਤ ਸਮੇਂ ਉਦਾਸੀ ਦੇ ਕੋਲ ਬੈਠੇ ਤੇ ਚੰਗੀ ਤਰ੍ਹਾਂ ਜਾਣਦੇ ਸਨ ਇੱਕ ਦੂਜੇ ਨੂੰ ਤੇ ਗੱਪਾਂ ਮਾਰਦੇ ਆਏ, ਗੱਲਾਂ ਬਾਤਾਂ ਕਰਦੇ ਆਏ, ਉਹਦੀ ਮੌਜੂਦਗੀ ਵਿੱਚ ਦੋਸਤੋ, ਡਾਕਟਰ ਬਲਕਾਰ ਸਿੰਘ ਦੀ ਮੌਜੂਦਗੀ ਵਿੱਚ ਸੰਤ ਰਾਮ ਉਦਾਸੀ ਲਾਵਾਰਸ ਤੇ ਫਿਰ ਉਹਦੇ ਘਰ ਟੈਲੀਗ੍ਰਾਮ ਵੀ ਪਹੁੰਚੀ। ਇਸ ਤਰ੍ਹਾਂ ਸੱਜਣੋ ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਉਦਾਸੀ ਲਾਵਾਰਸ ਹੋ ਗਿਆ ਤੇ ਉਹ ਦਿਲਾਂ ਤੇ ਰਾਜ ਕਰਨ ਵਾਲਾ ਪਰਿਵਾਰ ਹੁੰਦਿਆਂ ਹੋਇਆਂ ਵੀ ਕੀਰਤੀਆਂ ਦਾ ਵਾਰਸ ਇਸ ਦੁਨੀਆਂ ਦੇ ਉੱਤੋਂ ਸੱਜਣੋ ਲਾਵਾਰਸ ਵਿਦਾ ਹੋਇਆ ਜੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਭਾਤ ਰੇਡੀਓ ਫਰੈਂਕਫਰਟ ਤੇ ਮੈਂ ਹਾਂ ਤੁਹਾਡਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ ਤੇ ਮੈਂ ਸੱਜਣੋ ਤੁਹਾਨੂੰ ਹੁਣ ਲੈ ਕੇ ਚੱਲਾਂਗਾ ਸਾਡੇ ਮਸ਼ਹੂਰ ਤੇ ਨਿਰਪੱਖ ਪੱਤਰਕਾਰ ਬਲਬੀਰ ਬੱਬੀ ਜੀ ਹੁਣਾਂ ਵੱਲ, ਜਿਹੜੇ ਕਿ ਬਹੁਤ ਸੋਹਣੇ ਸੁਚੱਜੇ ਢੰਗ ਤੇ ਬਾ ਦਲੀਲ ਗੱਲਬਾਤ ਕਰਦੇ ਨੇ ਤੇ ਬਹੁਤ ਹੀ ਨਿਰਪੱਖ ਗੱਲਬਾਤ ਹੁੰਦੀ ਹੈ ਉਹਨਾਂ ਦੀ। ਮੈਂ ਉਹਨਾਂ ਨੂੰ ਲੱਗਾਂ ਜੀ ਕਾਲ ਕਰਨ ਤੇ ਆ ਲਓ ਜੀ ਉਹਨਾਂ ਦੀ ਅੱਜ ਮੇਰੇ ਸਾਹਮ ਇੱਥੇ ਕਿਤੇ ਆ ਲਓ ਜੀ।

0: ਬਲਬੀਰ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿਹੜੇ। ਆ ਜਾਓ ਲੰਘ ਆਓ।
1: ਹਾਂਜੀ, ਸਤਿਕਾਰਯੋਗ ਬਾਜਵਾ ਜੀ, ਮੇਰੇ ਵੱਲੋਂ ਪ੍ਰਵਾਜ ਰੇਡੀਓ ਦੇ ਦੇਸ਼ ਵਿਦੇਸ਼ ਵਿਚ ਬੈਠੇ ਜਿਹੜੇ ਸਰੋਤੇ ਨੇ, ਜਿਹੜੇ ਸਾਨੂੰ ਪਿਆਰ ਮਾਣ ਬਖਸ਼ਦੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਉਹਨਾਂ ਵੱਲੋਂ ਆਪ ਜੀ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ ਤੁਹਾਡਾ?
1: ਹਾਲ ਚਾਲ ਬਹੁਤ ਅੱਛਾ ਬਾਜਵਾ ਜੀ, ਤੁਹਾਡੀਆਂ ਟਾਣਕਵੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਪਿਛਲੇ 40 ਮਿੰਟ ਤੋਂ ਸੁਣ ਰਹੇ ਹਾਂ।
0: ਮਿਹਰਬਾਨੀ ਜੀ,
1: ਚੰਗੀ ਗੱਲਬਾਤ ਤੇ ਉੱਤੇ ਤੁਹਾਡੀ ਪਕੜਾ ਤੇ ਵਿਸ਼ਾ ਵੀ ਜੋ ਹੈ ਉਹ ਫਿਰ ਐ ਜਿਵੇਂ ਕਹਿੰਦੇ ਵੀ ਘੋਟ ਘੋਟ ਕੇ ਸਾਡੇ ਵਰਗੇ ਸਰੋਤਿਆਂ ਦੇ ਦਿਮਾਗ ਚ ਪਾ ਦਿੰਦੇ।
0: ਗੱਲ ਏਦਾਂ ਜੀ, ਜੋ ਸੱਚਾਈ ਹੈ ਬੱਬੀ ਜੀ
1: ਜੀ,
0: ਉਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਸੱਚਾਈ ਨੂੰ ਉਜਾਗਰ ਕੀਤਾ ਜਾਏ, ਸਾਡੇ ਸਮਾਜ ਦਾ ਜਿਹੜਾ ਕਰੂਪ ਚਿਹਰਾ ਉਹਨੂੰ ਸਾਹਮਣੇ ਲਿਆਂਦਾ ਜਾਏ ਤੇ ਵਿਖਾਇਆ ਜਾਏ।
2: ਮੱਠਾ ਜਿਹਾ ਚੱਲਦਾ ਵਪਾਰ, ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਫਿਰ ਰਫ਼ਤਾਰ, ਪ੍ਰਵਾਸ ਰੇਡੀਓ ਤੇ ਕਰ ਪ੍ਰਚਾਰ। ਜੀ ਹਾਂ, ਆਪਣੇ ਕਾਰੋਬਾਰ ਨੂੰ ਦੁਨੀਆ ਭਰ ਚ ਪ੍ਰਚਾਰਨ ਲਈ ਪ੍ਰਵਾਸ ਰੇਡੀਓ ਤੇ ਇਸ਼ਤਿਹਾਰ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੋਨ ਨੰਬਰ 93 170 53 190।

ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤਿਓ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ, ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ,

ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਥੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫ੍ਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫ੍ਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world. With your own watching eyes and experience, is this world really wonderful or ugly world? What do you think? We are only phone call away. Dosto, bilkul. ਅਸੀਂ ਤੁਹਾਡੇ ਤੋਂ ਫੋਨ ਕਾਲ ਰਹੇ ਹੀ ਹਾਂ ਤੇ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਯਾਨੀ ਕਿ ਤੁਹਾਡਾ ਆਪਣਾ ਪ੍ਰੋਗਰਾਮ। ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ, ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ। ਸੋ ਆਓ ਦੋਸਤੋ, ਤੁਸੀਂ ਕੀ ਲਿਖਦੇ ਹੋ, ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਛ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਟੂ ਲਿਸਨ ਅਸ ਵਰਲਡ ਵਾਈਡ, ਲਾਗ ਆਨ www.pravasradio.com। ਦੋਸਤੋ ਆਪਣੀ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰੋ, ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਲੇਕਿਨ ਇਹਦੇ ਨਾਲ ਰਲਦੇ ਮਿਲਦੇ ਕਈ ਰੇਡੀਓ ਅਪੀਅਰ ਹੋਣਗੇ। ਤੁਸੀਂ ਦੋ ਸਪੀਕਰਾਂ ਵਾਲਾ ਸਾਡਾ ਲੋਗੋ ਹੈ ਯੈਲੋ ਰੰਗ ਦਾ, ਆਪ ਤੇ ਤੁਸੀਂ ਸੁਣਦੇ ਹੀ ਹੋ। ਮਿਹਰਬਾਨੀ ਹੋਵੇਗੀ ਜੇ ਪੰਜਾਂ ਸੱਤਾਂ ਦਸਾਂ ਮਿੱਤਰਾਂ ਨੂੰ ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ। ਵੀ ਸ਼ੈਲ ਬੀ ਰੀਲੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਏ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖੇ ਉੱਤੋਂ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖ ਉੱਤੋਂ ਲੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ,
ਔਰ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ ਖੁਦ ਫਾਂਸੀ ਉੱਤੇ ਚੜੇ ਬਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ ਪਰ ਧਰਤੀ ਦੇ ਰੱਬ ਆ ਜੇ ਧਰਤੀ ਦੇ ਰੱਬ ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆ ਦੇ ਬੰਦੇ ਉਹ ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਮਾਂ ਨੂੰ ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ ਖੁਦ ਫਾਂਸੀ ਉੱਤੇ ਚੜੇ ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ ਭਗਤ ਸਿੰਘ ਵਰਗੇ ਰਾਜਗੁਰੂ ਵਰਗੇ ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ ਸੋ ਦੋਸਤੋ ਗੱਲ ਇਸ ਤਰ੍ਹਾਂ ਵਾ ਭਾਈ ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23 ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੰਡਰਫੁਲ ਨਾ ਗਰਮੀ ਨਾ ਠੰਡ ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼ 0049-171-486-9514 0049-171-486-9514 ਜੀ ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਸੱਜਣੋ ਅੱਜ ਮਦਰ ਡੇ ਹੈ ਖੂਬਸੂਰਤ ਦਿਨ ਹਾਂਜੀ ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ ਕੀਤੀ ਨਹੀਂ ਜਾ ਸਕਦੀ ਉਹ ਮਾਨਕ ਦਾ ਇੱਕ ਗਾਣਾ ਹੈ ਨਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ ਮਾਂ ਕੀ ਹੁੰਦੀ ਹੈ ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ ਇਸ ਕਰਕੇ ਉਹਨੂੰ ਗਾਣਾ ਹੀ ਏਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ ਜੱਫੀ ਪਿਆਰ ਨਾਲ ਪਾਈ ਹੋਏਗੀ ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਛਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ ਗੱਲ ਏਦਾਂ ਭਾਈ ਮਾਂ ਨੂੰ ਮਾਂ ਦਾ ਸਤਿਕਾਰ ਕਰਨਾ ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ ਨਹੀਂ ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ ਗੱਲ ਏਦਾਂ ਹੈ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ ਪਰ ਮਾਂ ਤੇ ਅਹਿਸਾਨ ਕਰਦੀ ਨਹੀਂ ਉਹਦਾ ਦੇਣ ਹਾਂ ਕੀ ਦੇਣਾ ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ ਮਾਂ ਹਾਂ ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ ਰੱਬ ਨੂੰ ਆਪਣੀ ਪਬਲਿਕ ਪਿਆਰੀ ਜਨਤਾ ਪਿਆਰੀ ਹੋਵੇਗੀ ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ ਮਾਂ ਦੇ ਹੁੰਦੇ ਆ
ਛੋਟੇ ਛੋਟੇ ਜਾਨਵਰ ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨ ਚ। ਹਾ ਸਵੇਤ ਹੈ ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀਂ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ ਕਿ ਘੰਟਾ ਘੰਟਾ ਅੱਧਾ ਅੱਧਾ ਘੰਟਾ 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ, ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ। ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ।

ਪੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ ਆ ਲਓ ਜੀ, ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

ਵਾਰੀ ਵਾਰ ਜਮਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਪਾਤਰਾਂ ਨੇ, ਬਹਿਜਾ ਬਹਿਜਾ ਕਵਾਤੀ, ਏਡਾ ਸੋਹਣਾ ਗੀਤ ਇਹਨਾਂ ਦੇ, ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇਕ ਦੋ ਵਾਰੀ ਮੇਲੇ ਦੇ ਵਿਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਣਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਾਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਾਈ ਖੂਨੀ ਹੜ ਵਿਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ। ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ, ਹਰ ਭਾਸ਼ਾ ਵਿਚ ਮਾਂ ਨੂੰ ਮਾਂ ਕਹਿੰਦੇ ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ, ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਭਾਈ ਬੱਚਾ ਭੱਜਾ ਭੱਜਾ ਆਣ ਕੇ ਲੜਾਈ ਝਗੜਾ ਕਰਕੇ ਸ਼ਰਾਰਤ ਕਰਕੇ ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ, ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ, ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕਰੋਜਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਵਾਰ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ ਸ਼ਹਿਰੋਂ ਸਮਾਨ ਲਿਆ ਕੇ ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਜੀ, ਜਦੋਂ ਛੁੱਟੀ ਹੋਈ
ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ ਵਸਦੇ ਘੁਮਾਉਂਦੇ ਤੇ ਟਲੀਆਂ ਮਾਰਦੇ ਸਕੂਲ ਚੋਂ ਦੌੜਦੇ ਨੇ, ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ ਜਦੋਂ ਛੁੱਟੀ ਹੋਈ, ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ। ਤੇ ਕਾਫੀ ਵੱਡਾ ਸਾਡਾ ਸਕੂਲ ਸੀ, 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ। ਅੱਛਾ, ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਪੁਲੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋਂ ਦੀ ਹੇੜਾਂ ਦੀਆਂ ਹੇੜਾਂ, ਕੋਈ ਭੱਜਾ ਜਾਏ, ਕੋਈ ਸਾਈਕਲ ਤੇ ਜਾਏ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ, ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ, ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋਂ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ, ਕਿਸੇ ਦੇ ਵਾਲ ਖਿਲਰੇ, ਕਿਸੇ ਦਾ ਨਹੀਂ ਪੱਕਾ ਜਿਹਾ ਰੰਗ, ਕਿਸੇ ਦੀ ਕਮੀਜ਼ ਐ ਨੂੰ ਗਾਂ ਨੂੰ, ਕਿਸੇ ਦਾ ਨੱਕ ਐ ਨੂੰ, ਕਿਸੇ ਦੇ ਕੰਨ ਬਾਹਰ ਨੂੰ। ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਸੇ ਚੰਨ ਚੜਿਆ ਹੁੰਦਾ ਹੈ। ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ? ਨਹੀਂ, ਉਹ ਮਾਂ ਦੀ ਨਜ਼ਰ ਸੀ, ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ। ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ। ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਭਾਈ ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਕਾਲਾ ਜਿਹਾ ਰੰਗ, ਕਿਸੇ ਦੀ

0: ਵਰਗੀ ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਭਾਈ ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। 35 ਅੱਖਰ ਨੇ ਪੰਜਾਬੀ ਦੇ ਵਿੱਚ, ਸਾਰੇ ਰਲ ਕੇ ਮਾਂ ਨੂੰ, ਮਾਂ ਦੀ ਮਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ। ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। ਦੋਸਤੋ, ਤੁਸੀਂ ਬਾਅਦ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ, ਇਕੱਠਿਆਂ ਤੇ ਲਿਆ ਨਹੀਂ ਜਾ ਸਕਦਾ, ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਉਹ ਅਗਰ ਕਰ ਦੋ, ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ, ਫਿਰ ਤੁਸੀਂ 6-7 ਕਾਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ। ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ, ਤੇ ਉਹ ਕਿੱਥੇ ਨੇ ਜੀ? ਇੱਥੇ ਜੇ ਕਿਤੇ ਹੋਣੇ ਨੇ ਆ ਲਓ ਅਖਤਰ ਸਾਹਿਬ ਕਿੱਥੇ? ਹਾਂਜੀ, ਆ ਲਓ ਜੀ, ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ। ਹਾਂਜੀ, ਲਓ ਜੀ, ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ। ਹਾਂ, ਵਾਲੇਕੁਮ ਸਲਾਮ ਅਖਤਰ ਸਾਹਿਬ, ਆ ਜਾਓ, ਵੈਲਕਮ ਹੈ ਤੁਹਾਡਾ
1: ਜੀ। ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ,
0: ਠੀਕ ਹੈ ਜੀ? ਠੀਕ ਹੈ,
1: ਮੈਂ 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ।
0: ਅੱਛਾ ਜੀ, ਠੀਕ ਠੀਕ ਹੈ, ਥੈਂਕ ਯੂ, ਹੈਵ ਅ ਨਾਈਸ ਨਾਈਟ, ਥੈਂਕ ਯੂ। ਲਓ ਜੀ, ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ, ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ, ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ, ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ। ਤੇ ਉਹ ਕਿੱਥੇ ਹੈ ਜੀ? ਉਹ ਹੈਗੀ ਹੈ ਇੱਥੇ, ਜਰਾ ਸ਼ੁਗਰ ਚੱਲਦਾ ਰਹੇ ਉਨੀ ਦੇਰ। ਹਲੋ, ਫੇਸਬੁੱਕ ਤੋਂ ਲਈ ਸੀ ਮੈਂ ਉਹ, ਤੇ
2: ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ। ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਤਾਲੀ। ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ। ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫ਼ਤ ਦਾ ਰਾਸ਼ਨ ਲੈ ਦੋ ਜਨਤਾ ਬਿਰਲਾ ਟੱਟ। ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਜੂ, ਕੰਬਲ ਅੱਡ ਨੇ ਵਧੀਆ। ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਤੇ ਪੈ ਜਾ, ਸ਼ਾਮ ਨੂੰ ਕੁਟਕੁਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਜਾ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ। ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਸੌ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾਂ, ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਵਿਹਲਾ ਹੋ ਮੈਨੂੰ ਸੀਤ ਸਿਖਾ ਦੇ, ਉਹ ਵਿਹਲਾ ਹੋ ਮੈਨੂੰ ਸੀਤ ਸਿਖਾ ਦੇ, ਬਾਲੇ ਚੋਂਦੇ ਟੀਪ ਕਰਾ ਦੇ। ਵਿਹਲਾ ਹੋ ਮੈਨੂੰ ਸੀਤ ਸਿਖਾ ਦੇ, ਉਹ ਬਾਲੇ ਚੋਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ। ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ, ਆਪਾਂ ਕਾਹਦੀ ਲੈਣੀ ਪੈਨਸ਼ਨ। ਤੇ ਲੈਟਰੀਨਾਂ ਸਰਕਾਰ ਬਣਾਵੇ, ਕਰਕੜ ਵੇਖੋ ਸੀਟਾਂ ਲਾਵੇ, ਲੈਟਰੀਨਾਂ ਸਰਕਾਰ ਬਣਾਵੇ, ਕਰਕੜ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ, ਸੀਰਤ ਨਾ ਹੋ ਜਾਇਆ ਕਰ। ਤੇ ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਅਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਝੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੋਂ ਬਚਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਖੋਲਾਂ, ਤੂੰ ਨਾ ਦਿਲ ਤੇ ਲਾਇਆ।

0: ਆਇਓ ਮੇਰੀ ਦੇਸ਼ ਦੀ ਜਨਤਾ ਸੀਰਤ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਾਹੌਲ ਉਹਨਾਂ ਦੇ ਉੱਤੇ ਲਾਇਆ।
1: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ। ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਤੂੰ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ ਕੈਕਟ ਹੋਇਆ,
0: ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇਸਨ ਤਾਲੀ, ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫ਼ਤ ਦਾ ਰਾਸ਼ਨ ਲੈ ਦਿਓ ਜਨਤਾ ਬਿਰਲਾ ਟਾਟਾ, ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਦੀ ਕੰਬਲ ਅੱਡ ਨੇ ਵਧੀਆ। ਉਹ ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਨੂੰ ਪੈ ਜਾ, ਸ਼ਾਮ ਨੂੰ ਕੁਟਕੁਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾ। ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ ਸੁਣ ਮੀਟਰ ਘਬਰਾ ਜਾਂਦਾ। ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾਂ, ਉਹ ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ। ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾ। ਤੇ ਵਿਹਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਵਿਹਲਾ ਉਹ ਮੈਨੂੰ ਸੀਤ ਸਿਖਾ ਦੇ, ਬਾਲੇ ਚੁੰਦੇ ਟੀਪ ਕਰਾ ਦੇ, ਵਿਹਲਾ ਉਹ ਮੈਨੂੰ ਸੀਤ ਸਿਖਾ ਦੇ, ਉਹ ਬਾਲੇ ਚੁੰਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਯੱਕਾ ਥੱਲੇ ਸਰਕਾਰ ਬਣੀ ਤਾਂ ਬੱਲੇ ਬੱਲੇ, ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਟੈਨਸ਼ਨ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਟੈਨਸ਼ਨ, ਤੇ ਲੈਟਰੀਨਾ ਸਰਕਾਰ ਬਣਾਵੇ ਕਰਕਰ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ ਕਰਕਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬੈਠ ਕੇ ਬਸ ਹੌਲਾ ਹੋ ਜਾਇਆ, ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਧੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦੇ ਉੱਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰਤ ਨਾ ਹੋ ਜਾਇਆ ਕਰ। ਤੇ ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਝੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੂੰ ਬਕਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ, ਹਾਇਓ ਮੇਰੀ ਦੇਸ਼ ਦੀ ਜਨਤਾ ਸੀਰਤ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ।
1: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ।
2: ਵਾਕਿਆ ਹੀ ਲੀਡਰ ਝੂਠ ਬੋਲਦੇ ਨੇ, ਹਾਂਜੀ, ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ। ਲਓ ਜੀ, ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ, ਸੋਰੀ ਜੀ ਪਲੀਜ਼, ਸਤਨਾਮ ਸਿੰਘ ਮੱਠੂ, ਠੀਕ ਹੈ, ਦਰਸ਼ਨ ਸਿੰਘ ਨਾਲ ਚੱਲਦੇ ਹਾਂ। ਤੇ ਇਹ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ, ਅੱਲਾਹ ਮਿਸਡ ਕਾਲ। ਹਾਂਜੀ ਹਾਂਜੀ, ਸਰਦਾਰ ਦਰਸ਼ਨ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਸ ਰੇਡੀਓ ਦੇ ਵੇਲੇ, ਤੁਹਾਡਾ ਬਹੁਤ ਬਹੁਤ ਸਵਾਗਤ, ਆ ਜਾਓ।
3: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ।
2: ਥੈਂਕ ਯੂ। ਕੀ ਹਾਲ ਚਾਲ ਹੈ ਤੁਹਾਡਾ?
3: ਬਹੁਤ ਵਧੀਆ ਸਰ, ਬਹੁਤ ਵਧੀਆ ਜੀ।
2: ਅੱਛਾ, ਇਹ ਦੱਸੋ ਜਰਾ ਭਾਈ, ਤੁਸੀਂ ਕਿਹੜੇ ਪਿੰਡੋਂ ਜਾਂ ਸ਼ਹਿਰ ਚੋਂ ਫੋਨ ਕਰ ਰਹੇ ਹੋ?
3: ਮੈਂ ਜੀ ਇੰਡੀਆ ਪੰਜਾਬ ਤੋਂ ਪਾਤੜਾ ਸ਼ਹਿਰ ਤੋਂ ਜੀ।
2: ਪਾਤੜਾ ਸ਼ਹਿਰ ਤੋਂ, ਅੱਛਾ, ਤੇ ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ?
3: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ
2: 28 ਫਰਵਰੀ 2025 ਨੂੰ। ਤੁਸੀਂ ਹੁਣੇ ਰਿਟਾਇਰ ਹੋਏ ਹੀ ਹੋ, ਠੀਕ ਹੈ।
3: ਹਾਂਜੀ।
2: ਤੇ ਆਪਣਾ ਅੱਜ ਤੁਸੀਂ ਕਿਹੋ ਜੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ, ਕੀ ਕਹਿਣਾ ਚਾਹੋਗੇ?
3: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ।
2: ਇਹ ਗੱਲ ਇਸ ਤਰ੍ਹਾਂ ਵੀਰ ਜੀ, ਅਸੀਂ ਵੀ ਤੁਹਾਡੇ, ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ, ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀਆਂ ਹੀ ਇਸ ਰੇਡੀਓ ਦੇ ਉੱਤੇ ਨੇ, ਤੇ ਕੱਲਾ ਕੋਈ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ।
3: ਹਾਂਜੀ,
2: ਤੇ ਮਹਿਫਲਾਂ ਰਲ ਕੇ ਹੀ ਸਜਦੀਆਂ ਨੇ ਸਾਰੀਆਂ ਨੇ, ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ ਮਤਲਬ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ?
3: ਹਾਂ ਸਰ, ਮੇਰਾ ਸ਼ੌਕ ਹੈ ਜੀ ਲਿਖਣਾ, ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ, ਤੇ ਬਾਕੀ ਮੈਂ ਲਿਖਦਾ ਜੀ।
4: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਪਰ। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ। ਅੱਜ ਅਮਰੀਕਾ ਵਿਚ ਬਹੁਤ ਬੜਾ ਦਿਨ ਹੈ, 250th ਐਨਵਰਸਰੀ ਹੈ। ਅੱਜ ਪੂਰੇ ਅਮਰੀਕਾ ਦੇ ਵਿਚ ਇੰਡੀਪੈਂਡੈਂਸ ਡੇ ਦੀਆਂ ਜਿਹੜੀਆਂ ਖੁਸ਼ੀਆਂ, ਪਟਾਕੇ ਹਰ ਸ਼ਹਿਰ ਹਰ ਗਾਂ, ਤੇ ਬਹੁਤ ਖੁਸ਼ੀ ਦਾ ਦਿਨ ਹੈ ਅੱਜ। ਇਹਨੂੰ ਅਸੀਂ ਵੀ ਮਨਾ ਰਹੇ ਹਾਂ ਜੀ। ਚੀਮਾ ਸਾਹਿਬ ਵੀ ਉਹਦੀ ਹਿਸਟਰੀ ਲੈ ਕੇ ਆਪਣੇ ਤੱਕ ਪਹੁੰਚਣਗੇ, ਤੇ ਆਪਾਂ ਵੀ ਅੱਜ ਗੁੱਸਾ ਨਾ ਕਰਿਓ, ਅੱਜ ਆਪਾਂ ਅਮੈਰੀਕਨ ਗੀਤ 3-4 ਲਾਉਣੇ ਆ ਜਿਹੜੇ ਇੰਡੀਪੈਂਡੈਂਸ ਡੇ ਦੇ ਨਾਲ ਸਬੰਧ ਆ। ਪਹਿਲਾਂ ਆਪਾਂ ਨੈਸ਼ਨਲ ਐਂਥਮ ਲਾਵਾਂਗੇ, ਇੰਗਲਿਸ਼ ਦੇ ਵਿਚ ਹੈ, ਪਲੀਜ਼ ਲਿਸਨ। ਜਿੰਨੇ ਵੀ ਵੀਰ ਭੈਣ ਭਰਾ ਨਹੀਂ ਵੀ ਸਮਝ ਆਉਂਦੀ, ਤੁਸੀਂ ਮਿਊਜ਼ਿਕ ਦੇ ਨਾਲ ਵੀ ਇੰਜੋਏ ਕਰ ਸਕਦੇ ਹੋ। ਤੇ ਅੱਜ ਕਿਉਂਕਿ ਆਪਾਂ ਹਮੇਸ਼ਾ ਆਪਣੇ ਗੀਤ ਹੀ ਲਾਉਂਦੇ ਹਾਂ, ਅਮੈਰੀਕਨ ਤੇ ਨਹੀਂ ਲਾਉਂਦੇ, ਕਿਉਂਕਿ ਉਹਦਾ ਰੀਜ਼ਨ ਹੈ ਕਿ ਬਹੁਤ ਸਾਡੇ ਵੀਰ ਭੈਣ ਭਰਾਵਾਂ ਨੂੰ ਉਹਦੀ ਗੀਤਾਂ ਦੀ ਸਮਝ ਵੀ ਨਹੀਂ ਹੈਗੀ। ਸੋ ਕੁਛ ਵੀ ਇਹ ਨਹੀਂ ਮੈਂ ਸਾਰਿਆਂ ਨੂੰ ਕਹਿ ਰਿਹਾ, ਬਹੁਤ ਲੋਕ ਜਾਣ ਸੁਣਦੇ ਵੀ ਹੈ, ਉਹਨਾਂ ਨੂੰ ਸਮਝ ਵੀ ਹੋ ਸਕਦੀ ਹੈ। ਆਪਾਂ ਹਿੰਦੀ, ਪੰਜਾਬੀ, ਉਰਦੂ ਗਾਣਿਆਂ ਤੱਕ ਹੀ ਸੀਮਿਤ ਰਹੇ ਹਾਂ, ਤੇ ਅੱਜ ਮੈਂ ਇਹ ਪੂਰਾ ਮਨ ਬਣਾ ਲਿਆ ਕਿ ਅੱਜ ਅਸੀਂ ਆਪਣਾ ਪੂਰਾ ਸੈਲੀਬ੍ਰੇਟ ਜਿਹੜਾ ਹੈ ਨਾ ਉਹ ਕਰਨਾ। ਇਹ ਬਹੁਤ ਵੱਡਾ 250ਵੀਂ ਹੈ ਜੀ, 250 ਸਾਲ ਹੋ ਗਏ ਸਾਡੇ ਇਸ ਅਮਰੀਕਾ ਨੂੰ ਆਜ਼ਾਦ ਹੋਇਆ। ਤੇ ਪਹਿਲਾਂ ਆਪਾਂ ਨੈਸ਼ਨਲ ਐਂਥਮ ਦਾ ਜਿਹੜਾ

ਅਗਲਾ ਜਿਹੜਾ ਹੈਗਾ, ਅਮੈਰੀਕਾ ਇਜ਼ ਬਿਊਟੀਫੁਲ, ਇਹ ਚ ਕੋਈ ਸ਼ੱਕ ਨਹੀਂ ਹੈ, ਅਮੈਰੀਕਾ ਇਜ਼ ਵੈਰੀ ਬਿਊਟੀਫੁਲ। ਇਹ ਲਓ ਜੀ ਸੁਣੋ।

ਲਾਸਟ ਵਨ ਆਪਾਂ ਲਾ ਦਿੰਦੇ ਹਾਂ ਜੀ, ਇਹ ਹੈਗਾ ਆਰਮਡ ਫੋਰਸ ਮੈਡਲੀ ਹੈਗਾ ਹੈ, ਤੇ ਯੂਨਾਈਟਿਡ ਸਟੇਟ ਆਰਮੀ ਫੀਲਡ ਬੈਂਡ ਉਹਨਾਂ ਦਾ ਬੈਂਡ ਹੈ ਉਹ। ਲਓ ਜੀ।

ਲਓ ਦੋਸਤੋ, ਇਹ ਸੀ ਆਪਣਾ ਅੱਜ ਦਾ ਕੁਛ। ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਡੀ ਆਪਣੀ ਕੰਟਰੀ, ਜਿਸ ਕੰਟਰੀ ਦੇ ਅਸੀਂ ਬਸ਼ਿੰਦੇ ਹਾਂ, ਜਿੱਥੇ ਰਹਿੰਦੇ ਹਾਂ, ਜਿੱਥੇ 40-40 50-50 ਸਾਲ ਸਾਨੂੰ ਇਸ ਕੰਟਰੀ ਚ ਹੋ ਗਏ, ਔਰ ਇਸ ਕੰਟਰੀ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ। ਸਾਡੀ ਜ਼ਿੰਦਗੀ ਜਿਹੜੀ ਹੈ ਉਹ ਚੇਂਜ ਹੋਈ ਹੈ। ਇੱਥੇ ਆ ਕੇ ਵਧੀਆ ਘਰਾਂ ਦੇ ਵਿੱਚ ਰਹਿਣਾ, ਕੰਮ ਤਾਂ ਚਲੋ ਸਾਰੀ ਦੁਨੀਆਂ ਨੂੰ ਕਰਨਾ ਪੈਂਦਾ, ਕੰਮ ਵੀ ਕਰਦੇ ਹਾਂ ਔਰ ਜਾਬਾਂ ਵੀ ਕਰਦੇ ਹਾਂ। ਨਿਆਣੇ ਵੀ ਇੱਥੇ ਪੈਦਾ ਹੋਏ, ਵਧੀਆ ਵੱਡੀਆਂ ਜਾਬਾਂ ਪੁਜੀਸ਼ਨਾਂ ਤੇ ਪਹੁੰਚੇ। ਇਹ ਅਮਰੀਕਾ ਦੀ ਦੇਣ ਹੈ। ਸੋ ਇਸ ਕੰਟਰੀ ਦੇ ਅਸੀਂ ਵਾਸੀ ਹੋਣ ਦੇ ਨਾਤੇ ਇਹਦਾ ਵੀ ਸਾਡੇ ਤੇ ਪੂਰਾ ਫਰਜ਼ ਹੈ। ਅਸੀਂ ਆਪਣੇ ਪੰਜਾਬੀ ਪ੍ਰੋਗਰਾਮਾਂ ਦੇ ਵਿੱਚ ਅਸੀਂ ਹਰ ਪ੍ਰੋਗਰਾਮ ਜਿਹੜਾ ਹੁੰਦਾ ਹੈ ਉੱਥੇ ਦਾ ਵੀ ਮਨਾਉਂਦੇ ਹਾਂ, ਕਿਉਂਕਿ ਸਾਡਾ ਚੈਨਲ ਪੰਜਾਬੀ ਹੈ। ਸੋ ਅਸੀਂ ਉੱਥੇ ਦੇ ਆਪਣੇ ਗੁਰੂਆਂ ਦੇ, ਪੀਰਾਂ ਦੇ ਜੋ ਵੀ ਜਨਮ ਦਿਨ, ਜੋ ਵੀ ਬਰਸੀਆਂ ਆਉਂਦੀਆਂ ਉਹ ਵੀ ਮਨਾਉਂਦੇ ਹਾਂ। ਇੰਡੀਆ ਦੇ ਇੰਡੀਪੈਂਡੈਂਟ ਡੇ ਵੀ ਮਨਾਉਂਦੇ ਹਾਂ, ਔਰ ਹਰ ਤਰ੍ਹਾਂ ਦੀ ਖੁਸ਼ੀ ਦੇ ਵਿੱਚ ਅਸੀਂ ਉੱਥੇ ਵੀ ਹਾਜ਼ਰ ਹੁੰਦੇ ਹਾਂ। ਪਰ ਇਸ ਕੰਟਰੀ ਵਿੱਚ ਰਹਿਣ ਦੇ ਨਾਤੇ ਇਹ ਸਾਡਾ ਆਪਣਾ ਵੀ ਫਰਜ਼ ਹੈ। ਲਓ ਆਪਾਂ ਹੁਣ ਇੰਨੇ ਕੁ ਸੁਣ ਲਏ ਆ, ਤੇ ਥੋੜਾ ਜਿਹਾ ਆਪਾਂ ਆਪਣੀ ਪੰਜਾਬੀ ਵੱਲ ਵੀ ਚੱਲਦੇ ਹਾਂ। ਸਰਦੂਲ ਸਿਕੰਦਰ ਦਾ GT ਰੋਡ, ਆਹ ਕਿਆ ਬਾਤ ਹੈ।

ਤੂੰ ਸਫੈਦਿਆਂ ਦੇ ਨਾਂ ਜਿੰਨੇ ਨੇ ਜੀ ਕੀ ਓੜ ਦੇ ਪੁੱਤੇ ਉਤਰਾ ਲਿਖ ਤੂੰ ਸਫੈਦਿਆਂ ਦੇ ਨਾਂ ਜਿੰਨੇ ਨੇ ਜੀ ਕੀ ਰੋੜ

ਲਾਲਚ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜਿੰਨੀ ਰੋੜ ਦੇ ਕੁੱਤੇ ਮੇਰਾ ਲਿਖ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜਿੰਨੀ ਰੋੜ ਦੇ ਉੱਤੇ ਲਿਖ ਨੂੰ ਸਫੈਦਿਆਂ ਦੇ ਨਾਲ ਜਿੰਨੇ ਨੇ ਜਿੰਨੀ ਰੋੜ ਦੇ ਉੱਤੇ ਉਹ ਕੋਈ

0: दोस्तों अपना जेड़ा गीतां दा प्रोग्राम सी अज खत्म हो गया ते हुण आपां कोशिश करांगे कि कुछ खबरां वल चलिए ते खबरां दे विच अज असी 250th एनिवर्सरी जेड़ी है अमेरिका दी उहदे बारे गल करांगे। मैं पहलां भी दस चुके हां, हुण फिर तुहाडी सेवा विच हाजिर हो रहे हां जी, ਲੈ ਕੇ ਆਪਣੇ ਲਾਲ ਸਿੰਘ ਚੀਮਾ ਹੋਣਾ ਨੂੰ। ਤੇ ਉਹਨਾਂ ਨੂੰ ਅੱਜ ਮੈਂ ਬੇਨਤੀ ਕੀਤੀ ਸੀ ਕਿ ਅੱਜ ਆਪਾਂ ਜਿੰਨੀ ਵੀ ਗੱਲਬਾਤ ਕਰਨੀ ਹੈ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਦਿਨ ਦੇ ਹਿਸਾਬ ਨਾਲ ਕੀਤੀ ਜਾਵੇ ਤਾਂ ਕਿ ਸਾਡੇ ਸਰੋਤਿਆਂ ਤੱਕ ਵੀ ਜਿਹੜੀਆਂ ਜਾਣਕਾਰੀਆਂ ਹੁੰਦੀਆਂ ਉਹ ਪਹੁੰਚਦੀਆਂ ਰਹਿਣ। ਸੋ ਕੋਸ਼ਿਸ਼ ਹੈ ਜੀ ਸਾਡੀ ਹਮੇਸ਼ਾ ਰਹੀ ਹੈ ਤੇ ਕੋਸ਼ਿਸ਼ ਦੇ ਨਾਲ ਇਹ ਸਾਰਾ ਕੁਛ ਕੰਮ ਚੱਲਦਾ। ਕੋਸ਼ਿਸ਼ ਕਰੋਗੇ ਤਾਂ ਬਹੁਤ ਕੁਛ ਮਿਲ ਜਾਂਦਾ। ਤੇ ਦੂਜੀ ਗੱਲ ਆਪਾਂ ਇਹ ਦੱਸ ਦਈਏ ਤੁਹਾਨੂੰ ਦੋਸਤੋ ਕਿ ਅੱਜ ਮੂਵੀ ਦੇਖਣ ਦਾ ਸਮਾਂ ਮਿਲਿਆ ਦਲਜੀਤ ਵੀਰ ਦੀ ਬਹੁਤ ਪਿਆਰੀ ਮੂਵੀ ਜਿਹੜੀ ਉਹਨਾਂ ਨੇ ਚੁੱਕ ਕੇ ਟੀਵੀ ਤੇ ਲਾ ਦਿੱਤੀ ਕਿਉਂਕਿ ਉਹਨੂੰ ਸੈਂਸਰ ਬੋਰਡ ਜਿਹੜਾ ਇੰਡੀਆ ਦੇ ਵਿੱਚ ਉਹਦੇ ਤੇ ਬੈਨ ਲਾ ਰਿਹਾ ਸੀ ਜਾਂ ਕਟਿੰਗ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਕਿ ਇਹ ਵੀ ਕੱਟ ਦਿਓ, ਇਹ ਵੀ ਕੱਟ ਦਿਓ, ਇਹ ਵੀ ਕੱਟ ਦਿਓ। ਉਹ ਸੂਰਮੇ ਨੇ ਕਿਹਾ ਕਿ ਨਾ, ਲੋਕਾਂ ਨੂੰ ਦਿਖਾਉਣੀ ਹੈ ਤੇ ਅਸੀਂ ਟੀਵੀ ਦੇ ਉੱਪਰ ਹੀ ਲਾ ਦੇਣੀ ਹੈ। ਅੱਜ ਉਹ ਚੈਨਲ ਦੇ ਉੱਪਰ ਘਰ ਘਰ ਉਹ ਮੂਵੀ ਪਹੁੰਚ ਗਈ ਹੈ। ਬਹੁਤ ਰਿਪੋਰਟਾਂ ਆ ਰਹੀਆਂ ਜਸਵੰਤ ਸਿੰਘ ਖਾਲੜਾ ਹੋਣਾ ਬਾਰੇ ਉਹ ਮੂਵੀ ਹੈ। ਔਰ ਕਿਆ ਬਾਤ ਹੈ, ਕਿਆ ਉਹਦੇ ਚ ਐਕਸ਼ਨ ਹੈ, ਕਿਆ ਉਹਦੇ ਵਿਚ ਦਲਜੀਤ ਨੇ ਰੋਲ ਕੀਤਾ ਜਾਂ ਜਿਨ੍ਹਾਂ ਨੇ ਵੀ ਕੀਤਾ, ਬਹੁਤ ਪਿਆਰੀ ਔਰ ਵੈਰੀ ਅਸਲੀਅਤ ਦੇ ਜਿਹੜੀ ਜੋ ਕੁਛ ਹੋਇਆ ਸੀ ਕਿ ਉਸ ਵੇਲੇ ਵੀ ਅਸੀਂ ਸੁਣਦੇ ਹੁੰਦੇ ਸੀ ਜਦੋਂ ਜਸਵੰਤ ਸਿੰਘ ਖਾਲੜਾ ਸਾਹਿਬ ਨੂੰ ਉਹਨਾਂ ਨੇ ਚੱਕਿਆ ਜਾਂ ਉਸ ਤੋਂ ਪਹਿਲਾਂ ਉਹਨਾਂ ਦੀਆਂ ਰਿਪੋਰਟਾਂ ਸੀ ਜਦੋਂ ਕੈਨੇਡਾ ਆਏ, ਕੈਨੇਡਾ ਦੀ ਸਰਕਾਰ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਜਾਓ ਵਾਪਸ, ਤੁਹਾਡੀ ਜਾਣ ਨੂੰ ਖਤਰਾ। ਔਰ ਇੱਥੇ ਵੀ ਅਸੈਂਬਲੀ ਦੇ ਵਿਚ ਵੀ ਉਹਨਾਂ ਨੇ ਲੈਕਚਰ ਹੋਇਆ ਔਰ ਉਸ ਤੋਂ ਬਾਅਦ ਫਿਰ ਕਾਫ਼ੀ ਉਹਨਾਂ ਨੇ ਗੁਰਦੁਆਰਿਆਂ ਵਿਚ ਵੀ ਜਾ ਕੇ ਦਸਿਆ। ਲੋਕਾਂ ਨੇ, ਸਾਡੇ ਸੰਗਤ ਨੇ ਕਾਫ਼ੀ ਕੋਸ਼ਿਸ਼ ਕੀਤੀ ਕਿ ਤੁਹਾਡੀ ਜਾਨ ਨੂੰ ਖਤਰਾ। ਉਹਨੇ ਕਿਹਾ ਜਦੋਂ ਪਰਵਾਹ ਹੀ ਕੋਈ ਨਹੀਂ ਹੈ, ਮੈਂ ਜਿਹੜੇ ਮੈਨ ਲਈ ਤੁਰਿਆ ਜਾਂ ਜਿਹੜੇ ਕੰਮ ਲਈ ਤੁਰਿਆ ਉਹ ਮੈਂ ਹੁਣ ਪੂਰਾ ਕਰਕੇ ਚਾਹੇ ਮੇਰੀ ਜਾਨ ਜਾਂਦੀ ਰਹੇ ਕੋਈ ਮਸਲਾ ਨਹੀਂ। ਉਹੀ ਕੁਛ ਹੋਇਆ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਮਾਰਿਆ ਗਿਆ, ਸ਼ਹੀਦ ਕੀਤਾ ਗਿਆ, ਕਿਸ ਤਰੀਕੇ ਦੇ ਨਾਲ ਉਹਨਾਂ ਤੇ ਟੋਰਚਰ ਕੀਤਾ ਗਿਆ, ਕਿਸ ਤਰੀਕੇ ਨਾਲ ਉਹਨਾਂ ਨੂੰ ਦਰਿਆ ਦੇ ਵਿਚ ਰੋੜਿਆ ਗਿਆ ਚੀਰ ਕੇ ਮੱਛੀਆਂ ਖਾ ਜਾਣ। ਇਹ ਸਾਰਾ ਇੱਕ ਬਹੁਤ ਦੁਖਦਾਈ ਮੂਵੀ ਸੀ। ਮੈਂ ਬੇਨਤੀ ਕਰੂੰਗਾ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਨਹੀਂ ਦੇਖੀ ਨਾ, ਉਹ ਆਪਣੇ ਟੀਵੀ ਦੇ ਉੱਪਰ ਚੈਨਲ ਦੇ ਉੱਪਰ ਆ ਰਹੀ ਹੈ, ਉਹਦਾ ਤੁਹਾਨੂੰ ਲੈਣਾ ਪੈਂਦਾ ਥੋੜਾ ਜਿਹਾ। ਤੇ ਜਿਨ੍ਹਾਂ ਕੋਲ ਤੋਂ ਹੈਗਾ ਪ੍ਰੋਗਰਾਮ ਤੋਂ ਤੁਸੀਂ ਲਾ ਕੇ ਆਪਣੇ ਪਰਿਵਾਰ ਵਿਚ ਬਹਿ ਕੇ ਉਹ ਮੂਵੀ ਨੂੰ ਜ਼ਰੂਰ ਦੇਖੋ। ਬਹੁਤ ਹੀ ਵਧੀਆ ਔਰ ਬਹੁਤ ਵੱਡੇ ਖਰਚੇ ਵਾਲੀ ਮੂਵੀ ਹੈ। ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਕਿ ਜਿਹੜੇ ਝੰਡੇ ਚੱਕ ਕੇ ਦਲਜੀਤ ਨੂੰ ਦਿਖਾਉਂਦੇ ਨਾ, ਉਹਨਾਂ ਦੇ ਮੂੰਹ ਬੰਦ ਕਰ ਦਿੱਤੇ ਉਸ ਮੂਵੀ ਨੇ, ਕਿਉਂਕਿ ਉਹ ਪੈਸੇ ਦੀ ਤੇ ਪਰਵਾਹ ਕਰਦਾ ਨਹੀਂ ਗਾ ਦਲਜੀਤ, ਹੀ ਡੋਂਟ ਕੇਅਰ। ਉਹਨੇ ਐਡਾ ਵੱਡੇ ਬਜਟ ਦੀ ਮੂਵੀ ਜਿਹੜੀ ਹੈ ਉਹ ਚੁੱਕ ਕੇ ਟੀਵੀ ਦੇ ਉੱਪਰ ਉਹਨਾਂ ਨੇ ਦੇ ਦਿੱਤੀ ਹੈ। ਚਲੋ ਕੁਛ ਲਿਆ ਜਾਂ ਨਹੀਂ ਲਿਆ, ਕੀ ਕੀਤਾ, ਆਈ ਡੋਂਟ ਨੋ, ਪਰ ਇਹ ਹੈ ਕਿ ਉਹ ਮੂਵੀ ਜੇ ਥੀਏਟਰ ਚ ਲੱਗਦੀ ਤੇ ਬਹੁਤ ਜ਼ਿਆਦਾ ਦੁਨੀਆਂ ਨੇ ਹੋਰ ਵੀ ਦੇਖਣਾ ਸੀ, ਪਰ ਹੁਣ ਵੀ ਲੱਗਦਾ ਕਿ ਕੋਈ ਵਾਂਝਾ ਨਹੀਂ ਰਹੇਗਾ। ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ ਜੀ।
1: ਜੀ ਖਕ ਸਾਹਿਬ ਜੀ, ਥੈਂਕ ਯੂ ਤੁਹਾਡਾ। ਕਈ ਦਿਨ ਆਪਾਂ ਦੀ ਗੱਲਬਾਤ ਨਹੀਂ ਹੋਈ ਤੇ ਅੱਜ ਜਿਹੜੀਆਂ ਖਬਰਾਂ ਸਾਰਾ ਖਕ ਸਾਹਿਬ ਜੀ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ
2: ਜੀ
1: ਕਿ ਇਸ ਦੁਨੀਆਂ ਦੇ ਵਿੱਚ ਹੋ ਕੀ ਰਿਹਾ
2: ਜੀ।
1: ਤੇ ਸਭ ਤੋਂ ਪਹਿਲੀ ਜਿਹੜੀ ਆਪਣੇ ਕੋਲ ਖਬਰ ਖਕ ਸਾਹਿਬ ਜੀ ਹੈਗੀ ਆ ਉਹ ਹੈਗੀ ਆ ਕਿ 1776
2: ਜੀ,
1: ਅੱਜ ਤੋਂ 250 ਸਾਲ ਪਹਿਲਾਂ
2: ਜੀ,
1: ਅਮਰੀਕਾ ਦੇ ਲੋਕਾਂ ਨੇ, ਖਕ ਸਾਹਿਬ ਜੀ ਦੇ ਲੀਡਰਾਂ ਨੇ ਰਲ ਕੇ ਇਕਜੁੱਟ ਹੋ ਕੇ ਬ੍ਰਿਟਿਸ਼ ਰਾਜ ਕੋਲੋਂ ਆਜ਼ਾਦੀ ਪ੍ਰਾਪਤ ਕੀਤੀ ਸੀ
2: ਜੀ।
1: ਇਸ ਆਜ਼ਾਦੀ ਦੀ ਲੜਾਈ ਸਮੇਂ ਖਕ ਸਾਹਿਬ ਜੀ ਇਹ ਜਿਹੜੇ ਨੰਬਰ ਆ ਨਾ, ਆਮ ਕਰਕੇ ਥੋੜੇ ਨੰਬਰਾਂ ਦਾ ਫਰਕ ਹੁੰਦਾ, ਪਰ ਜਿਹੜਾ ਇਹਨਾਂ ਨੇ ਡੇਟਾ ਮੈਂ ਪੜ੍ਹਦਾ ਆ ਪੜ੍ਹਿਆ ਉਥੇ ਜਿਹੜੇ ਨੰਬਰ ਆ ਜਿਹੜੇ ਉਹਨਾਂ ਦੇ ਵਿਚ ਬਹੁਤ ਫਰਕ ਆ। ਉਹਦੇ ਵਿਚ ਇਹਨਾਂ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਸਮੇਂ 50 ਤੋਂ 70 ਹਜ਼ਾਰ ਲੋਕਾਂ ਨੂੰ ਜਿਹੜੀਆਂ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ ਸੀ
2: ਜੀ।
1: ਇੱਥੇ ਖਕ ਸਾਹਿਬ 20 ਹਜ਼ਾਰ ਦਾ ਫਰਕ ਆ। ਸੋ ਇਸੇ ਤਰ੍ਹਾਂ ਅੱਗੇ ਆਪਾਂ ਅੰਕੜੇ ਜਾ ਕੇ ਜਿਹੜੇ ਕਰਨੇ ਆ ਉਹਨਾਂ ਵਿਚ ਵੀ ਇਸੇ ਤਰ੍ਹਾਂ ਬਹੁਤ ਵੱਡਾ ਫਰਕ ਆ। ਤੇ ਬਹੁ ਗਿਣਤੀ ਦੀਆਂ ਮੌਤਾਂ ਜਿਹੜੀਆਂ ਮੈਦਾਨੇ ਜੰਗ ਵਿਚ ਨਹੀਂ ਹੋਈਆਂ ਖਕ ਸਾਹਿਬ ਜੀ, ਜਿਹੜੀਆਂ 50 ਤੋਂ 70 ਹਜ਼ਾਰ ਦੀਆਂ ਉਹ ਦੱਸਦੇ ਆ ਇਨ੍ਹਾਂ ਵਿਚੋਂ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਉਹ ਮੈਦਾਨੀ ਜੰਗ ਦੇ ਵਿਚ ਲੜਾਈ ਦੌਰਾਨ ਨਹੀਂ ਹੋਈਆਂ। ਇੱਥੇ ਦੇ ਡੇਟਾ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਆ ਵੀ 6,800 ਜਿਹੜੇ ਅਮਰੀਕਨ ਸੀਗੇ ਉਹ ਮੈਦਾਨੀ ਜੰਗ ਦੇ ਵਿਚ ਜਿਹੜੇ ਉਹ ਸ਼ਹੀਦ ਹੋਏ ਸੀ। ਸੋ ਇਹ ਹੈਗੇ ਆ ਇਹ ਅੰਕੜੇ ਤੇ ਇਸ ਤੋਂ ਅੱਗੇ ਜਿਹੜੇ ਅੰਕੜੇ ਆ ਖਾਕ ਸਾਹਿਬ ਜੀ 1700 ਤੋਂ ਲੈ ਕੇ 1700 ਤੋਂ 18,000 ਤੀਕਰ ਅਮਰੀਕਨ ਬ੍ਰਿਟਿਸ਼ ਜਹਾਜ਼ਾਂ ਵਿਚ ਮਾਰੇ ਗਏ ਜਿਨ੍ਹਾਂ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਸੀ। ਸਾਫ ਵਾਤਾਵਰਣ ਨਾ ਹੋਣ ਕਾਰਨ ਸਮਾਲ ਪੌਕਸ ਅਤੇ ਗੰਦਗੀ ਕਾਰਨ ਹੋਰ ਜਿਹੜੀਆਂ ਡਿਜ਼ੀਜ਼ਾਂ ਬਿਮਾਰੀਆਂ ਉੱਥੇ ਫੈਲੀਆਂ ਕਿਉਂਕਿ ਉਹ ਜਿਹੜੇ ਬ੍ਰਿਟਿਸ਼ ਸੀਗੇ ਉਹਨਾਂ ਨੂੰ ਉਹਨਾਂ ਦੇ ਜਹਾਜ਼ ਖੜੇ ਕੀਤੇ ਹੋਏ ਸੀ ਉਹ ਲਿਜਾ ਕੇ ਫੜ ਕੇ ਉਹਨਾਂ ਨੂੰ ਉੱਥੇ ਕੈਦ ਕਰ ਦਿੰਦੇ ਸੀ ਜਹਾਜ਼ ਦੇ ਉੱਤੇ ਤੇ ਉੱਥੇ ਫਿਰ ਤੁਹਾਨੂੰ ਪਤਾ ਪਈ ਫਕਸ਼ਾ ਵੀ ਜਿਹੜੀ ਇਸ ਤਰ੍ਹਾਂ ਦੀਆਂ ਕੌਮਾਂ ਹੁੰਦੀਆਂ ਉਹ ਬਹੁਤ ਜ਼ਿਆਦਾ ਜਿਹੜੀਆਂ ਬਗੀਚੀਆਂ ਕਰਦੀਆਂ ਆ। ਸੋ ਇਹ ਜਿਹੜੇ 17,000-18,000 ਬੰਦਾ ਜਿਹੜਾ ਉਹ ਉਹਨਾਂ ਦੇ ਜਹਾਜ਼ਾਂ ਦੇ ਉੱਤੇ ਜਿਹੜੇ ਕੈਦੀ ਸੀਗੇ ਉਹਨਾਂ ਦੇ ਵਿਚੋਂ ਮਰ ਗਿਆ ਸੀਗਾ ਤੇ ਬ੍ਰਿਟਿਸ਼ ਅਤੇ ਉਹਨਾਂ ਦੇ ਪੱਖੀਆਂ ਦੀ ਗਿਣਤੀ ਜਿਹੜੀ ਆ ਉਹ 24,000 ਤੋਂ 43,000 ਦੱਸੀ ਗਈ ਆ ਜਿਹੜੇ ਜਾਣੀ ਕੇ ਬ੍ਰਿਟਿਸ਼ ਆਪ ਉਹਨਾਂ ਦੀ ਫੌਜ ਸੀ ਜਿਹੜੀ ਤੇ ਬਾਕੀ ਉਹਨਾਂ ਦੇ ਨਾਲ ਅਮਰੀਕਨ ਵੀ ਰਲੇ ਹੋਏ ਸੀ ਨਾ ਤੁਹਾਨੂੰ ਪਤਾ ਨਾ ਦੋ ਵੱਖਰੇ ਵੱਖਰੇ ਧੜੇ ਹੋ ਗਏ ਸੀ ਅਮਰੀਕਾ ਦੇ ਵਿਚ ਇਕ ਨੂੰ ਵੀ ਆਪਣੇ ਨਾਲ ਰਲਾ ਲਿਆ ਸੀਗਾ
0: 13 ਕਲੋਨੀਆਂ ਸੀ ਉਦੋਂ ਫਿਰ ਬਾਅਦ ਚ ਬਣਿਆ ਨਾ ਬਾਕੀ ਅਮਰੀਕਾ
1: ਹਾਂਜੀ ਹਾਂਜੀ ਤੇ ਬ੍ਰਿਟਿਸ਼ ਰੈਗੂਲਰ ਜਿਹੜੇ ਫੌਜੀ ਸੀਗੇ ਉਹਨਾਂ ਦੇ ਵਿਚੋਂ 10,000 ਮੈਦਾਨੀ ਜੰਗ ਵਿਚ ਮਾਰੇ ਗਏ ਤੇ 27,000 ਜਿਹੜੇ ਸੀਗੇ ਉਹ ਬਿਮਾਰੀ ਫੈਲਣ ਕਾਰਨ ਜਿਹੜੇ ਉਹ ਮਾਰੇ ਗਏ ਸੀਗੇ। ਅਸਲ ਅੰਕੜੇ ਸ਼ਾਇਦ ਹੀ ਸਾਹਮਣੇ ਆਉਣ ਕਿਉਂਕਿ ਦਿੱਤੇ ਗਏ ਅੰਕੜਿਆਂ ਵਿਚ ਬਹੁਤ ਜ਼ਿਆਦਾ ਅੰਤਰ ਜਿਹੜਾ ਉਹ ਹੈਗਾ ਆ ਜੋ ਕੁਛ ਇਨ੍ਹਾਂ ਨੇ ਦੱਸਿਆ ਤੇ ਅੱਗੇ ਜਾ ਕੇ ਇਸ ਤੋਂ ਇਲਾਵਾ ਅਮਰੀਕਨ ਜਿਹੜੀ ਹੈਗੀ ਆ ਆਦੀਵਾਸੀ ਲੋਕ ਆ ਜਿਹੜੇ ਜਿਹੜੇ ਇੱਥੇ ਦੇ ਓਰੀਜਨਲ ਸੀਗੇ ਉਹਨਾਂ ਦਾ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਜਾੜਾ ਹੋਇਆ ਜੋ ਕੁਛ ਜਿਸ ਤਰ੍ਹਾਂ ਗਾਜ਼ਾ ਦੇ ਵਿਚ ਹੁਣ ਹੋ ਰਿਹਾ ਤੇ ਉਹ ਬਹੁਤ ਲੋਕ ਮਾਰੇ ਗਏ ਜਿਹੜੇ ਜਾਣੀ ਕਿ ਇੱਥੇ ਦੇ ਆਦੀਵਾਸੀ ਜਿਹਨਾਂ ਨੂੰ ਆਪਾਂ ਰੈਡ ਇੰਡੀਅਨ ਜਾਂ ਅਮਰੀਕਨ ਇੰਡੀਅਨ ਕਹਿ ਦਿੰਦੇ ਹਾਂ ਜਾਂ ਨੇਟਿਵ ਕਹਿ ਦਿੰਦੇ ਹਾਂ ਤੇ ਉਹਨਾਂ ਦੇ ਵਿਚੋਂ ਬਹੁਤ ਵੱਡੀ ਗਿਣਤੀ ਦੇ ਵਿਚ ਲੋਕ ਜਿਹੜੇ ਸੀਗੇ ਖਾਕ ਸਾਹਿਬ ਜੀ ਉਹ ਭੁੱਖਮਰੀ ਦਾ ਸ਼ਿਕਾਰ ਹੋ ਕੇ ਜਿਹੜੇ ਉਹ ਮਾਰੇ ਗਏ ਸੀਗੇ। ਅਗਰ ਆਪਾਂ ਥੋੜੇ ਜੇ ਠੰਡੇ ਜਿਗਰੇ ਦੇ ਨਾਲ ਸੋਚੀਏ ਖਾਕ ਸਾਹਿਬ ਜੀ ਆ ਗੱਲ ਹੈ ਜਿਹੜੀ ਧਿਆਨ ਨਾਲ ਸੁਣਨ ਵਾਲੀ ਆ ਮੇਰੇ ਮਨ ਦੇ ਵਿਚ ਫੁਰਨਾ ਆਇਆ ਤੇ ਮੈਂ ਉਹ ਲਿਖ ਦਿੱਤਾ। ਅਗਰ ਆਪਾਂ ਥੋੜੇ ਜਿਹੇ ਠੰਡੇ ਜਿਗਰੇ ਨਾਲ ਸੋਚੀਏ ਤਾਂ ਇਉਂ ਲੱਗ ਰਿਹਾ ਕਿ ਆਜ਼ਾਦੀ ਨਾਂ ਦੀ ਕੋਈ ਚੀਜ਼ ਨਹੀਂ ਹੈ, ਸਿਰਫ ਇੱਕ ਵਿਅਕਤੀ, ਇੱਕ ਕੌਮ, ਇੱਕ ਦੇਸ਼, ਇੱਕ ਗਰੁੱਪ, ਇੱਕ ਭਾਸ਼ਾ ਬੋਲਣ ਵਾਲੇ ਲੋਕਾਂ, ਬੱਚਿਆਂ ਦੀ ਆਜ਼ਾਦੀ, ਔਰਤਾਂ ਦੀ ਆਜ਼ਾਦੀ, ਐਰਾ ਵਗੈਰਾ, ਜਾਣੀ ਕਿ ਜਿੰਨੇ ਵੀ ਆਜ਼ਾਦੀ ਦੇ ਨਾਂ ਹੈਗੇ ਆ, ਆਓ ਗੌਹ ਨਾਲ ਪਰਖੀਏ ਤਾਂ ਇੱਕ ਗੱਲ ਸਾਫ਼ ਹੈ ਕਿ ਆਜ਼ਾਦੀ ਕੁਛ ਵੀ ਨਹੀਂ, ਸਿਰਫ ਇੱਕ ਗਰੁੱਪ ਦੇ ਲੋਕਾਂ ਦਾ ਹੱਕ ਖੋ ਕੇ ਦੂਸਰੇ ਲੋਕਾਂ ਨੂੰ ਦਿੱਤਾ ਜਾਂਦਾ। ਇੱਕ ਕਿਸਮ ਦੇ ਲੋਕ ਆ ਜਿਹੜੇ ਦੇਖੋ ਹੁਣ ਬੱਚਿਆਂ ਨੂੰ ਕਹਿੰਦੇ ਬੱਚਿਆਂ ਨੂੰ ਆਜ਼ਾਦੀ ਆ, ਉਹ ਮਾਂ ਪਿਓ ਦਾ ਜਿਹੜਾ ਹੱਕ ਆ ਉਹਦੇ ਤੇ ਬੱਚੇ ਤੇ ਬੱਚੇ ਨੂੰ ਸੁਧਾਰਨਾ, ਸਿੱਧੇ ਰੱਖ ਕੇ ਤੋੜਨਾ, ਉਹ ਮਾਂ ਬਾਪ ਦਾ ਹੱਕ ਹੈ ਨਾ। ਜੋ ਤੁਸੀਂ ਬੱਚੇ ਨੂੰ ਆਜ਼ਾਦੀ ਦਿੰਦੇ ਹੋ ਉਹ ਮਾਂ ਬਾਪ ਦਾ ਹੱਕ ਤੁਸੀਂ ਖੋਹ ਲੈਂਦੇ ਆ। ਇਸੇ ਤਰ੍ਹਾਂ ਜਿੰਨੇ ਵੀ ਆਹ ਮੈਂ ਨਾਂ ਲਿਖੇ ਆ, ਔਰਤ ਨੂੰ ਆਜ਼ਾਦੀ ਦੇਵੋਗੇ ਤਾਂ ਜਿਹੜਾ ਮਰਦ ਦਾ ਹੱਕ
0: ਖੋਹਣਾ। ਚੀਮਾ ਸਾਹਿਬ ਇਹਦੇ ਨਾਲ ਕੀ ਹੈ ਕਿ ਦੇਖੋ ਆਜ਼ਾਦੀ ਮੁਲਕਾਂ ਨੇ ਲਈ, ਇੰਡੀਆ ਨੇ ਵੀ ਲਈ।
1: ਹਾਂਜੀ ਬਿਲਕੁਲ।
0: ਉਹਦੇ ਵਿਚ ਕਿੰਨੀ ਜਦੋਂ ਕੁਰਬਾਨੀਆਂ ਦੇਣੀਆਂ ਪੈਂਦੀਆਂ, ਜਦੋਂ ਇਹੋ ਜਿਹੀ ਆਜ਼ਾਦੀ ਲੈਣੀ ਪੈਂਦੀ ਆ, ਉਹਦੇ ਚ ਕਿੰਨੇ ਲੋਕ ਜਿਹੜੇ ਉਸ ਵੇਲੇ ਲੜਨ ਵਾਲੇ ਹੁੰਦੇ ਆ, ਆਜ਼ਾਦੀ ਦੇ ਪਰਵਾਨੇ ਹੁੰਦੇ ਆ, ਉਹ ਆਪਣੀਆਂ ਜਾਨਾਂ ਖੋਹਦੇ ਆ, ਇਹ ਚ ਕੋਈ ਸ਼ੱਕ ਨਹੀਂ। ਉਹਦੇ ਚ ਬਹੁਤ ਜਾਨਾਂ ਜਾਂਦੀਆਂ, ਇਸੇ ਤਰ੍ਹਾਂ ਅਮਰੀਕਾ ਵਿਚ ਵੀ ਗਈਆਂ, ਹੋਰ ਵੀ ਕਈ ਮੁਲਕ ਨੇ ਆਜ਼ਾਦੀ ਲਈ ਆ, ਉਹਨਾਂ ਨੂੰ ਵੀ ਆਪਣੇ ਆਪ ਨੂੰ ਵਾਰਨਾ ਪਿਆ। ਪਰ ਕਹਾਣੀ ਇਹ ਆ ਕਿ ਉਹ ਆਜ਼ਾਦੀ ਦੇ ਜਿਹੜੇ ਮਹਿਣੇ ਹੁੰਦੇ ਨਾ, ਜੋ ਕੁਛ ਉਹਦਾ ਹੁੰਦਾ, ਜਿਹੜੇ ਲੈਣ ਵਾਲੇ ਹੁੰਦੇ ਲੋਕੀ, ਫਿਰ ਸਰਕਾਰਾਂ ਜਦੋਂ ਨਵੀਆਂ ਬਣਦੀਆਂ ਉਹ ਫਿਰ ਉਹਨਾਂ ਨੂੰ ਭੁੱਲ ਜਾਂਦੇ ਆ।
1: ਭੁੱਲ ਜਾਂਦੇ ਆ ਬਿਲਕੁਲ।
0: ਦੁਨੀਆਂ ਦੇ ਉੱਪਰ ਜਿੱਥੇ ਵੀ ਆਜ਼ਾਦੀ ਲਈ ਗਈ ਆ, ਉਹਨਾਂ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਜਾਂਦਾ ਕਿ ਉਹਨਾਂ ਦਾ ਹਾਲਾਤ ਜਿਹੜੀ ਆ, ਜਾਂ ਪਿੱਛੇ ਫੈਮਿਲੀਆਂ ਦੀ ਕਿੰਨੀ ਬੁਰੀ ਹੁੰਦੀ ਆ, ਉਹਨਾਂ ਤੱਕ ਕੋਈ ਵੀ ਉਹਨਾਂ ਦਾ ਹੱਥ ਨਹੀਂ ਫੜਦਾ। ਇਹ
1: ਹੁੰਦਾ ਬਿਲਕੁਲ,
0: ਇਹ ਹੁੰਦਾ ਵੀ ਰਹਿਣਾ ਜੀ।
1: ਹਾਂਜੀ ਇਹਦਾ ਹੁੰਦੀ ਰਹਿਣੀ ਬਿਲਕੁਲ। ਤੇ ਇਹ ਸੀਗਾ ਮੇਰਾ ਥੋੜਾ ਜਿਹਾ ਆਪਣਾ ਜਿਹੜਾ ਉਹ ਸੋਚ ਸੀਗੀ ਕਿ ਆਜ਼ਾਦੀ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਉਹ ਗੌਰਮੈਂਟਾਂ ਕੀ ਕਰਦੀਆਂ ਆਪਣੇ ਫਾਇਦੇ ਵਾਸਤੇ, ਉਹ ਇੱਕ ਗਰੁੱਪ ਦੇ ਹੱਕ ਖੋਹ ਕੇ ਦੂਸਰਿਆਂ ਨੂੰ ਦੇ ਦਿੰਦੇ ਆ, ਉਹਨੂੰ ਉਹ ਫਿਰ ਆਜ਼ਾਦੀ ਦੇ ਘੋਲ ਹੈ
0: ਜਿਹੜੇ। ਚੀਮਾ ਸਾਹਿਬ, ਜਦੋਂ ਤੁਸੀਂ ਇਸ ਮੁਲਕ ਨੂੰ ਆਜ਼ਾਦ ਕਰਾਇਆ ਉਹਨਾਂ ਦੇ ਕੋਲੋਂ, ਆਜ਼ਾਦੀ ਤੁਹਾਨੂੰ ਕਵਾਂਗੀ ਨਾ, ਐਨਵਰਸਰੀ ਵੀ ਤਾਂ ਫਿਰ ਹਰ ਸਾਲ ਮਨਾਈ ਜਾਂਦੀ ਹੈ
1: ਉਹਨਾਂ ਦੀ,
0: ਜਿਸ ਤਰ੍ਹਾਂ ਬਰਥਡੇ ਲੋਕੀ ਮਨਾਉਂਦੇ ਹਰ ਸਾਲ, ਉਸੇ ਤਰ੍ਹਾਂ ਫਿਰ ਇਹਨਾਂ ਦੀਆਂ ਜਿਹੜੀਆਂ ਹੁੰਦੀਆਂ ਵਾ ਐਨਵਰਸਰੀਆਂ ਉਹ ਮਨਾਈਆਂ ਜਾਂਦੀਆਂ।
1: ਬਿਲਕੁਲ ਬਿਲਕੁਲ,
0: ਮਾਹੌਲ ਤਾਂ ਹੁੰਦਾ ਹੀ ਹੈ ਨਾ ਜਦੋਂ ਇੱਕ ਦੇਸ਼ ਆਜ਼ਾਦ ਹੋਇਆ ਹੋਵੇ, ਪਰ ਇਹ ਹੈ ਕਿ ਉਹ ਉਸ ਖੁਸ਼ੀ ਨੂੰ ਉਹਨਾਂ ਲੋਕਾਂ ਤੱਕ ਵੀ ਵੰਡਣਾ ਚਾਹੀਦਾ ਜਿਹਨਾਂ ਲੋਕਾਂ ਦੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ।
1: ਬਿਲਕੁਲ ਖਾਕਸਾ ਜੀ, ਤੁਹਾਡੀ ਗੱਲ 16 ਨੇ ਸਹੀ ਆ, ਕਰਨਾ ਮੈਂ ਕੋਲੋਂ ਪਾ ਦੇਣਾ, 17 ਨੇ ਸਹੀ ਕਰ ਦਿੰਦਾ ਮੈਂ ਗੱਲ ਤੁਹਾਡੀ ਤੇ। ਪਰ ਹੁਣ ਖਾਕ ਸਾਹਿਬ ਜੀ, ਇਹ ਵੀ ਤਾਂ ਬ੍ਰਿਟਿਸ਼ ਗੌਰਮੈਂਟ ਤੋਂ ਫਿਰ ਜਿਹੜੀ ਬ੍ਰਿਟਿਸ਼ ਦਾ ਰਾਜ ਸੀ ਇੱਥੇ, ਉਹਨਾਂ ਦਾ ਹੱਕ ਹੀ ਖੋਇਆ ਗਿਆ ਨਾ। ਜੇ ਦੂਸਰੇ ਪੱਖ ਤੋਂ ਆਪਾਂ ਦੇਖੀਏ, ਉਹਨਾਂ ਦੇ ਅੰਦਰ ਜਿਹੜੇ ਬ੍ਰਿਟਿਸ਼ ਗੌਰਮੈਂਟ ਸੀ ਉਹਦੇ ਅੰਦਰ ਬਹਿ ਕੇ ਦੇਖੀਏ ਤਾਂ ਉਹਨਾਂ ਤੋਂ ਹੱਕ ਖੋਇਆ ਨਾ।
0: ਉਹਨਾਂ ਦਾ ਖੋਇਆ ਚੀਮਾ ਸਾਹਿਬ, ਉਹਨਾਂ ਨੇ ਤਾਂ ਰਾਜ ਕੀਤਾ ਇੱਥੇ ਆ ਕੇ ਬਿਨਾਂ ਕਿਸੇ ਵਜ੍ਹਾ ਤੋਂ, ਆਪਣੇ ਸ਼ਿਪਾਂ ਦੇ ਵੋਟਾਂ ਦੇ ਰਾਹੀਂ ਇੱਥੇ ਪਹੁੰਚ ਕੇ ਲੋਕਾਂ ਦਾ ਕਤਲੋਗਾਰ, ਜਿਹੜੇ ਇਸ ਦੇਸ਼ ਦੇ ਬਛਿੰਦੇ ਸੀ ਰੈਡ ਇੰਡੀਅਨ, ਉਹਨਾਂ ਦਾ ਕਤਲ ਕੀਤਾ, ਉਹਨਾਂ ਨੂੰ ਭਜਾਇਆ, ਉਹਦੇ ਚੋਂ ਡਾਕੂ ਚੋਰ ਸੀ ਨਾ।
1: ਬਿਲਕੁਲ,
0: ਹਾਂਜੀ ਬੋਲੋ।
1: ਮੈਂ ਇਹੀ ਗੱਲ ਕਹਿ ਰਿਹਾ ਕਿ ਜਿਹੜੇ ਬ੍ਰਿਟਿਸ਼ ਸੀਗੇ, ਉਹ ਵੀ ਮੈਂ ਅੱਗੇ ਜਾ ਕੇ ਕਹਿਣੀ ਸੀਗੀ ਤੁਸੀਂ ਪਹਿਲਾਂ ਮੇਰੇ ਮੂੰਹ ਚੋਂ ਬੋਤਲੀ ਗੱਲ, ਤੇ ਜਿਹੜੇ ਬ੍ਰਿਟਿਸ਼ ਸੀਗੇ ਉਹਨਾਂ ਨੇ ਵੀ ਤਾਂ ਕਿਸੇ ਦੀ ਆਜ਼ਾਦੀ ਖੋਹੀ ਸੀ ਨਾ।
0: ਖੋਹੀ ਸੀ, ਬਿਲਕੁਲ ਖੋਹੀ ਸੀ।
1: ਹਾਂਜੀ, ਸਾਰੇ ਜਿੰਨੇ ਇਹ ਹੋਏ ਆ ਉਹ ਸਾਰੇ ਦੂਸਰੇ, ਕਿਤੇ ਵੀ ਤੁਸੀਂ ਦੇਖ ਲਓ ਜਦੋਂ ਤੁਹਾਡੇ ਪਰਿਵਾਰ ਦੇ ਵਿੱਚ ਆਜ਼ਾਦੀ ਦਿੱਤੀ ਜਾਂਦੀ ਔਰਤ ਨੂੰ ਜਾਂ ਬੱਚਿਆਂ ਨੂੰ ਜਾਂ ਦੂਸਰਿਆਂ ਨੂੰ, ਹੁਣ ਸਟੂਡੈਂਟ ਪੜ੍ਹ ਵੀ ਰਹੇ ਇੰਡੀਆ ਦੇ ਵਿੱਚ, ਕਿਉਂਕਿ ਉੱਥੇ ਕੋਈ ਚਪੇੜਾ ਮਾਰਨ ਵਾਲਾ ਹੈ ਨਹੀਂ, ਤੁਸੀਂ ਚਪੇੜ ਬੱਚੇ ਦੇ ਮਾਰ ਤਾਂ ਤੁਸੀਂ ਜੇਲ੍ਹ ਜਾਓਗੇ। ਸੋ ਇਹ ਸਾਰਾ ਜਿਹੜਾ ਸਿਸਟਮ ਆ ਨਾ, ਇਹ ਡਰਾਮੇਬਾਜ਼ੀ ਮੈਨੂੰ ਤਾਂ ਲੱਗ ਰਿਹਾ।
0: ਤੇ
1: ਬਾਕੀ ਜਿਹੜੇ
0: ਜਿਉਂ ਜਿਉਂ ਟਾਈਮ ਚੇਂਜ ਹੁੰਦਾ ਨਾ, ਸਿਸਟਮ ਵੀ ਚੇਂਜ ਹੁੰਦੇ ਜਾਂਦੇ ਨਾ। ਕੋਈ ਜਮਾਨਾ ਸੀ ਜਦੋਂ ਬੱਚਿਆਂ ਨੂੰ ਮਾਸਟਰ ਛਿੱਤਰ ਵੀ ਫੇਰ ਲੈਂਦੇ ਸੀ, ਸੋਟੀਆਂ ਵੀ ਕੁੱਟ ਲੈਂਦੇ ਸੀ, ਤੇ ਮਾਂ ਬਾਪ ਕਹਿੰਦੇ ਸੀ ਕਿ ਚੰਗਾ ਹੋਇਆ ਤੇਰੇ ਛਿੱਤਰ
1: ਵੱਜੇ, ਬਿਲਕੁਲ ਬਿਲਕੁਲ ਬਿਲਕੁਲ
0: ਸੁਧਰ ਜਾਏਗਾ। ਤੇ ਕੋਈ ਕੰਪਲੇਂਟ ਲੈ ਕੇ ਵੀ ਨਹੀਂ ਸੀ ਜਾਂਦਾ ਸਕੂਲ ਦੇ ਟੀਚਰ,
1: ਬਿਲਕੁਲ ਨਹੀਂ ਸੀ ਜਾਂਦਾ ਜੀ, ਬਿਲਕੁਲ ਜਾਂਦਾ ਨਹੀਂ ਸੀ
0: ਹਨਾ। ਤੇ ਉਸ ਜਮਾਨੇ ਦੇ ਜਿਹੜੇ ਬੱਚੇ ਸੀ ਤੂੰ ਦੇਖ ਲਓ, ਉਹ ਪੜ੍ਹ ਲਿਖ ਕੇ ਜਨਰਲ ਤੇ ਕਰਨਲ ਤੇ ਵੱਡੀਆਂ ਪੋਜੀਸ਼ਨਾਂ, ਡਾਕਟਰ ਤੇ ਪਤਾ ਨੀ ਕੀ ਕੀ ਪੋਜੀਸ਼ਨਾਂ ਉਹਨਾਂ ਨੇ ਲਈਆਂ ਉਸ ਵੇਲੇ ਦੀਆਂ,
1: ਬਿਲਕੁਲ।
0: ਤੇ ਹੁਣ ਤੁਸੀਂ ਬੱਚੇ ਨੂੰ ਮਾਰ ਕੇ ਚਪੇੜ ਦਿਖਾਓ, ਆ ਕੇ ਸਾਰਾ ਟੱਬਰ ਇਕੱਠਾ ਹੋ ਜਾਊਗਾ ਤੇ ਆ ਕੇ ਮਾਰ ਦੇਣਾ,
1: ਸਾਰਾ ਪਿੰਡ ਇਕੱਠਾ ਕਰ ਲੈਂਦੇ ਆ ਜੀ ਅਗਲੇ, ਸਾਰਾ ਪਿੰਡ ਇਕੱਠਾ ਕਰ
0: ਲੈਂਦੇ। ਟੀਚਰ ਵੀ ਕਹਿੰਦੇ ਹੁਣ ਕੀ ਲੋੜ, ਸਾਨੂੰ ਕੀ ਲੋੜ ਆ ਪੜ੍ਹਨਾ, ਪੜ੍ਹੇ ਨਹੀਂ ਪੜ੍ਹਨਾ ਨਾ, ਕਿਉਂਕਿ ਸਿਚੁਏਸ਼ਨ ਚੇਂਜ ਹੋ ਗਈ ਨਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਇਹ ਵੀ ਜੇ ਆਪਾਂ ਇਹਨੂੰ ਵੀ ਦੂਸਰੇ ਪੱਖ ਤੋਂ ਦੇਖਦੇ ਆ ਤਾਂ ਬੱਚੇ ਆ ਜਿਹੜੇ ਉਹ ਬੇਕਾਰ ਹੋ ਗਏ, ਉਹ ਪੜ੍ਹਦੇ ਨਹੀਂ, ਤੇ ਉਹਨਾਂ ਦਾ ਹੱਕ ਵੀ ਖੋਇਆ ਗਿਆ ਨਾ ਆਜ਼ਾਦੀ ਦੇ ਨਾਂ ਤੇ।
0: ਆਜ਼ਾਦੀ ਦੇ ਨਾਂ ਤੇ ਕਿੱਦਾਂ ਖੋਇਆ ਗਿਆ ਜੀ?
1: ਦੇਖੋ ਜੀ, ਜੇ ਬੱਚੇ ਦੇ ਦੋ ਚਪੇੜਾ ਮਾਰ ਦੇ ਖਾਕ ਸਾਹਿਬ, ਮੈਂ ਆਪਣੀ ਦੱਸਦਾ, ਇੱਕ ਵਾਰੀ ਮੇਰੇ 3 ਵਾਰੀ ਕੁੱਟ ਪਈ ਆ।
0: ਆਪਣੀ ਨਾ ਦੱਸੋ ਤੁਸੀਂ ਇਹ ਦੱਸੋ ਕਿ ਕਿਸ ਤਰੀਕੇ ਦੇ ਨਾਲ ਆਜ਼ਾਦੀ ਖੋਈ ਗਈ ਜੀ, ਮੈਨੂੰ ਇਹਦੇ ਬਾਰੇ ਦੱਸੋ ਜਰਾ।
1: ਉਹਦਾ ਖਾਕ ਸਾਹਿਬ, ਮੇਰੀ ਸੋਚ ਇਹ ਕਹਿੰਦੀ ਆ ਵੀ ਜੇ ਉਹ ਬੱਚਾ ਦੋ ਚਪੇੜਾ ਖਾ ਕੇ ਪੜ੍ਹ ਜਾਂਦਾ, ਲਿਖ ਜਾਂਦਾ, ਵੱਡੀਆਂ ਵੱਡੀਆਂ ਨੌਕਰੀਆਂ ਤੇ ਉਹ ਲੱਗ ਜਾਂਦਾ, ਕਰਨਲ ਜਨਰਲ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਬਣ ਜਾਂਦਾ ਦੋ ਚਪੇੜਾ ਖਾ ਕੇ, ਮੇਰੇ ਹਿਸਾਬ ਦੇ ਨਾਲ ਉਹ ਜਿਹੜੀਆਂ ਦੋ ਚਪੇੜਾ ਉਹ ਭੁੱਲ ਜਾਣੀਆਂ ਉਹਨੂੰ, ਤੇ ਸਾਨੂੰ ਭੁੱਲੀਆਂ ਹੋਈਆਂ ਅਸੀਂ।
0: ਇਹ ਵੀ ਦੇਖੋ ਨਾ, ਕਿਉਂਕਿ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ, ਹੌਲੀ ਹੌਲੀ ਚੇਂਜ ਹੁੰਦੀਆਂ। ਜਿੱਦਾਂ ਕੋਰਟਾਂ ਦੇ ਆਰਡਰ ਆ ਗਏ, ਗੌਰਮੈਂਟਾਂ ਦੇ ਆਰਡਰ ਆ ਗਏ, ਕੋਰਟਾਂ ਨੇ ਕਿਹਾ ਬੱਚੇ ਨੂੰ ਮਾਰ ਨਹੀਂ ਸਕਦੇ ਤੁਸੀਂ, ਤੇ ਟੀਚਰਾਂ ਨੇ ਕਿਹਾ ਠੀਕ ਆ ਜੀ ਨਹੀਂ ਮਾਰਦੇ। ਟਾਈਮ ਚੇਂਜ ਹੋ ਗਿਆ ਨਾ ਚੀਮਾ ਸਾਹਿਬ, ਉਹ ਟਾਈਮ ਨਹੀਂ ਰਹਿ ਗਿਆ, ਉਹ ਟਾਈਮ ਸੀ ਜਿਹੜੀ ਸਰਕਾਰਾਂ ਵੀ ਬੈਠੀਆਂ ਸੀ ਉਹਨਾਂ ਦੀ ਸੋਚ ਕੁਛ ਵਧੀਆ ਸੀ, ਕਿਉਂਕਿ ਉਹ ਵੀ ਸਕੂਲਾਂ, ਹਾਈ ਸਕੂਲਾਂ, ਗੌਰਮੈਂਟ ਦੇ ਸਕੂਲਾਂ ਚੋਂ ਪੜ੍ਹ ਕੇ ਗਏ ਸੀ, ਉਹਨਾਂ ਦੀ ਸੋਚ ਹੋਰ ਸੀ। ਹੁਣ ਵਾਲੇ ਜਿਹੜੇ ਹੈ ਇਸ ਵੇਲੇ ਜਿਹੜੇ ਲੀਡਰ ਆ, ਇੰਡੀਆ ਦੀ ਗੱਲ ਕਰ ਲੈਂਦੇ ਆ, ਉਹਨਾਂ ਦਾ ਕੋਈ ਬੱਚਾ ਹਾਈ ਸਕੂਲ ਗੌਰਮੈਂਟ ਦੇ ਸਕੂਲ ਚ ਨਹੀਂ ਪੜ੍ਹਦਾ, ਉਹ ਸਾਰੇ ਹੀ ਬੜੇ ਵੱਡੇ ਵੱਡੇ ਸਕੂਲਾਂ ਚ ਪੜ੍ਹਦੇ, ਤੇ ਉਹਨਾਂ ਦਾ ਤਾਂ ਕੋਈ ਲੈਣ ਦੇਣ ਨਹੀਂ ਰਹਿ ਗਿਆ ਨਾ ਵੱਡੇ ਸਕੂਲਾਂ ਵਾਲੇ, ਤਾਂ ਮਾਰਦੇ ਵੀ ਨਹੀਂ ਬੱਚਿਆਂ ਨੂੰ,
1: ਬਿਲਕੁਲ ਨਹੀਂ ਮਾਰਦੇ। ਖਾਕ ਸਾਹਿਬ ਜੀ, ਮੇਰਾ ਜਿਹੜਾ ਪੁਆਇੰਟ ਆ ਉਹ ਇਹ ਆ ਕਿ ਜੇ ਤੁਸੀਂ ਬੱਚੇ ਨੂੰ ਡਰਾ ਕੇ ਧਮਕਾ ਕੇ ਪੜ੍ਹਾ ਦਿਓਗੇ, ਉਹਨੂੰ ਪਤਾ, ਉਹਦਾ ਕਹਿੰਦੇ ਹੁੰਦੇ ਆ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਸਵਾਦ ਆ ਜਿਹੜਾ ਉਹ ਮਗਰੋਂ ਆਉਂਦਾ, ਤੇ ਹੁਣ ਜੇ ਤੁਸੀਂ ਇੰਡੀਆ ਦੇ ਵਿਚ ਖਾਸ ਕਰਕੇ ਪੰਜਾਬ ਦੇ ਵਿਚ ਆ ਜਿਹੜੇ ਬੱਚੇ ਆ ਉਹਨਾਂ ਦਾ ਸਾਰਾ ਸਿਸਟਮ ਆ ਜਿਹੜਾ ਠੱਪ ਹੋ ਗਿਆ, ਨਾ ਤਾਂ ਉਹ ਉੱਥੇ ਕੋਈ ਟੈਕਨੀਕਲ ਕਾਲਜ ਰਹੇ ਆ, ਨਾ ਕੁਛ ਹੋਰ ਰਿਹਾ, ਇਹ ਜਿਹੜੀਆਂ ਬਾਹਰਲੀਆਂ ਗੌਰਮੈਂਟਾਂ ਸੀਗੀਆਂ ਇਹਨਾਂ ਨੇ ਉਹ ਆਈਲੈਟ ਦਾ ਦੇ ਕੇ ਉਹਨਾਂ ਨੂੰ ਝਾਂਸਾ, ਤੇ ਉਹਨਾਂ ਨੂੰ ਪੜ੍ਹਾਇਆ ਨਹੀਂ ਜਾਂਦਾ ਉੱਥੇ ਤਾਂ ਕਿ ਉਹ ਆਪਣੇ ਬੈਂਡ ਨਾ ਲੈ ਸਕਣ। ਉਹ ਜਿਹੜੀ ਗਾਹਾਂ ਦੀ ਪੀੜ੍ਹੀ ਆ ਉਹ ਖੱਕ ਸਾਹਿਬ ਜੀ ਕਿਸੇ ਕੰਮ ਦੀ ਨਹੀਂ ਰਹਿ ਗਈ।
0: ਨਾ ਉਹ ਹੋਇਆ, ਪਤਾ ਕੀ ਆ ਇਹਦੇ ਵਿਚ ਇਹ ਹੋਇਆ ਕਿ ਸਾਡੇ ਮੁਲਕ ਦੇ ਵਿਚ ਕਰਪਸ਼ਨ ਜਿਹੜੀ ਨਾ ਉਹ ਬਹੁਤ ਜ਼ਿਆਦਾ ਹੈਗੀ ਆ, ਬਹੁਤ ਵੱਡੇ ਲੈਵਲ ਦੇ ਉੱਪਰ ਕਰਪਸ਼ਨ ਹੁੰਦੀ ਹੈ। ਸਕੂਲਾਂ ਜਿਹੜੇ ਸਕੂਲ ਬਣਾਉਂਦੇ, ਜਿਹੜੀਆਂ ਵੱਡੀਆਂ ਇਮਾਰਤਾਂ ਪ੍ਰਾਈਵੇਟ ਸਕੂਲ ਬਣਾਉਂਦੇ, ਉਹ ਕੀ ਸਮਝਦੇ ਆ ਕਿ ਚੁੱਪ ਚੁਪੀਤੇ ਬਣਾ ਲੈਂਦੇ ਆ, ਉਹਨਾਂ ਕੋਲੋਂ ਕਈ ਲੱਖਾਂ ਡਾਲਰ ਜਿਹੜੇ ਆ ਰੁਪਈਏ ਜਿਹੜੇ ਆ ਠੱਗੇ ਜਾਂਦੇ ਆ, ਲੈ ਜਾਂਦੇ ਫਿਰ ਉਹ ਆਪਣੀ ਮਨ ਮਰਜ਼ੀ ਕਰਦੇ ਆ, ਨਾ ਉੱਥੇ ਪੜ੍ਹਾਈ ਹੁੰਦੀ ਆ, ਉੱਥੇ ਦਸਵੀਂ ਪਾਸ ਕੁੜੀਆਂ ਨੂੰ ਟੀਚਰ ਰੱਖੇ ਹੁੰਦੇ ਆ, ਬਸ ਉੱਥੇ ਇੱਕ ਚੀਜ਼ ਹੈਗੀ ਹੈ ਕਿ ਯੂਨੀਫਾਰਮ ਬੜੀ ਟੌਪ ਦੀ, ਬੱਚੇ ਨੇ ਟਾਈ ਲਾਈ ਹੈ, ਬੂਟ ਲਿਸ਼ਕਦੇ ਆ, ਹੋਰ ਕੁਛ ਨੀ ਹੈਗਾ ਉਹਨਾਂ ਸਕੂਲਾਂ ਦੇ ਵਿੱਚ। ਬਾਕੀ ਗੱਲ ਇਹ ਆ ਕਿ ਜਿਹੜੇ ਗੌਰਮੈਂਟ ਦੇ ਸਕੂਲ ਆ ਉਹਨਾਂ ਦਾ ਬੇੜਾ ਗਰਕ ਕਰਨ ਵਾਲੀਆਂ ਸਰਕਾਰਾਂ, ਜਿਸ ਸਕੂਲ ਦੇ ਵਿੱਚ 50 ਵੱਡੇ ਸਕੂਲਾਂ ਦੇ ਵਿੱਚ 50 ਟੀਚਰ ਚਾਹੀਦੇ, ਉੱਥੇ 20 ਟੀਚਰ ਆ ਸਾਰੇ, 15
1: ਟੀਚਰ,
0: ਪੜ੍ਹਾਈ ਕਿੱਥੋਂ ਹੋਣੀ ਹੈ? ਇਹ ਮਸਲਾ ਤਾਂ ਸਾਰਾ ਸਰਕਾਰਾਂ ਦਾ, ਸਰਕਾਰਾਂ ਨੇ ਉਹ ਦੇਖੋ ਜਮਾਨੇ ਦੇ ਵਿੱਚ ਸਰਕਾਰਾਂ ਜਿਹੜੀਆਂ ਸੀ ਉਹ ਇੰਨੀ ਕਰਪਸ਼ਨ ਨਹੀਂ ਸੀ, ਉਹ ਕਰਦੇ ਸੀ ਸਕੂਲਾਂ ਦੀ ਵੀ, ਹਰ ਹਰ ਹਰ ਜਗ੍ਹਾ ਡਿਸਪੈਂਸਰੀਆਂ ਸੀ। ਹੁਣ ਭਗਵੰਤ ਮਾਨ ਨੇ ਨਵੇਂ ਨਵੇਂ ਬੋਰਡ ਲਾ ਤੇ ਬਣ ਗਏ ਜੀ, ਅਸੀਂ ਮਹੱਲਾ ਕਲੀਨਿਕ ਬਣਾਤੇ ਆ, ਕੁਛ ਨੀ, ਕੋਈ ਚੀਜ਼ ਹੀ ਨੀ ਹੈਗੀ ਕੋਈ ਨਾਂ ਦੀ। ਹਰ ਜਿਹੜੀ ਸਰਕਾਰ ਆਉਂਦੀ ਹੈ ਨਾ ਉਹ ਕਹਿੰਦੀ ਕਿ ਲੁੱਟ ਲਓ ਜਿੰਨਾ ਲੁੱਟਦਾ, 5 ਸਾਲਾਂ ਦੇ ਪਤਾ ਨੀ ਮੁੜ ਕੇ ਦਾ ਲੱਗਣਾ ਕਿ ਨਹੀਂ ਲੱਗਣਾ, ਇਹ ਕੁਛ ਹੋ ਰਿਹਾ ਜੀ ਮਾਤਾ।
1: ਹਾਂਜੀ, ਸਾਰੀ ਦੁਨੀਆਂ ਚ ਹੋ ਰਿਹਾ, ਹਾਂਜੀ। ਤੇ ਹੁਣ ਉੱਥੇ ਦੇ ਹਾਲਾਤ ਆ ਜਿਹੜੇ ਕਪ ਸਾਹਿਬ ਜੀ ਉਹ ਵਿਦਿਆ ਨਾ ਕਰਕੇ ਆ ਜਿਹੜੇ ਕੈਨੇਡਾ ਦੇ ਵਿੱਚ ਆਉਂਦੇ ਸੀ,
0: ਅਮਰੀਕਾ ਵੀ ਆਪਾਂ ਵਿੱਚ ਕਰਦੇ ਕਰਦੇ ਆਪਾਂ ਇੱਧਰ ਆ ਗਏ ਇੰਡੀਆ।
1: ਨਹੀਂ ਇਹ ਉਹਦਾ ਇਹ ਸਾਰਾ ਦੁਨੀਆਂ ਕਪ ਸਾਹਿਬ ਜੀ ਸਾਰੀ ਜੁੜੀ ਹੋਈ ਆ, ਇਹਨੂੰ ਤੁਸੀਂ ਵੱਖ ਨਹੀਂ ਕਰ ਸਕਦੇ, ਸਾਰੀ ਦੁਨੀਆਂ ਜਿਹੜੀ ਉਹ ਜੁੜੀ ਹੋਈ ਆ, ਜਿਹੜਾ ਅੱਜ ਇੱਥੇ ਹੋ ਰਿਹਾ ਉਹ ਕੱਲ ਨੂੰ ਉੱਥੇ ਵੀ ਹੋ ਰਿਹਾ। ਇਹ ਕਿਤੇ ਨੀ ਹੈ, ਉਹ ਮੈਂ ਅੱਗੇ ਜਾ ਕੇ ਲਿਖਿਆ ਵੀ ਸੀਗਾ ਕਿ ਲੋਕਾਂ ਬ੍ਰਿਟਿਸ਼ ਲੋਕਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਹੱਕ ਖੋਏ ਸਨ, ਇਹ ਸਭ ਕੁਝ ਇੱਕ ਨਾਟਕ ਤੋਂ ਬਿਨਾ ਕੁਝ ਵੀ ਨਹੀਂ ਹੈ, ਸਿਰਫ ਹੈ ਤਾਂ ਇਹ ਸ਼ਾਂਤੀ ਪੂਰਵਕ ਰਹਿ ਰਹੇ ਲੋਕਾਂ ਦੀਆਂ ਜ਼ਿੰਦਗੀਆਂ ਦੀ ਜਿਹੜੀ ਆ ਖੇਡ ਖਤਮ ਕਰਕੇ ਚੋਰਾਂ ਡਾਕੂਆਂ ਦੇ ਹੱਥ ਧਨ ਆਉਣ ਦਾ ਮਾਮਲਾ ਹੈ। ਅਖੀਰ ਕਿਸੇ ਦੇ ਨਾਲ ਕੁਝ ਨਹੀਂ ਜਾਂਦਾ, ਸਭ ਕੁਝ ਇਸ ਧਰਤੀ ਦੇ ਉੱਤੇ ਰਹਿ ਜਾਂਦਾ, ਅਖੀਰ ਮਿੱਟੀ ਵਿੱਚੋਂ ਉੱਗਿਆ ਇੱਕ ਪੌਦਾ ਉਸ ਮਿੱਟੀ ਦੀ ਹੀ ਖੁਰਾਕ ਬਣਦਾ ਹੈ ਜਿਸ ਨੇ ਉਸ ਨੂੰ ਜਨਮ ਦਿੱਤਾ ਸੀ, ਬਾਕੀ ਸਭ ਕੁਝ ਲਾਲਚ ਅਤੇ ਪਾਗਲਪੰਥੀ ਹੈ। ਇਹ ਮੈਂ ਜਿਹੜਾ ਖੱਕ ਸਾਹਿਬ ਜੀ ਲਿਖਿਆ ਸੀ ਇਹਦੇ ਬਾਰੇ ਦੇ ਵਿੱਚ। ਤੇ ਇੱਕ ਖੱਕ ਸਾਹਿਬ ਜੀ ਮੈਂ ਤੁਹਾਨੂੰ ਹੋਰ ਸੁਣਾਉਣਾ ਆ, ਲੇਖ ਜਿਹੜਾ ਬਹੁਤ ਵਧੀਆ ਲਿਖਿਆ ਜਿਹੜੀ ਆਪਾਂ ਹੁਣੇ ਗੱਲ ਕਰ ਰਹੇ ਆ, ਉਹ ਇਹ ਆ ਖੱਕ ਸਾਹਿਬ ਜੀ ਕਿ ਭਾਰਤ ਵਿੱਚੋਂ ਜਿਹੜੇ ਲੋਕ ਆ ਉਹ ਵੀ ਇਸ ਗੱਲ ਤੋਂ ਦੁਖੀ ਆ। ਇਹਦੇ ਵਿੱਚ ਲਿਖਿਆ ਗਿਆ, ਪੰਜਾਬ ਵਿੱਚ ਭਾਸ਼ਾ ਵਿਭਾਗ ਨੂੰ ਲੈ ਕੇ ਚੱਲ ਰਹੀ ਬਹਿਸ ਨੇ ਇੱਕ ਵਾਰ ਫਿਰ ਮਾਂ ਬੋਲੀ ਪੰਜਾਬੀ ਦੇ ਭਵਿੱਖ ਬਾਰੇ ਗੰਭੀਰ ਚਿੰਤਨ ਦਾ ਮੌਕਾ ਦਿੱਤਾ ਹੈ। ਸੋਸ਼ਲ ਮੀਡੀਆ, ਸਾਹਿਤਕ ਮੰਚਾਂ ਅਤੇ ਬੁੱਧੀਜੀਵੀ ਵਰਗ ਵਿੱਚ ਚਰਚਾ ਦਾ ਕੇਂਦਰ ਇਹ ਬਣ ਗਿਆ ਹੈ ਕਿ ਭਾਸ਼ਾ ਵਿਭਾਗ ਬਚੇਗਾ ਜਾਂ ਬੰਦ ਹੋਵੇਗਾ, ਪਰ ਅਸਲ ਸਵਾਲ ਇਸ ਤੋਂ ਕਿਤੇ ਵੱਡਾ ਹੈ। ਸਵਾਲ ਇਹ ਨਹੀਂ ਕਿ ਇੱਕ ਦਫ਼ਤਰ ਦੀ ਹੋਂਦ ਰਹੇਗੀ ਜਾਂ ਨਹੀਂ, ਸਵਾਲ ਇਹ ਹੈ ਕਿ ਕੀ ਪੰਜਾਬ ਰਾਜ ਕੋਲ ਅੱਜ ਵੀ ਅਜਿਹੀ ਭਾਸ਼ਾ ਨੀਤੀ ਹੈ ਜੋ ਪੰਜਾਬੀ ਨੂੰ ਰਾਜ ਦੇ ਪ੍ਰਸ਼ਾਸਨ, ਨਿਆਂ, ਸਿੱਖਿਆ, ਟੈਕਨੋਲੋਜੀ ਅਤੇ ਜਨ ਜੀਵਨ ਦੀ ਪ੍ਰਮੁੱਖ ਭਾਸ਼ਾ ਬਣਾਉਣ ਲਈ ਵਚਨਬੱਧ ਹੋਵੇ। ਕਿਸੇ ਵੀ ਭਾਸ਼ਾ ਦੀ ਤਾਕਤ ਉਸ ਦੇ ਸਾਹਿਤ ਵਿੱਚ ਹੀ ਨਹੀਂ ਸਗੋਂ ਉਸ ਦੀ ਵਰਤੋਂ ਵਿੱਚ ਹੁੰਦੀ ਹੈ। ਜਿਹੜੀ ਭਾਸ਼ਾ ਅਦਾਲਤਾਂ, ਵਿਧਾਨ ਸਭਾਵਾਂ, ਇਹ ਅਖਖ ਸਾਹਿਬ ਜੀ ਕਿ ਭਾਰਤ ਵਿੱਚੋਂ ਜਿਹੜੇ ਲੋਕ ਆ ਉਹ ਵੀ ਇਸ ਗੱਲ ਤੋਂ ਦੁਖੀ ਆ। ਇਹਦੇ ਵਿੱਚ ਲਿਖਿਆ ਗਿਆ, ਪੰਜਾਬ ਵਿੱਚ ਭਾਸ਼ਾ ਵਿਭਾਗ ਨੂੰ ਲੈ ਕੇ ਚੱਲ ਰਹੀ

0: ਪੰਜਾਬ ਰਾਜ ਕੋਲ ਅੱਜ ਵੀ ਅਜਿਹੀ ਭਾਸ਼ਾ ਨੀਤੀ ਹੈ ਜੋ ਪੰਜਾਬੀ ਨੂੰ ਰਾਜ ਦੇ ਪ੍ਰਸ਼ਾਸਨ, ਨਿਆਂ, ਸਿੱਖਿਆ, ਟੈਕਨੋਲੋਜੀ ਅਤੇ ਜਨ ਜੀਵਨ ਦੀ ਪ੍ਰਮੁੱਖ ਭਾਸ਼ਾ ਬਣਾਉਣ ਲਈ ਵਚਨਬੱਧ ਹੋ ਗਈ। ਕਿਸੇ ਵੀ ਭਾਸ਼ਾ ਦੀ ਤਾਕਤ ਉਸ ਦੇ ਸਾਹਿਤ ਵਿਚ ਹੀ ਨਹੀਂ ਸਗੋਂ ਉਸ ਦੀ ਵਰਤੋਂ ਵਿਚ ਹੁੰਦੀ ਹੈ। ਜਿਹੜੀ ਭਾਸ਼ਾ ਅਦਾਲਤਾਂ, ਵਿਧਾਨ ਸਭਾਵਾਂ, ਯੂਨੀਵਰਸਿਟੀਆਂ, ਸਰਕਾਰੀ ਦਫ਼ਤਰਾਂ, ਵਿਗਿਆਨਕ ਖੋਜ ਅਤੇ ਟੈਕਨੋਲੋਜੀ ਵਿਚ ਵਰਤੀ ਜਾਂਦੀ ਹੈ ਉਹੀ ਭਾਸ਼ਾ ਸਮੇਂ ਦੇ ਨਾਲ ਮਜ਼ਬੂਤ ਹੁੰਦੀ ਹੈ। ਜਿਹੜੀ ਭਾਸ਼ਾ ਸਿਰਫ਼ ਸਮਾਗਮਾਂ, ਕਵੀ ਦਰਬਾਰਾਂ ਅਤੇ ਯਾਦਗਾਰੀ ਦਿਨਾਂ ਤੱਕ ਸੀਮਿਤ ਰਹਿ ਜਾਂਦੀ ਹੈ ਉਹ ਹੌਲੀ ਹੌਲੀ ਆਪਣੇ ਪ੍ਰਭਾਵ ਤੋਂ ਵਾਂਝੀ ਹੋ ਜਾਂਦੀ ਹੈ। ਬਹੁਤ ਵਧੀਆ ਲਿਖਿਆ ਕਾਕ ਸਾਹਿਬ ਜੀ। ਪੈਪਸੂ ਦੇ ਸਮੇਂ ਮਹਿਕਮਾ ਪੰਜਾਬੀ ਦੀ ਸਥਾਪਨਾ ਕਿਸੇ ਰਸਮੀ ਸਭਿਆਚਾਰਕ ਇਕਾਈ ਵਜੋਂ ਨਹੀਂ ਹੋਈ ਸੀ। ਇਸ ਦਾ ਮਕਸਦ ਪੰਜਾਬੀ ਨੂੰ ਰਾਜ ਦੇ ਪ੍ਰਸ਼ਾਸਕੀ ਢਾਂਚੇ ਵਿਚ ਮਜ਼ਬੂਤੀ ਨਾਲ ਸਥਾਪਿਤ ਕਰਨਾ, ਸਰਕਾਰੀ ਦਫ਼ਤਰਾਂ ਵਿਚ ਇਸ ਦੀ ਵਰਤੋਂ ਯਕੀਨੀ ਬਣਾਉਣਾ ਅਤੇ ਅਦਾਲਤਾਂ ਵਿਚ ਪੰਜਾਬੀ ਨੂੰ ਲਾਗੂ ਕਰਾਉਣਾ ਸੀ। 1966 ਵਿਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਜਦੋਂ ਇਹ ਢਾਂਚਾ ਬਦਲਿਆ ਅਤੇ ਭਾਸ਼ਾ ਵਿਭਾਗ ਬਣਿਆ ਤਾਂ ਹੌਲੀ ਹੌਲੀ ਇਸ ਦਾ ਧਿਆਨ ਨੀਤੀ ਲਾਗੂ ਕਰਨ ਤੋਂ ਹਟ ਕੇ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਵੱਲ ਵਧ ਗਿਆ। ਇਹ ਗਤੀਵਿਧੀਆਂ ਮਹੱਤਵਪੂਰਨ ਹਨ ਪਰ ਇਹ ਭਾਸ਼ਾ ਨੀਤੀ ਦਾ ਬਦਲ ਨਹੀਂ ਬਣ ਸਕਣਗੀਆਂ। 1967 ਵਿਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਬਣਾਉਣ ਲਈ ਰਾਜ ਭਾਸ਼ਾ ਕਾਨੂੰਨ ਬਣਾਇਆ ਗਿਆ। ਬਾਅਦ ਵਿਚ ਇਸ ਵਿਚ ਸੋਧਾਂ ਵੀ ਹੋਈਆਂ ਪਰ ਅੱਜ ਵੀ ਹਕੀਕਤ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਰਕਾਰੀ ਦਫ਼ਤਰਾਂ ਵਿਚ ਫਾਈਲਾਂ ਅੰਗਰੇਜ਼ੀ ਵਿਚ ਚੱਲਦੀਆਂ ਹਨ। ਉੱਚ ਅਦਾਲਤ ਵਿਚ ਪੰਜਾਬੀ ਦੀ ਵਰਤੋਂ ਬਹੁਤ ਸੀਮਿਤ ਹੈ। ਉੱਚ ਸਿੱਖਿਆ ਦੇ ਜ਼ਿਆਦਾਤਰ ਕੋਰਸ ਅੰਗਰੇਜ਼ੀ ਵਿਚ ਹਨ ਅਤੇ ਤਕਨੀਕੀ ਸਿੱਖਿਆ ਵਿਚ ਪੰਜਾਬੀ ਦੀ ਮੌਜੂਦਗੀ ਨਾ ਮਾਤਰ ਹੈ। ਕਾਨੂੰਨ ਬਣਾਉਣਾ ਆਸਾਨ ਹੈ ਪਰ ਉਸ ਨੂੰ ਲਾਗੂ ਕਰਨਾ ਰਾਜਨੀਤਿਕ ਇੱਛਾ ਸ਼ਕਤੀ, ਪ੍ਰਸ਼ਾਸਕੀ ਦ੍ਰਿੜਤਾ ਅਤੇ ਸੰਸਥਾਗਤ ਜਵਾਬਦੇਹੀ ਮੰਗਦਾ ਹੈ।
1: ਇਹਦੇ ਪਿੱਛੇ ਕੀ ਹੁੰਦੀ ਹੈ ਕਿ ਵੱਡੀਆਂ ਤਾਕਤਾਂ ਜਿਹੜੀਆਂ ਨਾ, ਜਿਸ ਤਰ੍ਹਾਂ RSS ਆ ਜਾਂ ਹਿੰਦੂ ਹੋਰ ਜਥੇਬੰਦੀਆਂ ਹੈਗੀਆਂ, ਉਹ ਨੀ ਚਾਹੁੰਦੇ ਕਿ ਇਹ ਪੰਜਾਬੀ ਨੂੰ ਜਿਹੜਾ ਨਾ ਇਹ ਉੱਚਾ ਚੱਕਿਆ ਜਾ ਸਕੇ। ਇਹਨੂੰ ਹਿੰਦੀ ਵਾੜ ਦਿਓ, ਇਹ ਚ ਇੰਗਲਿਸ਼ ਵਾੜ ਦਿਓ, ਇਹ ਚ ਪੁੱਠੇ ਪੁੱਠੇ ਵਾੜ ਦਿਓ, ਇਹ ਚੱਲਦਾ ਆਇਆ ਚੱਲਦਾ ਰਹਿਣਾ। ਪਰ ਚੱਕਰ ਇਹ ਆ ਕਿ ਨਾ ਇੱਥੇ ਕੋਈ ਐਸਾ ਮੁੱਖ ਮੰਤਰੀ ਆਵੇ, ਐਸੀ ਸਰਕਾਰ ਆਵੇ ਜਿਹੜਾ ਕਿਸੇ ਦੀ ਨਾ ਸੁਣੇ, ਇਹ ਸੋਚ ਕੇ ਆਵੇ ਕਿ ਮੈਂ ਬਈ 5 ਸਾਲ ਲਈ ਇਲੈਕਟ ਹੋਇਆ, ਅੱਗੇ ਮੈਨੂੰ ਇਲੈਕਟ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਜ਼ਿੰਮੇਵਾਰੀ ਆ, ਮੈਨੂੰ ਕੰਮ ਕਰਨ ਦਿਓ, ਕਰਪਸ਼ਨ ਮੈਂ ਬੰਦ ਕਰਦਾ। ਜੇ ਤਾਂ ਤਾਮਿਲਨਾਡੂ ਦੇ ਵਿਚ ਉਹ ਜਿਹੜਾ ਐਕਟਰ ਸੀ, ਮੈਨੂੰ ਹੁਣ ਯਾਦ ਨਹੀਂ ਕਿਹੜੀ ਸਟੇਟ ਦੇ ਵਿਚ ਉਹ ਜਿੱਤਿਆ, ਉਹਨੇ ਭਾਈ ਉਹਨੇ ਤੂੜ ਪਾਤੀ ਆਪਣੀ ਸਟੇਟ ਦੇ ਵਿਚ ਕਿ ਕੋਈ ਕਰਪਸ਼ਨ ਨਹੀਂ, ਕੋਈ ਕੁਛ ਨਹੀਂ। ਉਹਨੇ ਉਹਦਾ ਫਾਰਮੂਲਾ ਲੈ ਕੇ ਕੋਈ ਆਵੇ, ਪਰ ਇੱਥੇ ਲੱਤਾਂ ਖਿੱਚਣ ਵਾਲੇ ਬਹੁਤ ਜ਼ਿਆਦਾ ਹੈਗੇ ਆ
0: ਜੀ।
1: ਆਪਣੇ ਬੰਦਿਆਂ ਨੇ ਸਰਕਾਰ ਛੱਡ ਦੇਣੀ ਹੈ, ਇਹ ਬੜਾ ਕੁਛ ਹੋ ਰਿਹਾ ਜੀ,
0: ਬੜਾ ਕੁਛ ਹੋ ਰਿਹਾ ਜੀ। ਅੱਗੇ ਜਾ ਕੇ ਉਹ ਲਿਖਦੇ ਆ, ਕਹਿੰਦੇ ਬਦਕਿਸਮਤੀ ਨਾਲ ਪੰਜਾਬ ਵਿਚ ਇਹ ਕਿੰਨੇ ਪੱਖ ਕਮਜ਼ੋਰ ਨਜ਼ਰ ਆਉਂਦੇ ਹਨ। ਗੁਜਰਾਤ ਨੇ ਆਪਣੀ ਰਾਜ ਭਾਸ਼ਾ ਨੂੰ ਸਰਕਾਰੀ ਪ੍ਰਬੰਧ ਦਾ ਅਟੁੱਟ ਹਿੱਸਾ ਬਣਾਇਆ। ਕਰਨਾਟਕ ਨੇ ਕੰਨੜ ਦੇ ਵਿਕਾਸ ਲਈ ਵੱਖਰੀਆਂ ਸੰਸਥਾਵਾਂ ਬਣਾਈਆਂ ਜਿਨ੍ਹਾਂ ਨੇ ਵਿਗਿਆਨ, ਟੈਕਨੋਲੋਜੀ, ਅਨੁਵਾਦ, ਲੋਕ ਸਭਿਆਚਾਰ ਅਤੇ ਡਿਜੀਟਲ ਗਿਆਨ ਦੇ ਖੇਤਰ ਵਿਚ ਸ਼ਾਨਦਾਰ ਕੰਮ ਕੀਤਾ। ਤਾਮਿਲਨਾਡੂ ਨੇ ਤਾਮਿਲ ਨੂੰ ਉੱਚ ਸਿੱਖਿਆ ਅਤੇ ਪ੍ਰਸ਼ਾਸਨ ਨਾਲ ਜੋੜਨ ਲਈ ਲੰਬੇ ਸਮੇਂ ਦੀਆਂ ਨੀਤੀਆਂ ਅਪਣਾਈਆਂ। ਮਹਾਰਾਸ਼ਟਰ ਵਿਚ ਮਰਾਠੀ ਦੇ ਅਧਿਕਾਰਾਂ ਲਈ ਵੱਖਰਾ ਭਾਸ਼ਾ ਵਿਭਾਗ ਅਤੇ ਕਾਨੂੰਨੀ ਪ੍ਰਬੰਧ ਮੌਜੂਦ ਹਨ। ਇਨ੍ਹਾਂ ਰਾਜਾਂ ਨੇ ਭਾਸ਼ਾ ਨੂੰ ਸਿਰਫ ਸਭਿਆਚਾਰਕ ਪਛਾਣ ਨਹੀਂ ਸਗੋਂ ਵਿਕਾਸ, ਪ੍ਰਸ਼ਾਸਨ ਅਤੇ ਆਰਥਿਕ ਤਰੱਕੀ ਦਾ ਸਾਧਨ ਬਣਾਇਆ। ਪੰਜਾਬ ਵਿਚ ਭਾਸ਼ਾ ਪ੍ਰਤੀ ਪਿਆਰ ਦੀ ਘਾਟ ਨਹੀਂ, ਪੰਜਾਬੀ ਕਵਿਤਾ, ਗੀਤ, ਨਾਟਕ, ਸਿਨੇਮਾ ਅਤੇ ਲੋਕ ਸਭਿਆਚਾਰ ਅੱਜ ਵੀ ਦੁਨੀਆਂ ਭਰ ਵਿਚ ਆਪਣੀ ਪਛਾਣ ਬਣਾਈ ਹੋਈ ਹੈ। ਪਰ ਇਹ ਪਿਆਰ ਸੰਸਥਾਗਤ ਤਾਕਤ ਵਿਚ ਨਹੀਂ ਬਦਲ ਸਕਿਆ। ਸੋ ਕਹਿਣ ਦਾ ਮਤਲਬ ਵੱਡੀਆਂ ਸੰਸਥਾ ਨਹੀਂ ਬਣੀਆਂ ਇਹਦੇ ਆਧਾਰ ਦੇ ਉੱਤੇ। ਅੱਜ ਪੰਜਾਬੀ ਸਾਹਿਤ ਪੜ੍ਹਨ ਵਾਲੇ ਹਨ ਪਰ ਪੰਜਾਬੀ ਵਿਚ ਵਿਗਿਆਨ ਪੜ੍ਹਨ ਵਾਲੇ ਘੱਟ ਹਨ। ਪੰਜਾਬੀ ਵਿਚ ਗੀਤ ਸੁਣਨ ਵਾਲੇ ਲੱਖਾਂ ਹਨ ਪਰ ਪੰਜਾਬੀ ਵਿਚ ਸਰਕਾਰੀ ਫਾਈਲ ਲਿਖਣ ਵਾਲੇ ਬਹੁਤ ਘੱਟ ਹਨ। ਪੰਜਾਬੀ ਬੋਲਣ ਵਾਲੇ ਕਰੋੜਾਂ ਹਨ ਪਰ ਪੰਜਾਬੀ ਵਿਚ ਖੋਜ ਕਰਨ ਵਾਲੇ ਸੀਮਿਤ ਹਨ। ਇਹੀ ਅਸਲ ਸੰਕਟ ਹੈ। ਅੱਜ ਭਾਸ਼ਾ ਵਿਭਾਗ ਨੂੰ ਕੇਵਲ ਪ੍ਰਕਾਸ਼ਨ, ਇਨਾਮਾਂ ਜਾਂ ਸਮਾਗਮਾਂ ਤੱਕ ਸੀਮਿਤ ਰੱਖਣ ਦੀ ਥਾਂ ਇਸ ਨੂੰ ਲੈਂਗੁਏਜ ਪਲੈਨਿੰਗ ਇੰਸਟੀਚਿਊਟ ਵੱਲੋਂ ਵਿਕਸਿਤ ਕਰਨ ਦੀ ਲੋੜ ਹੈ। ਇਸ ਦੇ ਮੁੱਖ ਕੰਮ ਇਹ ਹੋਣੇ ਚਾਹੀਦੇ ਹਨ

0: ਸਾਰੀ ਦਫਤਰਾਂ ਵਿਚ ਪੰਜਾਬੀ ਦੀ ਲਾਜ਼ਮੀ ਵਰਤੋਂ ਦੀ ਨਿਗਰਾਨੀ ਕੀਤੀ ਜਾਵੇ ਕਿਉਂਕਿ ਉਹ ਟੀਚਰ ਕਹਿੰਦੇ ਮੈਂ ਨੀ ਪੰਜਾਬੀ ਜਾਣਦਾ ਤੂੰ ਬਿਨਾਂ ਹਿੰਦੀ ਬੋਲ ਜਾਂ ਅੰਗਰੇਜ਼ੀ ਬੋਲ ਅਦਾਲਤਾਂ ਲਈ ਕਾਨੂੰਨੀ ਸ਼ਬਦਾਵਲੀ ਅਤੇ ਪੰਜਾਬੀ ਵਿਚ ਨਿਆਂਇਕ ਸਹਾਇਕ ਸਮੱਗਰੀ ਵਿਗਿਆਨ ਟੈਕਨਾਲੋਜੀ ਮੈਡੀਕਲ ਅਤੇ ਇੰਜੀਨੀਅਰਿੰਗ ਦੀਆਂ ਮਿਆਰੀ ਪੁਸਤਕਾਂ ਦਾ ਅਨੁਵਾਦ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡਿਜੀਟਲ ਯੁੱਗ ਲਈ ਪੰਜਾਬੀ ਭਾਸ਼ਾਈ ਸਰੋਤ ਤਿਆਰ ਕਰਨਾ ਸਰਕਾਰੀ ਕਰਮਚਾਰੀਆਂ ਲਈ ਪੰਜਾਬੀ ਭਾਸ਼ਾ ਦੀ ਲਾਜ਼ਮੀ ਸਿਖਲਾਈ ਸਕੂਲ ਤੋਂ ਯੂਨੀਵਰਸਿਟੀ ਤੱਕ ਪੰਜਾਬੀ ਮਾਧਿਅਮ ਲਈ ਆਧੁਨਿਕ ਪਾਠ ਸਮੱਗਰੀ ਤਿਆਰ ਕਰਨਾ ਪੰਜਾਬੀ ਦੀ ਡਿਜੀਟਲ ਕੋਰਸ ਸ਼ਬਦ ਕੋਸ਼ ਅਤੇ ਟਰਮੀਨੋਲੋਜੀ ਬੈਂਕ ਤਿਆਰ ਕਰਨਾ ਸਮਾਂ ਆ ਗਿਆ ਹੈ ਕਿ ਪੰਜਾਬ ਸਰਕਾਰ ਸਿਰਫ ਭਾਸ਼ਾ ਵਿਭਾਗ ਨੂੰ ਚਲਾਉਣ ਦੀ ਥਾਂ ਇਕ ਪੰਜਾਬੀ ਭਾਸ਼ਾ ਕਮਿਸ਼ਨ ਜਾਂ ਪੰਜਾਬੀ ਭਾਸ਼ਾ ਵਿਕਾਸ ਅਥਾਰਟੀ ਬਣਾਵੇ ਇਹ ਸੰਸਥਾ ਵਿਧਾਨ ਸਭਾ ਨੂੰ ਸਾਲਾਨਾ ਰਿਪੋਰਟ ਦੇਵੇ ਕਿ ਕਿਹੜੇ ਵਿਭਾਗ ਨੇ ਪੰਜਾਬੀ ਕਿੰਨੀ ਲਾਗੂ ਕੀਤੀ ਕਿੱਥੇ ਕਮੀ ਰਹੀ ਅਤੇ ਅਗਲੇ ਸਾਲ ਲਈ ਕੀ ਟੀਚੇ ਹਨ ਜੇ ਪੰਜਾਬੀ ਰੋਜ਼ਗਾਰ ਨਿਆਂ ਪ੍ਰਸ਼ਾਸਨ ਅਤੇ ਉੱਚ ਸਿੱਖਿਆ ਦੀ ਭਾਸ਼ਾ ਨਹੀਂ ਬਣਦੀ ਤਾਂ ਆਉਣ ਵਾਲੀਆਂ ਪੀੜੀਆਂ ਇਸ ਨੂੰ ਸਿਰਫ ਘਰ ਦੀ ਭਾਸ਼ਾ ਹੀ ਦੇਖਣਗੀਆਂ ਸੰਸਥਾਵਾਂ ਇਮਾਰਤਾਂ ਨਾਲ ਨਹੀਂ ਆਪਣੇ ਮਕਸਦ ਨਾਲ ਜੀਂਦੀਆਂ ਹਨ ਭਾਸ਼ਾ ਵਿਭਾਗ ਵੀ ਤਦ ਤੱਕ ਹੀ ਸਮਰਥਕ ਹੈ ਜਦੋਂ ਉਹ ਪੰਜਾਬੀ ਨੂੰ ਰਾਜ ਦੀ ਅਸਲ ਕਾਰਜਕਾਰੀ ਭਾਸ਼ਾ ਬਣਾਉਣ ਦਾ ਮਿਸ਼ਨ ਅੱਗੇ ਵਧਾਏ ਜੇ ਅਸੀਂ ਸੱਚਮੁੱਚ ਪੰਜਾਬੀ ਨਾਲ ਵਫ਼ਾਦਾਰੀ ਨਿਭਾਉਣਾ ਚਾਹੁੰਦੇ ਹਾਂ ਤਾਂ ਭਾਵਨਾਵਾਂ ਤੋਂ ਅੱਗੇ ਵਧ ਕੇ ਕਾਨੂੰਨੀ ਨੀਤੀ ਖੋਜ ਟੈਕਨਾਲੋਜੀ ਅਤੇ ਪ੍ਰਕਾਸ਼ਕੀ ਇੱਛਾ ਸ਼ਕਤੀ ਨੂੰ ਇਕ ਮੰਚ ਤੇ ਲਿਆਉਣਾ ਪਵੇਗਾ ਬਹੁਤ ਵਧੀਆ ਲੇਖ ਲਿਖਿਆ ਖਾਕ ਸਾਹਿਬ ਜੀ ਇਹ ਕਿਸੇ ਸੱਜਣ ਹਾਂਜੀ
1: ਕਿਹਨਾਂ ਨੇ ਲਿਖਿਆ
0: ਇਹ ਲਿਖਿਆ ਹੈ ਜੀ ਇਹ ਲਿਖੇ ਦਾ ਨਾਂ ਤਾਂ ਇਹਦੇ ਵਿਚ ਨਹੀਂ ਆਇਆ ਕਿ ਕਿਹਨੇ ਲਿਖਿਆ ਇਹ ਜਿੱਥੋਂ ਆਇਆ ਮੈਨੂੰ ਉਹ ਆਇਆ ਹੈਗਾ ਇੰਦਰਜੀਤ ਸਿੰਘ ਮੁੱਖ ਸੰਪਾਦਕ ਸੰਪਰਕ ਨੰਬਰ ਉਹਨਾਂ ਨੇ ਦਿੱਤਾ ਹੋਇਆ ਤੇ ਇਹ ਜਿਹੜੀ ਆ ਇਹਨਾਂ ਦੀ ਇਹ ਅਖਬਾਰ ਆ ਜਿਹੜੀ ਨਾ ਇਹ ਉਹਨਾਂ ਦੇ ਸੰਪਾਦਕ ਆ ਇਹ ਆਹਾ ਜਿਹੜੀ ਅਖਬਾਰ ਦੇ ਵਿਚੋਂ ਇਹ ਮੈਂ ਤੁਹਾਨੂੰ
1: ਵਧੀਆ ਜੀਮਾ ਸਾਹਿਬ ਉਹਨਾਂ ਨੇ ਬਹੁਤ ਵੈਸੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਇਹਨੇ ਤੇ ਗੌਰ ਕਰਨਾ ਚਾਹੀਦਾ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਪਰ ਅਸੀਂ ਨਾ ਉਹ ਜਿਹੜੀ ਹੈ ਟਿਕ ਟੋਕ ਜਾਂ ਸੋਸ਼ਲ ਮੀਡੀਆ ਤੇ ਗੰਦ ਮੰਦ ਦੇਖਣ ਦੇ ਚਾਹਵਾਨ ਹੋ ਗਏ ਇਹਨੂੰ ਵੀ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਲਾਂਚ ਕੀਤਾ ਗਿਆ ਇੰਡੀਆ ਦੇ ਵਿਚ ਨੰਗੀਆਂ ਫੋਟੋ ਨੰਗੇ ਚੀਜ਼ ਗਲਤ ਗੱਲਾਂ ਗੰਦੀਆਂ
0: ਗੱਲਾਂ ਬਿਲਕੁਲ
1: ਉਹ ਕੀਤੀਆਂ ਗਈਆਂ ਪੰਜਾਬੀ ਦੇ ਗਾਣਿਆਂ ਨੂੰ ਵੀ ਜਿਹੜਾ ਨਾ ਉਹ ਬਹੁਤ ਜ਼ਿਆਦਾ ਵਾਇਰਲ ਕੀਤਾ ਗਿਆ ਉਹਦੇ ਵਿਚ ਘਟੀਆ ਸ਼ਬਦ ਵਾਲੀ ਵਰਤੀ ਗਈ ਤਾਂ ਕਿ ਇਹਨੂੰ ਕਿਸੇ ਤਰੀਕੇ ਨਾਲ ਗੰਦ ਮੰਦ ਪਾਇਆ ਜਾ ਸਕੇ ਸਾਡੀ
0: ਬਿਲਕੁਲ ਬਿਲਕੁਲ ਬਿਲਕੁਲ
1: ਉਹ ਹੋ ਰਿਹਾ ਉਹਨੂੰ ਰੋਕਣਾ ਕਹਿੰਦੇ ਚੀਮਾ ਸਾਹਿਬ ਇੱਕ ਮਿੰਟ ਉਹਨੂੰ ਰੋਕਣਾ ਕਹਿੰਦੇ ਹੁੰਦਾ ਚੀਮਾ ਸਾਹਿਬ ਸਰਕਾਰਾਂ ਨੇ
0: ਬਿਲਕੁਲ
1: ਪਰ ਜੇ ਉਹ ਹੀ ਨਹੀਂ ਰੋਕਦੇ ਇਹਦਾ ਮਤਲਬ ਕਿ ਉਹ ਵੀ ਰਲੇ ਹੋਏ ਕਿਸੇ ਦੇ ਨਾਲ ਇਹੀ ਕੁਛ ਹੋ ਰਿਹਾ ਨਾ
0: ਜ਼ਿੰਦਗੀ
1: ਪੰਜਾਬੀ ਨੂੰ ਉਪਰ ਚੱਕਣ ਲਈ ਬਹੁਤ ਯਤਨ ਕਰਨੇ ਪੈਣੇ ਆ ਸਕੂਲਾਂ ਦੇ ਵਿਚ ਜਿਹੜੇ ਤੁਸੀਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਐਸੀਆਂ ਚੀਜ਼ਾਂ ਸਿਖਾਈਆਂ ਜਾਣ ਜਿਹੜੇ ਬੱਚੇ ਰੁਜ਼ਗਾਰ ਪੈਦਾ ਕਰ ਸਕਣ ਕੱਲ ਨੂੰ ਉਹਨਾਂ ਦੇ ਵਿਚ ਇਹੋ ਜਿਹਾ ਕੋਰਸ ਬਣਾਏ ਜਾਣ ਸਕੂਲਾਂ ਦੇ ਵਿਚ ਇੱਕ ਬੱਚਿਆਂ ਲਈ ਇਹ ਛੋਟੇ ਮੋਟੀਆਂ ਚੀਜ਼ਾਂ ਜਿਹੜੀਆਂ ਪਲੰਬਿੰਗ ਦਾ ਕੰਮ ਹੈਗਾ ਬਿਜਲੀ ਦਾ ਕੰਮ ਹੈਗਾ ਇਹੋ ਜਿਹੇ ਐਜੂਕੇਟਡ ਬੱਚਿਆਂ ਨੂੰ ਉਥੋਂ ਪੈਦਾ ਕੀਤਾ ਜਾਵੇ ਤਾਂ ਜਾ ਕੇ ਬੱਚਿਆਂ ਦੀ ਕੋਈ ਜ਼ਿੰਦਗੀ ਸੁਧਰ ਸਕਦੀ ਆ ਨਹੀਂ ਤੇ ਹੁਣ ਦੇਖੋ ਕੈਨੇਡਾ ਇੰਨੇ ਆਈਲੈਂਡ ਕਰਕੇ ਕੁੜੀਆਂ ਆ ਗਈਆਂ ਹਾਲਾਤ ਕੀ ਆ ਇੱਥੇ ਦੇਖੋ ਤਾਂ ਸਾਰਿਆਂ ਨੂੰ ਪਤਾ ਜੋ ਕੁਛ ਹੋ ਰਿਹਾ
0: ਬਿਲਕੁਲ ਬਿਲਕੁਲ
1: ਤੇ ਉਹਦੇ ਲਈ ਅਸੀਂ ਸੋਚਿਆ ਹੀ ਨਹੀਂ ਕਿ ਆਪਣੀਆਂ ਬੱਚੀਆਂ ਨੂੰ ਵੀ ਚੁੱਕ ਕੇ ਤੇ ਦਵਾ ਦਬ ਬਾਹਰ ਭੇਜ ਦਿੱਤਾ ਇੱਥੇ ਕਿਹੜੇ ਗੁੱਲ ਖਿਲ ਰਹੇ ਆ ਜਾਂ ਕੀ ਹੋ ਰਿਹਾ ਸਾਰਿਆਂ ਨੂੰ ਪਤਾ
0: ਬਿਲਕੁਲ ਬਿਲਕੁਲ
1: ਅਸੀਂ ਬਿਲਕੁਲ ਹੀ ਪੰਜਾਬੀ ਜਿਹੜੇ ਆ ਜਿਹੜੇ ਸਿਰ ਚੁੱਕ ਕੇ ਤੁਰਨ ਵਾਲੇ ਸੀ ਧੌਣ ਉੱਚੀ ਕਰਕੇ ਤੁਰਨ ਵਾਲੇ ਸੀ ਹੁਣ ਸਾਡੀਆਂ ਧੌਣਾਂ ਵੀ ਨੀਵੀਆਂ ਹੋਣੀਆਂ ਚਾਲੂ ਹੋ ਗਈਆਂ
0: ਬਿਲਕੁਲ
1: ਬਚਣ ਦੀ ਲੋੜ ਆ ਅੱਜ ਵੀ ਟਾਈਮ ਹੈਗਾ ਕਿ ਗਾਂ ਤੋਂ ਆਪਣਾ ਰੁਜ਼ਗਾਰ ਪੈਦਾ ਕਰੋ ਜਿੱਥੇ ਪੰਜਾਬ ਦੇ ਵਿਚ ਜਾਂ ਸਰਕਾਰਾਂ ਉਹੋ ਜਿਹੀਆਂ ਚੁਣੋ ਜਿਹੜੀਆਂ ਤੁਹਾਡੇ ਫਾਇਦੇ ਦੇ ਵਿਚ ਹੋਣ ਜਿਹੜੀਆਂ ਤੁਹਾਡੇ ਮਸਲੇ ਹੱਲ ਕਰ ਸਕਣ ਇਹੋ ਜਿਹੇ ਬੰਦਿਆਂ ਨੂੰ ਦੇਖੋ ਜ਼ਰੂਰੀ ਨਹੀਂ ਕਿ ਸਰਕਾਰ ਹੀ ਚੁਣਨੀ ਹੈ ਤੁਸੀਂ ਕਮ ਸੇ ਕਮ ਉਹ ਬੰਦੇ ਤੇ ਚੁਣ ਲਓ ਚਾਹੇ ਕਿਸੇ ਪਾਰਟੀ ਦੇ ਵੀ ਹੋਣ MLA ਤੋਂ ਚੁਣੋ ਜਿਹੜੇ ਜਿਨ੍ਹਾਂ ਨੂੰ ਕੋਈ ਅਕਲ ਆ ਜਿਹੜੇ ਕੋਈ ਪੜ੍ਹੇ ਲਿਖੇ ਆ ਜਿਹੜੇ ਤੁਹਾਡੇ ਫਾਇਦੇ ਦੀ ਗੱਲ ਕਰ ਸਕਦੇ ਆ ਜਿਨ੍ਹਾਂ ਨੂੰ ਕੋਈ ਨੌਲੇਜ ਆ ਅਸੀਂ ਤਾਂ ਪਾਰਟੀ ਦੇਖਦੇ ਆ ਅਸੀਂ ਇਹ ਪਾਰਟੀ ਆ ਇਹਨੂੰ ਜਿਤਾਉਣਾ ਬੰਦੇ ਨੂੰ ਇਹਨਾਂ ਦੀ ਵੋਟਾਂ ਜ਼ਿਆਦੀਆਂ ਹੋ ਜਾਣ ਤਾਂ ਕਿ ਸਰਕਾਰ ਬਣਾ ਲੈਣ ਅਸੀਂ ਬੰਦਾ ਨਹੀਂ ਦੇਖਦੇ
0: ਬੰਦਾ ਨਹੀਂ ਦੇਖਦੇ ਬਿਲਕੁਲ
1: ਪਾਰਟੀਆਂ ਨਾ ਉਹ ਵੀ ਕੰਜਰਪੁਣਾ ਕਰਦੀਆਂ ਕਿ ਬੰਦੇ ਬਦਮਾਸ਼ਾਂ ਬੰਦਿਆਂ ਨੂੰ ਟਿਕਟਾਂ ਦੇਣਗੀਆਂ ਉਹਨਾਂ ਨੂੰ ਇਹ ਪਤਾ ਕਿ ਇਸ ਬੰਦੇ ਦਾ ਆਧਾਰ ਚੰਗਾ ਇਸ ਏਰੀਏ ਦੇ ਵਿਚ ਤੇ ਸ਼ਰੀਰ ਵਾਹਵਾ ਕਰ ਲੈਂਦਾ ਤੇ ਇਹਨੂੰ ਦਿਓ ਟਿਕਟ